ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਜਲੰਧਰ ਕੇਂਦਰ ਦਾ ਐਫਐਮ ਰੇਨਬੋ ਚੈਨਲ ਹੈ। ਅੱਜ ਸੋਮਵਾਰ ਹੈ, ਸ਼ੱਕ ਸੰਵਤ 1947 ਦੇ ਜੇਠ ਮਹੀਨੇ ਦੀ 11 ਤਾਰੀਖ ਹੈ। ਤਾਰੀਖ ਤਦ ਅਨੁਸਾਰ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ ਪਹਿਲੀ ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਹਨ। ਸਾਡੀ ਅੱਜ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ। ਐਫਐਮ ਰੇਨਬੋ ਆਪਣੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹੈ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 ਤੇ। ਸਾਡਾ ਮਾਰਨਿੰਗ ਇਨਫਰਟੇਨਮੈਂਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਤੁਸੀਂ ਸੁਣੋਗੇ ਠੀਕ 7:02 ਤੇ। 8:30 ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ। 8:40 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਡੀ ਟੱਪਾ, ਬੈਕ ਟੂ ਬੈਕ ਪੰਜਾਬੀ ਗੀਤ ਤੁਹਾਡੀ ਮਾਰਨਿੰਗ ਨੂੰ ਹੋਰ ਵੀ ਬਣਾਉਣਗੇ ਐਨਰਜੈਟਿਕ। ਨੌ 2 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਸ ਵਿੱਚ ਗੱਲਾਂ ਹੋਣਗੀਆਂ ਪੰਜਾਬੀ ਸੱਭਿਆਚਾਰ ਬਾਰੇ, ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਸਾਡੇ ਨਾਲ ਸਾਡੇ ਵਟਸਐਪ ਨੰਬਰ ਤੇ। ਦਿਲਾਂ ਨੂੰ ਸਕੂਨ ਦੇਣ ਵਾਲੇ ਹਿੰਦੀ ਫਿਲਮੀ ਗੀਤ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਗੀਤ ਬਹਾਰ 'ਚ, ਠੀਕ 10:02 ਤੇ। ਫਰਮਾਇਸ਼ੀ ਪ੍ਰੋਗਰਾਮ ਜਿਹਦੇ ਵਿੱਚ ਤੁਸੀਂ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਪੂਰੀ ਕਰਾ ਸਕਦੇ ਹੋ। ਪ੍ਰੋਗਰਾਮ ਰਹੇਗਾ ਪੰਜਾਬੀ ਤੜਕਾ, ਠੀਕ 11:02 ਤੇ। ਦੁਪਹਿਰ ਨੂੰ ਠੀਕ 12:02 ਤੇ ਤੁਸੀਂ ਸੁਣੋਗੇ ਡੇਲੀ ਲਾਈਫ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਹਿੰਦੀ ਫਿਲਮੀ ਗੀਤ, ਠੀਕ 1:00। ਸਾਡੇ ਸ਼ਾਇਰ ਦੋਸਤ ਲਈ ਖਾਸ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਦਿਲ ਆਜ ਸ਼ਾਇਰ ਹੈ, ਠੀਕ 2:00। ਠੀਕ 3:00 ਤੁਸੀਂ ਸੁਣੋਗੇ FM ਰੇਨਬੋ ਦੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ 4:00 ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਹੈਲੋ ਜਲੰਧਰ। ਯੁਵਾ ਦੋਸਤਾਂ ਦਾ ਫੇਵਰੇਟ ਪ੍ਰੋਗਰਾਮ ਯੁਵਾਨੀ ਲੈ ਕੇ ਹਾਜ਼ਰ ਹੋਣਗੇ ਯੁਵਾ ਦੋਸਤ, ਠੀਕ 5:00 ਤੋਂ ਲੈ ਕੇ 6:00 ਤੱਕ। ਤੁਹਾਡੀ ਜ਼ਿੰਦਗੀ 'ਚ ਮਿਠਾਸ ਲੈ ਕੇ ਆਏਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ, ਠੀਕ 6:00। ਬਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਦੀਆਂ ਗੱਲਾਂ ਹੋਣਗੀਆਂ ਅਤੇ ਪ੍ਰੋਗਰਾਮ ਰਹੇਗਾ ਫਿਲਮੀ ਦੁਨੀਆ, ਠੀਕ 7:02 ਤੇ। ਹੋਏਗਾ ਪ੍ਰੋਗਰਾਮ ਮਸਾਲਾ ਮਿਕਸ, ਜਿਸ ਵਿੱਚ ਗੱਲਾਂ ਹੋਣਗੀਆਂ ਲੇਟੈਸਟ ਇਨਫੋਰਮੇਟਿਵ ਅਤੇ ਚਟਪਟੀਆਂ। ਨੌ 2 ਤੇ ਸਾਡਾ ਪ੍ਰੋਗਰਾਮ ਰਹੇਗਾ ਦਿਲ ਆਜ ਚਾਹਤਾ ਹੈ। ਗਜ਼ਲਾਂ ਦੀਆਂ ਮਹਿਫਿਲ ਲੱਗੇਗੀ ਪ੍ਰੋਗਰਾਮ ਸ਼ਾਮੇ ਗਜ਼ਲ ਵਿੱਚ, ਠੀਕ 10:00 ਤੋਂ ਲੈ ਕੇ 10:30 ਤੱਕ। ਤੋਂ 11:00 ਤੱਕ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਇੱਕ ਪਿਆਰ ਕਾ ਨਗਮਾ ਹੈ।

ਐਫਐਮ ਨਿਊਜ਼ ਹੈਡਲਾਈਨ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ ਤੇ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਖਾਸ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੇ ਹੁਣ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ।

ਐਫਐਮ ਬੈਂਡ 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ।

ਤੁਸੀਂ ਸਰਵਣ ਕਰਦੇ ਸੀਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਹੁਣ ਸਮਾਂ ਹੋ ਗਿਆ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਦੇਸ਼ ਦੀ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੀ ਹੈ। ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਭਿਆਨਕ ਗਰਮੀ ਦੇ ਮੌਸਮ ਦੌਰਾਨ ਬੇਹੱਦ ਸਾਵਧਾਨੀ ਵਰਤਣ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਦੇ ਤਕਨਾਲੋਜੀ ਬਦਲਾਵ ਦੌਰਾਨ ਭਾਰਤ ਤਕਨਾਲੋਜੀ ਲਾਉਣ ਵਾਲੀ ਦੀ ਥਾਂ ਇੱਕ ਤਕਨਾਲੋਜੀ ਆਗੂ ਵਜੋਂ ਉਭਰਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਟੀ ਦੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਰਾਜ ਦੀ ਸਿੱਖਿਆ ਪ੍ਰਣਾਲੀ ਵਿੱਚ ਹੋ ਰਹੇ ਮਹੱਤਵਪੂਰਨ ਸੁਧਾਰਾਂ ਤੇ ਖੁਸ਼ੀ ਪ੍ਰਗਟ ਕੀਤੀ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਤੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੇ ਹਾਲਿਆ ਵਿਵਾਦਤ ਬਿਆਨ ਤੇ ਅਫਸੋਸ ਪ੍ਰਗਟ ਕਰਦਿਆਂ ਮਾਫ਼ੀ ਮੰਗੀ।

ਪੰਜਾਬ ਦੇ ਮਾਲ, ਮੁੜ ਵਸੇਵਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਦੱਸਿਆ ਹੈ ਕਿ ਸਰਕਾਰ ਨੇ ਹੜ੍ਹ ਰੋਕੂ ਕਾਰਜਾਂ ਅਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅਗਾਉਂ 146 ਕਰੋੜ ਰੁਪਏ ਦੀ ਜਾਰੀ ਕੀਤੇ ਨੇ। ਪੰਜਾਬ ਦੇਸ਼ ਭਰ 'ਚ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਜਨਤਕ ਸਿਹਤ ਵਿੱਚ ਇੱਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਰਾਇਲ ਚੈਲੇਂਜਰ ਬੈਂਗਲੁਰੂ ਨੇ ਗੁਜਰਾਤ ਟਾਈਟਨ ਨੂੰ 5 ਵਿਕਟਾਂ ਨਾਲ ਹਰਾ ਕੇ IPL ਕ੍ਰਿਕਟ 2026 ਦਾ ਖਿਤਾਬ ਜਿੱਤ ਲਿਆ ਹੈ। ਅਤੇ ਭਾਰਤ ਦੇ ਸਾਤਵਿਕ ਸਾਈਰੇਜ ਰੈਂਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਸਿੰਗਾਪੁਰ ਓਪਨ ਬੈਡਮਿੰਟਨ ਵਿੱਚ ਪੁਰਸ਼ ਡਬਲਜ਼ ਦਾ ਖਿਤਾਬ ਜਿੱਤ ਲਿਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਸਾਡਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਕੁਝ ਹੀ ਪਲਾਂ ਦੀ ਦੇਰੀ 'ਤੇ।

ਫਿਰ ਜਲੰਧਰ ਦੇ ਚਾਹ ਦੇ ਕਵਾਂ ਦੀ ਹੋਈ ਮਿੱਠੀ ਮਿੱਠੀ ਭਾਪ ਹੋਵੇ ਜਾਂ ਸੜਕਾਂ ਦੇ ਹਲਕੀ ਫੁਲਕੀ ਚਹਿਲ ਪਹਿਲ ਅਤੇ ਨਾਲ ਹੀ ਜਿਹੜੇ ਰੇਡੀਓ 'ਤੇ ਸੁਣ ਰਹੇ ਸਾਡੇ ਪਿਆਰੀਆਂ ਪਿਆਰੀਆਂ ਗੱਲਾਂ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਸਾਡੇ ਸਰੋਤੇ ਸਾਰੇ ਹੀ ਮੈਨੂੰ ਲੱਗਦਾ ਉੱਠ ਗਏ ਨੇ ਕਿਉਂਕਿ ਅੱਜ ਮੌਸਮ ਵੀ ਬੜਾ ਪਿਆਰਾ ਹੋਇਆ ਪਿਆ ਕਿਉਂਕਿ ਬਾਦਲ ਜਿਹੜੇ ਛਾਏ ਪਏ ਹੋਏ ਆ ਅਸਮਾਨ ਦੇ ਵਿੱਚ ਉਮੀਦ ਹੈ ਕਿ ਤੁਹਾਡੀ ਚਾਹ ਦੀ ਚੁਸਕੀ ਜਿਹੜੀ ਹੈ ਅੱਜ ਹੋਰ ਵੀ ਮਜ਼ੇਦਾਰ ਹੋਵੇਗੀ ਅਤੇ ਤੁਹਾਡਾ ਪੂਰਾ ਦਿਨ ਹੱਸਦੇ ਖੇਡਦੇ ਲੰਘੇਗਾ ਕਿਉਂਕਿ ਅੱਜ ਮੰਡੇ 'ਤੇ ਹੈ ਹੀ ਹੈ ਅਤੇ 1 ਜੂਨ ਵੀ ਹੈ ਫਿਰ ਜੂਨ ਦੀ ਛੁੱਟੀਆਂ ਕਿੰਨੂ ਪਿਆਰੀਆਂ ਨਹੀਂ ਲੱਗਦੀਆਂ ਸਾਰਿਆਂ ਨੂੰ ਲੱਗਦੀਆਂ ਫਿਰ ਜਿਨ੍ਹਾਂ ਦੇ ਕੰਮ ਕਾਰ ਚੱਲਦੇ ਆ ਉਹਨਾਂ ਦੇ ਤਾਂ ਇੱਦਾਂ ਹੀ ਚੱਲਣਾ ਫਿਰ ਜਿਹੜੇ ਬੱਚੇ ਆ ਜਿਨ੍ਹਾਂ ਦੀ ਛੁੱਟੀਆਂ ਪੈ ਚੁੱਕੀਆਂ ਫਿਰ ਕੀ ਹੈ ਮੌਜਾਂ ਹੀ

ਲਓ ਜੀ ਫਿਰ ਮੰਡੇ ਦੀ ਸ਼ੁਰੂਆਤ ਪਿਆਰੀ ਜੀ ਮੁਸਕਾਨ ਦੇ ਨਾਲ ਕਰਦੇ ਹੋਏ ਤੇ ਗੀਤਾਂ ਦੀ ਬਹਾਰ ਨਾਲ ਲੱਗੀ ਰਹਿਣੀ ਚਾਹੀਦੀ ਹੈ ਸਾਡੇ ਲਿਸਨਰਸ ਲਈ। ਫਿਰ ਉਡੀਕ ਕਿਸ ਦੀ ਹੈ, ਬਸ ਸਾਡੇ ਨਾਲ ਬਣੇ ਰਹਿਣਾ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਹੈ ਗੁੱਡ ਮਾਰਨਿੰਗ।

ਲਓ ਜੀ, ਹੋਰ ਜ਼ਿਆਦਾ ਵੀਡਨਾ ਕਰਾਉਂਦੇ ਹੋਏ ਪਹਿਲਾਂ ਗੀਤ ਤੁਹਾਡੇ ਰੇਡੀਓ ਟਰੈਕਸ 'ਤੇ, ਕਿਉਂਕਿ ਆਪਾਂ ਲੜਾਈ ਝਗੜੇ ਵਾਲੀਆਂ ਅਤੇ ਗੱਲਾਂ ਕਰਨੀਆਂ ਹੀ ਨਹੀਂ ਆ, ਪੰਗੇ ਛੰਗੇ 'ਤੇ ਲੈਣੀ ਨਹੀਂ ਆ। ਚਲੋ ਫਿਰ ਸ਼ੁਰੂਆਤ ਕਰਦੇ ਹਾਂ ਪਿਆਰੇ ਜੇ ਗੀਤ ਦੇ ਨਾਲ, ਕਿਉਂਕਿ ਪਿੰਡ ਖਾਲੀ ਤਾਂ ਲੱਗਦਾ ਹੀ ਆ, ਪਰ ਪਿੰਡ ਨੂੰ ਖਾਲੀ ਨਹੀਂ ਲੱਗਣ ਦੇਣਾ ਆਪਾਂ। ਕਿਉਂ? ਕਿਉਂਕਿ ਛੁੱਟੀਆਂ ਸ਼ੁਰੂ ਹੋ ਗਈਆਂ, ਹੱਲੇ ਗੁੱਲੇ ਤਾਂ ਆਪਾਂ ਲਾਉਣੇ ਹੀ ਆ ਸਾਰਿਆਂ ਨੇ।

ਜੀ ਸਾਡੇ ਦੋਸਤਾਂ ਨੇ ਟਿਊਨਿੰਗ ਕੀਤਾ 102.7 FM ਰੇਨਬੋ ਦੇ ਨਾਲ ਨਾਲ 103.6 ਮੈਗਾਹਰਟਜ਼ ਵੀ ਤੇ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਜਲੰਧਰ ਤੁਹਾਡੀ ਆਪਣੀ ਆਰਜ਼ੀ ਦੋਸਤ ਰਾਹੀਲ ਦੇ ਨਾਲ ਇੰਜੋਏ ਕਰ ਰਹੇ ਹੋ ਤੁਸੀਂ ਕਹਿੰਦੀ ਗੁੱਡ ਮਾਰਨਿੰਗ ਹੋਰ ਵੀ ਗੁੱਡ ਮਾਰਨਿੰਗ ਹੋ ਜਾਂਦੀ ਆ ਪਿਆਰੀਆਂ ਪਿਆਰੀਆਂ ਗੱਲਾਂ ਦੇ ਨਾਲ ਤੇ ਗੱਲਾਂ ਤਾਂ ਕਰਨੀਆਂ ਹੀ ਆ ਤੁਹਾਡੇ ਨਾਲ ਕਹਿੰਦੇ ਜਦੋਂ ਆਪਾਂ ਕਿਤੇ ਕੁਝ ਸੁਣਦੇ ਹਾਂ ਇਹ ਕੋਈ ਇਹੋ ਜਿਹੀਆਂ ਗੱਲਾਂ ਸੁਣਦੇ ਨਾ ਦਿਲ ਅਤੇ ਦਿਮਾਗ 'ਤੇ ਕਿਤੇ ਨਾ ਕਿਤੇ ਉਹ ਕਿਤੇ ਨਾ ਘਰ ਕਰ ਜਾਂਦੀਆਂ ਨਾ ਮਤਲਬ ਯਾਦ ਰਹਿੰਦੀਆਂ ਨੇ ਅਤੇ ਇਹੋ ਜਿਹੀ ਛੋਟੀ ਜਿਹੀ ਕਹਾਣੀ ਹੈ ਮਤਲਬ ਪਿਆਰੀ ਜਿਹੀ ਹੈ ਕਾਫੀ ਸਿੱਖਣ ਨੂੰ ਵੀ ਮਿਲਦਾ ਚਲੋ ਤੁਹਾਡੇ ਨਾਲ ਵੀ ਸਾਂਝੀ ਕਰਦੀ ਕਿਉਂਕਿ ਮੈਂ ਕਹਾਣੀ ਕਿਤੇ ਪੜ੍ਹੀ ਸੀਗੀ

ਇੱਕ ਵਾਰ ਦੀ ਗੱਲ ਹੈ ਕਿ ਇੱਕ ਜਿਹੜੇ ਸੀਗੇ ਬੜੇ ਹੀ ਖੁੱਲ੍ਹੇ ਜਿਹੇ ਸੁਭਾਅ ਵਾਲੇ ਪੇਰੈਂਟਸ ਸੀਗੇ, ਉਹਨਾਂ ਨੇ ਕੀ ਕੀਤਾ ਕਿ ਆਪਣੇ ਬੱਚੇ ਨੂੰ ਸਮਝਾਉਣ ਦੇ ਲਈ ਨਾ ਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਜਿਹੜੀਆਂ ਨਾ ਤੁਹਾਨੂੰ ਜਦੋਂ ਆਪਣੇ ਆਪ ਤੁਸੀਂ ਇਹ ਚੀਜ਼ਾਂ ਸਿੱਖਦੇ ਹੋ ਕਿੰਨੀਆਂ ਜ਼ਿਆਦਾ ਜ਼ਰੂਰੀ ਹੁੰਦੀਆਂ, ਨਾ ਕਿ ਤੁਸੀਂ ਜਦੋਂ ਉਹਨਾਂ ਦੀ ਮੰਗ ਕਰਦੇ ਰਹਿੰਦੇ ਹੋ ਅਤੇ ਤੁਹਾਡੀ ਮੰਗ ਜਿਹੜੀ ਹੈ ਪੇਰੈਂਟਸ ਪੂਰੀ ਕਰ ਦਿੰਦੇ ਨੇ, ਲੇਕਿਨ ਉਹਨਾਂ ਚੀਜ਼ਾਂ ਦੀ ਅਹਿਮੀਅਤ ਜਿਹੜੀ ਹੈ ਨਾ ਕਿੰਨੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਅਤੇ ਜ਼ਿੰਦਗੀ ਦੇ ਵਿੱਚ ਪਿਆਰ ਕਿੰਨਾ ਜ਼ਰੂਰੀ ਹੁੰਦਾ। ਇਹ ਚੀਜ਼ ਸਿਖਾਉਣ ਦੇ ਲਈ ਉਹਨਾਂ ਨੇ ਕੀ ਕੀਤਾ, ਇੱਕ ਪਰਿਵਾਰ ਨੇ ਅਤੇ ਉਹਨਾਂ ਨੂੰ ਨਾ ਆਪਣੇ ਇੱਕ ਛੋਟੇ ਜਿਹੇ ਬੱਚੇ ਨੂੰ, ਯਾਨੀ ਕਿ 8-9 ਸਾਲ ਦਾ ਬੱਚਾ ਸੀਗਾ, ਉਸਨੂੰ ਇੱਕ ਦਿਨ ਦੇ ਲਈ ਇੱਕ ਓਬਜ਼ਰਵ ਕਰਨ ਦੇ ਲਈ ਕਿ ਇੱਕ ਪਰਿਵਾਰ, ਖੁਸ਼ਹਾਲ ਪਰਿਵਾਰ ਜਿਹੜਾ ਹੁੰਦਾ ਨਾ ਕਿੱਦਾਂ ਦਾ ਹੁੰਦਾ, ਭਾਵੇਂ ਘੱਟ ਜ਼ਰੂਰਤਾਂ ਹੋਣ, ਭਾਵੇਂ ਸਾਡੇ ਕੋਲ ਚੀਜ਼ਾਂ ਥੋੜ੍ਹੀਆਂ ਹੋਣ, ਲੇਕਿਨ ਪਿਆਰ ਹੋਣਾ ਚਾਹੀਦਾ। ਇਹੋ ਜਿਹੇ ਪਰਿਵਾਰ ਨੂੰ ਵੇਖਣ ਦਾ ਮੌਕਾ ਮਿਲੇ ਤਾਂ ਤੁਸੀਂ ਕੀ ਕਰੋਗੇ? ਵੈਸੇ ਤਾਂ ਬੱਚੇ ਨੂੰ ਸਿਖਾਉਣਾ ਚਾਹੁੰਦੇ ਸੀਗੇ ਕਿ ਕਈ ਵਾਰ ਗਰੀਬੀ ਦੇ ਵਿੱਚ ਵੀ ਜੇ ਆਪਾਂ ਸਾਰੀਆਂ ਚੀਜ਼ਾਂ ਜ਼ਰੂਰਤਾਂ ਸਾਡੇ ਕੋਲ ਹੋਣ ਤਾਂ ਵੀ ਆਪਾਂ ਖੁਸ਼ ਰਹਿ ਸਕਦੇ ਹਾਂ ਨਾ, ਆਪਾਂ ਜਿਹੜੀਆਂ ਚੀਜ਼ਾਂ ਨੂੰ ਆਪਾਂ ਸਾਨੂੰ ਲੋੜੀਂਦੀਆਂ ਉਹਨਾਂ ਦੀਆਂ ਚੀਜ਼ਾਂ ਨੂੰ। ਅਤੇ ਇਸ ਕਰਕੇ ਹੀ ਉਹਨਾਂ ਦੇ ਪਰਿਵਾਰ ਨੇ ਕੀ ਕੀਤਾ, 8 ਸਾਲ ਦੇ ਬੱਚੇ ਨੂੰ ਦਿਖਾਇਆ ਕਿ ਚਲੋ ਦੇਖੋ ਕੀ ਹੁੰਦਾ, ਅਤੇ ਬੱਚੇ ਨੇ ਕੀ ਓਬਜ਼ਰਵ ਕੀਤਾ। ਇੱਕ ਦੋ ਦਿਨ ਬਾਅਦ ਜਦੋਂ ਉਹਨਾਂ ਦੇ ਪੇਰੈਂਟਸ ਨੇ ਉਸ ਤੋਂ ਪੁੱਛਿਆ ਕਿ ਹਾਂ ਤੂੰ ਕੀ ਮਹਿਸੂਸ ਕੀਤਾ, ਅਤੇ ਉਸਨੇ ਕਿਹਾ, ਪਾਪਾ ਸਾਡੇ ਘਰ ਵਿੱਚ ਸਿਰਫ ਇੱਕ ਕੁੱਤਾ ਹੈ ਪਰ ਉਹਨਾਂ ਦੇ ਕੋਲ ਜਿਹੜੇ ਨੇ 4 ਕੁੱਤੇ ਨੇ। ਅੱਛਾ, ਫਿਰ ਉਹਨਾਂ ਨੇ ਪੁੱਛਿਆ ਕਿ ਸਾਡੇ ਕੋਲ ਇੱਕ ਛੋਟੀ ਜਿਹੀ ਸਵਿਮਿੰਗ ਪੂਲ ਹੈ ਪਰ ਉਹਨਾਂ ਦੇ ਕੋਲ ਪੂਰੀ ਇੱਕ ਨਦੀ ਹੈ ਜਿਸ ਦਾ ਕੋਈ ਅੰਤ ਨਹੀਂ ਹੈ। ਅਸੀਂ ਰਾਤ ਨੂੰ ਆਪਣੇ ਬਾਗ ਵਿੱਚ ਨਕਲੀਆਂ ਲਾਈਟਾਂ ਜਗਾਉਂਦੇ ਨੇ ਪਰ ਉਹਨਾਂ ਦੇ ਸਿਰ 'ਤੇ ਰਾਤ ਦਾ ਕਰੋੜ ਜਿੰਨੇ ਤਾਰੇ ਨੇ ਜਿਨ੍ਹਾਂ ਨੂੰ ਆਪਾਂ ਗਿਣ ਵੀ ਨਹੀਂ ਸਕਦੇ। ਅਸੀਂ ਆਪਣਾ ਖਾਣਾ ਬਾਜ਼ਾਰ ਤੋਂ ਖਰੀਦਦੇ ਹਾਂ ਪਰ ਉਹ ਆਪਣਾ ਖਾਣਾ ਜਿਹੜਾ ਹੈ ਖੁਦ ਉਗਾਉਂਦੇ ਨੇ। ਇਹ ਸਾਰੀਆਂ ਗੱਲਾਂ ਸੁਣ ਕੇ ਉਸਦੇ ਪਾਪਾ ਬੜੇ ਹੈਰਾਨ ਹੋਏ ਕਿ ਇਹ ਛੋਟਾ ਜਿਹਾ ਬੱਚਾ 8 ਸਾਲ ਦਾ ਅਤੇ ਕਿੰਨੀ ਗਹਿਰਾਈਆਂ ਵਾਲੀਆਂ ਗੱਲਾਂ ਕਰ ਰਿਹਾ ਹੈ। ਪੁੱਤਰ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਨਾ ਪਿਤਾ ਹੈਰਾਨ ਹੋ ਗਏ ਅਤੇ ਪੁੱਤਰ ਨੇ ਅਖੀਰ ਵਿੱਚ ਕਿਹਾ, ਥੈਂਕ ਯੂ ਪਾਪਾ ਮੈਨੂੰ ਇਹ ਦਿਖਾਉਣ ਲਈ ਕਿ ਜ਼ਿੰਦਗੀ ਦੇ ਵਿੱਚ ਕਈ ਥਾਵਾਂ ਇਹੋ ਜਿਹੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਭਾਵੇਂ ਉਹਨਾਂ ਕੋਲ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨਹੀਂ ਹੈ ਲੇਕਿਨ ਖੁਸ਼ਹਾਲੀ ਬਹੁਤ ਜ਼ਿਆਦਾ ਹੈ, ਫੈਮਲੀ ਦੇ ਵਿੱਚ ਪਿਆਰ ਬਹੁਤ ਜ਼ਿਆਦਾ ਹੈ, ਆਪਸ ਦੇ ਵਿੱਚ ਹਰ ਇੱਕ ਛੋਟੀ ਜਿਹੜੀ ਵੱਡੀ ਗੱਲ ਹੁੰਦੀ ਹੈ ਆਪਸ ਦੇ ਵਿੱਚ ਉਹ ਸਾਂਝੀਆਂ ਕਰਦੇ ਨੇ, ਪਿਆਰ ਕਰਦੇ ਨੇ ਇੱਕ ਦੂਜੇ ਨੂੰ। ਕਿੰਨੀ ਡੂੰਘਾਈ ਵਾਲੀ ਗੱਲ ਦੇ ਨਾਲ, ਕਿੰਨੀ ਛੋਟੀ ਜਿਹੀ ਗੱਲ ਨੂੰ ਉਹਨੇ ਬੜੀ ਹੀ ਡੂੰਘਾਈ ਦੇ ਨਾਲ ਕਹਿਤਾ ਹੈ ਕਿ ਰਿਸ਼ਤਿਆਂ ਦੇ ਵਿੱਚ ਨਾ ਕੁਦਰਤ ਦੇ ਨਜ਼ਦੀਕ ਹੋਣੇ ਚਾਹੀਦੇ ਸਾਨੂੰ। ਕਈ ਵਾਰ ਜੋ ਚੀਜ਼ਾਂ ਸਾਡੇ ਕੋਲ ਨਹੀਂ ਹੁੰਦੀਆਂ ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ ਹਾਂ, ਇਸ ਕਰਕੇ ਜੋ ਚੀਜ਼ਾਂ ਸਾਡੇ ਕੋਲ ਅੱਜ ਨੇ ਉਸਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ। ਇਸ ਕਰਕੇ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ, ਮਤਲਬ ਛੋਟੀਆਂ ਛੋਟੀਆਂ ਖੁਸ਼ੀਆਂ ਸਾਨੂੰ ਮਿਲ ਰਹੀਆਂ ਜਿਹੜੀ ਪਰਮਾਤਮਾ ਸਾਨੂੰ ਦੇ ਰਹੇ ਨੇ, ਉਹਨਾਂ ਦੇ ਨਾਲ ਖੁਸ਼ ਰਹਿਣਾ ਚਾਹੀਦਾ ਅਤੇ ਆਪਣੀ ਜਿਹੜਾ ਹਾਰਡ ਵਰਕ ਤੇ ਉਹ ਤਾਂ ਸਾਨੂੰ ਕਰਦੇ ਰਹਿਣਾ, ਉਸ ਤੋਂ ਤਾਂ ਆਪਾਂ ਅਣਗਹਿਲੀ ਨਹੀਂ ਕਰ ਸਕਦੇ।

ਇਸ ਕਰਕੇ ਜਿਹੜੇ ਘਰ ਦੇ ਵਿੱਚ ਬੱਚੇ ਨਾ, ਉਹਨਾਂ ਨੂੰ ਛੋਟੀਆਂ ਛੋਟੀਆਂ ਇਹੋ ਜਿਹੀਆਂ ਕਹਾਣੀਆਂ ਦੇ ਨਾਲ ਜਾਂ ਫਿਰ ਉਹਨਾਂ ਨੂੰ ਓਬਜ਼ਰਵ ਕਰਵਾਉਣਾ ਚਾਹੀਦਾ ਕਿ ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਬੜੀ ਆਰਾਮ ਦੇ ਨਾਲ ਨਹੀਂ ਮਿਲਦੀ, ਬੜੀ ਸੌਖੇ ਤਰੀਕੇ ਦੇ ਨਾਲ ਨਹੀਂ ਮਿਲਦੀ, ਹਾਰਡ ਵਰਕ ਤਾਂ ਕਰਨਾ ਹੀ ਪੈਂਦਾ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਿਖਾਉਣਾ ਬਹੁਤ ਜ਼ਰੂਰੀ। ਵੈਸੇ ਅੱਜ ਬਹੁਤ ਖਾਸ ਦਿਨ ਹੈ, 3 ਚੀਜ਼ਾਂ ਕਰਕੇ, ਉਹ ਵੀ ਮੈਂ ਦੱਸੂੰਗੀ ਪਰ ਗੀਤਾਂ ਦੇ ਨਾਲ ਨਾਲ ਨਾ। ਇਹੋ ਜਿਹੇ ਮਾਈਂਡ ਬਲੋਇੰਗ ਗੱਲਾਂ ਹੋਰ ਵੀ ਕਰਾਂਗੇ ਪਰ ਬਣੇ ਰਹਿਣਾ ਆਰਜੇ ਦੋਸਤ ਰਾਹਿਲ ਦੇ ਨਾਲ।

ਵੈਸੇ ਸੰਡੇ ਦਾ ਹਰ ਕਿਸੇ ਦਾ ਮੈਂ ਕਹਿੰਦੀ ਹਾਂ ਬਹੁਤ ਹੀ ਵਧੀਆ ਗਿਆ ਹੋਣਾ, ਹੁਣ ਤੁਸੀਂ ਤਾਂ ਸਮਝ ਹੀ ਗਏ ਕ੍ਰਿਕਟ ਲਵਰਸ ਲਈ ਵੀ ਕਹਿ ਰਹੀ ਹਾਂ ਅਤੇ ਬਾਕੀ ਹੋਰ ਚੀਜ਼ਾਂ ਵੀ ਹੈ, ਕਿਉਂਕਿ ਸੰਡੇ ਨੂੰ ਆਪਾਂ ਫੰਡੇ ਤਾਂ ਬਣਾ ਹੀ ਲੈਂਦੇ ਹਾਂ ਅਤੇ ਕੱਲ੍ਹ ਦੇ ਮੈਚ ਨੇ ਤਾਂ ਉੱਦਾਂ ਹੀ ਮਤਲਬ ਪੂਰਾ ਦਿਨ ਨਾ ਵਧੀਆ ਹੀ ਕਰਤਾ ਮੰਡੇ ਦੀਆਂ, ਜਿਹੜਾ ਮੈਨੂੰ ਵੈਸੇ ਮੰਡੇ ਕਈ ਵਾਰ ਚੰਗਾ ਨਹੀਂ ਲੱਗਦਾ ਕਿਉਂਕਿ ਸਵੇਰੇ ਸਵੇਰੇ ਭੱਜ ਦੌੜ ਜਿਹੜੀ ਸ਼ੁਰੂ ਹੁੰਦੀ ਹੈ, ਲੇਕਿਨ ਕੱਲ੍ਹ ਸੰਡੇ ਬਹੁਤ ਵਧੀਆ ਸੀ ਇਸ ਕਰਕੇ ਮੰਡੇ ਵੀ ਚੰਗਾ ਹੀ ਹੈ। ਜੀ ਹਾਂ, ਰਾਇਲ ਚੈਲੇਂਜਰ ਬੈਂਗਲੁਰੂ ਨੇ ਇਤਿਹਾਸ ਰਚ ਦਿੱਤਾ ਹੈ। ਚੇਨਈ ਅਤੇ ਮੁੰਬਈ ਤੋਂ ਬਾਅਦ ਆਰਸੀਬੀ ਲਗਾਤਾਰ ਦੂਜੀ ਵਾਰ ਚੈਂਪੀਅਨ ਬਣਨ ਵਾਲੀ ਤੀਸਰੀ ਟੀਮ ਬਣ ਗਈ ਹੈ। ਪਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਇਹ ਪਹਿਲੀ ਅਜਿਹੀ ਟੀਮ ਬਣੀ ਹੈ ਜਿਸਨੇ ਲਗਾਤਾਰ 2 ਸਾਲ ਕਿਸੇ ਜਿਹੜਾ ਨਿਊਟਰਲ ਵੈਨਿਊ 'ਤੇ IPL ਦਾ ਖਿਤਾਬ ਜਿੱਤਿਆ, ਮਤਲਬ ਘਰ ਹੋਵੇ ਜਾਂ ਬਾਹਰ, ਹੁਣ ਆਰਸੀਬੀ ਦਾ ਇੱਕ ਸਿੱਕਾ 'ਤੇ ਚੱਲ ਹੀ ਹੈ। ਜਿਹੜੀ ਮੈਚ ਦੀ ਗੱਲ ਕਰਦੇ ਹੋਏ ਦੇਖੀਏ ਤਾਂ ਗੁਜਰਾਤ ਦੀ ਟੀਮ ਪਹਿਲਾਂ ਬੈਟਿੰਗ ਕਰਨ ਉਤਰੀ, ਪਰ ਪਾਵਰ ਪਲੇ 'ਚ RCB ਦੇ ਗੇਂਦਾਬਾਜ਼ਾਂ ਨੇ ਉਹਨਾਂ ਦੇ ਸਾਹ ਸੁਕਾ ਦਿੱਤੇ। ਗੁਜਰਾਤ ਨੇ 6 ਓਵਰ 'ਚ ਸਿਰਫ 45 ਦੌੜਾਂ ਦੀ ਬਣਾ ਕੇ ਹੀ ਟੀਮ ਜਿਹੜਾ ਹੈ ਸਕੀ ਟੌਪ ਜਿਹੜਾ ਹੈ ਆਰਡਰ 'ਤੇ 3 ਵਿਕਟਾਂ ਡਿਗਾਈਆਂ ਸੀਗੀਆਂ। ਅਤੇ ਜੇ ਸਹੀ ਆਪਾਂ ਗੱਲ ਕਰੀਏ ਤਾਂ 41 ਦੌੜਾਂ ਬਣਾਈਆਂ ਅਤੇ ਉਹਨਾਂ ਨੇ ਸਟ੍ਰਾਈਕ ਰੇਟ ਪਤਾ ਕੀ ਸੀਗਾ, ਸਿਰਫ 103। ਦੂਜੇ ਪਾਸੇ ਜੇ ਆਪਾਂ ਬੈਂਗਲੁਰੂ ਦੀ ਗੱਲ ਕਰੀਏ ਤਾਂ ਉਹਨਾਂ ਨੇ ਪਾਵਰ ਪਲੇ 'ਚ ਵੀ ਧਮਾਕਾ ਕਰ ਦਿੱਤਾ ਹੈ, 6 ਓਵਰਾਂ 'ਚ 70 ਦੌੜਾਂ ਠੋਕ ਦਿੱਤੀਆਂ। ਲਓ ਜੀ ਠੋਕੋ ਤਾਲੀ ਫਿਰ। ਸਾਡੇ ਜਿਹੜੇ ਆ ਚੇਂਜ ਮਾਸਟਰ ਵਿਰਾਟ ਕੋਹਲੀ ਨੇ ਵੈਂਕਟੇਸ਼ ਅਈਅਰ ਦੇ ਨਾਲ ਮਿਲ ਕੇ 107 ਦੌੜਾਂ ਬਣਾਈਆਂ, ਉਹ ਵੀ 200 ਦੇ ਸੁਪਰ ਫਾਸਟ ਸਟ੍ਰਾਈਕ ਰੇਟ ਦੇ ਨਾਲ। ਵਿਰਾਟ ਨੇ ਤਾਂ 25 ਗੇਂਦਾਂ 'ਚ 52 ਦੌੜਾਂ ਬਣਾ ਕੇ ਗੁਜਰਾਤ ਦੇ ਗੇਂਦਾਬਾਜ਼ਾਂ ਦੇ ਛੱਕੇ 'ਤੇ ਛੁੜਾਈ ਦਿੱਤਾ। ਫਿਰ ਜਿਹੜੇ ਸਾਡੇ ਫੈਨਸ ਲਵਰ ਨੇ ਯਾਨੀ ਕਿ ਰਾਇਲ ਚੈਲੇਂਜਰ ਬੈਂਗਲੁਰੂ ਦੇ, ਉਹ ਤਾਂ ਮੈਂ ਕਹਿੰਦੀ ਹਾਂ ਅੱਜ ਦੇ ਫਿਰ ਜਿਹੜਾ ਈਦ ਵਾਲਾ ਦਿਨ ਨਹੀਂ ਹੋ ਜਾਂਦਾ ਕਈ ਵਾਰ ਸਾਡੇ ਲਈ, ਫਿਰ ਉਹੀ ਵਾਲਾ ਦਿਨ ਸੀਗਾ ਐਤਵਾਰ ਦਾ। ਅਤੇ ਇਸ ਮੈਚ ਦੇ ਵਿੱਚ ਕਈ ਇਹੋ ਜਿਹੇ ਰਿਕਾਰਡ ਵੀ ਬਣੇ ਹਨ ਜਿਨ੍ਹਾਂ ਨੂੰ ਜਾਣਨਾ ਤਾਂ ਜ਼ਰੂਰੀ ਹੈ। 0 ਬਾਉਂਡਰੀ ਰਿਕਾਰਡ ਗੁਜਰਾਤ ਦੀ ਬੈਟਿੰਗ ਦੌਰਾਨ

ਲਗਾਤਾਰ 40 ਗੇਂਦਾਂ ਤੱਕ ਇੱਕ ਵੀ ਚੌਕਾ ਛੱਕਾ ਨਹੀਂ ਲੱਗਿਆ। ਇਹ IPL ਦੇ ਫਾਈਨਲਸ ਦੇ ਇਤਿਹਾਸ ਦਾ ਸਭ ਤੋਂ ਲੰਬਾ ਅਤੇ ਖਾਮੋਸ਼ ਦੌਰ ਸੀਗਾ। ਪਰ ਗੱਲ ਕਰਦੇ ਹਾਂ ਕੋਹਲੀ ਦੇ ਤੂਫਾਨ ਦੀ, ਉਹਦੇ ਅਸੀਂ ਸਾਰੇ ਜਾਣਦੇ ਹਾਂ। ਵਿਰਾਟ ਕੋਹਲੀ ਨੇ IPL ਫਾਈਨਲਸ 'ਚ ਸਭ ਤੋਂ ਤੇਜ਼ ਹਾਫ ਸੈਂਚੁਰੀ ਲਗਾਈ, ਸਿਰਫ 25 ਗੇਂਦਾਂ 'ਤੇ 52 ਦੌੜਾਂ। ਫਿਰ ਗੱਲ ਕਰ ਲੈਂਦੇ ਹਾਂ ਪਾਟੀਦਾਰ ਦੀ ਕਪਤਾਨੀ ਦੀ। ਰਜਤ ਪਾਟੀਦਾਰ IPL ਇਤਿਹਾਸ ਦੇ ਅਜਿਹੇ ਤੀਜੇ ਕਪਤਾਨ ਬਣ ਗਏ ਨੇ ਜਿਨ੍ਹਾਂ ਨੇ ਪਹਿਲਾਂ 2 ਸੀਜ਼ਨ 'ਚ ਟੀਮ ਦੀ ਕਮਾਲ ਸੰਭਾਲਦੇ ਹੋਏ ਲਗਾਤਾਰ 2 ਵਾਰ ਚੈਂਪੀਅਨ ਬਣਾ ਦਿੱਤਾ। ਸਿਰਫ 363 ਦਿਨਾਂ ਦੇ ਅੰਦਰ 2 ਟਰੋਫੀਆਂ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਫਿਰ ਸਾਡੇ RCB ਵਾਲੇ ਫੈਨਸ, ਦੇਖੋ ਬਾਕੀ ਸਾਰੇ ਜਿਹੜੇ ਫੈਨਸ ਨੇ ਕੋਈ ਨਹੀਂ, ਅਲੱਗ ਅਲੱਗ ਟੀਮਾਂ ਜਿਹੜੀਆਂ ਤੁਹਾਨੂੰ ਪਸੰਦ ਨੇ, ਅਗਲੀ ਵਾਰ ਫਿਰ ਜਿਹੜਾ ਹੈ ਨਾ ਸਾਡੇ ਜਿਹੜੇ ਪਲੇਅਰਸ ਨੇ ਮਿਹਨਤ ਸਾਰੇ ਹੀ ਕਰ ਰਹੇ ਹੈ ਨਾ, ਇੱਕ ਦੀ ਹਾਰ ਅਤੇ ਇੱਕ ਦੀ ਜੀਤ 'ਚ ਬਣੀ ਰਹਿੰਦੀ ਆ। ਪਰ ਕੋਈ ਨਹੀਂ, ਚਲੋ RCB ਵਾਲੇ ਫੈਨਸ ਲਈ ਕਹਿ ਦਿੰਦੇ ਹਾਂ, ਜਿਹੜੇ ਆ ਕੱਲ੍ਹ ਦੀ ਤੁਸੀਂ ਪਾਰਟੀ ਕਰ ਲਈ ਹੋਣੀ ਮੈਨੂੰ ਲੱਗਦਾ ਹੈ, ਅਤੇ ਛੁੱਟੀਆਂ ਤਾਂ ਸ਼ੁਰੂ ਹੀ ਹੋ ਚੁੱਕੀਆਂ ਨੇ। ਦੇਖੋ ਅੱਜ ਖਾਸ ਹੈ, ਮੰਡੇ ਆ, ਅਤੇ ਫਿਰ ਅੱਜ ਵੀ ਆਪਾਂ ਧਮਾਕੇ ਛਮਾਕੇ ਜਿਹੜੇ ਉਹ ਤਾਂ ਲਗਾਉਣੇ ਹੁੰਦੇ ਆ ਹਰ ਵਾਰ। ਜੀ ਬਿਲਕੁਲ, ਇਹ ਸਾਡੇ ਲਈ ਗੁੱਡ ਨਿਊਜ਼ ਸੀਗੀ। ਭਾਵੇਂ 18 ਸਾਲ ਲੱਗ ਜਾਣ, ਪਰ ਮੁੰਡਿਆਂ ਨੇ ਦਿਲ ਜਿੱਤ ਹੀ ਲਿਆ ਹੈ। ਤੁਹਾਡਾ ਇਤਿਹਾਸ ਜਿੱਤ ਕੇ ਹੀ ਕੀ ਕਹਿਣਾ ਹੈ ਮੈਨੂੰ, ਤਾਂ ਫਿਰ ਲੱਗਦਾ ਕਿ ਅੱਜ ਦੀਆਂ ਗੱਲਾਂ ਵੀ ਬਹੁਤ ਵਧੀਆ ਹੀ ਹੋਣੀ ਚਾਹੀਦੀ, ਕਿਉਂਕਿ ਅੱਜ ਖਾਸ ਦਿਨ ਹੈ, 1 ਜੂਨ ਹੈ। ਪਹਿਲੀ ਖੁਸ਼ੀ ਤਾਂ ਤੁਹਾਡੇ ਨਾਲ ਸਾਂਝੀ ਕਰ ਹੀ ਲਈ ਹੈ। ਹਾਲੇ ਹੋਰ ਜਿਹੜੇ ਖੁਸ਼ੀਆਂ ਦੀ ਜਿਹੜੀਆਂ ਗੱਲਾਂ ਹੈ ਨਾ, ਉਹ ਕਰਨੀਆਂ ਬਾਕੀ ਹੈ। ਤੁਸੀਂ ਜਾਣਾ ਕਿਤੇ ਨਹੀਂ, ਆਪਣੀ RJ ਦੋਸਤ ਰਾਹਿਲ ਦੇ ਨਾਲ ਬਣੇ ਰਹਿਣਾ ਹੈ, ਠੀਕ ਹੈ ਕਿ ਨਹੀਂ।

ਚਲੋ ਜੀ, ਕੱਲ ਦੀਆਂ ਕੁਝ ਖਾਸ ਗੱਲਾਂ ਵੀ ਕਰ ਲੈਣੇ ਆ। ਕਹਿੰਦੇ ਆ ਕਿ ਜਿਹੜਾ ਭੰਗੜਾ ਹੈ ਨਾ, ਉਹ ਇੱਕ ਫਿਟਨੈਸ ਦਾ ਇੱਕ ਅਹਿਮ ਰੋਲ ਪਲੇ ਕਰਦਾ। ਹੁਣ ਤੁਸੀਂ ਕਹੋਗੇ ਭੰਗੜਾ ਕਿਵੇਂ? ਬਿਲਕੁਲ ਪਲੇ ਕਰਦਾ ਹੈ ਇੱਕ ਫਿਟਨੈਸ ਸਟ੍ਰੀਕ ਦੇ ਲਈ। ਜਦੋਂ ਤੁਸੀਂ ਜਿੰਨੀ ਕੁ ਮਿਹਨਤ ਜਿਹੜੀ ਆਪਾਂ ਜਿਮ ਦੇ ਵਿੱਚ ਲਗਾਉਂਦੇ ਹਾਂ, ਜੇ ਉਨੇ ਕੁ 3-4 ਆਪਾਂ ਵਧੀਆ ਸਟੈਪ ਕਰ ਲੈਂਦੇ ਹਾਂ, ਮੈਂ ਕਹਿੰਦੀ ਹਾਂ ਫਿਰ ਤਾਂ ਸਾਨੂੰ ਜ਼ਿਆਦਾ ਐਕਸਰਸਾਈਜ਼ ਕਰਨ ਦੀ ਲੋੜ ਹੀ ਨਹੀਂ ਪੈਣੀ। ਹਾਂਜੀ, ਕੱਲ੍ਹ ਦਾ ਜਿਹੜਾ ਦਿਨ ਹੈ ਨਾ, ਇਸੇ ਤਰ੍ਹਾਂ ਹੀ ਸੰਡੇ ਸਾਰਿਆਂ ਦੇ ਲਈ ਰਿਹਾ ਸੀਗਾ। ਭਾਵੇਂ ਬੱਚੇ ਹੋਣ ਭਾਵੇਂ ਬਜ਼ੁਰਗ ਹੋਣ, ਸਾਰਿਆਂ ਨੇ ਨੱਚ ਟੱਪ ਕੇ ਆਪਣੀ ਜਿਹੜੀ ਉਹ ਸਿਹਤ ਬਣਾਈ ਸੀ। ਉਹ ਵੀ ਕਿੱਦਾਂ, ਬਿਲਕੁਲ ਢੋਲ ਦੀ ਬੀਟ ਹੋਵੇ ਜਾਂ ਫਿਰ ਜਿਹੜਾ ਆਪਾਂ ਲੁੱਡੀ ਨਾਚ ਕਰਦੇ ਹਾਂ ਉਹ ਵਾਲੀ, ਜਾਂ ਫਿਰ ਦੀ ਟਿਊਨ 'ਤੇ ਨੱਚਣਾ ਹੋਵੇ। ਹਾਂਜੀ, ਕੱਲ੍ਹ ਦੇ ਬੀਤੇ ਦਿਨ ਦੀ ਗੱਲ ਕਰੀਏ ਤਾਂ ਮਾਡਲ ਟਾਊਨ ਦੇ ਪਾਰਕ ਵਿੱਚ ਸਾਰਿਆਂ ਨੇ ਸੈਰ ਕਰਦੇ ਕਰਦੇ 300 ਤੋਂ ਵੱਧ ਜਿਹੜੇ ਗਰੀਬ ਬੱਚੇ ਸੀਗੇ, ਜਿਹਦੇ ਵਿੱਚ ਬੱਚੇ ਸੀਗੇ, ਬਜ਼ੁਰਗ ਸੀਗੀਆਂ, ਮਹਿਲਾਵਾਂ ਸੀਗੀਆਂ, ਜਿਨ੍ਹਾਂ ਨੇ ਢੋਲ ਦੀ ਤਾਪ 'ਤੇ ਯਾਨੀ ਕਿ ਢੋਲ ਦੀ ਬੀਟ 'ਤੇ ਜਿਹੜੀ ਹੈ ਨਾ ਨੱਚ ਰਹੇ ਸੀਗੇ, ਅਤੇ ਨਾਲ ਹੀ ਐਕਸਰਸਾਈਜ਼ ਫੁੱਲ ਔਨ ਸੀਗੀ। ਹਰਿਆਲੀ ਦਾ ਕਲਚਰ ਅਤੇ ਪੋਜ਼ਿਟਿਵ ਜਿਹੜਾ ਸੀਗਾ, ਇੱਕ ਨੇਚਰ ਮਾਹੌਲ ਬਣਿਆ ਹੋਇਆ ਸੀ ਜਿਹਦੇ ਵਿੱਚ ਸਾਰਿਆਂ ਨੇ ਜਿਹੜਾ ਇੱਕ ਪੂਰਾ ਭੰਗੜੇ ਦਾ ਗਰੁੱਪ ਸੀਗਾ, 6 ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਇਹਨਾਂ ਨੇ ਆਪਣਾ ਫਿਟਨੈਸ ਦਾ ਸੰਦੇਸ਼ ਦਿੱਤਾ। ਹੁਣ ਇਸ ਦੌਰਾਨ ਕੌਣ ਕੌਣ ਸੀਗਾ? ਬਿਲਕੁਲ ਸਾਰੇ ਹੀ ਸੀਗੇ। ਕਹਿੰਦੇ ਆ ਕਿ ਜਿਹੜਾ ਭੰਗੜਾ ਹੈ ਨਾ, ਜੇ ਤੁਸੀਂ 2 ਕਿਲੋਮੀਟਰ ਦੌੜਦੇ ਹੋ ਅਤੇ ਨਾਲ ਹੀ ਜੇ 10-15 ਮਿੰਟ ਭੰਗੜਾ ਕਰ ਲੈਂਦੇ ਹੋ, ਦੋਨੋਂ ਬਰਾਬਰ ਕਾਊਂਟ ਕੀਤਾ ਜਾਂਦਾ। ਅਤੇ ਜਿਵੇਂ ਭੰਗੜੇ ਦੇ ਸਟੈਪ ਦੀ ਗੱਲ ਕਰ ਲੈਂਦੇ ਹਾਂ, ਹੁਣ ਸਰੀਰ ਨੂੰ ਜਿਹੜੀ ਇੱਕ ਆਕਸੀਜਨ ਲੈਵਲ ਮਿਲਦਾ ਹੁਣ ਜ਼ਿਆਦਾ ਵੱਧ ਜਾਂਦਾ। ਭੰਗੜੇ ਦੇ ਸਟੈਪ ਇਹੋ ਜਿਹੇ ਹੁੰਦੇ ਕਿ ਦੇਖੋ, ਸਾਨੂੰ ਪੈਰ ਚੱਕਣੇ ਹੁੰਦੇ ਆ ਅਤੇ ਨਾਲ ਹੀ ਨਾਲ ਅੱਡੀਆਂ 'ਤੇ ਵੀ ਸਾਨੂੰ ਟੱਪਣਾ ਤਾਂ ਪੈਂਦਾ ਹੀ ਹੈ। ਇਸ ਕਰਕੇ ਜਿਹੜੇ ਹੈ ਭੰਗੜੇ ਦੇ ਵਿੱਚ ਘੁਟਨਿਆਂ ਦਾ ਮੁੜਨਾ ਹੁੰਦਾ ਹੈ ਅਤੇ ਸਾਡੇ ਘੁਟਨਿਆਂ ਦੀ ਐਕਸਰਸਾਈਜ਼ ਹੋ ਜਾਂਦੀ ਹੈ। ਨਾਲ ਹੀ ਸਾਡੇ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦਾ ਵਜ਼ਨ ਵੱਧ ਰਿਹਾ, ਫਿਰ ਉਹਨਾਂ ਦੇ ਲਈ ਵੀ ਬਹੁਤ ਵਧੀਆ ਹੈ ਭੰਗੜਾ। ਚਲੋ ਕੋਈ ਨਹੀਂ, ਭੰਗੜੇ ਦੇ ਸਟੈਪ ਵੀ ਨਾਲ ਨਾਲ ਕਰਦੇ ਰਹਾਂਗੇ। ਲੇਕਿਨ ਜੇ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਸਾਡੇ ਦੋਸਤਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਸਵੇਰੇ ਉੱਠ ਕੇ ਵਾਕ ਕਰ ਲੈਣ ਜਾਂ ਫਿਰ ਐਕਸਰਸਾਈਜ਼ ਕਰ ਲੈਣ, ਅਤੇ ਭੰਗੜਾ, ਹਾਂਜੀ ਹਾਂਜੀ, ਭੰਗੜਾ ਇੱਕ ਬਹੁਤ ਹੀ ਵਧੀਆ ਆਪਸ਼ਨ ਹੋ ਸਕਦਾ ਹੈ ਰੋਜ਼ ਦੀ ਆਪਣੀ ਐਨਰਜੀ ਨੂੰ ਹੋਰ ਵੀ ਵਧਾਉਣ ਦਾ। ਫਿਰ ਕੀ ਸੋਚ ਰਹੇ ਹੋ, ਅਗਲੀ ਵਾਰ ਸੰਡੇ ਤੁਸੀਂ ਵੀ ਜਾ ਸਕਦੇ ਹੋ ਕਿਤੇ ਮਾਡਲ ਟਾਊਨ ਦੇ ਪਾਰਕ ਵਿੱਚ।

ਜੀ ਦੋਸਤੋ, ਤੁਸੀਂ ਸਾਰਿਆਂ ਨੇ ਟਿਊਨਿੰਗ ਕੀਤਾ ਹੈ 102.7 FM ਦੇ ਰੇਨਬੋ ਦੇ ਨਾਲ ਨਾਲ 103.6 MHz ਵੀ, ਅਤੇ ਬਣੇ ਹੋਏ ਆਪਣੀ ਅੱਜ ਦੋਸਤ ਰਾਹੀਲ ਦੇ ਨਾਲ। ਪ੍ਰੋਗਰਾਮ ਕਿਹੜਾ ਚੱਲ ਰਿਹਾ? ਬਿਲਕੁਲ ਸਹੀ ਕਹਿ ਰਹੇ ਹੋ, ਯਾਨੀ ਕਿ ਗੁੱਡ ਮਾਰਨਿੰਗ ਜਲੰਧਰ। ਦੇਖੋ, ਗੱਲ ਹੋਈ ਸੀ ਕਿ ਅੱਜ ਕੀ ਖਾਸ ਹੈ। ਅੱਜ ਬਹੁਤ ਖਾਸ ਦਿਨ ਹੈ, ਮੈਂ ਕਹਿੰਦੀ ਹਾਂ 1 ਜੂਨ ਜਿਹੜਾ ਹੈ ਨਾ, ਛੁੱਟੀਆਂ ਦੇ ਲਈ ਤਾਂ ਹੈਗਾ ਹੀ ਹੈ। ਛੁੱਟੀ ਛੁੱਟੀ ਮੈਂ ਬਾਰ ਬਾਰ ਕਰ ਰਹੀ ਹਾਂ ਕਿਉਂਕਿ ਮੈਨੂੰ ਐਕਸਾਈਟਮੈਂਟ ਹੈ, ਪਰ ਮੇਰੀ ਛੁੱਟੀਆਂ ਨਹੀਂ ਪਈਆਂ, ਫਿਰ ਕੀ ਕਰ ਸਕਦੇ ਹਾਂ। ਅੱਜ ਦਾ ਦਿਨ ਇਕੱਲਿਆਂ ਦਾ ਨਹੀਂ, ਅੱਜ ਦਾ ਦਿਨ ਪੂਰੇ ਪਰਿਵਾਰ ਦਾ ਹੈ। ਕਿਉਂ ਦੱਸਦੀ ਹਾਂ, ਕਿਉਂਕਿ ਅੱਜ ਆਪਾਂ ਮਨਾ ਰਹੇ ਹਾਂ ਗਲੋਬਲ ਡੇ ਆਫ ਪੇਰੈਂਟਸ, ਯਾਨੀ ਕਿ ਅੱਜ ਪੂਰੇ ਪਰਿਵਾਰ ਦਾ ਹੈ। ਅੱਜ ਅਸੀਂ ਗੱਲ ਕਰਾਂਗੇ ਆਪਣੇ ਜਿਹੜੇ ਆ ਪੇਰੈਂਟਸ ਬਾਰੇ ਵੀ, ਅਤੇ ਅੱਜ ਦੇ ਖਾਸ ਦਿਨ ਦੇ ਵਿੱਚ ਹੋਰ ਕੀ ਖਾਸ ਹੈ ਉਹ ਵੀ ਕਹਿੰਦੀ ਹਾਂ। ਜੇ ਅਸੀਂ ਸੋਚੀਏ ਨਾ, ਜਦੋਂ ਆਪਾਂ ਪਹਿਲੀ ਵਾਰ ਤੁਰਨਾ ਸ਼ੁਰੂ ਕੀਤਾ ਸੀ, ਜਦੋਂ ਅਸੀਂ ਪਹਿਲੀ ਵਾਰ ਮਾਂ ਜਾਂ ਪਿਓ ਆਖਿਆ ਸੀਗਾ, ਆਪਾਂ ਕਹਿੰਦੇ ਹਾਂ ਨਾ, ਜਦੋਂ ਬੱਚਾ ਪਹਿਲਾਂ ਛੋਟਾ ਹੁੰਦਾ ਜਦੋਂ ਬੋਲਣਾ ਸੀ, ਆਪਾਂ ਉਹਨੂੰ ਕਹਿੰਦੇ ਨਾ ਬੇਟਾ ਮਾਂ ਬੋਲੋ ਜਾਂ ਫਿਰ ਪਾਪਾ ਬੋਲੋ, ਹੈ ਨਾ। ਜਦੋਂ ਉਹ ਪਹਿਲੀ ਵਾਰ ਆਪਣੀ ਜ਼ਬਾਨ ਤੋਂ ਆਪਣੇ ਮੂੰਹ ਤੋਂ ਬੋਲਦਾ ਹੈ ਕਿ ਮਾਂ ਜਾਂ ਪਾਪਾ, ਹੈ ਨਾ, ਉਸ ਜਿੰਨੀ ਕੁ ਖੁਸ਼ੀ ਹੁੰਦੀ ਹੈ ਨਾ ਪੇਰੈਂਟਸ ਨੂੰ ਉਸ ਵੇਲੇ, ਮਤਲਬ ਬਿਆਨ ਵੀ ਨਹੀਂ ਆਪਾਂ ਕਰ ਸਕਦੇ, ਅਤੇ ਉਹੀ ਖੁਸ਼ੀ ਇੰਨੀ ਵੱਡੀ ਹੋ ਜਾਂਦੀ ਕਿ ਸ਼ਾਇਦ ਅਸੀਂ ਸਮਝ ਵੀ ਨਹੀਂ ਸਕਦੇ। ਅਤੇ ਦੋਸਤੋ, ਜੇ ਅਸੀਂ ਗੱਲ ਕਰੀਏ ਨਾ 1980 ਤੋਂ ਲੈ ਕੇ ਅੱਜ ਤੱਕ, ਦੁਨੀਆ ਨੇ ਇਹ ਗੱਲ ਸਮਝੀ ਹੈ ਕਿ ਪਰਿਵਾਰ ਅਤੇ ਮਾਪਿਆਂ ਦੀ ਭੂਮਿਕਾ ਬੱਚਿਆਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਹੁੰਦੀ ਹੈ। ਇਸੇ ਲਈ 2012 ਵਿੱਚ ਯੂਨਾਈਟਿਡ ਨੇਸ਼ਨਸ ਨੇ 1 ਜੂਨ ਨੂੰ ਗਲੋਬਲ ਡੇ ਆਫ ਪੇਰੈਂਟਸ ਜਿਹੜਾ ਹੈ ਘੋਸ਼ਿਤ ਕਰ ਦਿੱਤਾ ਸੀਗਾ, ਤਾਂ ਜੋ ਅਸੀਂ ਆਪਣੇ ਮਾਪਿਆਂ ਦੀ ਕਦਰ ਕਰ ਸਕੀਏ। ਵੈਸੇ ਤਾਂ ਹਰ ਇੱਕ ਦਿਨ ਸਾਨੂੰ ਬਣਾਉਣਾ ਚਾਹੀਦਾ ਆਪਣੇ ਪੇਰੈਂਟਸ ਲਈ। ਉਹਨਾਂ ਨੂੰ ਰੋਜ਼ ਆਪਾਂ ਵੇਖਦੇ ਹਾਂ, ਰੋਜ਼ ਇੱਕ ਨਵੀਂ ਸਵੇਰ ਹੁੰਦੀ ਹੈ। ਜੇ ਕੱਲ੍ਹ ਛੋਟੀ

ਦੀ ਗਲਤੀਆਂ ਕਰ ਦਿੱਤੀ ਹੈ ਤੇ ਉਹਨਾਂ ਤੋਂ ਸਿੱਖ ਕੇ ਇੱਕ ਜਿਹੜੀ ਨਵੀਂ ਸ਼ੁਰੂਆਤ ਆਪਾਂ ਅੱਜ ਕਰ ਸਕਦੇ ਹਾਂ। ਪਰ ਲੇਕਿਨ ਹਰ ਇੱਕ ਖਾਸ ਦਿਨ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਅਵੇਅਰ ਕਰ ਸਕੀਏ। ਵੈਸੇ ਤਾਂ ਰੋਜ਼ ਹੀ ਸਾਨੂੰ ਅਵੇਅਰ ਰਹਿਣਾ ਚਾਹੀਦਾ ਇਹਨਾਂ ਗੱਲਾਂ ਤੋਂ, ਪਰ ਜੇ ਇਸ ਵਾਰ 2026 ਦੇ ਇਸਦੇ ਥੀਮ ਦੀ ਗੱਲ ਕਰੀਏ ਤਾਂ ਇਸਦਾ ਇਸ ਵਾਰ ਦਾ ਥੀਮ ਹੈ ਟੁਗੈਦਰ ਫੋਰ ਪੇਰੈਂਟਸ। ਅਤੇ ਆਪਣੇ ਪਰਿਵਾਰ ਦੇ ਨਾਲ ਨਾਲ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਸਿਰਫ ਮਾਪੇ ਹੀ ਨਹੀਂ ਸਗੋਂ ਸੋਸਾਇਟੀ ਨੂੰ ਵੀ ਮਾਪਿਆਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਇੱਕ ਖੁਸ਼ਹਾਲ ਅਤੇ ਸੁਰੱਖਿਅਤ ਜੀਵਨ ਦੇ ਸਕਣ। ਮਾਪਿਆਂ ਦੀ ਗੱਲ ਕਰੀਏ ਤਾਂ ਸਿਰਫ ਉਹ ਪਾਲਦੇ ਨਹੀਂ ਹੈ, ਸਾਨੂੰ ਪਿਆਰ ਦਿੰਦੇ ਨੇ, ਸਾਰੀ ਹਰ ਛੋਟੀ ਵੱਡੀ ਖੁਸ਼ੀ ਦੇ ਵਿੱਚ ਸਾਡੇ ਨਾਲ ਹੁੰਦੇ ਨੇ, ਸਾਡੀ ਪਹਿਚਾਣ ਬਣਾਉਂਦੇ ਨੇ, ਸਾਡੇ ਸੁਪਨਿਆਂ ਨੂੰ ਪੂਰੇ ਕਰਨ ਦੇ ਲਈ ਸਾਡੀ ਜ਼ਿੰਦਗੀ ਲਗਾ ਦਿੰਦੇ ਆਪਣੀ ਪੂਰੀ, ਭਾਵੇਂ ਉਹਨਾਂ ਕੋਲ ਕੁਛ ਨਾ ਹੋਵੇ। ਮੰਨ ਲਓ ਕਿ ਇੱਕ ਛੋਟੀ ਜਿਹੀ ਐਗਜ਼ਾਮਪਲ ਹੀ ਲੈਣ ਦਿੰਦੇ ਹਾਂ, ਅੱਜ ਤੁਹਾਨੂੰ ਕੀ ਲੱਗਦਾ ਅੱਜ ਬਹੁਤ ਵੱਡੀ ਖੁਸ਼ੀ ਹੈ, ਤੁਸੀਂ ਆਪਣੇ ਪੇਰੈਂਟਸ ਤੋਂ ਇੱਕ ਡਿਮਾਂਡ ਕਰਕੇ ਦੇਖੋ। ਚਾਹੇ ਜੇਬ ਦੇ ਵਿੱਚ ਉਹਨੇ ਪੈਸੇ ਨਾ ਹੋਣ, ਲੇਕਿਨ ਤੁਹਾਡੀ ਉਹ ਡਿਮਾਂਡ ਜ਼ਰੂਰ ਪੂਰੀ ਹੁੰਦੀ ਹੈ। ਕੁਝ ਮੰਮੀਆਂ ਤੋਂ ਫਰਮਾਇਸ਼ ਕਰਕੇ ਦੇਖੋ, ਚਾਹੇ ਉਹਨਾਂ ਦਾ ਮਨ ਨਾ ਹੋਵੇ, ਚਾਹੇ ਉਹਨਾਂ ਦੀ ਤਬੀਅਤ ਠੀਕ ਨਾ ਹੋਣ, ਫਿਰ ਵੀ ਕਿਚਨ ਦੇ ਵਿੱਚ ਜਾ ਕੇ ਤੁਹਾਡੀ ਫਰਮਾਇਸ਼ ਜੋ ਵੀ ਤੁਸੀਂ ਖਾਣ ਦੀ ਕੀਤੀ ਹੈ ਉਹ ਜ਼ਰੂਰ ਪੂਰੀ ਹੁੰਦੀ ਹੈ। ਚਲੋ ਦੋਸਤੋ, ਅੱਜ ਇੱਕ ਛੋਟਾ ਜਿਹਾ ਕੰਮ ਕਰਦੇ ਹਾਂ, ਛੋਟਾ ਕੀ ਮੈਂ ਤਾਂ ਕਹਿੰਦੀ ਹਾਂ ਬਹੁਤ ਵੱਡਾ ਕੰਮ ਹੈ। ਸਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਇੱਕ ਮੈਸੇਜ ਭੇਜਦੇ ਹਾਂ ਪਿਆਰ ਭਰਾ। ਜੇ ਤੁਸੀਂ ਉੱਠ ਚੁੱਕੇ ਹੋ ਤਾਂ ਪਹਿਲਾਂ ਤਾਂ ਆਪਣੇ ਪੇਰੈਂਟਸ ਨੂੰ ਗ੍ਰੀਟਿੰਗ, ਕਿਉਂਕਿ ਅੱਜ ਦਾ ਦਿਨ ਬਹੁਤ ਖਾਸ ਹੈ। ਫਿਰ ਦੂਜਾ ਕੀ ਕਰ ਸਕਦੇ, ਜਿਨ੍ਹਾਂ ਦੀ ਛੁੱਟੀਆਂ ਪੈ ਚੁੱਕੀਆਂ ਉਹਨਾਂ ਦੇ ਲਈ ਕਹਿ ਰਹੀ ਹਾਂ, ਉਹ ਤੁਸੀਂ ਕੀ ਕਰ ਸਕਦੇ, ਬਿਲਕੁਲ ਅੱਜ ਉਹਨਾਂ ਦੀ ਹੈਲਪ ਕਰ ਸਕਦੇ ਹੋ। ਜਿੱਦਾਂ ਆਪਾਂ ਫਾਦਰਸ ਡੇ ਮਨਾਉਂਦੇ ਹਾਂ, ਮਦਰਸ ਡੇ ਮਨਾਉਂਦੇ ਹਾਂ, ਅੱਜ ਦੋਨਾਂ ਦਾ ਇਕੱਠਾ ਦਿਨ ਹੈ। ਅਤੇ ਇੱਕ ਪਿਆਰ ਭਰਿਆ ਮੈਸੇਜ ਜੋ ਵੀ ਤੁਸੀਂ ਆਪਣੇ ਦਿਲ ਦੇ ਵਿੱਚ ਉਹਨਾਂ ਦੇ ਲਈ ਫੀਲਿੰਗਸ ਰੱਖਦੇ ਹੋ ਅਤੇ ਥੈਂਕ ਯੂ ਦੇ ਨਾਲ ਉਹਨੂੰ ਐਂਡ ਕਰੋ, ਅਤੇ ਵਿਸ਼ਵਾਸ ਰੱਖੋ ਕਿ ਇਹ ਲਾਈਨ ਉਹਨਾਂ ਲਈ ਸਭ ਤੋਂ ਵੱਡੀ ਇੱਕ ਤੋਹਫਾ ਬਣ ਕੇ ਆਏਗੀ। ਯੂਨੀਸੈਫ ਨੇ ਵੀ ਅੱਜ ਦੇ ਦਿਨ ਨੂੰ ਬਿਗਾਮਿੰਗ ਅ ਪੇਰੈਂਟਸ ਨਾਮ ਦੀ ਇੱਕ ਖਾਸ ਜਿਹੜਾ ਹੈ ਮੈਸੇਜ ਦਿੱਤਾ ਹੈ। ਦੁਨੀਆ ਭਰ ਦੇ ਵਿੱਚ ਸਾਰੇ ਮਾਪਿਆਂ ਦੇ ਲਈ ਪੇਰੈਂਟਿੰਗ ਜਿਹੜੀ ਕਰਦੇ ਨੇ, ਕਹਾਣੀਆਂ ਸਾਂਝੀਆਂ ਹੁੰਦੀਆਂ ਨੇ, ਇਹ ਸਾਨੂੰ ਦਿਖਾਉਂਦੇ ਨੇ, ਸਾਨੂੰ ਸਿਖਾਉਂਦੇ ਨੇ ਕਿ ਮਾਪੇ ਬਣਨਾ ਸਿਰਫ ਇੱਕ ਰੋਲ ਨਹੀਂ ਹੈ, ਇੱਕ ਭਾਵਨਾ ਹੈ, ਇੱਕ ਇਮੋਸ਼ਨ ਹੈ। ਅੱਜ ਦਾ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡੇ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਦੌਲਤ ਹਨ ਸਾਡੇ ਪੇਰੈਂਟਸ, ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ, ਉਹਨਾਂ ਦਾ ਨਾਲ ਸਾਨੂੰ ਟਾਈਮ ਸਪੈਂਡ ਕਰਨਾ ਚਾਹੀਦਾ, ਕਿਉਂਕਿ ਜ਼ਿੰਦਗੀ ਵਿੱਚ ਸਭ ਤੋਂ ਕੁਝ ਵੀ ਜਿਹੜੀ ਹੈ ਨਾ ਇੰਪੋਰਟੈਂਟ ਚੀਜ਼ ਹੈ ਸਮਾਂ ਹੈ। ਸਮਾਂ ਉਹਨਾਂ ਦੇ ਨਾਲ ਬਿਤਾਉਣਾ ਚਾਹੀਦਾ ਹੈ ਜਿਹੜੇ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਨੇ, ਕਿਉਂਕਿ ਸਮਾਂ ਵਾਪਸ ਮੁੜ ਕੇ ਵਾਪਸ ਨਹੀਂ ਆਉਂਦਾ, ਫਿਰ ਪਛਤਾਉਣਾ ਪੈਂਦਾ। ਇੱਕ ਜਿਹੜੀ ਅਨਮੋਲ ਚੀਜ਼ ਹੈ ਜਿਹੜੀ ਵਾਪਸ ਕਦੇ ਵੀ ਨਹੀਂ ਆਉਂਦੀ ਇੱਕ ਵਾਰ ਜਾਵੇ ਤਾਂ, ਉਹ ਪੇਰੈਂਟਸ ਦਾ ਪਿਆਰ। ਫਿਰ ਕੀ ਸੋਚ ਰਹੇ ਹੋ, ਆਪਣੇ ਪੇਰੈਂਟਸ ਲਈ ਪਿਆਰ ਭਰਿਆ ਮੈਸੇਜ ਤਾਂ ਬਣਦਾ ਹੀ ਹੈ, ਕਿਉਂ

ਤੇ ਦੋਸਤੋ ਕੀ ਸੋਚ ਰਹੇ ਹੋ, ਅੱਜ ਦਾ ਜਿਹੜਾ ਖਾਸ ਦਿਨ ਹੈ ਕਿੰਨਾ ਕੁ ਖਾਸ ਹੈ, ਹੈ ਨਾ? ਹਰ ਇੱਕ ਦਿਨ ਸਾਡੇ ਲਈ ਖਾਸ ਬਣ ਸਕਦਾ ਜੇ ਆਪਾਂ ਉਸਨੂੰ ਚੰਗੀ ਤਰ੍ਹਾਂ ਜਿਹੜਾ ਯੂਟੀਲਾਈਜ਼ ਕਰਦੇ ਰਹੀਏ। ਅਤੇ ਪੇਰੈਂਟਸ ਦੇ ਨਾਲ ਰਿਸ਼ਤਾ ਮਜ਼ਬੂਤ ਕਰਨ ਦੇ ਨਾਲ ਹੀ ਤੁਸੀਂ ਉਹਨਾਂ ਦੇ ਨਾਲ ਹੋਰ ਗਹਿਰਾਈਆਂ ਦੇ ਨਾਲ ਗੱਲਬਾਤ ਜਿਹੜੀ ਹੈ ਸਾਂਝੀ ਕਰ ਸਕਦੇ ਹੋ, ਤਾਂ ਹੀ ਤਾਂ ਇੱਕ ਰਿਸ਼ਤਾ ਹੋਰ ਮਜ਼ਬੂਤ ਬਣਦਾ ਹੈ। ਜਿੱਦਾਂ ਆਕਾਸ਼ਵਾਣੀ ਦਾ ਰਿਸ਼ਤਾ ਤੁਹਾਡੇ ਨਾਲ, ਸਾਡਾ ਰਿਸ਼ਤਾ ਤੁਹਾਡੇ ਨਾਲ, ਗੱਲ ਜਿਹੜੀ ਆ ਬਾਅਦ ਜਿਹੜੀ ਆ ਦਿਲ ਤੋਂ ਦਿਲ ਤੱਕ ਜਾਂਦੀ ਹੈ।

ਲਓ ਜੀ, ਜੇ ਬੱਲੇ ਵਾਲੀ ਗੱਲ ਕਰ ਹੀ ਰਹੀ ਹਾਂ ਤਾਂ ਇੱਕ ਹੋਰ ਚੀਜ਼ ਜਲੰਧਰ ਦੇ ਨੇ ਤਾਂ ਮਾਣ ਦੀ ਗੱਲ, ਉਹ ਵੀ ਗੱਲ ਕਰ ਲੈਂਦੇ ਹਾਂ। ਦੇਖੋ, ਜਲੰਧਰ ਦੀ ਧੀ ਪਲਵੀ ਨੇ ਪੰਜਾਬ ਰਾਜ ਦਾ ਵੁਸ਼ੂ ਚੈਂਪੀਅਨਸ਼ਿਪ 'ਚ ਸੋਨ ਦਾ ਤਗਮਾ ਜਿੱਤਿਆ ਹੈ। ਹੈ ਤਾਂ ਮਾਣ ਵਾਲੀ ਗੱਲ ਹੈ। ਲਓ ਜੀ, ਕੱਲ੍ਹ ਦਾ ਦਿਨ ਯਾਨੀ ਕਿ 31 ਮਈ ਜਲੰਧਰ ਲਈ ਮਾਣ ਵਾਲੀ ਗੱਲ ਬਣੀ ਹੈ, ਕਿਉਂਕਿ 16 ਸਾਲ ਦੀ ਪਲਵੀ ਨੇ 28ਵੀਂ ਗਰਲਜ਼ ਪੰਜਾਬ ਸਟੇਟ ਵੁਸ਼ੂ ਚੈਂਪੀਅਨਸ਼ਿਪ 2026 ਜਿਹੜੀ ਹੈ ਉਸਦੇ ਵਿੱਚ ਸੋਨ ਦਾ ਤਗਮਾ ਜਿੱਤ ਕੇ ਆਉਣ ਵਾਲੀ ਰਾਸ਼ਟਰੀ ਵੁਸ਼ੂ ਚੈਂਪੀਅਨਸ਼ਿਪ ਵਿੱਚ ਆਪਣੀ ਜਿਹੜੀ ਹੈ ਜਗ੍ਹਾ ਉਹ ਪੱਕੀ ਕਰ ਲਈ ਹੈ। 11ਵੀਂ ਜਮਾਤ ਵਿੱਚ ਪੜ੍ਹਦੀ ਇਹ ਵਿਦਿਆਰਥਣ ਨੇ ਪਲਵੀ ਨੇ ਜਿਹੜੀ ਹੈ ਵੁਸ਼ੂ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਕਰਵਾਈ ਗਈ ਇਸ ਰਾਜ ਪੱਧਰੀ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਜਗ੍ਹਾ ਜਿਹੜੀ ਹੈ ਉਹ 'ਤੇ ਬਣਾ ਹੀ ਲਈ ਹੈ। ਅਤੇ ਇਸ ਦੇ ਨਾਲ ਹੀ ਸਾਡੇ ਹੋਰ ਜਿਹੜੇ ਦੋਸਤ ਨੇ ਜਿਹੜਿਆਂ ਨੂੰ ਖੇਡਾਂ ਪਸੰਦ ਨੇ, ਬਿਲਕੁਲ ਸਪੋਰਟਸ ਜਿਹੜਾ ਇੱਕ ਇਹੋ ਜਿਹਾ ਸਾਧਨ ਹੈ, ਐਂਟਰਟੇਨਮੈਂਟ ਤਾਂ ਹੁੰਦਾ ਹੀ ਹੈ ਅਤੇ ਨਾਲ ਹੀ ਜਿਹੜਾ ਇੰਡੀਆ ਦਾ ਪ੍ਰਾਊਡ ਮੂਵਮੈਂਟ ਹੈ ਯਾਨੀ ਕਿ ਸਾਡੇ ਪੰਜਾਬ ਦਾ ਵੀ ਹੋਇਆ, ਜਿੱਦਾਂ ਹੁਣ ਜਿੱਦਾਂ ਪਲਵੀ ਨੇ ਕੀਤਾ, ਅਤੇ ਇਹ ਮੂਵਮੈਂਟ ਹਮੇਸ਼ਾ ਬਰਕਰਾਰ ਰਹਿਣਾ ਚਾਹੀਦਾ ਹੈ।

1 जून आज की तारीख, यानी ये कैलेंडर का एक बहुत ही खास दिन है। आज पूरी दुनिया मना रही है वर्ल्ड मिल्क डे। जब भी दुध की गल आती है सारिया के बच्चों की ना यादा ताजी हो जाती है, क्योंकि कई बच्चों ना दुध के ना सुन के ही मतलब एक चिड़चिड़ाहट जी हो जाती है, मतलब नक् तो सिकड़ ही जाती है सारिया के। हम सारे की गल भी नहीं कर सकते कि ना बहुत से जोड़े है दोस्त हैं उन्होंने दुध पीना बहुत पसंद है, पर कई नहीं है। ਅਤੇ ਅੱਜ ਦਾ ਇਹ ਖਾਸ ਜਿਹੜਾ ਦਿਨ ਹੈ ਇੱਕ ਹੋਰ ਖਾਸ ਥੀਮ ਦੇ ਨਾਲ ਮਨਾਇਆ ਜਾ ਰਿਹਾ, ਜਿਹੜੀ ਕਿ ਮਹਿਲਾ ਕਿਸਾਨਾਂ ਦਾ ਸਨਮਾਨ ਹੈ। ਅਤੇ ਦੋਸਤੋ 2026 ਦੇ ਇਸ ਵਿਸ਼ਵ ਦੁੱਧ ਦਿਵਸ ਦੀ ਥੀਮ ਜਿਹੜੀ ਹੈ ਬੇਹੱਦ ਖੂਬਸੂਰਤ ਹੈ, ਸੈਲੀਬ੍ਰੇਟਿੰਗ ਵੂਮੈਨ ਫਾਰਮਰਸ, ਅਰਥਾਤ ਮਹਿਲਾ ਕਿਸਾਨਾਂ ਦਾ ਸਨਮਾਨ। ਜੇ ਅਸੀਂ ਆਪਣੇ ਪੰਜਾਬ ਦੇ ਪਿੰਡਾਂ ਵਾਲੀ ਝਾਤੀ ਮਾਰੀਏ ਨਾ ਤਾਂ ਸਵੇਰੇ 4 ਵਜੇ ਸਵੇਰੇ ਬਿਲਕੁਲ, ਅਤੇ ਸੂਰਜ ਦੀ ਪਹਿਲੀ ਕਿਰਨ ਵੀ ਨਹੀਂ ਫੁੱਟਦੀ ਹੈ ਉਦੋਂ ਹੀ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਉੱਠ ਕੇ ਪਸ਼ੂਆਂ ਦੀ ਦੇਖਭਾਲ ਕਰਦੀਆਂ ਨੇ, ਨਾਲ ਹੀ ਜੁੜ ਜਾਂਦੀਆਂ ਨੇ ਚਾਰਾ ਤਿਆਰ ਕਰਨਾ, ਦੁੱਧ ਚੋਣਾ ਅਤੇ ਉਸਨੂੰ ਡੇਅਰੀ ਤੱਕ ਪਹੁੰਚਾਉਣਾ ਵੀ। ਇਹ ਸਾਰੀਆਂ ਮਿਹਨਤ ਸਾਡੀਆਂ ਮਹਿਲਾਵਾਂ ਕਿਸਾਨ ਵੀ ਕਰਦੀਆਂ ਨੇ। ਸਾਡੀ ਪੇਂਡੂ ਆਰਥਿਕਤਾ ਦੀ ਜਿਹੜੀ ਅਸਲ ਰੀੜ੍ਹ ਦੀ ਹੱਡੀ ਹੈ ਨਾ, ਇਹ ਮਹਿਲਾਵਾਂ ਹੀ ਰਹੀਆਂ ਨੇ। ਅੱਜ ਦਾ ਦਿਨ ਇਹਨਾਂ ਦੀ ਲੱਖਾਂ ਜਿਹੜੀਆਂ ਮਿਹਨਤ ਹੈ ਉਹਨਾਂ ਦੇ ਹੱਥ ਜਿਹੜੇ ਆ ਸਲਾਮ ਕਰਦੇ ਨੇ ਅਸੀਂ ਉਹਨਾਂ ਨੂੰ। ਜੇ ਆਪਾਂ ਵਾਈਟ ਰੈਵੋਲਿਊਸ਼ਨ ਦੀ ਗੱਲ ਕਰੀਏ, ਯਾਨੀ ਕਿ ਚਿੱਟੀ ਕ੍ਰਾਂਤੀ ਜਿਹੜੀ ਆ ਉਸਦੀ ਕਹਾਣੀ, ਤੁਸੀਂ ਜਾਣਦੇ ਹੋ ਅੱਜ ਭਾਰਤ ਦਾ ਦੁਨੀਆ ਸਭ ਤੋਂ ਵੱਡੇ ਦੁੱਧ ਉਤਪਾਦਨ ਦਾ ਦੇਸ਼ਾਂ ਵਿੱਚੋਂ ਇੱਕ ਹੈ। ਇਸ ਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਹੈ, ਸ਼ਵੇਤ ਕ੍ਰਾਂਤੀ ਯਾਨੀ ਕਿ ਵਾਈਟ ਰੈਵੋਲਿਊਸ਼ਨ ਜਿਹੜੀ ਸੀ, ਜਿਸ ਦੇ ਜਨਕ ਸੀਗੇ ਡਾਕਟਰ ਵਰਗੀਜ਼ ਕੁਰੀਅਨ, ਜਿਨ੍ਹਾਂ ਨੇ ਸੋਚ ਸੀਗੀ ਅਮੂਲ ਵਰਗੀਆਂ ਜਿਹੜੀਆਂ ਕਈ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਦੇਸ਼ ਦੇ ਵਿੱਚ ਆਤਮ ਨਿਰਭਰ ਬਣਾਉਣਾ। ਕਈ ਇਹੋ ਜਿਹੀਆਂ ਕੰਪਨੀਆਂ ਨੇ ਜਿਸ ਸਫਲਤਾ ਜਿਹੜੀ ਚਾਬੀ ਹੈ ਸਾਡੇ ਪਿੰਡਾਂ ਦੇ ਹੱਥਾਂ ਦੇ ਵਿੱਚ ਹੈ, ਪਿੰਡਾਂ ਦੀਆਂ ਮਹਿਲਾਵਾਂ ਦੇ ਹੱਥਾਂ ਦੇ ਵਿੱਚ ਹੈ, ਜੋ ਦਿਨ ਰਾਤ ਇੱਕ ਕਰਕੇ ਖੁਰਾਕ ਜਿਹੜੀ ਹੈ ਸੁਰੱਖਿਆ ਰੱਖਦੀ, ਉਹਨਾਂ ਦਾ ਯੋਗਦਾਨ ਪਾਉਂਦੀਆਂ ਨੇ। ਪਸ਼ੂਆਂ ਦੀ ਦੇਖਭਾਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੱਕ ਜਿਹੜੀ ਚੀਜ਼ ਹੈ ਨਾ ਦੁੱਧ ਹੈ, ਉਹ ਡਿਪੈਂਡ ਕਰਦਾ ਹੈ ਕਿ ਜਿਹੜੇ

ਸਾਡੇ ਪਸ਼ੂ ਆ ਉਹਨਾਂ ਨੂੰ ਕਿਹੋ ਜਿਹੇ ਚਾਰਾ ਮਿਲ ਰਿਹਾ ਨੇ, ਉਹਨਾਂ ਦੀ ਦੇਖਭਾਲ ਕਿਹੋ ਜਿਹੀ ਹੋ ਰਹੀ ਹੈ, ਇਹ ਸਾਡੀਆਂ ਮਹਿਲਾਵਾਂ ਹੀ ਕਰ ਰਹੀਆਂ ਨੇ। ਅੱਜ ਕੱਲ੍ਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਬਹੁਤ ਚੀਜ਼ਾਂ 'ਤੇ ਡਿਪੈਂਡ ਕਰਦੀਆਂ ਨੇ। ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਸਾਡਾ ਲਾਈਫ ਸਟਾਈਲ ਹੀ ਇਹੋ ਜਿਹਾ ਹੋ ਗਿਆ, ਜੰਕ ਫੂਡ, ਕੋਲਡ ਡਰਿੰਕਸ ਹੋ ਗਿਆ, ਕੈਫੀਨ ਵਰਗੇ ਇੰਨੇ ਜਿਹੜੇ ਹੈ ਭੱਜ ਪਏ ਨੇ, ਸਾਡੀ ਸਿਹਤ ਜਿਹੜੀ ਹੈ ਨਾ ਪਿੱਛੇ ਛੁੱਟਦੀ ਜਾ ਰਹੀ ਹੈ। ਅੱਜ ਦਾ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਕੁਦਰਤੀ ਪੋਸ਼ਣ ਦੀ ਕਿੰਨੀ ਜ਼ਿਆਦਾ ਲੋੜ ਹੈ ਸਾਨੂੰ। ਸਿਹਤ ਦੀ ਅਸਲੀ ਕੁੰਜੀ ਜਿਹੜੀ ਹੈ ਨਾ ਕੁਦਰਤੀ ਜਿਹੜੇ ਮਤਲਬ ਜਿਹੜੇ ਰਿਸੋਰਸਿਸ ਨੇ ਉਹੀ ਨੇ, ਜਿੱਦਾਂ ਆਪਾਂ ਦੁੱਧ ਦੀ ਗੱਲ ਕਰ ਲੈਂਦੇ ਹਾਂ, ਅਤੇ ਫਿਰ ਜਲੰਧਰ ਵਾਲਿਓ ਅੱਜ ਦਾ ਵਾਅਦਾ ਕਰੋ ਕਿ ਕੋਲਡ ਡਰਿੰਕਸ ਨੂੰ ਨਾ ਕਹੀਏ ਆਪਾਂ, ਅਤੇ ਨਾਲ ਹੀ ਜਿਹੜੇ ਸਾਡੇ ਕੁਦਰਤੀ ਸੋਮੇ ਹੈ ਜਿਵੇਂ ਇੱਕ ਦੁੱਧ ਦਾ ਗਿਲਾਸ, ਲੱਸੀ ਜਾਂ ਦਹੀਂ ਨੂੰ ਆਪਣੀ ਡਾਇਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੀਏ, ਤਾਂ ਜੋ ਅਸੀਂ ਅੱਜ ਯਾਨੀ ਕਿ ਅੱਜ ਸਾਡਾ ਖਾਸ ਦਿਨ ਜਿਹੜਾ ਆਪਾਂ ਮਨਾ ਰਹੇ ਹਾਂ, ਦੁੱਧ ਦਾ ਗਲਾਸ ਹੱਥ ਵਿੱਚ ਫੜੀਏ ਤਾਂ ਮਨ ਨੂੰ ਇਹੀ ਕਹੀਏ, ਮਹਿਲਾ ਕਿਸਾਨਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਦੀ ਮਿਹਨਤ ਸਦਕਾ ਸਾਨੂੰ ਸਾਡੇ ਤੱਕ ਜਿਹੜਾ ਦੁੱਧ ਪਹੁੰਚਾਇਆ ਜਾ ਰਿਹਾ। ਚਲੋ ਫਿਰ ਖੂਬਸੂਰਤ ਅਤੇ ਸਿਹਤ ਸੋਚ ਦੇ ਨਾਲ ਹੀ ਰੇਡੀਓ ਦੇ ਆਪਾਂ ਆਪਣੀਆਂ ਜਿਹੜੀਆਂ ਗੱਲਾਂ ਜਿਹੜੀਆਂ ਸਾਂਝੀ ਕਰ ਰਹੇ ਹਾਂ ਉਹਨਾਂ ਦੇ ਨਾਲ ਹੀ ਬਣੇ ਰਹਿੰਦੇ ਹਾਂ।

ਜੀ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਸਾਡਾ ਮਕਸਦ ਇਹੀ ਨਹੀਂ ਹੈ ਕਿ ਵਿਸ਼ਵ ਦੁੱਧ ਦਿਵਸ 'ਤੇ ਸਿਰਫ ਫਾਇਦੇ ਹੀ ਦੱਸੀਏ, ਸਗੋਂ ਕਰੋੜੇ ਜਿਹੜੇ ਕਿਸਾਨ ਹੈ ਮਹਿਲਾਵਾਂ ਦਾ ਅੱਜ ਦਾ ਦਿਨ ਸਾਨੂੰ ਸਨਮਾਨ ਕਰਨ ਦਾ ਮੌਕਾ ਮਿਲਿਆ ਜੋ ਦਿਨ ਰਾਤ ਮਿਹਨਤ ਕਰਕੇ ਲੋਕਾਂ ਤੱਕ ਪੌਸ਼ਟਿਕ ਦੁੱਧ ਪਹੁੰਚਾਉਂਦੇ ਨੇ। ਸਾਲ 2026 ਦੀ ਜਿਹੜੀ ਥੀਮ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ, ਸੈਲੀਬ੍ਰੇਟਿੰਗ ਵੂਮੈਨ ਫਾਰਮਰ, ਸਾਨੂੰ ਇਹੀ ਸੰਦੇਸ਼ ਦਿੰਦੀ ਹੈ ਕਿ ਮਹਿਲਾਵਾਂ ਦੀ ਭੂਮਿਕਾ ਨੂੰ ਮਾਨਤਾ ਦੇ ਕੇ ਹੀ ਖੇਤੀਬਾੜੀ ਅਤੇ ਡੇਅਰੀ ਜਿਹੜੇ ਖੇਤਰ ਹੈ ਹੋਰ ਵੀ ਮਜ਼ਬੂਤ ਆਪਾਂ ਬਣਾ ਸਕਦੇ ਹਾਂ, ਕਿਉਂਕਿ ਜਦੋਂ ਕੋਈ ਇਨਸਾਨ ਇੱਕ ਕੰਮ ਕਰ ਰਿਹਾ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਤਾਂ ਲਾਜ਼ਮੀ ਬਣਦਾ ਹੀ ਹੈ। ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਦੁੱਧ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਈਏ ਅਤੇ ਡੇਅਰੀ ਖੇਤਰ ਨਾਲ ਜੁੜੇ ਲੋਕਾਂ ਦੀ ਮਿਹਨਤ ਦਾ ਸਤਿਕਾਰ ਕਰੀਏ। ਅਤੇ ਇਸੇ ਦਿਨ ਨੂੰ ਆਪਾਂ ਇੱਦਾਂ ਹੀ ਜਿਹੜਾ ਹੈ ਸੈਲੀਬ੍ਰੇਟ ਵੀ ਕਰਦੇ ਰਹੀਏ ਅਤੇ ਲੋਕਾਂ ਦਾ ਸਨਮਾਨ ਕਰਨਾ ਤਾਂ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਇੱਕ ਕਿਸਾਨ ਜਿਹੜਾ ਹੈ, ਹਰ ਇੱਕ ਔਰਤ ਜਿਹੜੀ ਹੈ ਡੇਅਰੀ ਫਾਰਮ ਦੇ ਵਿੱਚ ਕੰਮ ਕਰ ਰਹੀ ਹੈ, ਉਹਨਾਂ ਦੀ ਮਿਹਨਤ ਸਾਡੇ ਤੱਕ ਪਹੁੰਚਦੀ ਹੈ।

ਹਾਂਜੀ ਦੋਸਤੋ, ਤੁਸੀਂ ਸਾਰਿਆਂ ਨੇ ਟਿਊਨਿੰਗ ਕੀਤਾ 102.7 ਮੈਗਾਹਰਟਜ਼ ਨਾਲ 103.6 ਮੈਗਾਹਰਟਜ਼ ਵੀ, ਤੇ ਆਪਾਂ ਸਾਰੇ ਹੀ ਆਪਣੇ ਸਰੋਤੇ ਜਿਹੜੇ ਸਾਨੂੰ ਸੁਣ ਰਹੇ ਹਾਂ ਉਹਨਾਂ ਨੂੰ ਕਹਿੰਦੇ ਹਾਂ ਜੀ ਹਾਂ ਯਾ ਨੂੰ। ਅੱਜ ਦਾ ਦਿਨ ਇਕੱਲਿਆਂ ਦਾ ਤਾਂ ਬਿਲਕੁਲ ਨਹੀਂ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਅਤੇ ਸਾਰਿਆਂ ਦੀ ਅੱਜ ਗੱਲ ਕਰਾਂਗੇ। ਦੇਖੋ, ਸਾਰਿਆਂ ਦੀ ਪੇਰੈਂਟਸ ਦੀ ਤਾਂ ਗੱਲ ਹੋ ਗਈ ਹੈ, ਮਹਿਲਾਵਾਂ ਦੀ ਗੱਲ ਹੋ ਗਈ ਹੈ, ਹੋਰ ਵੀ ਖਾਸ ਗੱਲ ਹੈ ਕਿਉਂਕਿ ਵਰਲਡ ਮਿਲਕ ਡੇ ਮਨਾ ਰਹੇ ਹਾਂ ਨਾ। ਹੈਲੋ ਜੀ, ਆਪਾਂ ਸਾਡੇ ਦੋਸਤਾਂ ਨੂੰ ਦੱਸਦੇ ਜਾਈਏ ਕਿ ਸਾਡੇ ਦੋਸਤ ਜਿਹੜੇ ਸਾਨੂੰ ਸੁਣ ਰਹੇ ਨੇ ਰੇਡੀਓ ਥਰੂ, ਤੋਂ ਤੁਸੀਂ ਆਪਣੇ ਫੋਨ ਰਾਹੀਂ ਵੀ ਸਾਨੂੰ ਸੁਣ ਸਕਦੇ ਹੋ। ਯਾਨੀ ਕਿ ਤੁਸੀਂ ਕਰਨਾ ਕੁਝ ਨਹੀਂ, ਆਪਣੇ ਪਲੇ ਸਟੋਰ 'ਤੇ ਜਾ ਕੇ ਨਿਊਜ਼ ਔਨ AIR ਐਪ ਸੀ ਕੀ ਕਰਨਾ, ਡਾਊਨਲੋਡ ਕਰਨਾ ਬਿਲਕੁਲ, ਅਤੇ ਨਾਲ ਹੀ ਜਾ ਕੇ ਫਿਰ ਚੈੱਕ ਕਰਨਾ 102.7 FM ਰੇਨਬੋ ਜਲੰਧਰ ਦੇ ਨਾਲ ਸਰਚ ਕਰਕੇ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ, ਕਿਉਂਕਿ ਬਾਕੀ ਸਾਡੇ ਦੋਸਤ ਜੁੜੇ ਨਾ ਬਾਰ ਬਾਰ ਕੈਨੇਡਾ ਯਾਨੀ ਕਿ ਯੂਕੇ ਛੁਕੇ ਬੈਠੇ ਨਾ, ਉਹ ਵੀ ਸਾਨੂੰ ਸੁਣਦੇ ਹੁੰਦੇ ਆ ਲਾਈਵ ਨਿਊਜ਼ ਔਨ AIR ਐਪ ਰਾਹੀਂ। ਹਾਂਜੀ, ਕਈ ਗੱਲਾਂ ਹੁੰਦੀਆਂ ਜਿਹੜੀਆਂ ਨਾ ਸਿੱਧੇ ਸਿੱਧੇ ਮੰਨ ਲੈਣੀ ਚਾਹੀਦੀ ਹੈ। ਹਾਂਜੀ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਵਰਲਡ ਮਿਲਕ ਡੇ ਦੀ, ਇਸ ਖਾਸ ਜਿਹੜੇ ਮੌਕੇ 'ਤੇ ਨਾ ਸਾਡੀਆਂ ਮਾਵਾਂ ਕੀ ਕਰਦੀਆਂ ਨਾ, ਸਾਡੇ ਪਿੱਛੇ ਲੈ ਕੇ ਬਚਪਨ ਦੀਆਂ ਗੱਲਾਂ ਤਾਜ਼ੀਆਂ ਕਰ ਲੈਂਦੇ ਕਿ ਪਿੱਛੇ ਦੁੱਧ ਦਾ ਗਲਾਸ ਲੈ ਕੇ ਭੱਜ ਰਹੀਆਂ ਹੁੰਦੀਆਂ, ਲੇਕਿਨ ਆਪਾਂ ਕੀ ਕਰਦੇ ਹਾਂ, ਦੁੱਧ ਦੇ ਗਲਾਸ ਨੂੰ ਵੇਖਦੇ ਹੀ ਭੱਜਣਾ ਸ਼ੁਰੂ ਕਰ ਦਿੰਦੇ, ਜਿੱਦਾਂ ਕਿ ਰੇਸ ਲੱਗੀ ਹੁੰਦੀ ਹੈ ਸਾਡੇ ਦੋਹਾਂ ਦੇ ਵਿੱਚ, ਯਾਨੀ ਕਿ ਸਾਡੀ ਮੰਮੀਆਂ ਦੇ ਵਿੱਚ ਅਤੇ ਸਾਡੇ ਵਿੱਚ, ਪਹਿਲਾਂ ਕੌਣ ਜਿੱਤੇਗਾ, ਉਹ ਸਾਨੂੰ ਫੜ ਕੇ ਦੁੱਧ ਪਿਲਾਉਂਦੀ ਹੈ ਜਾਂ ਅਸੀਂ ਭੱਜ ਜਾਂਦੇ ਹਾਂ।

0: ਦੇਖੋ ਅੱਜ ਬਹੁਤ ਹੀ ਖਾਸ ਦਿਨ ਹੈ, ਇਸ ਕਰਕੇ ਸਾਡੇ ਲਈ ਚਰਚਾ ਦਾ ਵਿਸ਼ੇ ਵੀ ਬਣਿਆ ਹੋਇਆ ਹੈ ਅਤੇ ਇਸ ਕਰਕੇ ਸਾਡੇ ਨਾਲ ਅੱਜ ਜੁੜਨਗੇ ਸਾਡੇ ਖਾਸ ਮਹਿਮਾਨ। ਜੀ ਹਾਂ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਖਾਸ ਦਿਨ ਦੀ। ਸਾਡੇ ਨਾਲ ਜੁੜੇ ਨੇ ਡਾਕਟਰ ਸੋਨਿਕਾ ਸ਼ਰਮਾ ਜੀ, ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਫੂਡ ਐਂਡ ਨਿਊਟ੍ਰੀਸ਼ਨ ਵਿਭਾਗ ਵਿੱਚ ਪ੍ਰੋਫੈਸਰ ਨੇ, ਅਤੇ ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹਾਂਗੀ ਸਾਡੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ। ਹੈਲੋ,
1: ਹੈਲੋ,
0: ਗੁੱਡ ਮਾਰਨਿੰਗ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ।
1: ਗੁੱਡ ਮਾਰਨਿੰਗ, ਤੁਹਾਡੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਤੇ ਮੈਮ, ਜੇ ਅਸੀਂ ਗੱਲ ਕਰੀਏ ਅੱਜ ਦਾ ਜਿਹੜਾ ਖਾਸ ਦਿਨ ਆਪਾਂ ਮਨਾ ਰਹੇ ਹਾਂ, ਯਾਨੀ ਕਿ ਵਿਸ਼ਵ ਦੁੱਧ ਦਿਵਸ, ਇਹ ਸਾਨੂੰ ਜਿਹੜਾ ਦਿਨ ਹੈ ਮਨਾਉਣ ਦੀ ਕੀ ਲੋੜ ਪਈ ਹੈ ਤੇ ਇਸ ਨੂੰ ਮਨਾਉਣ ਦੇ ਪਿੱਛੇ ਕੀ ਹਿਸਟਰੀ ਹੈ?
1: ਹਾਂਜੀ, ਅੱਜ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਵਰਲਡ ਮਿਲਕ ਡੇ
0: ਜੀ,
1: ਜਿਹੜਾ ਕਿ ਹਰ ਸਾਲ ਆਪਾਂ 1 ਜੂਨ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ
0: ਜੀ।
1: ਜਿਹੜਾ ਦਿਵਸ ਹੈਗਾ ਇਹ ਯੂਨਾਈਟਿਡ ਨੇਸ਼ਨਸ ਦੇ ਐਫਏਓ ਨੇ 2001 ਵਿੱਚ ਸਭ ਤੋਂ ਪਹਿਲੇ ਸਟਾਰਟ ਕੀਤਾ ਸੀਗਾ
0: ਜੀ।
1: ਉਹਦਾ ਮੇਨ ਉਦੇਸ਼ ਇਹੀ ਸੀਗਾ ਕਿ ਆਪਾਂ ਦੁੱਧ ਦੀ ਜਿਹੜੀ ਉਹਦੀ ਗੁਣਵੱਤਾ ਹੈ ਅਸੀਂ ਉਹ ਸਾਰੇ ਲੋਕਾਂ ਤੱਕ ਚੰਗੀ

0: ਤਰ੍ਹਾਂ ਜਾਗਰੂਕ ਲੋਕਾਂ ਨੂੰ ਕਰ ਸਕੀਏ ਕਿ ਜਦ ਆਪਾਂ ਦੁੱਧ ਦੀ ਗੱਲ ਕਰਦੇ ਹਾਂ ਆਪਾਂ ਇਹਨੂੰ ਹੋਲਸਮ ਫੂਡ ਕਹਿ ਦਿੰਦੇ ਹਾਂ, ਮਤਲਬ ਸਾਰੇ ਹੀ ਜਿਹੜੇ ਲੋੜੀਂਦੇ ਤੱਤ ਨੇ ਉਹ ਸਾਨੂੰ ਦੁੱਧ ਦੁੱਧ ਰਾਹੀਂ ਮਿਲਦੇ ਨੇ, ਤਾਂ ਅਸੀਂ ਇਸ ਦਿਨ ਨੂੰ ਸੈਲੀਬ੍ਰੇਟ ਕਰਦੇ ਹੋਏ ਅਸੀਂ ਦੁੱਧ ਦੀ ਵਿਸ਼ੇਸ਼ਤਾ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੀ ਗੁਣਵੱਤਾ, ਉਹਦੇ ਵਿੱਚ ਕਿਹੜੇ ਪੌਸ਼ਟਿਕ ਤੱਤ ਨੇ। ਨਾਲ ਦੀ ਨਾਲ ਜੇ ਮੈਂ ਦੁੱਧ ਦੀ ਗੱਲ ਕਰਾਂ, ਇੱਕ ਡੇਅਰੀ ਸੈਕਟਰ ਹੈਗਾ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਜੀਵਿਕਾ ਵੀ ਮਿਲਦੀ ਹੈਗੀ ਹੈ, ਤੇ ਬਹੁਤ ਜਿਹੜੇ ਆਪਾਂ ਦੇਸ਼ ਦੀ ਇਕੋਨਮੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਦੁੱਧ ਦਾ ਬਹੁਤ ਹੀ ਅਹਿਮ ਰੋਲ ਹੈਗਾ। ਇਸੇ ਲਈ ਇਹਨੂੰ ਸੈਲੀਬ੍ਰੇਟ ਕਰਨ ਲਈ ਹਰ ਸਾਲ ਆਪਾਂ 1 ਜੂਨ ਨੂੰ ਇਹਨੂੰ ਸੈਲੀਬ੍ਰੇਟ ਕਰਦੇ ਹਾਂ, ਤੇ ਇਸ ਸਾਲ ਦਾ ਜਿਹੜਾ ਇਹਦਾ ਥੀਮ ਹੈਗਾ ਉਹ ਹੈਗਾ ਕਿ ਮਿਲਕ ਨਰਿਸ਼ਿਸ ਦਾ ਬੋਡੀ ਐਂਡ ਬਿਲਡ ਦਾ ਫਿਊਚਰ। ਸਾਡੀ ਸਰੀਰ ਨੂੰ ਇੱਕ ਪੌਸ਼ਟਿਕ ਤੱਤ ਦੇ ਨਾਲ ਨਾਲ ਸਾਡੇ ਆਉਣ ਵਾਲੇ ਭਵਿੱਖ ਨੂੰ ਵੀ ਇਹ ਵਧੀਆ ਬਣਾ ਰਿਹਾ ਹੈ, ਇਸ ਥੀਮ ਤੇ ਅਸੀਂ ਇਹਨੂੰ ਇਸ ਵਾਰੀ ਸੈਲੀਬ੍ਰੇਟ ਕਰ ਰਹੇ ਹਾਂ।
1: ਜੀ ਮੈਮ, ਅਤੇ ਜਿੱਦਾਂ ਕਿ ਅਸੀਂ ਗੱਲ ਕਰੀਏ ਕਿ ਜਿੱਦਾਂ ਤੁਸੀਂ ਵੀ ਹੁਣੇ ਕਿਹਾ ਹੈ ਕਿ ਦੁੱਧ ਦੇ ਵਿੱਚ ਕਾਫੀ ਜਿਹੜੇ ਨਿਊਟ੍ਰੈਂਟਸ ਹੈ, ਅਤੇ ਹੋਰ ਇਹੋ ਜਿਹੀ ਕਿਹੜੀ ਖਾਸ ਗੱਲ ਹੈ ਜਿਹੜੇ ਦੁੱਧ ਨੂੰ ਇੰਨਾ ਇੰਪੋਰਟੈਂਟ ਬਣਾਉਂਦੀ ਹੈ ਸਾਡੇ ਬ੍ਰੇਕਫਾਸਟ ਦੇ ਵਿੱਚ ਐਡ ਕਰਨ ਦੀ, ਸਾਡੇ ਬੱਚਿਆਂ ਦੇ ਲਈ, ਹੋਰ ਵੀ ਏਜ ਗਰੁੱਪ ਦੇ ਲਈ ਹੈ, ਇਸ ਵਿੱਚ ਇਹ ਕਿਹੜੀ ਖਾਸ ਗੱਲ ਹੈ? ਹੋਰ
0: ਆਪਾਂ ਨਾ ਦੁੱਧ ਨੂੰ ਕਹਿ ਦਿੰਦੇ ਹਾਂ ਕਿ ਇੱਕ ਕੰਪਲੀਟ ਫੂਡ ਹੈ ਜਿਹਦੇ ਵਿੱਚ ਸਾਰੇ ਹੀ ਜਿਹੜੇ ਲੋੜੀਂਦੇ ਤੱਤ ਨੇ ਉਹ ਪਾਏ ਜਾਂਦੇ ਨੇ, ਤੇ ਜੇ ਆਪਾਂ ਇੱਕ ਗਲਾਸ ਦੁੱਧ ਦੀ ਗੱਲ ਕਰਦੇ ਹਾਂ 250 ml ਦਾ ਇੱਕ ਗਲਾਸ ਹੁੰਦਾ ਹੈ ਜਿਹਦੇ ਵਿੱਚ ਸਾਨੂੰ ਲੋੜ ਦੇ ਅਕੋਰਡਿੰਗ ਸਾਨੂੰ ਬਹੁਤ ਸਾਰੇ ਪੌਸ਼ਟਿਕ ਤੱਤ ਦਿੰਦੇ ਨੇ ਜਿਵੇਂ ਕਿ ਕੈਲਸ਼ੀਅਮ ਤੇ ਫੋਸਫੋਰਸ, ਜਿਹੜਾ ਕਿ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਤੇ ਦੰਦਾਂ ਨੂੰ ਮਜ਼ਬੂਤ ਰੱਖਣ ਲਈ ਬਹੁਤ ਹੀ ਜ਼ਰੂਰੀ ਹੈ। ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਚੰਗੀ ਅਮਾਊਂਟ ਵਿੱਚ ਪਾਈ ਜਾਂਦੀ ਨੇ, ਤੇ ਜਿਹੜੀ ਪ੍ਰੋਟੀਨ ਹੈਗੀ ਹੈ ਨਾ ਉਹ ਵੀ ਚੰਗੀ ਕਿਸਮ ਦਾ ਪ੍ਰੋਟੀਨ ਜਿਹਦੇ ਚ ਵੇ ਤੇ ਕੈਸੀਨ ਬਹੁਤ ਹੀ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜਿਹੜਾ ਕਿ ਤੁਹਾਡੀ ਮਸਲ ਗਰੋਥ ਤੇ ਰਿਪੇਅਰ ਲਈ ਬਹੁਤ ਹੀ ਜ਼ਰੂਰੀ ਹੈ। ਨਾਲ ਦੀ ਨਾਲ ਸਾਨੂੰ ਦੁੱਧ ਦਾ ਇੱਕ ਗਲਾਸ, ਵਿਟਾਮਿਨ ਡੀ ਦਾ ਇੱਕ ਭਰਪੂਰ ਸੋਮਾ ਹੈਗਾ ਜਿਹੜਾ ਕਿ ਕੈਲਸ਼ੀਅਮ ਨੂੰ ਐਬਜ਼ੋਰਬ ਕਰਨ ਵਿੱਚ ਬਹੁਤ ਲਾਭਦਾਇਕ ਹੈਗਾ, ਤੇ ਨਾਲ ਨਾਲ ਸਾਨੂੰ ਇਮਿਊਨਿਟੀ ਦਿੰਦਾ ਹੈ, ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਪ੍ਰਦਾਨ ਕਰਦਾ ਹੈ।
1: ਜੀ,
0: ਦੁੱਧ ਇੱਕ ਅਜਿਹਾ ਸੋਰਸ ਹੈ ਜਿਹੜਾ ਕਿ ਵਿਟਾਮਿਨ B12 ਵੈਜੀਟੇਰੀਅਨਸ ਲਈ ਵਿਟਾਮਿਨ B12 ਸਾਨੂੰ ਦਿੰਦਾ ਹੈ ਜਿਹੜਾ ਕਿ ਤੁਹਾਡੀ ਦਿਮਾਗੀ ਵਿਕਾਸ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ। ਇਹਦੇ ਨਾਲ ਨਾਲ ਪੋਟਾਸ਼ੀਅਮ ਦੀ ਮਾਤਰਾ ਚੰਗੀ ਹੋਣ ਕਰਕੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦਾ ਹੈਗਾ। ਵਿਟਾਮਿਨ B2 ਜਿਹੜਾ ਕਿ ਐਨਰਜੀ ਮੈਟਾਬੋਲਿਜ਼ਮ ਲਈ ਬਹੁਤ ਹੀ ਲਾਭਦਾਇਕ ਤੱਤ ਹੈਗਾ।
1: ਜੀ,
0: ਨਾਲ ਦੀ ਨਾਲ ਜ਼ਿੰਕ ਤੇ ਮੈਗਨੀਸ਼ੀਅਮ, ਜ਼ਿੰਕ ਜਿਹੜਾ ਤੁਹਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਤੇ ਮੈਗਨੀਸ਼ੀਅਮ ਜਿਹੜੇ ਤੁਹਾਨੂੰ ਚੰਗੀ ਨੀਂਦ ਲੈਣ ਚ ਬਹੁਤ ਹੀ ਲਾਭਦਾਇਕ ਹੈ। ਇਹਦੇ ਵਿੱਚ ਆਇਓਡੀਨ ਦੀ ਮਾਤਰਾ ਵੀ ਬਹੁਤ ਅੱਛੀ ਹੁੰਦੀ ਹੈ ਜਿਹੜਾ ਕਿ ਤੁਹਾਡੇ ਥਾਇਰੋਇਡ ਦੇ ਫੰਕਸ਼ਨ ਨੂੰ ਤੇ ਤੁਹਾਡੇ ਦਿਮਾਗੀ ਵਿਕਾਸ ਵੀ ਲਾਭਦਾਇਕ ਪ੍ਰਦਾਨ ਕਰਦਾ ਹੈ। ਇੱਕ ਗਲਾਸ ਜਿਹੜਾ ਦੁੱਧ ਹੈਗਾ ਤੁਹਾਨੂੰ ਅਪਰੋਕਸੀਮੇਟਲੀ 8 ਗ੍ਰਾਮ ਪ੍ਰੋਟੀਨ, 300 mg ਕੈਲਸ਼ੀਅਮ, ਸਾਡੇ ਮਤਲਬ ਕਿ ਰੋਜ਼ ਦਾ 30% ਕੈਲਸ਼ੀਅਮ ਦੀ ਰਿਕੁਆਇਰਮੈਂਟ ਇੱਕ ਦੁੱਧ ਦੇ ਗਲਾਸ ਤੋਂ ਪੂਰੀ ਹੋ ਜਾਂਦੀ ਹੈ।
1: ਜੀ ਮੈਮ, ਮਤਲਬ ਹਰ ਇੱਕ ਐਲੀਮੈਂਟ ਜਿਹੜੇ ਸਾਡੀ ਖੁਰਾਕ ਦੇ ਵਿੱਚ ਸਾਨੂੰ ਚਾਹੀਦਾ ਹੈ ਅਤੇ ਉਹ ਦੁੱਧ ਤਾਂ ਮਿਲ ਹੀ ਜਾਂਦਾ ਹੈ। ਅਤੇ ਜੇ ਅਸੀਂ ਗੱਲ ਕਰੀਏ ਨਾ ਟਾਈਮਿੰਗ ਦੀ, ਤੇ ਮਾਰਨਿੰਗ ਟਾਈਮਿੰਗ ਬੈਸਟ ਰਹਿੰਦੀ ਹੈ ਕਿਉਂਕਿ ਬ੍ਰੇਕਫਾਸਟ ਦੇ ਵਿੱਚ ਸਾਨੂੰ ਕਈ ਨਿਊਟ੍ਰੈਂਟ ਸਵੇਰੇ ਇਹਨੂੰ ਪੀ ਕੇ ਮਿਲ ਜਾਂਦੇ ਆ, ਜਾਂ ਫਿਰ ਰਾਤ ਵਾਲੀ ਜਿਹੜੀ ਕਈ ਟਾਈਮਿੰਗ ਹੁੰਦੀ ਹੈ, ਕਈ ਰਾਤ ਨੂੰ ਦੁੱਧ ਪੀਣਾ ਬਹੁਤ ਪਸੰਦ ਕਰਦੇ ਆ, ਆਪਣੀ ਹੈਬਿਟ ਦੇ ਵਿੱਚ ਰੱਖਦੇ ਆ, ਕਿਹੜੀ ਟਾਈਮ ਸੂਟੇਬਲ ਰਹਿੰਦਾ ਹੈ?
0: ਦੇਖੋ ਟਾਈਮ ਤਾਂ ਜਿਹੜਾ ਹੈਗਾ ਤੁਸੀਂ ਸਵੇਰੇ ਵੀ ਲੈ ਸਕਦੇ ਹੋ, ਰਾਤੀ ਵੀ ਲੈ ਸਕਦੇ ਹੋ, ਕਿਉਂਕਿ ਇਹਦੇ ਚ ਮੈਗਨੀਸ਼ੀਅਮ ਦੀ ਮਾਤਰਾ ਅੱਛੀ ਹੁੰਦੀ ਹੈ। ਜਿਹੜੇ ਲੋਕਾਂ ਨੂੰ ਨੀਂਦ ਨਾ ਆਉਣ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਲਈ ਗਰਮ ਇੱਕ ਗਲਾਸ ਗਰਮ ਦੁੱਧ ਦਾ ਬਹੁਤ ਹੀ ਲਾਭਦਾਇਕ ਹੈ, ਕਿਉਂਕਿ ਮੈਗਨੀਸ਼ੀਅਮ ਆਉਣ ਕਰਕੇ ਤੁਹਾਨੂੰ ਚੰਗੀ ਨੀਂਦ ਆਉਂਦੀ ਹੈਗੀ ਹੈ।
1: ਤਾਂ
0: ਸਵੇਰ ਦੇ ਟਾਈਮ ਤਾਂ ਡੈਫੀਨੇਟਲੀ ਰਿਕੁਆਇਰਡ ਹੈਗਾ, ਤੇ ਇਹ ਸਿਰਫ ਇਹ ਨਹੀਂ ਕਿ ਬੱਚਿਆਂ ਨੇ ਹੀ ਲੈਣਾ, ਹਰੇਕ ਏਜ ਗਰੁੱਪ ਲਈ ਰਿਕੁਆਇਰਡ ਹੈਗਾ ਕਿ ਦੁੱਧ ਦਾ ਗਲਾਸ ਆਪਾਂ 1 ਤੋਂ 2 ਗਲਾਸ ਦੁੱਧ ਦਾ ਗਲਾਸ ਰੋਜ਼ਾਨਾ ਲਈਏ, ਕਿਉਂਕਿ ਹਰੇਕ ਦੀ ਲੋੜ ਅੱਡ ਅੱਡ ਹੈਗੀ ਹੈ
1: ਤੇ
0: ਹਰੇਕ ਦੀ ਲੋੜ ਨੂੰ ਇਹ ਪੂਰਾ ਕਰਦਾ।
1: ਜੀ ਬਿਲਕੁਲ, ਮੈਂ ਹਲੇ ਹੀ ਤੁਹਾਡੇ ਤੋਂ ਸਵਾਲ ਪੁੱਛਣ ਵਾਲੀ ਸੀਗੀ ਕਿ ਹਰ ਇੱਕ ਏਜ ਗਰੁੱਪ ਦੇ ਲਈ ਆਪਣੀ ਆਪਣੀ ਅਲੱਗ ਰਿਕੁਆਇਰਮੈਂਟ ਹੁੰਦੀ ਹੈ, ਅਤੇ ਉਹਨਾਂ ਨੂੰ ਰੋਜ਼ ਮਤਲਬ ਇੱਕ ਦਿਨ ਦੇ ਵਿੱਚ ਅਲੱਗ ਅਲੱਗ ਏਜ ਗਰੁੱਪ ਦੇ ਹਿਸਾਬ ਦੇ ਨਾਲ ਕਿੰਨਾ ਕੁ ਦੁੱਧ ਜਿਹੜਾ ਹੈ ਪੀਣਾ ਚਾਹੀਦਾ ਹੈ?
0: ਹਾਂਜੀ, ਆਪਾਂ ਨਾ ਸ਼ੁਰੂ ਤੋਂ ਗੱਲ ਕਰਦੇ ਹਾਂ, ਜੇ ਆਪਾਂ ਗੱਲ ਕਰੀਏ ਕਿ ਬੱਚਾ ਜੰਮਦਾ
1: ਜੀ,
0: ਤੇ ਅਕੋਰਡਿੰਗ ਟੂ ICMR ਪੂਰੇ ਪਹਿਲੇ 6 ਮਹੀਨੇ ਲਈ ਅਸੀਂ ਕਹਿੰਦੇ ਹਾਂ ਕਿ ਐਕਸਕਲੂਸਿਵ ਬ੍ਰੈਸਟ ਫੀਡਿੰਗ, ਮਾਂ ਦਾ ਦੁੱਧ ਹੀ ਪੂਰੇ 6 ਮਹੀਨੇ ਉਹਨੂੰ ਦੇਈਏ, ਨਾਲ ਪਾਣੀ ਪੂਣੀ ਕੁਛ ਨਹੀਂ ਦੇਣ ਦੀ ਲੋੜ ਹੈਗੀ, ਕਿਉਂਕਿ ਜਿਹੜੀ ਲੋੜਾਂ ਨੇ ਉਹ ਮਾਂ ਦਾ ਦੁੱਧ ਨੇ ਹੀ ਪੂਰੀਆਂ ਕਰ ਦੇਣੀਆਂ ਨੇ। ਤਾਂ ਪਹਿਲੇ 6 ਮਹੀਨੇ ਤਾਂ ਆਪਾਂ ਕਹਿੰਦੇ ਐਕਸਕਲੂਸਿਵ ਬ੍ਰੈਸਟ ਫੀਡਿੰਗ,

0: ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ, ਇੱਕ ਤੋਂ ਨੌ ਸਾਲ ਦੇ ਬੱਚੇ ਲਈ ਰਿਕੁਆਇਰਡ ਹੈਗਾ ਕਿ 2 ਤੋਂ 3 ਗਲਾਸ ਦੁੱਧ, ਕਿਉਂਕਿ ਇਸ ਸਮੇਂ ਤੁਹਾਡੀਆਂ ਹੱਡੀਆਂ ਵੀ ਗਰੋ ਕਰ ਰਹੀਆਂ ਹੁੰਦੀਆਂ ਨੇ ਤੇ ਦਿਮਾਗੀ ਵਿਕਾਸ ਲਈ ਵੀ ਦੁੱਧ ਦੀ ਬਹੁਤ ਹੀ ਜ਼ਿਆਦਾ ਲੋੜ ਹੈਗੀ ਹੈ। ਫਿਰ ਆਉਂਦੇ ਨੇ ਅਡੋਲਸੈਂਟ, ਜਿਹਨੂੰ ਆਪਾਂ ਕਹਿ ਦਿੰਦੇ ਹਾਂ 10 ਤੋਂ 17 ਸਾਲ, ਉਹਨਾਂ ਲਈ ਘੱਟ ਤੋਂ ਘੱਟ 3 ਗਲਾਸ ਦੁੱਧ ਤਾਂ ਬਹੁਤ ਹੀ ਜ਼ਰੂਰੀ ਹੈ, 750 ml ਦੁੱਧ, ਕਿਉਂਕਿ ਇਸ ਸਮੇਂ ਤੁਹਾਡੀ ਪੀਕ ਗਰੋਥ ਹੋ ਰਹੀ ਹੁੰਦੀ ਹੈ ਤੇ ਬੋਨ ਲਈ ਤੁਹਾਨੂੰ ਕੈਲਸ਼ੀਅਮ ਦੀ ਰਿਕੁਆਇਰਮੈਂਟ ਤੁਹਾਡੀ ਵਧੀ ਹੁੰਦੀ ਹੈ, ਤਾਂ ਦੁੱਧ ਬਹੁਤ ਜ਼ਰੂਰੀ ਹੈਗਾ। ਹੁਣ ਇੱਥੇ ਲੋਕੀ ਆਮ ਤੌਰ ਤੇ ਕਹਿੰਦੇ ਨੇ ਕਿ ਵੀ ਜੇ ਆਪਾਂ ਵੱਡੇ ਹੋ ਗਏ ਹਾਂ ਤਾਂ ਦੁੱਧ ਦੀ ਲੋੜ ਨਹੀਂ ਹੈਗੀ, ਇੱਥੇ ਵੀ ਦੁੱਧ ਦੀ ਬਹੁਤ ਲੋੜ ਹੈਗੀ ਹੈ। ਜਿੱਦਾਂ 18 ਤੋਂ 50 ਸਾਲ ਦੇ ਲੋਕਾਂ ਲਈ ਵੀ ਬੋਨ ਦੀ ਮੇਨਟੇਨੈਂਸ ਲਈ ਤੇ ਤੁਹਾਡੀ ਮਸਲ ਹੈਲਥ ਲਈ ਬਹੁਤ ਹੀ ਲੋੜ ਹੈਗੀ ਹੈ। ਸਭ ਤੋਂ ਜ਼ਿਆਦਾ ਲੋੜ ਤਾਂ ਪ੍ਰੈਗਨੈਂਟ ਤੇ ਲੈਕਟੇਟਿੰਗ ਵੁਮੈਨ, ਜਿਹੜੀ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੇ ਜਾਂ ਗਰਭਵਤੀ ਔਰਤਾਂ ਨੇ, ਉਹਨਾਂ ਲਈ ਦੁੱਧ ਦੀ ਬਹੁਤ ਜ਼ਿਆਦਾ ਮਹੱਤਤਾ ਹੈਗੀ ਹੈ, ਕਿਉਂਕਿ ਇੱਕ ਤਾਂ ਬੱਚਾ ਜਿਹੜਾ ਫੀਟਲ ਗਰੋਥ ਹੈ ਉਹਦੇ ਲਈ ਜਾਂ ਤੇ ਦੁੱਧ ਪਿਲਾ ਰਹੇ ਹੋ ਤਾਂ ਕਰਕੇ ਵੀ ਤੁਹਾਨੂੰ ਦੁੱਧ ਦੀ ਲੋੜ ਹੈਗੀ ਹੈ। ਤੇ ਜਿਹੜੇ ਲੋਕੀ 60 ਸਾਲ ਤੋਂ ਵੱਧ ਨੇ ਉਹਨਾਂ ਲਈ ਤੇ ਦੁੱਧ ਦੀ ਲੋੜ ਹੈਗੀ ਹੈ, ਕਮ ਸੇ ਕਮ 500 ਤੋਂ 750 ml, ਕਿਉਂਕਿ ਉਸ ਸਮੇਂ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਨੇ, ਤੁਹਾਨੂੰ ਆਪਣੀ ਸਰੀਰ ਨੂੰ ਓਸਟੀਓਪੋਰੋਸਿਸ ਜਾਂ ਫ੍ਰੈਕਚਰਸ ਤੋਂ ਬਚਾਉਣ ਦੀ ਲੋੜ ਹੈਗੀ ਹੈ, ਤਾਂ ਉਸ ਸਮੇਂ ਵੀ ਦੁੱਧ ਦੀ ਬਹੁਤ ਲੋੜ ਹੈ। ਕਈ ਕਈ ਲੋਕੀ ਜਿੱਦਾਂ ਕਹਿ ਦਿੰਦੇ ਨੇ ਕਿ ਦੁੱਧ ਨਹੀਂ ਪਚਦਾ, ਇਹ ਨੀ ਕਿ ਸਾਡਾ ਸਾਰਾ ਇਹ ਜਿੰਨਾ ਵੀ ਕੈਲਸ਼ੀਅਮ ਹੈ ਦੁੱਧ ਤੋਂ ਹੀ ਆਉਣ ਦੀ ਲੋੜ ਹੈਗੀ ਹੈ, ਤੁਸੀਂ ਇਹਦੇ ਬਜਾਏ ਚਾਹੇ ਦਹੀਂ ਲੈ ਸਕਦੇ ਹੋ, ਪਨੀਰ ਲੈ ਸਕਦੇ ਹੋ, ਲੱਸੀ ਪੀ ਸਕਦੇ ਹੋ, ਇਹ ਸਾਰੇ ਹੀ ਤੁਹਾਡੇ ਚੰਗੇ ਕੈਲਸ਼ੀਅਮ ਦੇ ਸੋਰਸਿਸ ਨੇ। ਤਾਂ ਦੁੱਧ ਤੋਂ ਜਾਂ ਦੁੱਧ ਤੋਂ ਬਣੇ ਹੋਏ ਜਿਹੜੇ ਵੀ ਪਦਾਰਥ ਨੇ ਤੁਹਾਡੀ ਕੈਲਸ਼ੀਅਮ ਦੀ ਰਿਕੁਆਇਰਮੈਂਟ ਨੂੰ ਪੂਰੀਆਂ ਕਰਦੇ ਨੇ।
1: ਜੀ, ਜਿੱਦਾਂ ਕਿ ਕਈ ਵਾਰ ਸਾਨੂੰ ਇਹ ਸ਼ਿਕਾਇਤ ਸੁਣਨ ਨੂੰ ਮਿਲਦੀ ਹੈ ਕਿ ਦੁੱਧ ਪੀਣ ਦੇ ਨਾਲ ਉਹਨਾਂ ਨੂੰ ਬਲੋਟਿੰਗ ਮਤਲਬ ਜਾਂ ਫੇਸ ਕਰਨੀ ਪੈਂਦੀ ਹੈ, ਕਈ ਇਹੋ ਜਿਹੀ ਸ਼ਿਕਾਇਤ ਆ, ਪੇਟ ਦਰਦ, ਅਤੇ ਉਹ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਲੈ ਸਕਦੇ ਹਾਂ, ਉਸ ਦੇ ਨਾਲ ਹੀ ਉਹਨਾਂ ਦਾ ਜਿਹੜਾ ਹੈ ਬਾਕੀ ਚੀਜ਼ਾਂ ਦੀ ਰਿਕੁਆਇਰਮੈਂਟ ਪੂਰੀ ਹੋ ਜਾਏਗੀ।
0: ਹਾਂਜੀ, ਇਹਦੇ ਚ ਪਤਾ ਕੀ ਹੁੰਦਾ, ਜਿਹੜਾ ਆਪਾਂ ਦੁੱਧ ਦੀ ਗੱਲ ਕਰਦੇ ਹਾਂ ਕਈਆਂ ਨੂੰ ਦੁੱਧ ਨਹੀਂ ਪਚਦਾ ਹੈਗਾ, ਉਹ ਬੇਸਿਕਲੀ ਕੀ ਹੁੰਦਾ ਕਿ ਦੁੱਧ ਵਿੱਚ ਇੱਕ ਨੈਚੁਰਲ ਸ਼ੂਗਰ ਹੈ ਜਿਹਨੂੰ ਆਪਾਂ ਕਹਿੰਦੇ ਨੇ ਲੈਕਟੋਜ਼।
1: ਜੀ,
0: ਤੇ ਕਦੇ ਕਦੇ ਕੀ ਹੁੰਦਾ ਸਾਡੇ ਸਰੀਰ ਵਿੱਚ ਜਿਹੜਾ ਲੈਕਟੇਜ਼ ਇਨਜ਼ਾਈਮ ਹੈਗਾ ਉਹ ਚੰਗੀ ਤਰ੍ਹਾਂ ਪ੍ਰੋਡਿਊਸ ਨਹੀਂ ਹੋ ਰਿਹਾ ਹੁੰਦਾ, ਤਾਂ ਕਰਕੇ ਤੁਹਾਨੂੰ ਦੁੱਧ ਨੂੰ ਪਚਣ ਚ ਤੁਹਾਡੀ ਪ੍ਰੋਬਲਮ ਆ ਰਹੀ ਹੁੰਦੀ ਹੈ। ਤਾਂ ਉਸ ਸਮੇਂ ਤੁਸੀਂ ਦਹੀਂ ਜਾਂ ਲੱਸੀ ਲੈ ਸਕਦੇ ਹੋ, ਕਿਉਂਕਿ ਉਹਦੇ ਵਿੱਚ ਲੈਕਟੋਜ਼ ਆਲਰੇਡੀ ਇੱਕ ਫਰਮੈਂਟਿਡ ਫਾਰਮ ਚ ਹੈ, ਤੁਹਾਨੂੰ ਉਹਨੂੰ ਪਚਾਉਣ ਦੀ ਲੋੜ ਨਹੀਂ ਹੈਗੀ। ਜੇ ਤੁਹਾਡੇ ਵਿੱਚ ਲੈਕਟੋਜ਼ ਇਨਟੋਲਰੈਂਸ ਹੈਗੀ ਹੈ ਤਾਂ ਤੁਸੀਂ ਦੁੱਧ ਕਰਡ ਜਾਂ ਤੁਸੀਂ ਲੱਸੀ ਵਗੈਰਾ ਉਹ ਪੀ ਸਕਦੇ ਹੋ। ਇਹਦੇ ਨਾਲ ਨਾਲ ਸਾਡੇ ਬਾਜ਼ਾਰ ਵਿੱਚ ਬਹੁਤ ਸਾਰੇ ਮਿਲਕ ਐਨਾਲੋਗ ਜਿੱਦਾਂ ਸੋਇਆ ਮਿਲਕ ਜਾਂ ਆਪਣੇ ਐਲਮੰਡ ਮਿਲਕ, ਓਟ ਮਿਲਕ, ਉਹ ਸਾਰੇ ਵੀ ਪਾਏ ਜਾਂਦੇ ਨੇ, ਤੁਸੀਂ ਉਹਨਾਂ ਦੀ ਸੇਵਨ ਕਰ ਸਕਦੇ ਹੋ ਜੇ ਇਨ ਕੇਸ ਦੁੱਧ ਨੂੰ ਪਚਣ ਚ ਪ੍ਰੋਬਲਮ ਆ ਰਹੀ ਹੁੰਦੀ ਹੈ।
1: ਜੀ ਮੈਮ, ਤੇ ਸੋਨਿਕਾ ਜੀ, ਅਸੀਂ ਗੱਲ ਕਰੀਏ ਜਿੱਦਾਂ ਕਿ ਤੁਸੀਂ ਕਿਹਾ ਜੀ ਆਪਣੀ ਇੱਕ ਨੈਚੁਰਲ ਸ਼ੂਗਰ ਹੈ, ਤੇ ਜਿਹੜੇ ਸ਼ੂਗਰ ਦੇ ਮਰੀਜ਼ ਨੇ ਜਾਂ ਫਿਰ ਦਿਲ ਦੇ ਮਰੀਜ਼ ਨੇ, ਕੀ ਉਹ ਦੁੱਧ ਪੀ ਸਕਦੇ ਆ? ਕਈ ਵਾਰ ਦੇਖਿਆ ਜਾਂਦਾ ਕਿ ਉਹ ਨਹੀਂ ਪੀਂਦੇ ਇਸ ਚੀਜ਼ ਨੂੰ ਕਿ ਸਾਨੂੰ ਪ੍ਰੋਬਲਮ ਨਾ ਹੋ ਜਾਏ।
0: ਹਾਂਜੀ, ਤੁਸੀਂ ਨਾ ਬਾਜ਼ਾਰ ਚ ਦੇਖੋਗੇ ਜਿਹੜਾ ਆਪਣਾ ਦੁੱਧ ਹੈਗਾ, ਕੋਈ ਵੀ ਕੰਪਨੀ ਦਾ ਦੁੱਧ ਹੈਗਾ
1: ਜੀ,
0: ਡਿਫਰੈਂਟ ਫੈਟ ਕੰਟੈਂਟ ਦਾ ਦੁੱਧ ਸਾਨੂੰ ਅਵੇਲੇਬਲ ਹੈ
1: ਜੀ।
0: ਕਦੇ ਕਦੇ ਆਪਾਂ ਕਹਿ ਦਿੰਦੇ ਹਾਂ ਕਿ ਹੋਲ ਮਿਲਕ, ਫੁੱਲ ਫੈਟ ਮਿਲਕ, ਸਕਿਮਡ ਮਿਲਕ, ਲੋ ਫੈਟ ਮਿਲਕ, ਤੁਸੀਂ ਜੇ ਉਹਦੀ ਲੇਬਲਿੰਗ ਦੇਖਦੇ ਹੋ ਤੇ ਉਹਦੇ ਚ ਤੁਹਾਨੂੰ ਪਤਾ ਚੱਲਦਾ ਕੋਈ ਅਲੱਗ ਅਲੱਗ ਈਵਨ ਕਲਰਸ ਦੇ ਪੈਕਸ ਆਉਂਦੇ ਨੇ, ਕੋਈ ਹਰਾ ਆਉਂਦਾ, ਕੋਈ ਔਰੇਂਜ ਆਉਂਦਾ, ਉਹਦਾ ਕਹਿਣ ਉਹਦਾ ਉਹਨਾਂ ਦਾ ਮਤਲਬ ਹੁੰਦਾ ਕਿ ਉਹਦੇ ਚ ਕਿੰਨਾ ਫੈਟ ਹੈਗਾ। ਤੁਸੀਂ ਉਹਦੀ ਕੰਪੋਜੀਸ਼ਨ ਸਟੱਡੀ ਕਰਕੇ ਨਾ ਤੁਸੀਂ ਦੁੱਧ ਉਸ ਹਿਸਾਬ ਨਾਲ ਲੈ ਸਕਦੇ ਹੋ। ਜਿਹੜਾ ਵੀ ਬੰਦਾ ਡਾਇਬਿਟਿਕ ਹੈ ਜਾਂ ਜਿਹੜਾ ਕੋਲੈਸਟ੍ਰੋਲ ਵਧਿਆ ਹੋਇਆ, ਕੋਈ ਹਾਰਟ ਦਾ ਦਿਲ ਦਾ ਰੋਗੀ ਹੈਗਾ, ਉਹਨਾਂ ਲਈ ਜ਼ਰੂਰੀ ਹੈ ਕਿ ਉਹ ਸਕਿਮ ਮਿਲਕ ਪਾਊਡਰ, ਸਕਿਮ ਮਿਲਕ ਜਿਹੜਾ ਹੈਗਾ ਜਿਹਦੇ ਚ ਲੋ ਫੈਟ। ਦੇਖੋ ਜਿਹੜਾ ਹੋਲ ਮਿਲਕ ਹੈ ਉਹਦੇ ਚ ਅਰਾਊਂਡ 3.5% ਫੈਟ ਹੁੰਦਾ, ਠੀਕ ਹੈ, ਸਕਿਮ ਮਿਲਕ ਵਿੱਚ 0.5% ਫੈਟ ਹੁੰਦਾ, ਤਾਂ ਦੁੱਧ ਚ ਪ੍ਰੋਬਲਮ ਕਰ ਰਿਹਾ ਹੁੰਦਾ ਜਿਹੜਾ ਉਹਦਾ ਫੈਟ ਹੁੰਦਾ। ਡਾਇਬਿਟਿਕ ਜਾਂ ਦਿਲ ਦੇ ਰੋਗੀਆਂ ਲਈ ਉਹ ਫੈਟ ਪ੍ਰੋਬਲਮ ਕਰ ਰਿਹਾ ਹੁੰਦਾ, ਤਾਂ ਤੁਸੀਂ ਦੁੱਧ ਉਹ ਲਓ ਜਿਹਦੇ ਚ ਫੈਟ ਕੰਟੈਂਟ ਘੱਟ ਹੈ। ਉਹ ਸਕਿਮ ਮਿਲਕ ਜਿਹਦੇ ਚ ਫੈਟ ਕੰਟੈਂਟ ਘੱਟ ਹੈ ਉਹ ਅਸੀਂ ਰਿਕਮੈਂਡ ਕਰਦੇ ਹਾਂ ਡਾਇਬਿਟਿਕ ਪੋਪੂਲੇਸ਼ਨ
1: ਜੀ। ਤੇ ਸੋਨਿਕਾ ਮੈਮ, ਜੇ ਅਸੀਂ ਗੱਲ ਕਰੀਏ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਨਾ ਚੀਜ਼ਾਂ ਮਿਲਾਵਟੀ ਬਹੁਤ ਜ਼ਿਆਦਾ ਸਾਨੂੰ ਵੇਖਣ ਨੂੰ ਮਿਲਦੇ ਹੈ, ਤੇ ਦੁੱਧ ਦੀ ਮਿਲਾਵਟ ਕਿੰਨੀ ਕੁ ਗੰਭੀਰ ਸਮੱਸਿਆ ਸਾਡੇ ਲਈ ਬਣੀ ਹੋਈ ਹੈ, ਤੇ ਘਰ ਦੇ ਵਿੱਚ ਇਹੋ ਜਿਹੀ ਕਿਹੜੀ ਚੀਜ਼ ਹੈ ਜਾਂ ਫਿਰ ਇਹੋ ਜਿਹੀ ਕਿਹੜੀ ਕਿੱਟ ਹੋ ਸਕਦੀ ਹੈ ਜਿਹੜੀ ਘਰ ਦੇ ਵਿੱਚ ਮਹਿਲਾਵਾਂ ਦੁੱਧ ਨੂੰ ਚੈੱਕ ਕਰ ਸਕਦੀਆਂ ਕਿ ਮਿਲਾਵਟੀ ਤਾਂ ਨਹੀਂ ਹੈ?
0: ਹਾਂ, ਦੇਖੋ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਆਪਾਂ ਵਧੀਆ

0: ਪੈਕ ਦੁੱਧ ਲਈਏ, ਪੈਕਟ ਵਾਲਾ ਦੁੱਧ ਲਈਏ ਜਿਹਦੇ ਚ FSSAI ਦਾ ਮਾਰਕਾ ਹੋਏ, ਠੀਕ ਹੈ ਨਾ. ਜੇ ਇਨ ਕੇਸ ਤੁਸੀਂ ਦੁੱਧੀ ਤੋਂ ਵੀ ਲੈਂਦੇ ਹੋ, ਤੁਹਾਡਾ ਇੱਕ ਜਿਹੜਾ ਦੁੱਧੀ ਹੈ ਉਹ ਤੁਹਾਡਾ ਰਿਲਾਇਬਲ ਹੋਏ, ਹਨਾ, ਰਿਪਿਊਟਿਡ ਹੋਏ, ਉਹਦੇ ਤੋਂ ਲਈਏ. ਆਪਾਂ ਐਵੇਂ ਨੀ ਕਿਸੇ ਤੋਂ ਲਈਏ ਦੁੱਧ. ਦੁੱਧ ਇੱਕ ਬਹੁਤ ਹੀ ਸੈਂਸਿਟਿਵ ਇਸ਼ੂ ਹੈਗਾ ਉਹ ਇੱਕ. ਸੈਕਿੰਡਲੀ ਜੇ ਆਪਾਂ ਅਡਲਟਰੇਸ਼ਨ ਦੀ ਗੱਲ ਕਰਦੇ ਹਾਂ, ਤੇ ਜਿੱਦਾਂ ਜੇ ਕਿਸੇ ਨੇ ਪਾਣੀ ਮਿਲਾਇਆ, ਚਲੋ ਉਹਦੇ ਚ ਤਾਂ ਮੈਂ ਕਹਿੰਦੀ ਹਾਂ ਕਿ ਜ਼ਿਆਦਾ ਹਾਰਮਫੁਲ ਨਹੀਂ ਹੈਗਾ, ਕਿਉਂਕਿ ਡਾਇਲੂਸ਼ਨ ਆਫ ਨਿਊਟ੍ਰੀਐਂਟਸ ਹੈ, ਨਿਊਟ੍ਰੀਐਂਟਸ ਤੁਹਾਡੇ ਡਾਇਲੂਟ ਹੋ ਕੇ ਤੁਹਾਨੂੰ ਘੱਟ ਨਿਊਟ੍ਰੀਐਂਟਸ ਮਿਲ ਰਿਹਾ, ਬਟ ਤੁਹਾਡੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਰਿਸਕ ਨਹੀਂ ਦੇ ਰਿਹਾ, ਠੀਕ ਹੈ
1: ਜੀ.
0: ਰਿਸਕ ਵਾਲੇ ਜਿਹੜੇ ਦੁੱਧ ਨੇ ਉਹ ਜਿੱਦਾਂ ਉਹਦੇ ਚ ਜੇ ਸਟਾਰਚ ਮਿਲਾਈ ਹੋਈ ਹੈ, ਉਹਦੇ ਲਈ ਆਪਾਂ ਘਰੇਲੂ ਪੱਧਰ ਤੇ ਕੀ ਕਰ ਸਕਦੇ ਹਾਂ ਕਿ ਆਇਓਡੀਨ ਤੁਹਾਨੂੰ ਕਿਸੇ ਵੀ ਕੈਮਿਸਟ ਦੀ ਸ਼ੋਪ ਤੋਂ ਮਿਲ ਜਾਏਗਾ. ਆਇਓਡੀਨ ਦਾ ਸੋਲੂਸ਼ਨ ਹੁੰਦਾ, ਤੁਸੀਂ ਦੁੱਧ ਵਿੱਚ ਇੱਕ ਜਾਂ ਦੋ ਬੂੰਦਾਂ ਆਇਓਡੀਨ ਦੀ ਪਾਓਗੇ, ਤੇ ਜੇ ਤੁਹਾਡਾ ਦੁੱਧ ਨੀਲਾ ਜਾਂ ਕਾਲੇ ਰੰਗ ਦਾ ਹੋ ਜਾਂਦਾ ਤੇ ਇਹਦਾ ਮਤਲਬ ਉਹ ਚ ਸਟਾਰਚ ਮਿਲਾਈ ਹੋਈ ਹੈ. ਸਟਾਰਚ ਉਹਦੀ ਬੇਸਿਕਲੀ ਉਹ ਫੈਟ ਕੰਟੈਂਟ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀ ਫੁੱਲ ਫੈਟ ਮਿਲਕ ਹੈ, ਠੀਕ ਹੈ
1: ਜੀ.
0: ਜੇ ਉਹਦੇ ਚ ਯੂਰੀਆ ਹੈਗਾ, ਯੂਰੀਆ ਨੂੰ ਘਰੇ ਆਪਾਂ ਟੈਸਟ ਕਰਨ ਲਈ ਆਪਾਂ ਦੁੱਧ ਵਿੱਚ ਸੋਇਆਬੀਨ ਦਾ ਪਾਊਡਰ ਮਿਲਾ ਦਈਏ, ਤੇ ਰੈਡ ਲਿਟਮਸ ਪੇਪਰ ਵੀ ਤੁਹਾਨੂੰ ਬਾਜ਼ਾਰ ਚ ਮਿਲ ਜਾਂਦਾ. ਜੇ ਉਹ ਰੈਡ ਲਿਟਮਸ ਪੇਪਰ ਨੀਲੇ ਰੰਗ ਦਾ ਹੋ ਜਾਂਦਾ ਤਾਂ ਇਹਦਾ ਮਤਲਬ ਉਹਦੇ ਚ ਯੂਰੀਆ ਮਿਲਾਇਆ ਹੋਇਆ, ਠੀਕ ਹੈ.
1: ਜੇ
0: ਸਿੰਥੈਟਿਕ ਮਿਲਕ ਹੈ, ਤੁਸੀਂ ਟੇਸਟ ਤੋਂ ਹੀ ਪਤਾ ਕਰ ਸਕਦੇ ਹੋ ਕਿ ਉਹ ਥੋੜਾ ਜਿਹਾ ਕੌੜਾ ਜਾਂ ਸੋਪੀ ਉਹਦੀ ਟੇਸਟ ਆ ਰਿਹਾ ਜਾਂ ਉਹਦੇ ਚ ਕੋਈ ਅਜੀਬ ਜਿਹੀ ਸਮੈਲ ਆ ਰਹੀ ਹੈ, ਉਹ ਆਪਾਂ ਡੈਫੀਨੇਟਲੀ ਡਿਸਕਾਰਡ ਕਰੀਏ. ਇੱਕ ਹੋਰ ਇਹ ਚ ਪ੍ਰੈਜ਼ਰਵੇਟਿਵ ਲੋਕੀ ਪਾਉਂਦੇ ਨੇ ਜਿਹੜਾ ਕੀ ਹੈਗਾ ਫਾਰਮਲਿਨ, ਤੇ ਉਹਦੇ ਲਈ ਤੁਸੀਂ ਕੰਸਨਟ੍ਰੇਟਿਡ ਸਲਫਿਊਰਿਕ ਐਸਿਡ ਜੇ ਆਪਾਂ ਪਾਉਂਦੇ ਹਾਂ ਤੇ ਉਹਦੇ ਵਿੱਚ ਤੁਹਾਡੀ ਬਲੂ ਰਿੰਕ ਫਾਰਮ ਹੋ ਜਾਂਦੀ ਹੈ, ਉਹ ਇੱਕ ਟੈਸਟ ਹੈਗਾ, ਉਹ ਆਪਾਂ ਕਰ ਸਕਦੇ ਹਾਂ ਘਰੇਲੂ ਪੱਧਰ ਤੇ.
1: ਜੀ ਸੁਣ ਕੇ ਮੈਮ ਜੀ, ਮੈਨੂੰ ਲੱਗਦਾ ਹੈ ਕਿ ਸਾਡੀਆਂ ਜਿਹੜੇ ਸਰੋਤੇ ਸਾਨੂੰ ਸੁਣ ਰਹੇ ਨੇ, ਜਿਹਦੇ ਵਿੱਚ ਖਾਸ ਕਰ ਮਹਿਲਾਵਾਂ ਸਾਨੂੰ ਸੁਣ ਰਹੇ ਨੇ, ਇਸ ਚੀਜ਼ ਨੂੰ ਖਾਸ ਧਿਆਨ ਵੀ ਰੱਖਣਗੇ ਤੇ ਜ਼ਰੂਰ ਇਸ ਟਿਪ ਨੂੰ ਜਿਹੜੀ ਹੈ ਤੁਸੀਂ ਦਿੱਤੀ ਹੈ ਉਹਨੂੰ ਅਪਣਾਉਣਗੀਆਂ ਵੀ. ਤੇ ਜੇ ਅਸੀਂ ਗੱਲ ਕਰੀਏ ਨਾ ਦੁੱਧ ਨੂੰ ਸਟੋਰ ਕਰਨਾ, ਇਹ ਵੀ ਬਹੁਤ ਇੱਕ ਚੀਜ਼ ਇੰਪੋਰਟੈਂਟ ਹੁੰਦੀ ਹੈ ਕਿ ਨਾ ਬਹੁਤ ਦੇਰ ਤੱਕ ਕਈ ਰੱਖੇ ਰੱਖਦੇ ਆ ਜਾਂ ਫਿਰ ਉਸਨੇ ਕੀ ਉਹਦੇ ਨਿਊਟ੍ਰੀਐਂਟ ਜਿਹੜੇ ਹੈ ਉਸ ਤੇ ਕੋਈ ਇੰਪੈਕਟ ਪੈਂਦਾ?
0: ਦੇਖੋ ਜਿਹੜਾ ਦੁੱਧ ਹੈਗਾ ਨਾ, ਵੈਸੇ ਤਾਂ ਆਪਾਂ ਇਹਨੂੰ ਅੰਡਰ ਪੈਰਿਸ਼ੇਬਲ ਪ੍ਰੋਡਕਟ ਕਹਿ ਦਿੰਦੇ ਹਾਂ, ਜਿਹੜੀ ਇੱਕ ਜਾਂ ਦੋ ਦਿਨਾਂ ਚ ਖਰਾਬ ਹੋ ਜਾਂਦਾ. ਸਭ ਤੋਂ ਪਹਿਲਾਂ ਜਦ ਤੁਸੀਂ ਦੁੱਧ ਬਾਜ਼ਾਰੋਂ ਲੈਂਦੇ ਹੋ, ਪੈਕ ਦੁੱਧ ਲੈਂਦੇ ਹੋ, ਪੈਕਟ ਲੈਂਦੇ ਹੋ, ਉਹਦੇ ਤੇ ਯੂਜ਼ ਬਾਏ ਡੇਟ ਹੁੰਦੀ ਹੈ, ਹਨਾ, ਜਦ ਤੱਕ ਇਹ ਖਰਾਬ ਹੋ ਜਾਏਗਾ. ਤਾਂ ਪ੍ਰੈਫਰ ਕਰੋ ਜਿਹੜਾ ਫਰੈਸ਼ਲੀ ਮੇਡ ਆਪਣਾ ਦੁੱਧ ਹੈਗਾ ਆਪਾਂ ਉਹੀ ਲੋਟ ਲਈਏ, ਹਨਾ, ਯੂਜ਼ ਬਾਏ ਡੇਟ ਤੋਂ ਪਹਿਲੇ ਹੀ ਉਹਨੂੰ ਆਪਾਂ ਕੰਜ਼ਿਊਮ ਕਰ ਲਈਏ. ਆਪਾਂ ਉਹਨੂੰ ਫਰਿੱਜ 'ਚ ਰੱਖੀਏ ਤੇ ਜੇ ਘਰ ਲੈ ਕੇ ਆਉਂਦੇ ਉਹਨੂੰ ਫਟਾਫਟ ਉਬਾਲ ਕੇ ਫਿਰ ਆਪਾਂ ਉਹਨੂੰ ਠੰਡਾ ਹੋ ਕੇ ਫਰਿੱਜ 'ਚ ਰੱਖੀਏ. ਉਬਾਲਣ ਨਾਲ ਕੀ ਹੁੰਦਾ ਕਿ ਉਹਦੇ ਜਿਹੜੇ ਕੀਟਾਣੂ ਨੇ ਉਹ ਨਸ਼ਟ ਤਾਂ ਨਹੀਂ ਹੁੰਦੇ ਪਰ ਡੈਫੀਨੇਟਲੀ ਡੋਰਮੈਂਟ ਹੋ ਜਾਂਦੇ ਨੇ. ਤਾਂ ਫਰਿੱਜ 'ਚ ਰੱਖਣ ਨਾਲ ਜਾਂ ਟੈਂਪਰੇਚਰ ਘਟਾ ਲੈਂਦੇ ਹਾਂ ਫਿਰ ਜਿਹੜੇ ਬੈਕਟੀਰੀਆ ਜਾਂ ਜੋ ਵੀ ਉਹਦੇ 'ਤੇ ਅਟੈਕ ਹੋ ਰਿਹਾ ਹੁੰਦਾ ਉਹ ਵੀ ਘੱਟ ਜਾਂਦਾ. ਤਾਂ ਉਬਾਲ ਕੇ ਠੰਡਾ ਹੋ ਕੇ ਫਰਿੱਜ ਚ ਉਹਨੂੰ ਰੱਖੀਏ ਤੇ ਇੱਕ ਦਿਨ ਜਾਂ ਡੇਢ ਦਿਨ ਦੇ ਵਿੱਚ ਉਹਨੂੰ ਆਪਾਂ ਕੰਜ਼ਿਊਮ ਕਰ ਲਈਏ. ਰੋਜ਼ਾਨਾ ਦੁੱਧ ਆਪਾਂ ਘਰੇ ਲੈ ਕੇ ਆਈਏ, ਐ ਨੀ ਕਿ ਵੀ ਆਪਾਂ ਚਾਰ ਦਿਨਾਂ ਦਾ ਇਕੱਠਾ ਦੁੱਧ ਲੈ ਆਈਏ, ਉਹ ਤੁਹਾਨੂੰ ਨੁਕਸਾਨ ਕਰੇਗਾ
1: ਜੀ. ਤੇ ਇੱਕ ਚੀਜ਼ ਹੋਰ ਜਿਹੜੀ ਆਪਾਂ ਸੋਸ਼ਲ ਮੀਡੀਆ ਹੈਂਡਲਸ ਤੇ ਚੈੱਕ ਕਰਦੇ ਹਾਂ, ਇਹ ਕਾਫੀ ਸੁਣਨ ਨੂੰ ਵੀ ਮਿਲੀ ਹੈ ਕਿ ਜਿਹੜੇ ਦੋਸਤ ਨੇ ਉਹਨਾਂ ਕਈਆਂ ਨੂੰ ਲੱਗਦਾ ਕਿ ਦੁੱਧ ਪੀਣ ਦੇ ਨਾਲ ਕੈਂਸਰ ਹੋ ਸਕਦਾ ਹੈ ਜਾਂ ਫਿਰ ਹੋਰ ਕੋਈ ਇਹੋ ਜਿਹੀਆਂ ਜਿਹੜੀ ਬਿਮਾਰੀ ਹੋ ਸਕਦੀ ਜਿਹੜੀ ਹੱਡੀਆਂ ਦੇ ਨਾਲ ਰਿਲੇਟਿਡ ਹੁੰਦੀ ਹੈ, ਉਹਨਾਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ. ਇਸ ਦੇ ਵਿੱਚ ਤੱਥ ਦੇ ਵਿੱਚ ਕਿੰਨੀ ਕੁ ਸੱਚਾਈ ਹੈ?
0: ਹਾਂਜੀ, ਸੋਸ਼ਲ ਮੀਡੀਆ ਹੁਣ ਇੰਨਾ ਜ਼ਿਆਦਾ ਪ੍ਰਚਲਿਤ ਹੈਗਾ, ਜਿਹੜਾ ਵੀ ਬੰਦਾ ਨਿਊਟ੍ਰੀਸ਼ਨਿਸਟ ਨਹੀਂ ਹੈਗਾ ਉਹ ਵੀ ਆਪਣੀਆਂ ਸਲਾਹਾਂ ਦੇ ਰਿਹਾ. ਤਾਂ ਜ਼ਰੂਰੀ ਹੈ ਕਿ ਆਪਾਂ ਸੋਸ਼ਲ ਮੀਡੀਆ ਨੂੰ ਬੜੇ ਹੀ ਧਿਆਨ ਨਾਲ ਔਥੈਂਟਿਕ ਸੋਰਸਿਸ ਦੀਆਂ ਜਿਹੜੀਆਂ ਵੀ ਆ ਗੱਲਾਂ ਨੇ ਜਾਂ ਕੋਈ ਡਾਇਟੀਸ਼ੀਅਨ ਹੈ ਆਪਾਂ ਉਹਦੀ ਹੀ ਗੱਲ ਸੁਣੀਏ. ਜਿਹੜੇ ਇਨਫਲੂਐਂਸਰਸ ਹੈ ਜਾਂ ਜਿਹਨਾਂ ਨੇ ਕੋਈ ਨਿਊਟ੍ਰੀਸ਼ਨ ਦੀ ਸਟੱਡੀ ਨਹੀਂ ਕੀਤੀ ਉਹਨਾਂ ਤੇ ਧਿਆਨ ਨਾ ਦਈਏ. ਦੁੱਧ ਨੂੰ ਲੈ ਕੇ ਬਹੁਤ ਸਾਰੇ ਮਿੱਥ ਨੇ ਕਿ ਵੀ ਦੁੱਧ ਭਾਰ ਵਧਾਉਂਦਾ, ਠੀਕ ਹੈ. ਹੁਣ ਜਿਵੇਂ ਪਹਿਲੇ ਵੀ ਆਪਾਂ ਗੱਲ ਕੀਤੀ ਹੈ ਕਿ ਲੋ ਫੈਟ ਦੁੱਧ ਲੈ ਲਓ ਜੇ ਤੁਹਾਡਾ ਭਾਰ ਵੱਧਦਾ ਹੈ ਦੁੱਧ ਨਾਲ. ਦੁੱਧ 'ਚ ਐਸ ਸੱਚ ਕੋਈ ਪ੍ਰੋਬਲਮ ਨਹੀਂ, ਦੁੱਧ ਦੇ ਫੈਟ 'ਚ ਪ੍ਰੋਬਲਮ ਹੈ. ਤੇ ਜੇ ਤੁਹਾਨੂੰ ਜਿੱਦਾਂ ਆਪਾਂ ਵੱਡੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਦੁੱਧ ਜ਼ਰੂਰੀ ਹੈ ਕਿਉਂਕਿ ਕੈਲਸ਼ੀਅਮ ਦਾ ਬਹੁਤ ਚੰਗਾ ਸੋਰਸ ਹੈ ਔਰ ਨਾਲ ਨਾਲ ਵਿਟਾਮਿਨ B12, ਰਾਈਬੋਫਲੇਵਿਨ, ਠੀਕ ਹੈ, ਤੁਹਾਡੇ ਵਿਟਾਮਿਨ D, ਇਹ ਸਾਰੇ ਨਿਊਟ੍ਰੀਐਂਟਸ ਤਾਂ ਮਿਲਦੇ ਹੀ ਹੈ. ਫੈਟ ਨੂੰ ਘਟਾਉਣਾ ਤਾਂ ਤੁਸੀਂ ਲੋ ਫੈਟ ਮਿਲਕ ਲਓ, ਜਿਹਦੇ 'ਚ ਆਪਣਾ ਸਕਿਮ ਮਿਲਕ ਲਓ ਉਹ ਲੈ ਲਓ, ਠੀਕ ਹੈ. ਆਮ ਤੌਰ ਤੇ ਇੱਕ ਇਹ ਵੀ ਕਿਹਾ ਜਾਂਦਾ ਹੈਗਾ ਕਿ ਦੁੱਧ ਵੱਡਿਆਂ ਨੂੰ ਲੋੜ ਨਹੀਂ ਹੈਗੀ, ਵੱਡਿਆਂ ਨੂੰ ਬਹੁਤ ਜ਼ਿਆਦਾ ਲੋੜ ਹੈਗੀ ਹੈ. ਸਪੈਸ਼ਲੀ ਜਿਹੜੇ ਮੀਨੋਪੋਜ਼ਲ ਵੁਮੈਨ ਹੈ ਜਿਨ੍ਹਾਂ ਨੇ 50 ਸਾਲ ਤੋਂ ਉੱਪਰ ਜਿਹੜੀ ਲੇਡੀਜ਼ ਨੇ ਉਹਨਾਂ ਨੂੰ ਦੁੱਧ ਦੀ ਬਹੁਤ ਲੋੜ ਹੈ ਕਿਉਂਕਿ ਉਸ ਸਮੇਂ ਤੁਹਾਡੀ ਹੱਡੀਆਂ ਨੂੰ ਕੈਲਸ਼ੀਅਮ ਦੀ ਰਿਕੁਆਇਰਮੈਂਟ ਹੈ. ਤਾਂ ਦੁੱਧ ਇੱਕ ਬਹੁਤ ਹੀ ਦੁੱਧ ਤੇ ਦੁੱਧ ਤੋਂ ਬਣੇ ਹੋਏ ਪਦਾਰਥ, ਚਾਹੇ ਤੁਸੀਂ ਦਹੀਂ ਲੈ ਲਓ ਤੇ ਉਹ ਬਹੁਤ ਹੀ

0: ਜ਼ਿਆਦਾ ਲਾਭਦਾਇਕ ਨੇ, ਤੁਹਾਡੀ ਕੈਲਸ਼ੀਅਮ ਦੀ ਰਿਕੁਆਇਰਮੈਂਟ, ਤੁਹਾਡੀ ਕੈਲਸ਼ੀਅਮ ਦੀ ਰਿਕੁਆਇਰਮੈਂਟ ਪ੍ਰਤੀ ਦਿਨ 1000 mg ਹੁੰਦੀ ਹੈ, ਤੇ ਉਹਨੂੰ ਫੁਲਫਿਲ ਕਰਨ ਲਈ ਇੱਕ ਦੁੱਧ ਤੇ ਦੁੱਧ ਤੋਂ ਬਣੇ ਹੋਏ ਪਦਾਰਥ ਬਹੁਤ ਹੀ ਚੰਗੇ ਸੋਮੇ ਨੇ। ਠੀਕ ਹੈ, ਆਮ ਤੌਰ ਤੇ ਇੱਕ ਲੋਕੀ ਇਹ ਵੀ ਬੜਾ ਮਿਥ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਕਿ ਦੁੱਧ ਨੂੰ ਉਬਾਲਣ ਨਾਲ ਉਹਦੇ ਨਿਊਟ੍ਰੀਐਂਟ ਖਰਾਬ ਹੋ ਜਾਂਦੇ ਨੇ। ਨਿਊਟ੍ਰੀਐਂਟ ਜਿਹੜੇ ਨੇ ਉਹ ਵਿਟਾਮਿਨ ਸੀ ਜਿਹੜਾ ਹੁੰਦਾ ਉਹ ਲੋਸਟ ਲੂਜ਼ ਹੋ ਜਾਂਦਾ, ਪਰ ਦੁੱਧ ਇੱਕ ਚੰਗਾ ਸੋਮਾ ਹੀ ਨਹੀਂ ਹੈਗਾ ਵਿਟਾਮਿਨ ਸੀ ਦਾ। ਪਰ ਦੁੱਧ ਨੂੰ ਕੀਟਾਣੂਆਂ ਤੋਂ ਬਚਾਉਣ ਲਈ ਦੁੱਧ ਨੂੰ ਉਬਾਲਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਇਹ ਬਹੁਤ ਕਹਿੰਦੇ ਨੇ ਕਿ ਦੁੱਧ ਦੇ ਨਾਲ ਰੇਸ਼ਾ ਹੋ ਜਾਂਦਾ। ਅਸੀਂ ਕਹਿੰਦੇ ਆਪਾਂ ਬਹੁਤ ਸੁਣਿਆ ਕਿ ਰੇਸ਼ਾ ਹੋ ਜਾਂਦਾ, ਤਾਂ ਉੱਥੇ ਜ਼ਰੂਰੀ ਹੈ ਕਿ ਤੁਸੀਂ ਦੁੱਧ ਵਿੱਚ ਕੋਈ ਵੀ ਜਿੱਦਾਂ ਮੋਟੀ ਇਲਾਇਚੀ, ਜੇ ਤੁਹਾਨੂੰ ਰੇਸ਼ਾ ਹੈਗਾ ਉਸ ਸਮੇਂ ਤੇ ਦੁੱਧ ਬੰਦ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ ਮੋਟੀ ਇਲਾਇਚੀ ਉਹਦੇ ਚ ਉਬਾਲੋ, ਤੁਲਸੀ ਪਾ ਕੇ ਉਬਾਲੋ, ਇਹ ਸਾਰੀਆਂ ਚੀਜ਼ਾਂ ਜਿਹੜੇ ਵੀ ਆਪਣੇ ਨੈਚੁਰਲ ਸਪਾਈਸਿਸ ਨੇ ਉਹ ਪਾ ਕੇ ਉਹਨੂੰ ਉਬਾਲ ਕੇ ਉਹਦਾ ਸੇਵਨ ਕਰ ਸਕਦੇ ਹੋ, ਬਹੁਤ ਹੀ ਲਾਭਦਾਇਕ।
1: ਜੀ ਮੈਮ, ਤੇ ਇੱਕ ਛੋਟੀ ਜਿਹੀ ਤੁਹਾਡੇ ਤੋਂ ਬਸ ਇਹੀ ਚੀਜ਼ ਪੁੱਛਣਾ ਚਾਹਵਾਂਗੇ, ਕਈ ਸਾਡੀਆਂ ਜਿਹੜੀਆਂ ਲੇਡੀਜ਼ ਨੇ ਯਾਨੀ ਕਿ ਮਾਵਾਂ ਨੇ

0: ਇਲਾਇਚੀ ਉਹਦੇ ਚ ਉਬਾਲੋ, ਤੁਲਸੀ ਪਾ ਕੇ ਉਬਾਲੋ, ਇਹ ਸਾਰੀਆਂ ਚੀਜ਼ਾਂ ਜਿਹੜੇ ਵੀ ਆਪਣੇ ਨੈਚੁਰਲ ਸਪਾਈਸਿਸ ਨੇ ਉਹ ਪਾ ਕੇ ਉਹਨੂੰ ਉਬਾਲ ਕੇ ਉਹਦਾ ਸੇਵਨ ਕਰ ਸਕਦੇ ਹੋ, ਬਹੁਤ ਹੀ ਲਾਭਦਾਇਕ।
1: ਜੀ ਮੈਮ, ਅਤੇ ਇੱਕ ਛੋਟੀ ਜਿਹੀ ਤੁਹਾਡੇ ਤੋਂ ਬਸ ਇਹੀ ਚੀਜ਼ ਪੁੱਛਣਾ ਚਾਹਵੇ, ਕਈ ਸਾਡੀਆਂ ਜਿਹੜੀਆਂ ਲੇਡੀਜ਼ ਨੇ ਯਾਨੀ ਕਿ ਮਾਵਾਂ ਨੇ, ਉਹਨਾਂ ਦੀ ਇਹੀ ਸ਼ਿਕਾਇਤ ਰਹਿੰਦੀ ਕਿ ਉਹਨਾਂ ਦੇ ਬੱਚੇ ਦੁੱਧ ਪੀਂਦੇ ਨਹੀਂ ਹੈ, ਖਾਲੀ ਦੁੱਧ ਉਹਨਾਂ ਨੂੰ ਪੀਣਾ ਪਸੰਦ ਨਹੀਂ ਹੈ, ਅਤੇ ਕੋਈ ਇਹੋ ਜਿਹੀ ਛੋਟੀ ਜਿਹੀ ਟਿਪ ਤੁਸੀਂ ਦੇਣਾ ਚਾਹੋਗੇ?
0: ਦੁੱਧ ਨੂੰ ਦੇਖੋ, ਫਲੇਵਰ ਤੁਸੀਂ ਪਾ ਸਕਦੇ ਹੋ, ਤੁਹਾਨੂੰ ਬਾਜ਼ਾਰ ਵਿੱਚ ਵੀ ਬਹੁਤ ਸਾਰੇ ਫਲੇਵਰ ਮਿਲਦੇ ਨੇ, ਪਰ ਉਹਨਾਂ ਨੂੰ ਪਲੀਜ਼ ਲੇਬਲਸ ਪੜ੍ਹ ਕੇ ਖਰੀਦੋ। ਸਾਡੇ ਸ਼ੂਗਰ ਲੋਡਿਡ ਜਿਹੜੇ ਹੁੰਦੇ ਨੇ ਫਾਰਮੂਲਾ, ਉਹ ਅਵੇਲੇਬਲ ਹੈ, ਤਾਂ ਜਦ ਵੀ ਤੁਸੀਂ ਕੋਈ ਵੀ ਫਲੇਵਰ ਜਾਂ ਕੋਈ ਐਨੀ ਕਾਇੰਡ ਆਫ ਜਿਹੜਾ ਦੁੱਧ ਨੂੰ ਫਲੇਵਰ ਦੇਣ ਲਈ, ਤੇ ਈਵਨ ਪ੍ਰੋਟੀਨ ਦਾ ਸੋਮਾ ਹੈਗਾ, ਤੁਸੀਂ ਉਹ ਜੇ ਪਾ ਰਹੇ ਹੋ, ਪਲੀਜ਼ ਉਹਨਾਂ ਦੇ ਲੇਬਲ ਜ਼ਰੂਰ ਪੜ੍ਹ ਲਓ ਕਿ ਉਹਦੇ 'ਚ ਸ਼ੂਗਰ ਜਾਂ ਹਿਡਨ ਸ਼ੂਗਰ ਕਿੰਨੀ ਹੈਗੀ ਹੈ। ਜੇ ਐਸ ਸੱਚ ਸ਼ੂਗਰ ਨਹੀਂ ਲਿਖਿਆ ਹੋਏਗਾ ਤਾਂ ਸ਼ੂਗਰ ਦਾ ਕੋਈ ਸੋਰਸ ਡੈਫੀਨੇਟਲੀ ਲਿਖਿਆ ਹੋਏਗਾ, ਤੁਸੀਂ ਉਹ ਪੜ੍ਹ ਕੇ ਉਹਨੂੰ ਉਹਦਾ ਸੇਵ ਉਹਨੂੰ ਉਸ ਹਿਸਾਬ ਨਾਲ ਖਰੀਦੋ, ਜਾਂ ਤੁਸੀਂ ਘਰੇ ਵੀ ਇੱਕ ਮਿਲਕ ਪਾਊਡਰ ਬਣਾ ਸਕਦੇ ਹੋ, ਜਿੰਨੇ ਵੀ ਤੁਹਾਡੇ ਨਟਸ ਨੇ ਉਹਨਾਂ ਨੂੰ ਰੋਸਟ ਕਰਕੇ, ਉਹਨਾਂ ਨੂੰ ਗ੍ਰਾਇੰਡ ਕਰਕੇ, ਸੀਵ ਕਰਕੇ, ਉਹ ਤੁਸੀਂ ਦੁੱਧ ਵਿੱਚ ਪਾਉਣਾ ਸ਼ੁਰੂ ਕਰੋ, ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈਗਾ। ਜਿੰਨੇ ਵੀ ਆਪਣੇ ਨਟਸ ਨੇ, ਚਾਹੇ ਉਹ ਬਦਾਮ ਨੇ, ਕਾਜੂ, ਈਵਨ ਮਖਾਣੇ, ਠੀਕ ਹੈ, ਫਲੈਟ ਸੀਡਸ, ਮੈਂ ਘਰੇ ਬਣਾਉਂਦੀ ਹਾਂ, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਹਲਕਾ ਜਿਹਾ ਡਰਾਈ ਰੋਸਟ ਕਰਕੇ ਉਹਨੂੰ ਤੁਸੀਂ ਗ੍ਰਾਇੰਡ ਕਰ ਲਓ, ਤੇ ਉਹਨੂੰ ਫਿਰ ਛਾਨਣੀ ਤੋਂ ਚੰਗੀ ਤਰ੍ਹਾਂ ਸੀਵ ਕਰ ਲਓ, ਤੇ ਜੇ ਚੋਕਲੇਟ ਫਲੇਵਰ ਦੇਣਾ ਉਹ 'ਚ ਕੋਕੋ ਪਾਊਡਰ ਪਾ ਲਓ, ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ। ਤੇ ਉਹਦੇ 'ਚ ਹਲਕਾ ਜਿਹਾ ਜੇ ਮਿੱਠਾ ਦੇਣਾ ਤੇ ਧਾਗੇ ਵਾਲੀ ਮਿਰਚ ਵੀ ਪਾ ਸਕਦੇ ਹੋ, ਤਾਂ ਤੁਹਾਨੂੰ ਪਤਾ ਹੈ ਕਿ ਜਿਹੜਾ ਤੁਸੀਂ ਚੀਜ਼ ਬੱਚੇ ਨੂੰ ਦੇ ਰਹੇ ਹੋ ਦੁੱਧ 'ਚ ਪਾ ਕੇ,
1: ਉਹਦਾ
0: ਬਹੁਤ ਹੀ ਚੰਗਾ ਸੋਮਾ ਹੈ, ਔਰ ਨਾਲ ਨਾਲ ਜਿੰਨੇ ਵੀ ਤੁਹਾਡੇ ਪੌਸ਼ਟਿਕ ਜਿੰਨੇ ਵੀ ਤੁਹਾਡੇ ਨਿਊਟ੍ਰੀਐਂਟਸ ਨੇ, ਚਾਹੇ ਮਾਈਕਰੋ ਨਿਊਟ੍ਰੀਐਂਟਸ ਆਪਾਂ ਕਹਿ ਦਿੰਦੇ ਨੇ, ਉਹ ਸਾਰੇ ਹੀ ਤੁਹਾਨੂੰ ਦੁੱਧ ਦੇ ਨਾਲ ਨਾਲ ਬੱਚੇ ਨੂੰ ਤੁਸੀਂ ਉਹ ਵੀ ਨਾਲ ਦੇ ਰਹੇ ਹੋ। ਤੇ ਘਰੇ ਇਹੋ ਜਿਹਾ ਇੱਕ ਮਿਲਕ ਪਾਊਡਰ ਬਣਾ ਕੇ ਰੱਖੋ, ਦੁੱਧ ਵਿੱਚ ਮਿਕਸ ਕਰਕੇ ਰੋਜ਼ ਦਾ ਇੱਕ ਚਮਚਾ ਬੱਚਿਆਂ ਨੂੰ ਦਿਓ, ਬਿਮਾਰੀਆਂ ਤੋਂ ਵੀ ਦੁੱਧ ਦੂਰ ਰੱਖਦਾ, ਤੇ ਸਾਨੂੰ ਸਾਰੇ ਹੀ ਮਾਈਕਰੋ ਨਿਊਟ੍ਰੀਐਂਟਸ ਤੇ ਮੈਕਰੋ ਨਿਊਟ੍ਰੀਐਂਟਸ ਦੇ ਰਿਹਾ ਹੁੰਦਾ।
1: ਜੀ ਸੋਨਿਕਾ ਸ਼ਰਮਾ ਮੈਮ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਯਾਨੀ ਕਿ ਮੋਰਨਿੰਗ ਟਾਈਮ ਦੇ ਵਿੱਚ ਸਾਡੇ ਲਈ ਸਮਾਂ ਕੱਢਿਆ, ਅਤੇ ਸਾਨੂੰ ਅੱਜ ਦੇ ਖਾਸ ਦਿਨ ਦੀ ਜਿਹੜੀ ਹੈ ਬਾਕੀ ਸਾਰੀ ਨੌਲੇਜ ਵੀ ਦਿੱਤੀ ਹੈ, ਅਤੇ ਸਾਡੇ ਨਾਲ ਸ਼ੇਅਰ ਕੀਤੀ ਇਨਫੋਰਮੇਸ਼ਨ।
0: ਹਾਂਜੀ, ਥੈਂਕ ਯੂ, ਤੁਹਾਡੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ, ਅਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਆਪਣੀ ਸਿਹਤ ਦਾ ਅਤੇ ਆਪਣੇ ਪਰਿਵਾਰ ਦੇ ਸਿਹਤ ਦਾ ਪੂਰਾ ਪੂਰਾ ਖਿਆਲ ਰੱਖਣਗੇ।
1: ਜੀ ਧੰਨਵਾਦ ਮੈਮ,
0: ਸ਼ੁਕਰੀਆ।

ਦੋਸਤੋ, ਅਸੀਂ ਇਸ ਗੀਤ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਡਾਕਟਰ ਸੋਨਿਕਾ ਸ਼ਰਮਾ ਜੀ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਕਈ ਚੀਜ਼ਾਂ ਜਿਹੜੀਆਂ ਅਫਵਾਹਾਂ 'ਤੇ ਆਪਾਂ ਯਕੀਨ ਕਰ ਲੈਂਦੇ ਹਾਂ, ਪਰ ਇਹਨਾਂ ਤੋਂ ਥੋੜ੍ਹਾ ਜਿਹਾ ਬਚਣਾ ਚਾਹੀਦਾ, ਕਿਉਂਕਿ ਦੁੱਧ ਜਿਹੜਾ ਹੈ ਨਾ ਸਾਡਾ, ਮਤਲਬ ਫੁੱਲ ਪ੍ਰੋਟੀਨ ਨਿਊਟ੍ਰੀਸ਼ਨ, ਕਿੰਨੀਆਂ ਸਾਰੀਆਂ ਚੀਜ਼ਾਂ ਨੇ ਜਿਹੜਾ ਉਹ ਸੋਮਾ ਬਣੇ ਹੋਏ ਆ। ਇਸ ਕਰਕੇ ਆਪਣੀ ਡਾਇਟ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸ਼ਾਮਿਲ ਕਰਨਾ ਚਾਹੀਦਾ, ਨਾ ਕਿ ਜਿਹੜੀ ਪ੍ਰੋਸੈਸਡ ਫੂਡ ਜਿਹੜੇ ਆਪਾਂ ਸ਼ਾਮਿਲ ਕਰ ਲੈਂਦੇ ਹਾਂ, ਕਿਉਂਕਿ ਟਾਈਮਿੰਗ ਦੇ ਵਿੱਚ ਭੱਜਣਾ ਸਾਡੇ ਲਈ ਜ਼ਰੂਰੀ ਹੋ ਗਿਆ ਹੈ, ਕਿਉਂਕਿ ਆਪਾਂ ਸਵੇਰੇ ਸਵੇਰੇ ਜਲਦੀ ਉੱਠਦੇ ਹਾਂ, ਫਿਰ ਕੰਮ ਦੇ ਵਿੱਚ ਭੱਜ ਜਾਂਦੇ ਹਾਂ, ਫਿਰ ਸਾਨੂੰ ਹੁੰਦਾ ਕਿ ਬ੍ਰੇਕਫਾਸਟ ਨਹੀਂ ਕਰਨਾ, ਤਾਂ ਕੋਈ ਬਾਹਰਲੀ ਚੀਜ਼ ਹੀ ਖਾ ਲੈਂਦੇ। ਇਸ ਤੋਂ ਚੰਗਾ ਇਹੀ ਹੈ ਨਾ ਕਿ 2 ਗਲਾਸ ਦੁੱਧ ਪੀ ਲਈਏ, ਤਾਂ ਜ਼ਿਆਦਾ ਬੈਟਰ ਨਹੀਂ ਰਹੇਗਾ। ਓਹੋ, ਇੰਪੋਰਟੈਂਟ ਤਾਂ ਮੈਨੂੰ ਯਾਦ ਆਇਆ ਇੱਕ ਚੀਜ਼ ਜਿਹੜੀ ਮੈਂ ਹੁਣੇ ਹੀ ਨਿਊਜ਼ ਪੇਪਰ ਦੇ ਵਿੱਚ ਵੇਖੀ ਸੀਗਾ, ਬਹੁਤ ਜ਼ਿਆਦਾ ਜਿਹੜਾ ਫਰੋਡ ਵੇਖਣ ਨੂੰ ਮਿਲ ਰਿਹਾ। ਕਿਹੜਾ ਵਾਲਾ ਫਰੋਡ ਤੁਸੀਂ ਕਹੋਗੇ? ਹੁਣ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਦੇਖੋ, ਵੈਡਿੰਗ ਕਾਰਡ ਜਿਹੜਾ ਹੈ ਉਸਦੇ ਨਾਲ ਹੀ ਤੁਹਾਨੂੰ ਵਟਸਐਪ 'ਤੇ ਭੇਜਿਆ ਜਾਂਦਾ ਹੈ, ਔਨਲਾਈਨ ਇੱਕ ਲਿੰਕ ਭੇਜਿਆ ਜਾਂਦਾ ਜਿਹੜਾ ਕਿ ਹੈ ਵੈਡਿੰਗ ਕਾਰਡ, ਅਤੇ ਇਸ ਦੇ ਨਾਲ ਹੀ ਬੈਂਕ ਖਾਤਿਆਂ ਦੇ ਵਿੱਚੋਂ ਤੁਹਾਡੇ ਪੈਸੇ ਗਾਇਬ ਹੋ ਜਾਂਦੇ। ਜੀ ਹਾਂ, ਇਹ ਮੈਂ ਗੱਲ ਕਰ ਰਹੀ ਹਾਂ ਵਟਸਐਪ 'ਤੇ ਸ਼ਾਦੀ ਦੇ ਜਿਹੜੇ ਈ ਕਾਰਡ ਦੀ ਠੱਗੀ ਜਿਹੜੀ ਹੋਈ ਹੈ, ਅਤੇ ਜਾਣੇ ਅਣਜਾਣੇ ਵਿੱਚ ਜਿਹੜੇ 2 ਲੋਕ ਹੈ ਉਹਨਾਂ ਦੇ ਅਕਾਊਂਟ ਦੇ ਵਿੱਚੋਂ 15 ਲੱਖ ਜਿਹੜੇ ਆ ਅਤੇ 50,000 ਰੁਪਏ ਜਿਹੜੇ ਇਸ ਸ਼ਾਦੀ ਦੇ ਕਾਰਡ ਦਾ ਜਿਹੜਾ ਲਿੰਕ ਹੈ ਉਸਦੇ ਕਰਕੇ ਜਾ ਚੁੱਕੇ ਨੇ। ਗੱਲ ਕਰਦੀ ਹਾਂ, ਦੱਸਦੀ ਹਾਂ ਕਿ ਇਸ ਦੇ ਵਿੱਚ ਹੋਇਆ ਕੀ ਹੈ। ਇੱਕ ਰਿਟਾਇਰ ਕਰਮਚਾਰੀ ਸੀਗੇ ਜਿਨ੍ਹਾਂ ਨੂੰ ਵਟਸਐਪ 'ਤੇ ਅਣਜਾਣ ਨੰਬਰ ਤੋਂ ਇੱਕ ਮੈਸੇਜ ਆਇਆ, ਲਿਖਿਆ ਸੀਗਾ ਉਹਨਾਂ ਦੀ ਬੇਟੀ ਦੀ ਸ਼ਾਦੀ ਹੈ ਅਤੇ ਕਾਰਜਕ੍ਰਮ ਦੇ ਵਿੱਚ ਜਿਹੜਾ ਹੈ ਤੁਹਾਡੀ ਇਹ ਜਾਣਕਾਰੀ ਹੈ, ਇਸ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ। ਅਤੇ ਨਾਲ ਹੀ ਉਹਨਾਂ ਨੇ ਜਦੋਂ ਈ ਕਾਰਡ ਡਾਊਨਲੋਡ ਕੀਤਾ ਅਤੇ ਨਾਲ ਹੀ ਉਸਦੇ ਨਾਲ ਵੈਡਿੰਗ ਕਾਰਡ .apk ਨਾਮ ਦੀ ਇੱਕ ਜਿਹੜੀ ਫਾਈਲ ਸੀਗੀ ਜਿਹੜੀ ਉਹਨਾਂ ਨੇ ਭੇਜੀ ਸੀ, ਉਹ ਜਿੱਦਾਂ ਹੀ ਉਹਨਾਂ ਨੇ ਖੋਲ੍ਹੀ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਫੋਨ ਦੇ ਵਿੱਚ ਇੱਕ ਵਾਇਰਸ ਆ ਜਾਂਦਾ ਹੈ। ਮੋਬਾਈਲ ਅਤੇ ਵਟਸਐਪ, SMS, ਸਾਰੀਆਂ ਚੀਜ਼ਾਂ, OTP ਦੀ ਜਾਣਕਾਰੀ ਠੱਗਾਂ ਕੋਲ ਪਹੁੰਚ ਜਾਂਦੀ। ਅਗਲੇ 15 ਮਿੰਟਾਂ ਦੇ ਵਿੱਚ ਉਹਨਾਂ ਦੇ ਖਾਤੇ ਵਿੱਚੋਂ 8 ਲੱਖ ਰੁਪਏ ਜਿਹੜੀ ਹੈ ਉਸਦੀ ਠੱਗੀ ਹੋ ਜਾਂਦੀ ਹੈ। ਉਹਨਾਂ ਨੇ ਕੀਤਾ ਕੁਝ ਵੀ ਨਹੀਂ ਸੀਗਾ, ਸਿਰਫ ਇੱਕ ਜਿਹੜੀ ਫਾਈਲ ਸੀਗੀ, ਯਾਨੀ ਕਿ ਜਿਹੜੇ ਇੱਕ ਵੈਡਿੰਗ ਕਾਰਡ ਦੀ ਜਿਹੜੀ ਫਾਈਲ ਉਹਨਾਂ ਨੂੰ ਭੇਜੀ ਗਈ, ਸਿਰਫ ਉਹਨਾਂ ਨੇ ਉਹ ਓਪਨ ਕੀਤੀ ਅਤੇ ਨਾਲ ਹੀ ਅਕਾਊਂਟ ਦੇ ਵਿੱਚੋਂ 8 ਲੱਖ ਆਏ। ਦੂਜਾ ਜਿਹੜਾ ਕੇਸ ਸਾਨੂੰ ਵੇਖਣ ਨੂੰ ਮਿਲਿਆ, ਆਦਮਪੁਰ ਦੇ ਵਿੱਚ ਇੱਕ ਵਿਅਕਤੀ ਸੀਗੇ ਜਿਨ੍ਹਾਂ ਨੇ ਇੱਦਾਂ ਹੀ ਉਹਨਾਂ ਨੂੰ ਮੈਸੇਜ ਆਇਆ ਸੀਗਾ ਵਟਸਐਪ ਦੇ ਵਿੱਚ, ਸ਼ੋਕ ਸੰਦੇਸ਼ ਸੀਗਾ ਉਹਦੇ ਵਿੱਚ। ਸੰਦੇਸ਼ ਦੇ ਪਰਿਵਾਰ ਵਿੱਚ ਲਿਖਿਆ ਹੋਇਆ ਸੀ ਕਿ ਸਦੱਸਿਆ ਦੀ ਜਿਹੜੀ ਹੈਗੀ ਹੈ ਉਹਨਾਂ ਦੀ ਨਿਧਨ ਹੋ ਗਿਆ, ਇਸ ਦੇ ਨਾਲ ਹੀ ਇਹ ਜਿਹੜਾ ਹੈ ਉਹਨਾਂ ਦੀ ਜਿਹੜੀ ਫਾਈਲ ਦਾ ਨਾਮ ਸੀਗਾ ਉਹ ਵੀ ਇਸੇ ਤਰ੍ਹਾਂ ਦੇ ਨਾਲ ਮਿਲਦੀ ਜੁਲਦੀ ਸੀ, ਅਤੇ ਨਾਲ ਹੀ ਐਂਡ ਦੇ ਵਿੱਚ ਲਿਖਿਆ ਸੀ APK। ਇਹ ਚੀਜ਼ ਤੁਸੀਂ ਨੋਟਿਸ ਕਰ ਸਕਦੇ ਹੋ, ਜਿੱਦਾਂ ਹੀ ਉਹਨਾਂ ਨੇ ਇਹ ਜਿਹੜੀ ਹੈ ਵੈਬਸਾਈਟ ਖੋਲ੍ਹੀ ਅਤੇ ਨਾਲ ਹੀ ਪੋਪਅਪ ਦੇ ਨਾਲ ਹੀ ਕਈ ਜਿਹੜੀਆਂ ਫਾਈਲਸ ਆਪਣੇ ਆਪ ਓਪਨ ਹੋਣ ਲੱਗ ਗਈਆਂ, ਅਤੇ ਬੈਂਕਿੰਗ ਟ੍ਰੋਨਸ ਦੇ ਵਾਇਰਸ ਜਿਹੜਾ ਸੀ ਉਹਨਾਂ ਦੇ ਫੋਨ ਦੇ ਵਿੱਚ ਆ ਗਿਆ, ਅਤੇ ਠੱਗਾਂ ਨੇ 7 ਲੱਖ ਜਿਹੜੇ ਹੈ 5,000 ਰੁਪਏ ਜਿਹੜੀ ਹੈ ਉਸਦੀ ਠੱਗੀ ਕਰ ਲਈ, ਅਤੇ ਕੁਝ ਹੀ ਮਿੰਟਾਂ ਦੇ ਵਿੱਚ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਪੈਸਾ ਗਾਇਬ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਸਾਨੂੰ ਆਪਣੇ ਜਿਹੜੀ ਹੈ ਧਿਆਨ ਦੇਣਾ ਚਾਹੀਦਾ ਇਹਨਾਂ ਚੀਜ਼ਾਂ 'ਤੇ, ਕਿ ਫਰੋਡ ਦੇ ਨਾ ਕਈ ਬਹੁਤ ਜ਼ਿਆਦਾ ਅਲੱਗ ਅਲੱਗ ਜਿਹੜੇ ਹੈ ਸਾਨੂੰ ਦੇਖਣ ਨੂੰ ਮਿਲੇ ਆ, ਹੁਣ ਕੇਸਿਸ ਦੇਖਣ ਨੂੰ ਮਿਲ ਰਹੇ ਆ। ਅਤੇ ਇਸ ਕਰਕੇ ਜਿਹੜੀ ਕੋਈ ਵੀ ਚੀਜ਼ ਹੈ ਨਾ ਜਿਨ੍ਹਾਂ ਨੂੰ ਆਪਾਂ ਨਹੀਂ ਜਾਣਦੇ, ਜਿਹੜੀ ਥਰਡ ਪਾਰਟੀ ਹੈ ਉਹਨਾਂ ਤੋਂ ਕੋਈ ਵੀ ਸਾਨੂੰ ਵਟਸਐਪ ਜਿਹੜੇ ਆ ਮੈਸੇਜਿਸ ਆਉਂਦੇ ਆ, ਅਤੇ ਉਹਨਾਂ ਨੂੰ ਨਾ ਖੋਲ੍ਹੀਏ ਤਾਂ ਸਾਡੇ ਲਈ ਇਹ ਬਿਹਤਰ ਰਹੇਗਾ, ਕਿਉਂਕਿ ਫਰੋਡ ਦੇ ਇੰਨੇ ਜ਼ਿਆਦਾ ਕੇਸਿਸ ਵੱਧ ਗਏ ਆ। ਅਤੇ ਆਖਿਰ 'ਚ ਜਾਂਦੇ ਜਾਂਦੇ ਮੈਂ ਤਾਂ ਆਪਣੇ ਦੋਸਤਾਂ ਨੂੰ ਇਹੀ ਕਹਾਂ,

ਕਿ ਟਾਈਮ ਜਿੱਦਾਂ ਹੀ AI ਥਰੂ ਆਪਾਂ ਟਰੈਵਲ ਕਰਦੇ ਜਾ ਰਹੇ ਹਾਂ, ਮੈਂ ਤਾਂ ਕਹਿੰਦੀ ਟਰੈਵਲ ਹੀ ਕਰ ਰਹੇ ਹਾਂ ਟਾਈਮ ਦੇ ਵਿੱਚ, ਅਤੇ ਆਪਣੀ ਜਿਹੜੀਆਂ ਚੀਜ਼ਾਂ ਦਾ ਸੰਭਾਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਫੋਨ ਇੱਕ ਇਹੋ ਜਿਹਾ ਸਾਧਨ ਬਣ ਚੁੱਕਾ ਹੈ ਅੱਜ ਕੱਲ੍ਹ, ਸਭ ਤੋਂ ਮੋਸਟ ਇੰਪੋਰਟੈਂਟ ਠੱਗੀ ਦਾ। ਇਸ ਕਰਕੇ ਆਪਣੇ ਫੋਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪਾਸਵਰਡ ਦੇ ਨਾਲ, ਬਹੁਤ ਇੱਕ ਹੈਕ ਪਾਸਵਰਡ ਰੱਖਣਾ ਚਾਹੀਦਾ ਹੈ, ਕੋਈ ਛੋਟਾ ਮੋਟਾ ਪਾਸਵਰਡ ਨਾ ਰੱਖੇ, ਜਿੱਦਾਂ 1 2 3 4 5 6 ਆਪਾਂ ਨੋਰਮਲ ਇਹੀ ਰੱਖਦੇ ਹਾਂ। ਇਸ ਕਰਕੇ ਅਲਫਾਬੈਟਿਕ, ਨੁਮੈਰੀਕਲ ਅਤੇ ਜਿਹੜੇ ਸਪੈਸ਼ਲ ਸਾਈਨਸ ਹੁੰਦੇ ਆ ਉਹਨਾਂ ਚੀਜ਼ਾਂ ਕਰਕੇ ਆਪਣੇ ਫੋਨ 'ਤੇ ਪਾਸਵਰਡ ਲਗਾਉਣਾ ਚਾਹੀਦਾ ਹੈ, ਅਤੇ ਕੋਈ ਵੀ ਚੀਜ਼ਾਂ ਜਿਹੜੀਆਂ ਸਾਡੇ ਫੋਨ 'ਤੇ ਆਉਂਦੀਆਂ ਉਹਨਾਂ ਨੂੰ ਐਵੇਂ ਹੀ ਡਾਊਨਲੋਡ ਨਹੀਂ ਕਰਨਾ ਚਾਹੀਦਾ ਹੈ। ਲਓ ਜੀ ਫਿਰ ਜਾਂਦੇ ਜਾਂਦੇ ਆਖਰ ਗਈ ਤੁਹਾਡੇ ਲਗਾਉਂਦੇ, ਜਾਂਦੇ ਜਾਂਦੇ ਮੈਂ ਕਿਤੇ ਜਾ ਰਹੀ, ਮੈਂ ਕਿਤੇ ਨਹੀਂ ਜਾ ਰਹੀ, ਇੱਥੇ ਹੀ ਹਾਂ। ਬਸ ਜਿਹੜਾ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਹੈ ਨਾ ਉਹਨੂੰ ਇੱਥੇ ਹੀ ਵਾਈਂਡ ਅਪ ਕਰਦੇ ਹੋ, ਪਰ ਜਾਣਾ ਤੁਸੀਂ ਕਿੱਥੇ ਨਹੀਂ, ਆਪਾਂ ਵਾਪਸ ਆਵਾਂਗੇ ਕਿਉਂਕਿ ਹਾਲੇ ਤਾਂ ਸਾਡੇ 2 ਪ੍ਰੋਗਰਾਮ ਬਚੇ ਹੋਏ ਨੇ। ਕਿਹੜੇ ਕਿਹੜੇ? ਅੱਡੀ ਟੱਪਾ ਪਿਆ ਹੈ ਅਤੇ ਸਾਡਾ ਦਿਲ ਆਪਣਾ ਪੰਜਾਬੀ ਪਿਆ ਹੈ।

0: ਇਹ ਸੀਗਾ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦਾ ਆਖਰੀ ਗੀਤ ਤੇ ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ।
1: ਆਕਾਸ਼ਵਾਣੀ ਹੈ ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਂਗ ਲਾਈਨ ਨਾਲ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਤੇ ਕ੍ਰਿਕਟ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਂਗ ਲਾਈਨ ਨਾਲ ਦੁਵੱਲੀ ਗੱਲਬਾਤ ਕਰਨਗੇ। ਇਹ ਗੱਲਬਾਤ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ ਅਤੇ ਸੱਭਿਆਗਤ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਏਗੀ। ਗੱਲਬਾਤ ਵਿੱਚ ਸੁਰੱਖਿਆ ਦੇ ਸੰਪਰਕ ਸਮੇਤ ਆਪਸੀ ਸਹਿਯੋਗ ਨਾਲ ਸੰਬੰਧਿਤ ਵੱਖ ਵੱਖ ਮੁੱਦਿਆਂ 'ਤੇ ਵੀ ਚਰਚਾ ਹੋਏਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਕੱਲ੍ਹ ਸ਼ਾਮ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ। ਮਿਆਂਮਾਰ ਦੇ ਰਾਸ਼ਟਰਪਤੀ ਸ਼ਨਿਚਰਵਾਰ ਨੂੰ ਭਾਰਤ ਦੇ 5 ਦਿਨਾਂ ਦੌਰੇ 'ਤੇ ਬਿਹਾਰ ਦੇ ਗਾਇਆ ਪਹੁੰਚੇ ਸਨ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਆਇਆ। ਰਾਸ਼ਟਰਪਤੀ ਵਜੋਂ ਇਹ ਉਹਨਾਂ ਦਾ ਪਹਿਲਾ ਭਾਰਤ ਦੌਰਾ ਹੈ। ਉਹ ਕੱਲ੍ਹ ਮੁੰਬਈ ਵੀ ਜਾਣਗੇ ਜਿੱਥੇ ਉਹ ਉਦਯੋਗ ਅਤੇ ਵਪਾਰਕ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਅੱਜ ਨਵੀਂ ਦਿੱਲੀ ਵਿੱਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ। ਰੱਖਿਆ ਮੰਤਰਾਲੇ ਅਨੁਸਾਰ ਮੀਟਿੰਗ ਵਿੱਚ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ, ਫੌਜਾਂ ਵਿਚਕਾਰ ਤਾਲਮੇਲ ਵਧਾਉਣ ਅਤੇ ਰੱਖਿਆ ਸਨਅਤ ਵਿੱਚ ਭਾਈਵਾਲੀ ਸਹਿ ਵਿਕਾਸ ਅਤੇ ਸਹਿ ਉਤਪਾਦਨ ਦੇ ਮੌਕਿਆਂ 'ਤੇ ਚਰਚਾ ਕੀਤੀ ਜਾਏਗੀ। ਇਸ ਮੀਟਿੰਗ ਨੂੰ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੱਧ

0: ਦੇਸ਼ਤੇ ਰਾਏ ਸੈਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ। ਮੁਹਿੰਮ ਦੇ ਮੁੱਖ ਉਦੇਸ਼ ਖਾਦਾਂ ਦੀ ਸੰਤੁਲਿਤ ਅਤੇ ਢੁੱਕਵੀਂ ਵਰਤੋਂ ਨੂੰ ਉਤਸ਼ਾਹਿਤ ਕਰਨਾ, ਮੌਸਮ ਨਾਲ ਸੰਬੰਧਿਤ ਚੁਣੌਤੀਆਂ ਦਰਮਿਆਨ ਕਿਸਾਨਾਂ ਨੂੰ ਸਮੇਂ ਸਿਰ ਸਲਾਹ ਦੇਣਾ ਅਤੇ ਪੰਚਾਇਤ ਪੱਧਰ 'ਤੇ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਸ਼੍ਰੀ ਚੌਹਾਨ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਫਸਲ ਬੀਮਾ ਯੋਜਨਾ ਅਤੇ ਮਿੱਟੀ ਸਿਹਤ ਕਾਰਡ ਵਰਗੀਆਂ ਯੋਜਨਾਵਾਂ ਦੇ ਲਾਭ ਪ੍ਰਦਾਨ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਏਗਾ। ਖੇਤੀਬਾੜੀ ਮੰਤਰੀ ਨੇ ਇਸ ਮੁਹਿੰਮ ਨੂੰ ਜਨਤਕ ਭਾਗੀਦਾਰੀ ਰਾਹੀਂ ਇੱਕ ਵਿਆਪਕ ਜਨਤਕ ਲਹਿਰ ਬਣਾਉਣ ਦਾ ਸੱਦਾ ਵੀ ਦਿੱਤਾ ਹੈ। 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕਾ ਵਿੱਚ 4-4 ਸੀਟਾਂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 3-3 ਸੀਟਾਂ, ਝਾਰਖੰਡ ਵਿੱਚ 2 ਅਤੇ ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ 1-1 ਸੀਟ ਲਈ ਵੋਟਿੰਗ ਹੋਏਗੀ। ਸਾਬਕ ਪ੍ਰਧਾਨ ਮੰਤਰੀ ਅਤੇ ਜਨਤਾ ਦਲ ਐਸ ਨੇਤਾ HD ਦੇਵਗੌੜਾ, ਕੇਂਦਰੀ ਮੰਤਰੀ ਅਤੇ BJP ਨੇਤਾ ਜਾਰਜ ਕੁਰੀਅਨ ਅਤੇ ਰਵਨੀਤ ਸਿੰਘ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਉਨ੍ਹਾਂ ਮੈਂਬਰਾਂ ਵਿੱਚ ਸ਼ਾਮਲ ਨੇ ਜਿਨ੍ਹਾਂ ਦਾ ਕਾਰਜਕਾਲ ਇਸ ਮਹੀਨੇ ਖਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ ਅਤੇ ਉੜੀਸਾ ਵਿੱਚ 1-1 ਰਾਜ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਵੀ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ ਉਹਨਾਂ ਦੇ ਨਿਵਾਸ ਸਥਾਨ 'ਤੇ ਦੇਹਾਂਤ ਹੋ ਗਿਆ ਹੈ। ਉਹ 99 ਸਾਲਾਂ ਦੇ ਸਨ। ਸੁਮਨ 1950 ਤੋਂ 1970 ਦੇ ਦਹਾਕੇ ਤੱਕ ਫਿਲਮ ਸੰਗੀਤ ਵਿੱਚ ਹਿੰਦੀ, ਮਰਾਠੀ ਅਤੇ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਆਪਣੀ ਸੁਰੀਲੀ ਗਾਇਕੀ ਲਈ ਜਾਣੇ ਜਾਂਦੇ ਨੇ। ਉਹਨਾਂ ਦਾ ਜਨਮ 28 ਫਰਵਰੀ 1937 ਨੂੰ ਬੰਗਲਾਦੇਸ਼ ਦੇ ਢਾਕਾ ਵਿੱਚ ਹੋਇਆ ਸੀ। ਉਹਨਾਂ 1950 ਦੇ ਦਹਾਕੇ ਦੇ ਅੱਧ ਵਿੱਚ ਹਿੰਦੀ ਫਿਲਮਾਂ ਵਿੱਚ ਗਾਇਕੀ ਦੀ ਸ਼ੁਰੂਆਤ ਕੀਤੀ ਅਤੇ ਮਹਾਨ ਸੰਗੀਤਕਾਰਾਂ ਅਤੇ ਗਾਇਕਾਂ, ਖਾਸ ਤੌਰ 'ਤੇ ਮੁਹੰਮਦ ਰਫੀ ਨਾਲ ਸੈਂਕੜੇ ਗੀਤ ਗਾਏ। ਉਹਨਾਂ ਦੇ ਸਭ ਤੋਂ ਮਸ਼ਹੂਰ ਗੀਤਾਂ ਵਿੱਚ ਅੱਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ, ਨਾਨਾ ਕਰਤੇ ਪਿਆਰ, ਤੁਮਨੇ ਪੁਕਾਰਾ ਔਰ ਹਮ ਚਲੇ ਆਏ ਸ਼ਾਮਲ ਨੇ। ਮਹਾਰਾਸ਼ਟਰ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ, ਮੁੱਖ ਮੰਤਰੀ ਦੇਵੇਂਦਰ ਫਡਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੁਮਨ ਕਲਿਆਣਪੁਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARRNewsJalandhar। ਸਾਡਾ ਫੇਸਬੁੱਕ ਪੇਜ ਹੈ RNU-AIR Jalandhar ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR Jalandhar। ਭਾਰਤ ਅਤੇ ਬੰਗਲਾਦੇਸ਼ 8 ਤੋਂ 11 ਜੂਨ ਤੱਕ ਨਵੀਂ ਦਿੱਲੀ ਵਿੱਚ ਡਾਇਰੈਕਟਰ ਜਨਰਲ ਪੱਧਰੀ ਛਿਮਾਹੀ ਸਰਹੱਦੀ ਗੱਲਬਾਤ ਕਰਨਗੇ। ਢਾਕਾ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਦੋਵਾਂ ਦੇਸ਼ਾਂ ਵਿਚਕਾਰ ਪਹਿਲੀ ਮੀਟਿੰਗ ਹੋਏਗੀ। ਬੰਗਲਾਦੇਸ਼ ਦੇ ਵਫਦ ਦੀ ਅਗਵਾਈ ਬਾਰਡਰ ਗਾਰਡ ਬੰਗਲਾਦੇਸ਼ BGB ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਮੁਹੰਮਦ ਅਸ਼ਰਫੁਜ਼ਮਾਨ ਸਦੀਕੀ ਕਰਨਗੇ, ਜਦੋਂ ਕਿ ਭਾਰਤੀ ਵਫਦ ਦੀ ਅਗਵਾਈ BSF ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਕਰਨਗੇ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਅਨੁਸਾਰ ਸਰਹੱਦੀ ਵਾੜ, ਗੈਰ ਕਾਨੂੰਨੀ ਪ੍ਰਵਾਸ ਅਤੇ ਸਰਹੱਦ 'ਤੇ ਕਥਿਤ ਹੱਤਿਆਵਾਂ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਉੱਤਰ ਪੂਰਬੀ ਮਿਆਂਮਾਰ ਵਿੱਚ ਇੱਕ ਇਮਾਰਤ ਵਿੱਚ ਹੋਏ ਧਮਾਕੇ ਵਿੱਚ 45 ਤੋਂ ਵੱਧ ਲੋਕ ਮਾਰੇ ਗਏ ਨੇ। ਮੰਨਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿੱਚ ਮਾਈਨਿੰਗ ਲਈ ਵਿਸਫੋਟਕ ਰੱਖੇ ਗਏ ਸਨ। ਖ਼ਬਰਾਂ ਅਨੁਸਾਰ ਨਹਮਕਾਮ ਸ਼ਹਿਰ ਦੇ ਕੌਂਗਟੁਪ ਪਿੰਡ ਵਿੱਚ ਦੁਪਹਿਰ ਸਮੇਂ ਹੋਏ ਧਮਾਕੇ ਵਿੱਚ ਲਗਭਗ 70 ਲੋਕ ਜ਼ਖਮੀ ਵੀ ਹੋਏ ਨੇ। ਇਹ ਇਲਾਕਾ ਹਥਿਆਰਬੰਦ ਸਮੂਹ ਤਾਂਗ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਕੰਟਰੋਲ ਹੇਠ ਹੈ, ਜੋ ਕਿ ਮਿਆਂਮਾਰ ਦੀ ਕੇਂਦਰ ਸਰਕਾਰ ਵਿਰੁੱਧ ਲੜ ਰਿਹਾ ਹੈ। ਰੋਇਲ ਚੈਲੇਂਜਰ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜਾ IPL ਖਿਤਾਬ ਜਿੱਤ ਲਿਆ ਹੈ।
1: For a second time running, Royal Challengers Bengaluru back-to-back winners of the Tata IPL.
0: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 156 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਵਿਰਾਟ ਕੋਹਲੀ ਦੀਆਂ ਨਾਬਾਦ 75 ਦੌੜਾਂ ਦੀ ਬਦੌਲਤ ਬੰਗਲੌਰ ਨੇ 2 ਓਵਰ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਗੁਜਰਾਤ ਨੇ 20 ਓਵਰਾਂ ਵਿੱਚ 155 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਮਿਥੁਨ ਮਨਹਾਸ ਅਤੇ BCCI ਸਕੱਤਰ ਦੇਵਜੀਤ ਸਾਇਕੀਆ ਨੇ ਬੰਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੂੰ IPL 2026 ਦਾ ਖਿਤਾਬ ਪ੍ਰਦਾਨ ਕੀਤਾ। ਰਾਜਸਥਾਨ ਰਾਇਲਸ ਦੇ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ। ਸੂਰਿਆਵੰਸ਼ੀ ਨੇ 776 ਦੌੜਾਂ ਬਣਾ ਕੇ ਔਰੇਂਜ ਕੈਪ ਵੀ ਜਿੱਤੀ ਅਤੇ 15 ਸਾਲ ਦੀ ਉਮਰ ਵਿੱਚ ਔਰੇਂਜ ਕੈਪ ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ।

ਹਣਿਆ। ਕਗੀਸੋਰ ਬਾਡਾ ਨੇ 29 ਵਿਕਟਾਂ ਲੈ ਕੇ ਪਰਪਲ ਕੈਪ ਹਾਸਲ ਕੀਤੀ ਹੈ। ਮੁਹੰਮਦ ਸਿਰਾਜ ਨੂੰ ਸੀਜ਼ਨ ਵਿੱਚ ਸਭ ਤੋਂ ਵੱਧ ਡੌਟ ਗੇਂਦਾਂ ਸੁੱਟਣ ਦਾ ਪੁਰਸਕਾਰ ਮਿਲਿਆ। ਉਸਨੇ 172 ਅਜਿਹੀਆਂ ਗੇਂਦਾਂ ਸੁੱਟੀਆਂ ਜਿਸ 'ਤੇ ਕੋਈ ਵੀ ਦੌੜ ਨਹੀਂ ਬਣੀ। ਸਾਈ ਸੁਦਰਸ਼ਨ ਨੂੰ ਸੀਜ਼ਨ ਵਿੱਚ ਸਭ ਤੋਂ ਵੱਧ ਚੌਕੇ ਲਾਉਣ ਦਾ ਪੁਰਸਕਾਰ ਦਿੱਤਾ ਗਿਆ। ਉਸਨੇ 75 ਚੌਕੇ ਲਾਏ। ਭਾਰਤ ਦੇ ਮੋਗਲੀ ਵੈਂਕਟਰਾਮ ਨੇ ਹਾਂਗਕਾਂਗ ਵਿੱਚ ਏਸ਼ੀਅਨ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸ ਸਾਲ ਦੇ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਸੋਨੇ ਦਾ ਤਮਗਾ ਹੈ। ਭਾਰਤੀ ਅਥਲੀਟਾਂ ਨੇ ਰਿਲੇਅ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭੂਮਿਕਾ, ਤਾਹਰਾ, ਸਹਿਨੂਰ ਅਤੇ ਨੀਰੂ ਦੀ ਮਹਿਲਾ ਟੀਮ ਨੇ 4x400 ਮੀਟਰ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਕਾਜਲ, ਭਾਵਨਾ, ਆਰਤੀ ਅਤੇ ਨਿਪਮ ਦੀ ਮਹਿਲਾ ਟੀਮ ਨੇ 4x100 ਮੀਟਰ ਵਿੱਚ 45.05 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਹਾਸਲ ਕੀਤਾ। ਭਾਰਤੀ ਮਹਿਲਾ ਪਹਿਲਵਾਨਾਂ ਨੇ ਵੀਅਤਨਾਮ ਦੇ ਦਾਨਾਂਗ ਵਿੱਚ ਅੰਡਰ 17 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 2, ਚਾਂਦੀ ਦੇ 3 ਅਤੇ 5 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ। 43 ਕਿਲੋਗ੍ਰਾਮ ਵਰਗ ਵਿੱਚ ਦੀਕਸ਼ਾ ਅਤੇ 73 ਕਿਲੋਗ੍ਰਾਮ ਵਰਗ ਵਿੱਚ ਗਰਿਮਾ ਨੇ ਫਾਈਨਲ ਵਿੱਚ ਪ੍ਰਭਾਵਸ਼ਾਲੀ ਜਿੱਤਾਂ ਨਾਲ ਸੋਨੇ ਦੇ ਤਮਗੇ ਹਾਸਲ ਕੀਤੇ ਅਤੇ 49 ਕਿਲੋਗ੍ਰਾਮ ਵਰਗ ਵਿੱਚ ਨਿਕਿਤਾ, 65 ਕਿਲੋਗ੍ਰਾਮ ਵਰਗ ਵਿੱਚ ਅੰਤਰਾ ਅਤੇ 69 ਕਿਲੋਗ੍ਰਾਮ ਵਰਗ ਵਿੱਚ ਤਾਨੀਆ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਨ ਲਾਈਨ ਨਾਲ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਅਤੇ ਰਾਜਸਥਾਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਤੇ ਕ੍ਰਿਕਟ ਵਿੱਚ ਰਾਇਲ ਚੈਲੈਂਜਰਸ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਜੀ ਦੋਸਤੋ, ਮਿਊਜ਼ੀਕਲੀ ਯੋਰਸ, ਤੁਸੀਂ ਜੁੜੇ ਹੋਏ ਆ ਸਾਡੇ ਨਾਲ, ਯਾਨੀ ਆਕਾਸ਼ਵਾਣੀ ਦੇ 102.7 FM ਰੇਨਬੋ ਤੇ 103.6 ਮੈਗਾਹਰਟਜ਼ ਤੇ। ਲਓ ਜੀ, ਪ੍ਰੋਗਰਾਮ ਸ਼ੁਰੂ ਹੋ ਗਿਆ, ਯਾਨੀ ਕਿ ਅੱਡੀ ਟੱਪਾ। ਤਾਂ ਲਓ ਫਿਰ ਟੱਪਣ ਵਾਸਤੇ ਸ਼ੁਰੂ ਹੋ ਜਾਓ, ਹੋਰ ਵੀ ਐਨਰਜੈਟਿਕ ਬਣਾਏਗਾ ਤੁਹਾਡੇ ਪ੍ਰੋਗਰਾਮ, ਯਾਨੀ ਕਿ ਅੱਜ ਦੇ ਪ੍ਰੋਗਰਾਮ ਨੂੰ, ਜਿਹੜੇ ਕਿ ਤੁਸੀਂ ਪੂਰੇ ਦਿਨ ਵਿੱਚ ਕਰਨ ਵਾਲੇ ਹੋ। ਤਾਂ ਫਿਰ ਸ਼ੁਰੂ ਹੋ ਜਾਓ ਸਾਡੇ ਪ੍ਰੋਗਰਾਮ ਅੱਡੀ ਟੱਪਾ ਦੇ ਨਾਲ, ਟੱਪਣ ਦੇ ਲਈ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ ਵਿੱਚ 24 ਰਾਜ ਸੀਟਾਂ ਦੀ ਚੋਣ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਅੱਜ ਨਵੀਂ ਦਿੱਲੀ ਵਿੱਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ।

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਤੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੇ ਹਾਲੀਆ ਵਿਵਾਦ ਬਿਆਨ ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ ਹੈ। ਪੰਜਾਬ ਦੇ ਮਾੜ ਮੁੜ ਵਸੇਵਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆਂ ਨੇ ਦੱਸਿਆ ਹੈ ਕਿ ਸਰਕਾਰ ਨੇ ਹੜ੍ਹ ਰੋਕੂ ਕਾਰਜਾਂ ਅਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅਗਾਊਂ 146 ਕਰੋੜ ਰੁਪਏ ਜਾਰੀ ਕੀਤੇ ਨੇ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ

ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਗਰਜ ਚਮਕ ਅਤੇ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਕ੍ਰਿਕਟ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੇ ਮੋਗਲੀ ਵੈਂਕਟਰਾਮ ਨੇ ਹਾਂਗਕਾਂਗ ਵਿੱਚ ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੀ 800 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ।

ਜਿੱਦਾਂ ਕਿ ਅੱਜ ਸਾਰੇ ਅਸੀਂ ਜਾਣਦੇ ਹਾਂ, ਅੱਜ ਅਸੀਂ ਮਨਾ ਰਹੇ ਹਾਂ ਵਰਲਡ ਮਿਲਕ ਡੇ, ਯਾਨੀ ਪੂਰੇ ਦੁਨੀਆ ਦੇ ਵਿੱਚ ਵਿਸ਼ਵ ਦੁੱਧ ਦਿਵਸ ਮਨਾਇਆ ਜਾ ਰਿਹਾ ਹੈ। ਅਤੇ ਦੁੱਧ ਦੀਆਂ ਕਿੰਨੀ ਕੁ ਜ਼ਿਆਦਾ ਇੰਪੋਰਟੈਂਸ ਹੈ ਇਹ ਤਾਂ ਅਸੀਂ ਸਮਝ ਹੀ ਗਏ ਹਾਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਹੜੀਆਂ ਗੱਲਾਂ ਸਾਂਝੀ ਕਰੋਗੇ ਇਹ ਗੱਲ ਵੀ ਤਾਂ ਕਰਨੀ ਜ਼ਰੂਰੀ ਹੈ। ਦੇਖੋ 9:04 ਤਾਂ ਹੋ ਹੀ ਰਹੇ ਹੈ, ਠੀਕ ਹੈ, ਅਤੇ ਮੈਂ ਆਪਣੇ ਦੋਸਤਾਂ ਨੂੰ ਇਹੀ ਕਹਿਣਾ ਚਾਹੂੰਗੀ, ਜ਼ਿਆਦਾ ਤੋਂ ਜ਼ਿਆਦਾ ਅੱਜ ਤੁਸੀਂ ਮੈਸੇਜ ਭੇਜਿਓ, ਅਤੇ ਖਾਸ ਕਰ ਜਿਹੜੀਆਂ ਸਾਡੀ ਲੇਡੀਜ਼ ਸਾਨੂੰ ਸੁਣ ਰਹੇ ਨੇ ਆਪਣੀਆਂ ਜਿਹੜੀਆਂ ਕਹਾਣੀਆਂ ਹੈ ਨਾ ਉਹ ਸਾਂਝੀਆਂ ਕਰਨੇ। ਹੁਣ ਦੱਸਦੇ ਕਿਹੜੀਆਂ ਕਹਾਣੀਆਂ, ਬੱਚਿਆਂ ਨੂੰ ਦੁੱਧ ਪੀਣਾ ਬਿਲਕੁਲ ਪਸੰਦ ਨਹੀਂ ਹੈ, ਅਤੇ ਤੁਸੀਂ ਉਹਨਾਂ ਨੂੰ ਦੁੱਧ ਪਿਲਾਉਣ ਦੇ ਲਈ ਕਿਹੜੀਆਂ ਕਿਹੜੀਆਂ ਜਿਹੜੀਆਂ ਜੱਦੋ ਜਹਿਦ ਕੀਤੀਆਂ ਉਹਨਾਂ ਬਾਰੇ। ਯਾਨੀ ਕਿ ਐਂਟਰਟੇਨਮੈਂਟ ਤਾਂ ਰਹਿਣ ਹੀ ਵਾਲਾ ਹੈ ਅੱਜ ਦਾ, ਖਾਸ ਕਰ ਮੈਸੇਜਸ ਤੁਹਾਡੇ ਰਹਿਣ ਵਾਲੇ ਆ, ਤੁਹਾਡੀਆਂ ਯਾਦਾਂ ਰਹਿਣ ਵਾਲੀਆਂ, ਅਤੇ ਤੁਸੀਂ ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਕੋਈ ਜ਼ਰੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਲੇਕਿਨ ਇਹ ਨਾ ਭੁੱਲਿਓ ਕਿ ਦੁੱਧ ਨਾਲ ਰਿਲੇਟਡ ਗੱਲਾਂ ਕਰਨੀਆਂ ਨੇ। ਅਤੇ ਹੋਰ ਕਿਹੜੀਆਂ ਚੀਜ਼ਾਂ, ਯਾਨੀ ਕਿ ਦੁੱਧ ਨਾਲ ਕਿੰਨੀਆਂ ਚੀਜ਼ਾਂ ਆਪਾਂ ਬਣਾਉਂਦੇ ਘਰ ਦੇ ਵਿੱਚ, ਤੁਸੀਂ ਕਿਹੜੀਆਂ ਕਿਹੜੀਆਂ ਮਿਠਾਈਆਂ ਖੁਦ ਆਪ ਬਣਾਉਂਦੇ ਹੋ ਦੁੱਧ ਦੇ ਨਾਲ, ਉਹ ਤੁਸੀਂ ਸਾਨੂੰ ਅੱਜ ਦੱਸੋਗੇ ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ।

ਚਲੋ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਹੀ ਸਾਂਝੀ ਕਰਦੇ ਹਾਂ। ਸਾਡੇ ਘਰਾਂ ਦੇ ਵਿੱਚ ਆਮ ਤੌਰ 'ਤੇ ਆਪਾਂ ਵੇਖਦੇ ਹਾਂ ਨਾ ਕੀ ਹੁੰਦਾ ਹੈ ਕਿ ਪੰਜਾਬੀਆਂ ਦੇ ਵਿੱਚ ਖਾਸ ਕਰ ਘਰਾਂ ਦੇ ਵਿੱਚ ਜਦੋਂ ਦੁੱਧ ਦੀ ਗੱਲ ਆਉਂਦੀ ਹੈ, ਜਿਨ੍ਹਾਂ ਬੱਚਿਆਂ ਨੂੰ ਦੁੱਧ ਪੀਣਾ ਬਿਲਕੁਲ ਪਸੰਦ ਨਹੀਂ ਹੈ, ਉਹਨਾਂ ਦੇ ਘਰ ਦੇ ਵਿੱਚ ਕੀ ਚੱਲ ਰਹੀ ਹੈ? ਵਰਲਡ ਵਾਰ ਚੱਲ ਰਹੀ ਹੁੰਦੀ ਹੈ। ਦੁੱਧ ਦੇ ਅੰਦਰ ਮਲਾਈ ਵਾਲੀ ਜਿਹੜੀ ਗੱਲ ਆ ਜਾਂਦੀ ਹੈ, ਜਿਨ੍ਹਾਂ ਨੂੰ ਦੁੱਧ ਨਹੀਂ ਪਸੰਦ ਅਤੇ ਦੁੱਧ ਦੀ ਉੱਪਰ ਦੀ ਮਲਾਈ ਨਹੀਂ ਪਸੰਦ ਹੁੰਦੀ ਕਈਆਂ ਨੂੰ, ਹੁਣ ਕੀ ਕਰ ਸਕਦੇ ਹਾਂ, ਹੈ ਨਾ? ਅਤੇ ਜਿਹੜੀਆਂ ਮਾਵਾਂ ਹੁੰਦੀਆਂ ਉਹ ਗਲਾਸ ਲੈ ਕੇ ਆਉਂਦੀਆਂ ਨੇ, ਅਤੇ ਬੱਚਿਆਂ ਦੀ ਪਹਿਲੀ ਸ਼ਰਤ ਇਹੀ ਹੁੰਦੀ ਹੈ, ਮੰਮੀ ਮਲਾਈ ਕੱਢ ਕੇ ਦਈਓ ਤਾਂ ਹੀ ਮੈਂ ਦੁੱਧ ਪੀਣਾ। ਉਸ ਤੋਂ ਬਾਅਦ ਜਿਹੜੀ ਮਾਵਾਂ ਹੁੰਦੀ ਉਹ ਅੱਗੇ ਜਵਾਬ ਕੀ ਦਿੰਦੀ ਆ, ਖਾ ਲੈ ਚੁੱਪ ਚਾਪ ਦੇ ਨਾਲ, ਦਿਮਾਗ ਤੇਜ਼ ਹੋਊਗਾ ਇਸ ਦੇ ਨਾਲ, ਹੋਰ ਕੀ ਹੋਏਗਾ। ਪਰ ਜੇ ਕਿਤੇ ਗਲਤੀ ਦੇ ਨਾਲ ਚਲੋ ਮੰਮੀ ਨੇ ਕੱਢ ਦਿੱਤੀ ਮਲਾਈ, ਉਸ ਤੋਂ ਬਾਅਦ ਇੱਕ ਛੋਟਾ ਜਿਹਾ ਤਿਨਕਾ ਵੀ ਜੇ ਗਲਾਸ 'ਤੇ ਲੱਗ ਜਾਂਦਾ ਅਤੇ ਉੱਪਰੋਂ ਦੁੱਧ ਪੀਂਦੇ ਪੀਂਦੇ ਜੇ ਉਹ ਮਲਾਈ ਦਾ ਜਿਹੜਾ ਹੈ ਨਾ ਇੱਕ ਛੋਟਾ ਜਿਹਾ ਪੀਸ ਵੀ ਤੁਹਾਡੇ ਮੂੰਹ ਦੇ ਵਿੱਚ ਆ ਜਾਂਦਾ, ਉਹ ਤੋਂ ਇੰਨੀ ਗੰਦੀ ਸ਼ਕਲ ਬਣਦੀ ਹੈ, ਫਿਰ ਕੀ ਕਹਿੰਦੇ ਹੋ? ਤੁਹਾਡੇ ਨਾਲ ਇੱਦਾਂ ਤਾਂ ਕਦੀ ਹੋਇਆ? ਇੰਨੀ ਗੰਦੀ ਵਾਲੀ ਸ਼ਕਲ, ਮਤਲਬ ਇਹੋ ਜਿਹਾ ਹੁੰਦਾ ਕਿ ਮਤਲਬ ਦੁੱਧ ਨਹੀਂ ਪੀ ਰਹੇ ਹਾਂ, ਮਤਲਬ ਕਰੇਲੇ ਦਾ ਜੂਸ ਹੈ ਨਾ ਉਸ ਤੋਂ ਵੀ ਗੰਦਾ ਜਿਹੜਾ ਨਾ ਇੱਕ ਮੂੰਹ ਬਣ ਜਾਂਦਾ ਜਦੋਂ ਕਰੇਲਾ ਦਾ ਜੂਸ ਪੀਂਦੇ ਨਾ, ਉਹ ਗੰਦੀ ਜਿਹੀ ਸ਼ਕਲ ਬਣਦੀ ਹੈ ਨਾ, ਇਮੈਜਿਨ ਕਰ ਪਾ ਰਹੇ ਹੋ ਨਾ? ਹਾਂ ਹਾਂ, ਬਸ ਉਹੀ ਵਾਲੀ ਸ਼ਕਲ ਕਈਆਂ ਦੀ ਬਣ ਜਾਂਦੀ ਹੈ ਦੁੱਧ ਪੀਂਦੇ ਹੋਏ। ਬਸ ਫਿਰ ਕੀ ਹੁੰਦਾ, ਫਿਰ ਤਾਂ ਜਿਹੜੇ

ਬੱਚੇ ਹੁੰਦੇ ਹੁਣ ਅਸੀਂ ਆਪਾਂ ਸਮਝ ਹੀ ਪਾਉਂਦੇ ਹਾਂ ਕਿ ਜਿਹੜੇ ਬੱਚੇ ਹੁੰਦੇ ਦੁੱਧ ਦਾ ਗਲਾਸ ਫਿਰ ਇੱਦਾਂ ਪਿਆ ਹੁੰਦਾ ਨਾ ਕਿ ਜਿੱਦਾਂ ਗਲਾਸ ਰਸੋਈ ਵਿੱਚ ਇੱਦਾਂ ਕਿ ਮਿਊਜ਼ੀਅਮ ਦੇ ਵਿੱਚ ਕੋਈ ਚੀਜ਼ ਨਹੀਂ ਪਈ ਹੁੰਦੀ ਇਤਿਹਾਸਿਕ ਜੀ, ਉਹ ਉੱਧਰ ਖਿਲਰੀ ਪਈ, ਉਹਨੂੰ ਬਿਲਕੁਲ ਨਹੀਂ ਆਪਾਂ ਚੱਕਣਾ, ਫਿਰ ਮੰਮੀਆਂ ਦਾ ਗੁੱਸਾ ਇੱਦਾਂ ਦਾ ਹੁੰਦਾ ਨਾ, ਫਿਰ ਤਾਂ ਮੈਂ ਕਹਿੰਦੀ ਉੱਡਦੀ ਹੋਈ ਚੱਪਲ ਹੀ ਆਉਂਦੀ ਫਿਰ ਬੱਚਿਆਂ ਦੇ ਲਈ। ਅਤੇ ਸਾਡੇ ਜਿਹੜੇ ਦੋਸਤ ਨੇ ਜਿਨ੍ਹਾਂ ਨੂੰ ਦੁੱਧ ਪੀਣਾ ਨਹੀਂ ਪਸੰਦ ਹੈ ਕੋਈ ਇਹੋ ਜਿਹੀ ਚੀਜ਼ ਪਾ ਕੇ, ਜਿੱਦਾਂ ਸੋਨਿਕਾ ਮੈਮ ਨੇ ਦੱਸਿਆ ਸੀ ਕਿ ਡਰਾਈ ਫਰੂਟ ਪਾ ਕੇ ਅਸੀਂ ਜਿਹੜੀ ਹੈ ਨਾ ਦੁੱਧ ਦੇ ਵਿੱਚ ਉਹ ਪੀ ਸਕਦੇ ਹਾਂ, ਥੋੜ੍ਹਾ ਡਰਾਈ ਰੋਸਟ ਕਰਕੇ ਜਿਹੜੇ ਤੁਹਾਨੂੰ ਡਰਾਈ ਫਰੂਟ ਪਸੰਦ ਹੈ ਉਹ ਚੀਜ਼ ਲੈ ਸਕਦੇ ਹਾਂ। ਹੋਰ ਕੀ ਹੋ ਸਕਦਾ, ਹਲਦੀ ਵਾਲਾ ਦੁੱਧ, ਇਹ ਕਿਹਨੂੰ ਨਹੀਂ ਦੇਖੋ ਪਸੰਦ ਵਾਲੀ ਗੱਲ ਤੈਨੂੰ ਕਹਿ ਨਹੀਂ ਸਕਦੇ, ਇਹ ਤਾਂ ਇੱਕ ਜੜੀ ਬੂਟੀ ਹੈਗੀ ਨਾ ਸਾਡੇ ਲਈ, ਸਾਡੇ ਆਯੁਰਵੇਦ ਵਿੱਚ ਚੱਲਦੀ ਆ ਰਹੀ ਹੈ, ਕਿਸੇ ਨੂੰ ਕੋਈ ਵੀ ਮਤਲਬ ਹੈਗੀ ਨਾ ਦਿੱਕਤ, ਚੋਟ ਲੱਗੀ ਹੋਈ ਹੈ ਭਰ ਨਹੀਂ ਰਹੀ ਹੈ, ਹਲਦੀ ਵਾਲਾ ਦੁੱਧ ਲੈ ਕੇ ਆ ਜਾਓ, ਕਿਸੇ ਨੂੰ ਕੋਈ ਦਿੱਕਤ ਹੈ ਹਲਦੀ ਵਾਲਾ ਦੁੱਧ ਲੈ ਕੇ, ਹਲਦੀ ਵਾਲਾ ਦੁੱਧ, ਹਲਦੀ ਵਾਲਾ ਦੁੱਧ, ਇਹ ਤਾਂ ਇੱਕ ਖਾਸ ਸਾਡੇ ਇਤਿਹਾਸ ਦੇ ਵਿੱਚ ਮੈਂ ਕਹਿੰਦੀ ਹਾਂ ਸਾਡੇ ਪੰਜਾਬੀਆਂ ਦੇ ਲਈ ਇੱਕ ਇੰਪੋਰਟੈਂਟ ਚੀਜ਼ ਹੀ ਬਣ ਗਈ ਹੈ। ਨਾਲ ਹੀ ਮੈਂ ਆਪਣੀ ਗੱਲਾਂ ਕਰਦੀ ਰਹਿ ਰਹੀ ਹਾਂ, ਮੈਂ ਆਪਣੇ ਦੋਸਤਾਂ ਨੂੰ ਇਹ ਤਾਂ ਦੱਸਿਆ ਹੀ ਨਹੀਂ ਹੈ, ਤੁਸੀਂ ਵਟਸਐਪ 'ਤੇ ਮੈਸੇਜ ਕਰਨਾ ਹੈ 9855101027 'ਤੇ, ਯਾਨੀ ਕਿ 9855101027 'ਤੇ।

ਸਾਡੇ ਪਿਆਰੇ ਭਾਰਤ ਦੀ ਗੱਲ ਕਰੀਏ ਤੇ ਇਸ ਦੇ ਨਾਲ ਦੁੱਧ ਦੀ ਕਹਾਣੀ ਵੀ ਕਾਫੀ ਜਿੱਦਾਂ ਅਨਮੋਲ ਨਾਲ ਹੀ ਜੁੜੀ ਹੋਈ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਜਿਹੜੀਆਂ ਨਾ ਸਾਡੇ ਇੱਥੇ ਦੁੱਧ ਸਿਰਫ ਇੱਕ ਨਿਊਟ੍ਰੀਸ਼ਨ ਯਾਨੀ ਕਿ ਇੱਕ ਪੋਸ਼ਣ ਦਾ ਸਾਧਨ ਨਹੀਂ ਹੈ। ਜੇ ਅਸੀਂ ਆਪਣੇ ਮਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਇੱਕ ਮਮਤਾ ਦਾ ਪ੍ਰਤੀਕ ਹੈ। ਬਿਲਕੁਲ ਜੀ, ਬੱਚੇ ਦੀ ਸਿਹਤ ਦੇ ਲਈ ਉਹਨਾਂ ਦਾ ਪਿਆਰ ਦੇਖਦੇ ਹੋਏ ਦੁੱਧ ਦਾ ਗਿਲਾਸ ਬਿਲਕੁਲ ਬਣਦਾ। ਚਾਹੇ ਸਰਦੀ ਹੋਵੇ, ਖੰਘ ਹੋਵੇ, ਨਾਨੀਆਂ ਦਾਦੀਆਂ ਦਾ ਨੁਸਖਾ ਜਿਹੜਾ ਨਾ ਗੋਲਡਨ ਮਿਲਕ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਯਾਨੀ ਕਿ ਹਲਦੀ ਵਾਲਾ ਦੁੱਧ, ਇਹ ਹਮੇਸ਼ਾ ਹਾਜ਼ਰ ਹੋ ਜਾਂਦਾ ਇੱਕ ਇਮਿਊਨਿਟੀ ਬੂਸਟਰ ਵਾਂਗੂ। ਅਤੇ ਫਿਰ ਜੇ ਗੱਲ ਹੋ ਜਾਵੇ ਤਿਉਹਾਰਾਂ ਦੀ, ਸ਼ਾਦੀਆਂ ਦੀ, ਵਿਆਹਾਂ ਦੀ, ਅਤੇ ਉਹਦੇ ਵਿੱਚ ਕੀ ਮਿਲਦਾ? ਬਿਲਕੁਲ ਕੜਿਆ ਹੋਇਆ ਜਿਹੜਾ ਦੁੱਧ ਹੈ ਨਾ, ਹਾਂਜੀ ਹਾਂਜੀ, ਕੇਸਰ, ਬਦਾਮ, ਓਹੋ, ਉੱਪਰ ਜਿਹੜੀ ਇੱਕ ਲੇਅਰ ਜਿਨ੍ਹਾਂ ਨੂੰ ਸਾਨੂੰ ਕਈਆਂ ਨੂੰ ਨਹੀਂ ਪਸੰਦ ਹੈ ਯਾਨੀ ਕਿ ਮਲਾਈ ਵਾਲੀ, ਉਹ ਵਾਲੀ ਚੀਜ਼ ਜਿਹੜੀ ਆ ਜਾਂਦੀ ਹੈ ਨਾ, ਫਿਰ ਤਾਂ ਇਹ ਇਹਨੂੰ ਕਹਿ ਸਕਦੇ ਹਾਂ ਆਪਾਂ, ਕੀ ਕਹਿ ਸਕਦੇ ਹਾਂ, ਨੋ ਕਮੈਂਟਸ ਬਈ, ਨੋ ਕਮੈਂਟਸ, ਇਹੋ ਜਿਹੀ ਚੀਜ਼ ਹੋ ਜਾਂਦੀ ਹੈ ਫਿਰ। ਅਤੇ ਕਈਆਂ ਨੂੰ ਤਾਂ ਦੁੱਧ ਦੇ ਵਿੱਚ ਪਿਸਤਾ ਹੋ ਗਿਆ, ਇਲਾਇਚੀ ਵਾਲੀ ਜਿਹੜੀ ਇੱਕ ਖੁਸ਼ਬੂ ਆਉਂਦੀ ਹੈ ਨਾ, ਮਿੱਠੀ ਮਿੱਠੀ ਖੁਸ਼ਬੂ, ਉਹ ਬਹੁਤ ਪਸੰਦ ਹੈ ਯਾਨੀ ਕਿ ਗਾੜ੍ਹਾ ਜਿਹੜਾ ਮਲਾਈਦਾਰ ਦੁੱਧ ਹੋ ਗਿਆ। ਫਿਰ ਭਾਵੇਂ ਨੱਕ ਮੂੰਹ ਚਾੜੋ, ਫਿਰ ਤੁਸੀਂ ਜੋ ਮਰਜ਼ੀ ਕਰੋ, ਪਰ ਇੱਕ ਸਿਹਤ ਦਾ ਇੱਕ ਨੰਬਰ 1 ਜਿਹੜਾ ਹੈ ਨਾ ਅਨਮੋਲ ਖਜ਼ਾਨਾ, ਉਹ ਦੁੱਧ 'ਤੇ ਹੈ।

ਤੇ ਘਰ ਦੇ ਵਿੱਚ ਦੁੱਧ ਦੇ ਨਾਲ ਆਪਾਂ ਕਿੰਨੀਆਂ ਚੀਜ਼ਾਂ ਬਣਾ ਲੈਂਦੇ ਹਾਂ ਨਾ, ਸਾਡੀਆਂ ਜਿਹੜੀਆਂ ਮਾਵਾਂ ਹੈ ਇੱਕ ਵੀ ਚੀਜ਼ ਜਿਹੜੀ ਹੈ ਨਾ ਵੇਸਟ ਨਹੀਂ ਹੋਣ ਦਿੰਦੀਆਂ। ਦੇਖੋ ਜਿਹੜੀ ਦੁੱਧ ਦੀ ਮਲਾਈ ਆਉਂਦੀ ਹੈ ਨਹੀਂ ਖਾਂਦੇ ਹੈ ਤਾਂ ਕੋਈ ਨਹੀਂ, ਇਕੱਠੀ ਕਰਕੇ ਰੱਖ ਲਓ, ਫਿਰ ਉਸ ਤੋਂ ਕੀ ਬਣਦਾ, ਮੱਖਣ ਹੋ ਗਿਆ, ਓਹੋ ਫਿਰ ਉਸ ਤੋਂ ਜਿਹੜੇ ਰੜਕਣ ਤੋਂ ਬਾਅਦ ਜਿਹੜੀ ਲੱਸੀ ਬਣਦੀ ਹੈ ਉਹ ਚੀਜ਼ ਹੋ ਗਈ ਹੈ, ਮੱਖਣ ਤੋਂ ਬਾਅਦ ਫਿਰ ਜਿਹੜਾ ਘਿਓ ਬਣਦਾ ਹੈ ਉਹ ਚੀਜ਼ ਹੋ ਗਈ, ਘਿਓ ਦੇ ਵਿੱਚੋਂ ਵੀ ਜਿਹੜੀ ਚੀਜ਼ ਨਿਕਲਦੀ ਹੈ ਨਾ ਇੱਕ ਮਾਵਾ ਟਾਈਪ ਉਹ ਵੀ ਹੈ। ਹਰ ਇੱਕ ਚੀਜ਼ ਯੂਟੀਲਾਈਜ਼ ਕੀਤੀ ਜਾਂਦੀ ਹੈ ਦੁੱਧ ਦੀ। ਫਿਰ ਦੋਸਤੋ ਕਿੱਦਾਂ ਇੰਤਜ਼ਾਰ ਕਰ ਰਹੇ ਹੋ, ਫਟਾਫਟ ਯਾਨੀ ਕਿ ਆਪਣੇ ਜਿਹੜੇ ਮੈਸੇਜਿਸ ਹੈ ਤੁਸੀਂ ਜਿਹੜੀ ਹੈ ਆਪਣੀ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਜਿਹੜੇ ਸਾਨੂੰ ਹੈ ਰਿਕਾਰਡ ਕਰਕੇ ਜਿਹੜੇ ਹੈ ਆਪਣੇ ਮੈਸੇਜ ਸਾਨੂੰ ਭੇਜ ਸਕਦੇ ਹੋ। 9855 10 10 27 ਸਾਡਾ ਵਟਸਐਪ ਨੰਬਰ ਹੈ। ਅਤੇ ਇੱਕ ਛੋਟੀ ਜਿਹੀ ਬੇਨਤੀ ਇਹ ਕੀਤੀ ਜਾਂਦੀ ਕਿ ਜ਼ਿਆਦਾ ਵੱਡੇ ਵੱਡੇ ਜਿਹੜੇ ਮੈਸੇਜਿਸ ਨਾ ਉਹ ਰਿਕਾਰਡ ਨਾ ਕੀਤੇ ਜਾਣ, ਅਤੇ ਨਾਲ ਹੀ ਹੈਲੋ ਹਾਈ ਵਾਲੇ ਮੈਸੇਜ ਤੋਂ ਇਲਾਵਾ ਤੁਸੀਂ ਆਪਣੀਆਂ ਗੱਲਾਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜਿਵੇਂ ਅਸੀਂ ਕਿਹਾ ਹੈ ਕਿ ਅੱਜ ਹੈ ਦੁੱਧ ਦੇ ਨਾਲ ਰਿਲੇਟਡ

ਦੇ ਆਪਣੀਆਂ ਜਿਹੜੀ ਕਹਾਣੀ ਆ ਦੁੱਧ ਦੇ ਨਾਲ ਹਰ ਕਿਸੇ ਦੀ ਕਹਾਣੀ ਜੁੜੀ ਹੋਈ ਹੈ ਮੈਨੂੰ ਪਤਾ ਹੈ, ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਆਪਣੀ ਹੋਰ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਆਪਣਾ ਟੈਲੈਂਟ ਯਾਨੀ ਕਿ ਆਪਣਾ ਹੁਨਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਰ ਕਿਸ ਦਾ ਇੰਤਜ਼ਾਰ ਹੈ, ਆ ਜਾਓ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਤੇ ਨਾਲ ਹੀ ਸਾਨੂੰ ਸਾਡੇ ਮੈਸੇਜਸ ਆਉਣੇ ਸ਼ੁਰੂ ਹੋ ਗਏ ਹੈ। ਦੇਖਦੇ ਹਾਂ ਪਹਿਲਾਂ ਜਿਹੜਾ ਆਡੀਓ ਮੈਸੇਜ ਸਾਨੂੰ ਆਇਆ ਹੈ, ਕਿਨ੍ਹਾਂ ਨੇ ਆਪਣੀ ਯਾਦ ਸਾਂਝੀ ਕੀਤੀ ਹੈ ਸਾਡੇ ਨਾਲ, ਜਾਂ ਫਿਰ ਆਪਣੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਇਹਨਾਂ ਨੇ ਮੈਸੇਜ ਕੀਤਾ। ਸੁਣਦੇ ਹਾਂ ਕੌਣ ਨੇ। ਵੈਸੇ ਪ੍ਰੋਗਰਾਮ ਚੱਲ ਰਿਹਾ ਦਿਲ ਆਪਣਾ ਪੰਜਾਬੀ, ਅਤੇ ਮੈਂ ਤੁਹਾਡੀ ਆਰਜ਼ੂ ਦੋਸਤ ਰਾਹੀਲ।
1: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ ਮੈਡਮ ਜੀ, ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ ਦੋਸਤੋ।
0: ਗੁੱਡ ਮਾਰਨਿੰਗ
1: ਦੋਸਤੋ, ਮੈਂ ਕੁਝ ਲਾਈਨਾਂ ਲੈ ਕੇ ਹਾਜ਼ਰ ਹੋਇਆ, ਜਰਾ ਕਬੂਲ ਕਰਨਾ ਜੀ। ਮਿਲਾਵਟ ਦਾ ਸਮਾਨ ਨਾ ਖਰੀਦ ਬੰਦੇ, ਬਣ ਜਾਏਗਾ ਦਿਲ ਦਾ ਮਰੀਜ਼ ਬੰਦੇ। ਹਰ ਇੱਕ ਚੀਜ਼ 'ਚ ਮਿਲਾਵਟ ਹੈ, ਉੱਤੋਂ ਵੇਖੋ ਤਾਂ ਜਾਲੀ ਜਿਹੀ ਸਜਾਵਟ ਹੈ। ਵਿੱਚ ਮਠਿਆਈਆਂ ਦੇ ਪਾ ਪਾ ਕੈਮੀਕਲ, ਨਾ ਹੁੰਦਾ ਉਪਾਏ ਜਦੋਂ ਹੋਵੇ ਸਰਵਾਈਕਲ। ਗੋਲ ਗੱਪੇ ਜਦ ਤੁਸੀਂ ਉਹ ਖਾਂਦੇ, ਧਿਆਨ ਕਰੋ ਵਿੱਚ ਹਰ ਪਿਕ ਨੇ ਮਿਲਾਉਂਦੇ। ਬੱਚੇ ਔਰਤਾਂ ਖਾਂਦੇ ਢਿੱਡ ਭਰ ਭਰ ਕੇ, ਲੈਂਦੇ ਸਵਾਦ ਮਿਲਾਵਟ ਦਾ ਜੀਭ ਤੇ ਧਰਤੀ।

ਕੇ ਖਾਣ ਪੀਣ ਦਾ ਸਮਾਨ ਸਾਰਾ ਬਣਾਓ ਘਰ। ਕਹੇ ਮਲਤਾਨੀ ਯਾਰੋ ਨਾ ਕੋਈ ਬਿਮਾਰੀ ਤੇ ਨਾ ਕੋਈ ਡਰ। ਮਿਲਾਵਟ ਤੇ ਰਿਸ਼ਤੇ ਖੋਰੀ, ਮਿਲਾਵਟ ਤੇ ਰਿਸ਼ਵਤ ਖੋਰੀ ਚਲਦੀ ਪਈ ਜਮੇ ਰੇਲੇ। ਦੋਸਤੀ ਯਾਰਾਂ ਦੀ ਪੱਕੀ ਹੁੰਦੀ ਜੋ ਨਾਟ ਫੋਰ ਸੇਲੇ, ਨਾਟ ਫੋਰ ਸੇਲੇ। ਮਿਲਣਾ ਵਿਛੜਨਾ ਸਭ ਕੁਦਰਤ ਦਾ ਖੇਲ। ਪਿਆਰ ਮੁਹੱਬਤ ਦੋ ਦਿਲਾਂ ਦਾ ਮੇਲ। ਮਿਲਾਵਟ ਤੇ ਰਿਸ਼ਵਤ ਖੋਰੀ ਚਲਦੇ

0: ਵਿਛੜਨਾ ਸਭ ਕੁਦਰਤ ਦਾ ਖੇਲ ਪਿਆਰ ਮੁਹੱਬਤ ਦੋ ਦਿਲਾਂ ਦਾ ਮੇਲ ਮਿਲਾਵਟ ਤੇ ਰਿਸ਼ਵਤ ਖੋਰੀ ਚੱਲਦੀ ਪਈ ਜਿਵੇਂ ਰੇਲ ਦੋਸਤੀ ਯਾਰਾਂ ਦੀ ਪੱਕੀ ਏ ਜੋ ਨਾਟ ਫੋਰ ਸੇਲ
1: ਧੰਨਵਾਦ ਤੇ ਜਿੱਦਾਂ ਕਿ ਜੇ ਐਸ ਮੁਲਤਾਨੀ ਸਾਹਿਬ ਨੇ ਦੱਸਿਆ ਹੈ ਕਿ ਮਿਲਾਵਟਾਂ ਵਾਲੀਆਂ ਚੀਜ਼ਾਂ ਜਿਹੜੀਆਂ ਆ ਰਹੀਆਂ ਅਤੇ ਆਪਾਂ ਬਾਹਰਲੀਆਂ ਖਾਣਾ ਜਿਹੜਾ ਜ਼ਿਆਦਾ ਖਾਣਾ ਪਸੰਦ ਕਰਦੇ ਹਾਂ ਕਿਉਂਕਿ ਕਈ ਵਾਰ ਆਪਾਂ ਫਿਡਅਪ ਹੋ ਜਾਂਦੇ ਹਾਂ ਘਰ ਜਦੋਂ ਥੱਕੇ ਹੋਏ ਆਉਂਦੇ ਹਾਂ ਘਰ ਖਾਣਾ ਬਣਾਉਣ ਨੂੰ ਮਨ ਨਹੀਂ ਕਰਦਾ ਪਰ ਫਿਰ ਵੀ ਕਈ ਵਾਰ ਇਹੋ ਜਿਹੀ ਚੀਜ਼ ਆਪਾਂ ਬਣਾ ਕੇ ਰੱਖੀਏ ਜਿਹੜੀ ਰੈਡੀ ਟੂ ਕੁਇਕ ਹੋ ਸਕਦੀ ਹੈ ਫਟਾਫਟ ਆਈਏ ਅਤੇ ਪਕਾਈਏ ਅਤੇ ਫਿਰ ਖਾ ਜਾਈਏ ਫਿਰ ਬਾਹਰ ਸਾਫ਼ ਸੁਥਰਾ ਜਿਹੜੀ ਚੀਜ਼ ਦੇ ਕੇ ਉੱਥੇ ਖਾਣਾ ਚਾਹੀਦਾ ਅਤੇ ਹਰ ਇੱਕ ਚੀਜ਼ ਨੂੰ ਇੱਦਾਂ ਹੀ ਨਹੀਂ ਖਾ ਲੈਣਾ ਆਪਣੀ ਡਾਇਟ ਦੇ ਅਨੁਸਾਰ ਵੀ ਖਾਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਵੀ ਚੈੱਕ ਕਰਨਾ ਚਾਹੀਦਾ ਦੇਖਦੇ ਹਾਂ ਅਗਲੇ ਲਿਸਨਰ ਕੌਣ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ
2: ਦੁੱਧ ਰੇੜੇ ਕਾਵੇ ਦੁੱਧ ਰੇੜੇ ਕਾਵੇ ਤੇਰੇ ਨਾਲ ਮਿਲਾਵਾਂਗੀ ਵੇ ਲੱਗੀਆਂ ਤੋੜ ਨਿਵਾਵਾਂਗੀ
1: ਬਾਜੀ ਵਾ
3: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਮੈਂ ਹਾਜ਼ਰ ਹਾਂ ਜੀ ਵਿਨੋਦ ਸੰਧੂ ਜਾੜਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ ਅੱਜ ਦਾ ਸਵੇਰ ਤੋਂ ਹੀ ਪ੍ਰੋਗਰਾਮ ਪੇਸ਼ ਕਰ ਰਹੇ ਨੇ ਮੈਡਮ ਰਾਹਿਲ ਜੀ ਨਮਸਤੇ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਪ੍ਰਭੂ ਬੰਦਨਾ ਤੋਂ ਲੈ ਕੇ ਹੁਣ ਤੱਕ ਪ੍ਰੋਗਰਾਮ ਸੋਹਣਾ ਪੇਸ਼ ਕੀਤਾ ਔਰ ਨਾਲ ਦੀ ਨਾਲ ਦਿਲ ਆਪਣਾ ਪੰਜਾਬੀ ਦੇ ਵਿੱਚ ਸਾਰਿਆਂ ਦਾ ਦਿਲ ਲਾਇਆ ਹੋਇਆ ਤੇ ਬਹੁਤ ਵਧੀਆ ਸਵੇਰੇ ਬੰਦਨਾ ਪ੍ਰੋਗਰਾਮ ਦੇ ਵਿੱਚ ਸ਼ਬਦ ਦੇ ਨਾਲ ਸ਼ੁਰੂਆਤ ਕੀਤੀ ਔਰ ਬਹੁਤ ਹੀ ਵਧੀਆ ਅੱਜ ਤੁਸੀਂ ਮਿਲਕ ਡੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਦੁੱਧ ਦਿਵਸ ਦੀਆਂ ਵੀ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਮੈਡਮ ਰਾਹਿਲ ਜੀ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਵਧੀਆ ਅੱਜ ਤੁਸੀਂ ਬਹੁਤ ਵਧੀਆ ਦੁੱਧ ਦੇ ਉੱਤੇ ਬੱਚਿਆਂ ਤੋਂ ਲੈ ਕੇ ਸਿਆਣਿਆਂ ਤੱਕ ਗੱਲਾਂ ਬਾਤਾਂ ਕੀਤੀਆਂ ਕਿ ਸਾਨੂੰ ਛੋਟੇ ਹੁੰਦਿਆਂ ਨੂੰ ਦੁੱਧ ਪੀਣਾ ਚਾਹੀਦਾ ਸੀ ਹੁਣ ਵੀ ਪੀਣਾ ਚਾਹੀਦਾ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦੇ ਬੱਚੇ ਦੁੱਧ ਨਹੀਂ ਪੀਂਦੇ ਉਹਨਾਂ ਨੂੰ ਪਿਲਾਉਣ ਦਾ ਕੋਈ ਨਾ ਕੋਈ ਵਧੀਆ ਤਰੀਕਾ ਵੀ ਲੱਭ ਲੈਣਾ ਚਾਹੀਦਾ ਕੋਈ ਨਾ ਕੋਈ ਪ੍ਰੋਡਕਟ ਕੋਈ ਫਲੇਵਰ ਪਾ ਕੇ ਜ਼ਰੂਰ ਪਿਲਾਉਣਾ ਚਾਹੀਦਾ ਸੋ ਉਹ ਵਧੀਆ ਸਮੇਂ ਸੀ ਜਦੋਂ ਦੋ ਦੋ ਤਿੰਨ ਤਿੰਨ ਮੱਝਾਂ ਰੱਖੀਆਂ ਹੁੰਦੀਆਂ ਸੀ ਘਰਾਂ ਦੇ ਵਿੱਚ ਬਹੁਤ ਹੀ ਵਧੀਆ ਦੁੱਧ ਔਰ ਬਹੁਤ ਹੀ ਵਧੀਆ ਦਹੀਂ ਲੱਸੀ ਘਰ ਦੇ ਵਿੱਚ ਔਰ ਮੈਂ ਕਿਹਾ ਦ੍ਰਿੜਕਾ ਪੀਣਾ ਸਵੇਰ ਨੂੰ ਬਹੁਤ ਵਧੀਆ ਸਾਡੀਆਂ ਮੰਮੀਆਂ ਨੇ ਵਧੀਆ ਇੱਕ ਵਧੀਆ ਚਾਟੀ ਦੇ ਵਿੱਚ ਰਾਤ ਦਾ ਕਾੜਨੀ ਵਾਲਾ ਦੁੱਧ ਪਾ ਕੇ ਸਵੇਰ ਨੂੰ ਮਧਾਣੀ ਪਾ ਕੇ ਰਿੜਕਣਾ ਤੇ ਉਹਦਾ ਅਸੀਂ ਦ੍ਰਿੜਕਾ ਪੀਣਾ ਨੰਗੀ ਚਾਟੀ ਦਾ ਬੜਾ ਹੀ ਆਨੰਦ ਆਉਂਦਾ ਸੀ ਸ਼ੱਕਰ ਪਾ ਕੇ ਤਾਕਤਵਰ ਹੁੰਦਾ ਸੀ ਮੱਖਣੀ ਘਰ ਦੀ ਹੋਵੇ ਦੁੱਧ ਹੋਵੇ ਇਹ ਤਾਂ ਰੀਸਾਂ ਹੀ ਕਿਆ ਬਾਤਾਂ ਮੈਂ ਤਾਂ ਇਹ ਕਹਾਂਗਾ ਕਿ ਬਾਜ਼ਾਰ ਦੇ ਵਿੱਚੋਂ ਅਸੀਂ ਦੁੱਧ ਦਹੀਂ ਜਿਹੜਾ ਲੈਂਦੇ ਹਾਂ ਕੋਈ ਪਨੀਰ ਲੈਂਦੇ ਹਾਂ ਪਰ ਆਪਣਾ ਘਰ ਦਾ ਹੀ ਆਪਾਂ ਦੁੱਧ ਲਈਏ ਤੇ ਘਰ ਅਸੀਂ ਪਨੀਰ ਫਾੜੀਏ ਤੇ ਤਾਜ਼ਾ ਪਨੀਰ ਆਪਣੀਆਂ ਅੱਖਾਂ ਦੇ ਸਾਹਮਣੇ ਬਣਾਇਆ ਹੋਇਆ ਉਹ ਖਾਈਏ ਕਿਤੇ ਮਜ਼ਬੂਰੀ ਹੋਵੇ ਲਿਆਈਏ ਅਲੱਗ ਗੱਲ ਆ ਕਿਉਂਕਿ 15-15 ਦਿਨ ਦੀ ਉਹਨਾਂ ਨੂੰ ਦਵਾਈ ਲਗਾਈ ਹੁੰਦੀ ਆ ਡੇਟ ਐਕਸਪਾਇਰੀ ਲਿਖੀ ਹੁੰਦੀ ਆ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਫਲ ਫਰੂਟ ਖਾਓ ਦੁੱਧ ਪੀਓ ਇਹੀ ਸਾਡੀਆਂ ਤਾਕਤ ਵਾਲੀਆਂ ਚੀਜ਼ਾਂ ਨੇ ਮੈਡਮ ਰਾਹਿਲ ਜੀ ਬਹੁਤ ਸੋਹਣੀ ਤੁਹਾਡੀ ਗੱਲਬਾਤ ਬਹੁਤ ਹੀ ਸੋਹਣਾ ਪ੍ਰੋਗਰਾਮ ਹਰ ਵਾਰ ਦੀ ਤਰ੍ਹਾਂ ਖੁਸ਼ ਰਹੋ ਆਬਾਦ ਰਹੋ ਇਸੇ ਤਰ੍ਹਾਂ ਆਪਣੀ ਆਵਾਜ਼ ਮਹਿਕਾਉਂਦੇ ਰਹੋ ਹਾਜ਼ਰ ਸੀ ਵਿਨੋਦ ਸੰਧੂ
1: ਜੀ ਵਿਨੋਦ ਸੰਧੂ ਸਰ ਨੇ ਤਾਂ ਆਪਣੀਆਂ ਗੱਲਾਂ ਦੱਸ ਦਿੱਤੀਆਂ ਨੇ ਕਿ ਦੁੱਧ ਕਿੰਨਾ ਇੰਪੋਰਟੈਂਟ ਹੈ ਅਤੇ ਹੋਰ ਵੀ ਇਹ ਕਈ ਚੀਜ਼ਾਂ ਹੈ ਕਿ ਘਰ ਦੇ ਵਿੱਚ ਹੀ ਚੀਜ਼ਾਂ ਬਣਾਉਣੀਆਂ ਵੀ ਸ਼ੁਰੂ ਕਰਨੀ ਚਾਹੀਦੀਆਂ ਹਨ ਪਨੀਰ ਹੈ ਜਿਹੜਾ ਹੈ ਕਿੱਦਾਂ ਬਣਾ ਸਕਦੇ ਹਾਂ ਹੈ ਨਾ ਇਹ ਮੈਂ ਦੱਸਾਂਗੀ ਨਾ ਹਾਲੇ ਵੀ ਕਈ ਸਾਡੇ ਜਿਹੜੇ ਹੈ ਲਿਸਨਰਸ ਜਿਹੜੇ ਸਾਨੂੰ ਮੈਸੇਜ ਕਰਨ ਵਾਲੇ ਉਹ ਵੀ ਦੱਸ ਸਕਦੇ ਨੇ ਕਿ ਤੁਸੀਂ ਆਪਣੀਆਂ ਜਿਹੜੀਆਂ ਘਰ ਦੇ ਵਿੱਚ ਜਿਹੜੀਆਂ ਦੁੱਧ ਤੋਂ ਹੀ ਚੀਜ਼ਾਂ ਬਣਾਉਂਦੇ ਹੋ ਜਿੱਦਾਂ ਕਿ ਮੱਖਣ ਹੋ ਗਿਆ ਹੋਰ ਵੀ ਕਿਹੜੀ ਚੀਜ਼ਾਂ ਕਿਵੇਂ ਯੂਟੀਲਾਈਜ਼ ਕਰਦੇ ਅਤੇ ਪਨੀਰ ਬਣਾਉਣ ਦਾ ਈਜ਼ੀਲੀ ਤਰੀਕਾ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਿੰਬੂ ਦੇ ਸਿਰਕੇ ਵਾਲਾ ਉਸ ਤੋਂ ਇਲਾਵਾ ਤਾਂ ਨਹੀਂ ਕੁਛ ਹੈ ਨਾ ਉਹ ਵੀ ਦੱਸ ਸਕਦੇ ਹੋ ਚਲੋ ਅਗਲਾ ਮੈਸੇਜ ਸੁਣਦੇ ਹਾਂ ਕਿਹਨਾਂ ਨੇ ਭੇਜਿਆ ਅਤੇ ਉਹ ਕਿਹੜੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਨੇ
4: ਹੈਲੋ ਮੈਡਮ ਜੀ ਨਮਸਕਾਰ
1: ਨਮਸਕਾਰ
4: ਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਗੱਲ ਕਰਦਾ ਹਾਂ
1: ਜੀ
4: ਮੈਡਮ ਜੀ ਤੁਸੀਂ ਗੱਲ ਕੀਤੀ ਮਲਾਈ ਦੀ ਮਲਾਈ ਦਾ ਮੈਨੂੰ ਮੈਡਮ ਜੀ ਬਹੁਤ ਸ਼ੌਕ ਹੈ ਸ਼ੁਰੂ ਤੋਂ ਹੀ ਜਦੋਂ ਸਾਡਾ ਕਾੜਨੀ ਦੇ ਵਿੱਚ ਹਾਰ ਵਿੱਚ ਦੁੱਧ ਧਰਦੇ ਸੀ ਨਾ ਉਹ ਲਾਲ ਲਾਲ ਮਲਿਆਈ ਮਲਾਈ ਕੱਢ ਕੇ ਮੈਂ ਮੋਟੀ ਮੋਟੀ ਐਂ ਖਾ ਜਾਂਦਾ ਸੀ ਜੀ ਫਿਰ ਬਾਅਦ 'ਚ ਮੈਂ ਚੱਪੜ ਧਰ ਦਿੰਦਾ ਸੀ ਉੱਪਰ ਜੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਪਤਾ ਲੱਗ ਹੀ ਜਾਂਦਾ ਕਿਉਂਕਿ ਛੋਟੇ ਹੁੰਦੇ ਸੀ ਸਾਡੀ ਮਾਂ ਨੂੰ ਫਿਰ ਬਾਅਦ ਦੇ ਵਿੱਚ ਪੈਂਦੀਆਂ ਸੀਗੀਆਂ ਤੇ ਮਲਾਈ ਤਾਂ ਮੈਂ ਹੁਣ ਵੀ ਖਾਂਦਾ ਆ ਤੇ ਕੋਈ ਸੁੱਕੀ ਸਬਜ਼ੀ ਹੋਵੇ ਨਾ ਉਹਦੇ ਬੜੇ ਚੌਲਾਂ ਚਾਹੇ ਅਰਬੀ ਹੋਵੇ ਭਿੰਡੀ ਹੋਵੇ ਬੈਂਗਣਾ ਦਾ ਭਰਥਾ ਹੋਵੇ ਜਾਂ ਕੋਈ ਹੋਰ ਸੁੱਕੀ ਸਬਜ਼ੀ ਹੋਵੇ ਉਹਦਾ ਮੈਂ ਬੜੇ ਚੌਲਾਂ ਖਾਂਦਾ ਮਲਾਈ ਤੇ ਮਲਾਈ ਇਸ ਤਰ੍ਹਾਂ ਜੀ ਦੁੱਧ ਦੇ ਵਿੱਚ ਦੁੱਧ ਦਾ ਪੀਣਾ ਚਾਹੀਦਾ ਕਿਉਂਕਿ ਸਾਡੇ ਛੋਟੇ ਹੁੰਦੇ

0: ਅਸੀਂ 25-30 ਸਾਲ ਪਹਿਲਾਂ ਘਰੇ ਮੈਸਾਂ ਰੱਖੀਆਂ ਹੁੰਦੀਆਂ ਸੀਗੀਆਂ, ਅਤੇ ਉਹਨਾਂ ਨੇ ਕੱਚੇ ਦੁੱਧ ਵੀ ਪੀਤੇ ਹੈ ਅਤੇ ਉਬਾਲ ਉਬਾਲ ਕੇ ਵੀ ਪੀਤੇ ਹੈ, ਅਤੇ ਬਹੁਤ ਜਾਣੀ ਕਿ ਦੁੱਧ ਦੇ ਨਾਲ ਤਾਕਤ ਵੀ ਹੈ। ਜੇ ਦੁੱਧ ਪੀਓਗੇ, ਛੋਟੇ ਬੱਚਿਆਂ ਨੂੰ ਦੁੱਧ ਦੇਣਾ ਚਾਹੀਦਾ ਤਾਂ ਕਿ ਉਹਨਾਂ ਦਾ ਜਿਹੜਾ ਸਰੀਰ ਦਾ ਵਾਧਾ ਆ ਹੁੰਦਾ ਰਹੇ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ
1: ਜੀ। ਜਿੱਦਾਂ ਕਿ ਮੈਂ ਦੱਸਿਆ ਅਤੇ ਆਪਣੀ ਯਾਦ ਵੀ ਇੱਕ ਸਾਂਝੀ ਕੀਤੀ ਹੈ ਕਿ ਚੋਰੀ ਚੋਰੀ ਜਿਨ੍ਹਾਂ ਨੂੰ ਮਤਲਬ ਚੀਜ਼ਾਂ ਪਸੰਦ ਹੈ ਨਾ, ਦੁੱਧ ਪੀਣਾ ਪਸੰਦ ਹੈ ਅਤੇ ਨਾਲ ਹੀ ਮਲਾਈ ਪਸੰਦ ਹੈ। ਹੁਣ ਮਲਾਈ ਦਾ ਕੀ ਹੈ ਕਿ ਦੁੱਧ ਦੇ ਉੱਤੇ ਆਉਂਦੀ ਤਾਂ ਥੋੜ੍ਹੀ ਹੈ। ਦੇਖੋ ਘਰ ਦੇ ਵਿੱਚ ਸਾਡੇ ਸਿਬਲਿੰਗਸ ਨੇ, ਭੈਣ ਭਰਾ ਨੇ, ਜਿਨ੍ਹਾਂ ਨੂੰ ਸਾਰਿਆਂ ਨੂੰ ਮਲਾਈ ਪਸੰਦ ਹੈ। ਹੁਣ ਇੱਕ ਅੱਧੀ ਵਾਰ ਚੋਰੀ ਚੁੱਪਕੇ ਜਦੋਂ ਆਪਾਂ ਮਲਾਈ ਖਾ ਲਈਏ ਅਤੇ ਨਾਮ ਕਿਸੇ ਹੋਰ ਦਾ ਲਗਾ ਦਈਏ, ਫਿਰ ਜਦੋਂ ਮੰਮੀ ਉਹਨਾਂ ਤੋਂ ਪੁੱਛੇ ਕਿ ਹਾਂ ਮਲਾਈ ਤੂੰ ਖਾਧੀ ਸੀ, ਹਲੇ ਵੰਡ ਕੇ ਦੇਣੀ ਸੀ ਨਾ ਮੈਂ ਸਾਰਿਆਂ ਨੂੰ, ਤੂੰ ਕਿਉਂ ਖਾ ਲਈ ਸਾਰੀ? ਉਹਨਾਂ ਕਹਿੰਦਾ ਨਹੀਂ ਨਹੀਂ ਮੈਂ ਥੋੜ੍ਹੀ ਖਾਧੀ ਸੀ, ਉਹਨਾਂ ਨੇ ਖਾਧੀ ਸੀ, ਭਰਾ ਜੀ ਨੇ, ਨਾ ਨਾ ਨਾ ਉਹ ਦੀਦੀ ਨੇ ਖਾਧੀ ਸੀਗੀ। ਫਿਰ ਜਦੋਂ ਆਪਸ ਦੇ ਵਿੱਚ ਜਦੋਂ ਮਲਾਈ ਨੂੰ ਲੈ ਕੇ ਹੁੰਦੀਆਂ ਨੇ ਕਿ ਤੂੰ ਮੇਰਾ ਹਿੱਸਾ ਖਾ ਗਿਆ ਅਤੇ ਤੂੰ ਮੇਰਾ ਹਿੱਸਾ ਖਾ ਗਿਆ, ਉਹ ਵਾਲੀਆਂ ਜਿਹੜੀਆਂ ਯਾਦਾਂ ਨੇ ਅੱਜ ਕੱਲ੍ਹ ਘੱਟ ਹੀ ਵੇਖਣ ਨੂੰ ਮਿਲਦੀਆਂ ਨੇ। ਚਲੋ ਜੀ ਦੇਖਦੇ ਹਾਂ ਅਗਲਾ ਜਿਹੜਾ ਮੈਸੇਜ ਸਾਨੂੰ ਆਇਆ ਉਹ ਆਡੀਓ ਮੈਸੇਜ ਹੀ ਹੈ, ਕਿਹਨਾਂ ਦਾ ਨੇ ਅਤੇ ਕਿਹਨਾਂ ਨੇ ਕਿਹੜੀ ਗੱਲਬਾਤ ਕੀਤੀ ਹੈ, ਸੁਣਦੇ ਹਾਂ।
2: ਹੈਲੋ ਜੀ, ਰੇਡੀਓ FM ਸੁਣਦੇ ਆਲ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
2: ਸੋ ਸਾਨੂੰ ਕੁਝ ਨਾ ਕੁਝ ਲਿਖਣ ਦਾ ਸ਼ੌਂਕ ਹੈ, ਅਸੀਂ ਕੁਝ ਲਿਖਦੇ ਰਹਿੰਦੇ ਹਾਂ। ਸੋ ਜੋ ਅੱਜ ਦੀ ਮੈਂ ਇੱਕ ਕਵਿਤਾ ਕਹਾਣੀ ਜੋ ਲਿਖੀ ਹੈ, ਇਹ ਬਦਲਦੇ ਸਮੇਂ ਦੇ ਨਾਲ ਨਾਲ ਜੋ ਸਮਾਂ ਬਦਲ ਗਿਆ ਹੈ ਉਸਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਲਿਖੀ ਹੋਈ ਹੈ। ਜਿਵੇਂ ਕਿ ਕੋਈ ਇੱਕ ਬਜ਼ੁਰਗ ਕਿਸੇ ਜਵਾਨ ਨੂੰ ਆਵਾਜ਼ ਮਾਰਦਾ ਅਤੇ ਉਹ ਜਵਾਨ ਅੱਗੋਂ ਕਹਿ ਰਿਹਾ ਹੈ ਕਿ ਬਾਬਾ ਜੀ ਜੋ ਵੀ ਤੁਸੀਂ ਸਾਨੂੰ ਕਹਿਣਾ ਜਲਦੀ ਕਹੋ, ਮੈਨੂੰ ਥੋੜ੍ਹਾ ਛੇਤੀ ਹੈ। ਤੂੰ ਕੀ ਕਹਿੰਦਾ ਹੈ ਬਾਬਾ? ਸਮੇਂ ਸਮੇਂ ਦੀ ਗੱਲ ਬਈ ਅੱਜ ਬਦਲਿਆ ਫਿਰੇ ਜਮਾਨਾ, ਆਵਾਜ਼ ਮਾਰ ਕੇ ਕਿਹਾ ਬਜ਼ੁਰਗ ਨੇ ਸੁਣ ਕੇ ਜਾਵੀਂ ਜਵਾਨਾ, ਜਲਦੀ ਬੋਲੋ ਬਾਬਾ ਥੋੜ੍ਹਾ ਮੈਂ ਜਾਣਾ ਹੈ ਛੇਤੀ, ਹੱਥ ਵਿੱਚ ਸੋਟੀ ਬੈਠਿਆ ਬਾਬਾ ਰੱਖ ਕੇ ਥੱਲੇ ਖੇਸੀ, ਸੁਣ ਗੱਲ ਬਾਬੇ ਦੀਆਂ ਅੱਖੀਆਂ ਵਿੱਚ ਪਾਣੀ ਆ ਗਿਆ ਏ, ਹੁਣ ਤਾਂ ਪੁੱਤਰਾ ਸਮੇਂ ਨੂੰ ਛੇਤੀਆਂ ਨੇ ਖਾ ਲਿਆ ਏ, ਹੁਣ ਤਾਂ ਪੁੱਤਰਾ ਸਮੇਂ ਨੂੰ ਛੇਤੀਆਂ ਨੇ ਖਾ ਲਿਆ ਏ। ਅੰਮ੍ਰਿਤ ਵੇਲੇ ਪੈ ਜਾਂਦੀ ਸੀ ਚਾਟੀ ਵਿੱਚ ਮਧਾਣੀ, ਸਿਰ ਤੇ ਲੀੜਾ ਲੈਣ ਨਾ ਦੇਵੇ ਪਿੰਡ ਦੀ ਨੌਂ ਧੀ ਰਾਣੀ, ਚੁੰਨੀ ਕਿਧਰੇ ਝਾਟਾ ਮੁੰਨ ਕੇ ਗਲ ਵਿੱਚ ਪਾ ਲਿਆ ਏ, ਹੁਣ ਤਾਂ ਪੁੱਤਰਾ ਟਾਈਮ ਨੂੰ ਛੇਤੀਆਂ ਨੇ ਖਾ ਲਿਆ ਏ। ਨਾ ਬਲਦਾਂ ਗਲ ਟੱਲੀਆਂ ਨਾ ਦਿਸਦੇ ਹਲ ਪੰਜਾਲੀਆਂ ਨੇ, ਸੁੱਖ ਚੱਲੇ ਖੂਹ ਟੋਭੇ ਬਣ ਗਏ ਨਹਿਰ ਨਾਲੀਆਂ ਨੇ, ਲਾਲਚ ਵਿੱਚ ਆ ਕੇ ਫਸਲਾਂ ਉੱਤੇ ਜ਼ਹਿਰ ਪਾ ਲਿਆ ਏ, ਹੁਣ ਤਾਂ ਪੁੱਤਰਾ ਸਮੇਂ ਨੂੰ ਛੇਤੀਆਂ ਨੇ ਖਾ ਲਿਆ ਏ, ਹੁਣ ਤਾਂ ਪੁੱਤਰਾ ਸਮੇਂ ਨੂੰ ਛੇਤੀਆਂ ਨੇ ਖਾ ਲਿਆ ਏ। ਛੋਲੇ ਮਸਰ ਕਪਾਹੀ ਬੀਜਣ ਹਟ ਗਏ ਮੱਕੀਆਂ ਨੂੰ, ਏਸੀ ਕੂਲਰ ਘਰ ਘਰ ਚੱਲਦਾ ਨਾ ਕੋਈ ਪੱਖੀਆਂ ਨੂੰ, ਨਾ ਛੰਨਿਆਂ ਵਿੱਚ ਚੂਰੀ ਦੁੱਧ ਵੀ ਪਾ ਲਿਆ ਡੇਅਰੀਆਂ ਨੂੰ, ਨਸ਼ਿਆਂ ਵਿੱਚ ਜਵਾਨੀ ਪਾ ਕੇ ਰੋੜਿਆ ਬੇੜੀਆਂ ਨੂੰ, ਬਚਦਾ ਅਜੇ ਪੰਜਾਬਾ ਲਿਖ ਕੇ ਗਿੱਲ ਸਮਝਾ ਲਿਆ ਏ, ਹੁਣ ਤਾਂ ਪੁੱਤਰਾ ਸਮੇਂ ਨੂੰ ਛੇਤੀਆਂ ਨੇ ਖਾ ਲਿਆ ਏ, ਹੁਣ ਤਾਂ ਪੁੱਤਰਾ ਸਮੇਂ ਨੂੰ ਛੇਤੀਆਂ ਨੇ ਖਾ ਲਿਆ ਏ। ਸੋ ਜੋ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਹਰ ਇੱਕ ਸਾਈਡ 'ਤੇ ਬਸ ਛੇਤੀ ਛੇਤੀ ਚੱਲ ਰਹੀ ਏ, ਮੈਂ ਜਿੱਥੇ ਵੀ ਕਿਤੇ ਜਾਣਾ ਛੇਤੀ ਕੰਮ ਹੋ ਜੇ। ਸੋ ਇਹ ਸੀ ਅੱਜ ਦੇ ਸਮੇਂ ਦੇ ਬਦਲ ਦੇ ਨਾਲ ਨਾਲ ਜੋ ਚਾਰ ਛਤਰਾਂ ਲਿਖੀਆਂ, ਉਮੀਦ ਕਰਦੇ ਆਪ ਜੀ ਨੂੰ ਬਹੁਤ ਪਸੰਦ ਆਈਆਂ ਹੋਈਆਂ। ਸੋ ਮੈਂ ਆਪ ਜੀ ਦਾ ਸਤਨਾਮ ਸਿੰਘ ਗਿੱਲ, ਪਿੰਡ ਜੋੜ ਸਿੰਘ ਵਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ। ਸੋ ਇਹ ਸੀ ਅੱਜ ਦੀਆਂ ਸਾਡੀਆਂ ਜੋ ਚਾਰ ਛਤਰਾਂ ਲਿਖੀਆਂ। ਸਤਿ ਸ਼੍ਰੀ ਅਕਾਲ ਜੀ।
1: ਜਿੱਦਾਂ ਕਿ ਸਤਨਾਮ ਜੀ ਨੇ ਅੱਜ ਦੇ ਦੌਰ ਦੇ ਵਿੱਚ ਕੀ ਚੱਲ ਰਿਹਾ ਅਤੇ ਕਿਹਨਾਂ ਦੇ ਨਾਲ ਅਸੀਂ ਚੀਜ਼ਾਂ ਨੂੰ ਫੇਸ ਕਰ ਰਹੇ ਹਾਂ, ਉਹਨਾਂ ਬਾਰੇ ਸਤਨਾ ਲਿਖੀਆਂ। ਬਹੁਤ ਸਹੀ ਹੈ ਕਿ ਡੂੰਘਾਈ ਦੇ ਨਾਲ ਜਿਹੜੇ ਛੋਟੇ ਸ਼ਬਦਾਂ ਦੇ ਵਿੱਚ ਆਪਾਂ ਵੱਡੀਆਂ ਗੱਲਾਂ ਕਹਿ ਸਕਦੇ ਹਾਂ ਇਹਨਾਂ ਸਤਰਾਂ ਦੇ ਨਾਲ, ਹੈ ਨਾ? ਅਤੇ ਹਰ ਚੀਜ਼ ਇਹੋ ਜਿਹੀ ਹੋ ਗਈ, ਆਪਾਂ ਹਰ ਇੱਕ ਚੀਜ਼ ਨੂੰ ਬੜੀ ਜਲਦੀ ਜਲਦੀ ਦੇ ਨਾਲ ਕਰਦੇ ਹਾਂ। ਘਰ ਦੇ ਵਿੱਚ ਸਵੇਰੇ ਆਪਾਂ ਛੇਤੀ ਸੌਂਦੇ ਨਹੀਂ ਹਾਂ, ਫਿਰ ਲੇਟ ਉੱਠਦੇ ਹਾਂ, ਫਿਰ ਕੀ ਕਰਦੇ ਹਾਂ, ਫਿਰ ਗੁੱਸਾ ਹੁੰਦੀ ਹੈ, ਗੁੱਸਾ ਗਰਮੀ, ਇਸ ਚੀਜ਼ ਦੇ ਨਾਲ ਕੋਈ ਚੀਜ਼ ਨਹੀਂ ਲੱਭਦੀ ਹੈ। ਜੇ ਰਾਤ ਨੂੰ ਹੀ ਆਪਾਂ ਚੀਜ਼ਾਂ ਨੂੰ ਸੈਟਲ ਕਰਕੇ ਸੋਈਏ, ਆਪਣੀ ਜਿੱਦਾਂ ਬੱਚਿਆਂ ਦੀ ਗੱਲ ਕਰ ਰਹੀ ਹਾਂ, ਯੂਨੀਫਾਰਮ ਪ੍ਰੋਪਰ ਸੈੱਟ ਹੈ, ਕਲਾਸ ਬੁੱਕਸ ਜੁੜੀਆਂ ਬੈਗ ਦੇ ਵਿੱਚ ਨੇ, ਬਸ ਮੰਮੀ ਨੇ ਬੋਟਲ ਫੜਾਉਣੀ ਹੈ, ਰੈਡੀ ਹੋਣਾ, ਨਾਸ਼ਤਾ ਕਰਨਾ ਅਤੇ ਜਾਣਾ, ਹੈ ਨਾ? ਇੱਦਾਂ ਹੀ ਜਿਹੜੇ ਆਪਾਂ ਗੱਲ ਕਰ ਲੈਂਦੇ ਹਾਂ ਆਪਣੇ ਜਿਹੜੇ ਦੋਸਤ ਨੇ, ਜਿਹੜੇ ਵਰਕਿੰਗ ਨੇ, ਉਹਨਾਂ ਦੀ ਗੱਲ ਕਰ ਲੈਂਦੇ ਹਾਂ, ਆਪਣੀ ਚੀਜ਼ਾਂ ਨੂੰ ਸਾਂਭ ਕੇ ਰੱਖੀਏ। ਮਤਲਬ ਆਪਾਂ ਜ਼ਿਆਦਾਤਰ ਚੀਜ਼ਾਂ ਨਾ ਆਪਾਂ ਲੇਡੀਜ਼ 'ਤੇ ਡਿਪੈਂਡ ਹੋ ਜਾਂਦੇ ਹਾਂ ਕਿ ਨਾ ਉਹੀ ਦੇਣਗੇ ਸਾਡੀਆਂ ਜੁਰਾਬਾਂ, ਉਹੀ ਦੇਣਗੇ ਸਾਡੇ ਜੁੱਤੇ, ਉਹੀ ਦੇਣਗੇ ਸਾਡਾ ਪਰਸ ਉੱਥੇ ਰੱਖਿਆ, ਘੜੀ ਵੀ ਉਹੀ ਫੜਾਉਣਗੇ। ਇਹਨਾਂ ਚੀਜ਼ਾਂ ਨੂੰ ਸੈਟਲ ਡਾਊਨ ਕਰੀਏ ਕਿ ਛੋਟੀਆਂ ਛੋਟੀਆਂ ਸਾਰੇ ਲਈ ਆਸਾਨੀ ਹੋ ਜਾਏ। ਅਤੇ ਜੇ ਟਾਈਮ 9 ਵਜੇ ਦਾ ਹੈ ਤਾਂ ਉਸ ਤੋਂ ਪਹਿਲਾਂ ਜਾਣ ਦੀ ਕੋਸ਼ਿਸ਼ ਕਰੀ, ਕਿਉਂਕਿ ਟ੍ਰੈਫਿਕ ਤਾਂ ਰਸਤੇ ਦੇ ਵਿੱਚ ਮਿਲਦਾ ਹੀ ਹੈ। ਫਿਰ ਆਪਾਂ ਕੀ ਕਰਦੇ ਹਾਂ, ਭੱਜ ਦੌੜ ਕਰਦੇ ਹਾਂ, ਜ਼ਿਆਦਾ ਸਪੀਡ ਚੱਕ ਲੈਂਦੇ ਹਾਂ, ਫਿਰ ਨਾ ਆਪਾਂ ਹੈਲਮੇਟ ਪਾਉਂਦੇ ਹਾਂ। ਇਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਜਿਹੜੀ ਇਹ ਕਹਿੰਦੇ ਦੁਰਘਟਨਾ ਦੇ ਨਾਲ ਉਹ ਦੇਰ ਭਲੀ ਹੈ, ਪਰ ਅੱਜ ਦੇ ਟਾਈਮ ਦੇ ਵਿੱਚ ਦੇਰ ਹੁੰਦੇ ਹੁੰਦੇ ਵੀ ਬਹੁਤ ਦੇਰ ਹੋ ਜਾਂਦੀ ਹੈ, ਇਸ ਕਰਕੇ

0: ਇਸ ਸਮੇਂ ਤੋਂ ਅੱਗੇ ਚੱਲਣ ਦੀ ਕੋਸ਼ਿਸ਼ ਕਰੀਏ, ਮਤਲਬ ਯਾਨੀ ਕਿ ਟਾਈਮ ਤੋਂ ਪਹਿਲਾਂ 10 ਮਿੰਟ ਪਹਿਲਾਂ ਵਾਲਾ ਜਿਹੜਾ ਟਾਈਮ ਹੈ ਨਾ ਉਹ ਸੈੱਟ ਕਰਕੇ ਰੱਖਣਾ ਚਾਹੀਦਾ, ਤਾਂ ਜੋ ਇੱਕ ਦੂਜੇ ਨੂੰ ਸਾਰਿਆਂ ਨੂੰ ਸਮਾਂ ਮਿਲ ਸਕੇ ਚੰਗੇ ਤਰੀਕੇ ਦੇ ਨਾਲ। ਬਾਕੀ ਚਲੋ ਗੱਲਾਂ ਦਾ ਸਿਲਸਿਲਾ ਤਾਂ ਇਸੇ ਤਰ੍ਹਾਂ ਚੱਲਦਾ ਰਹਿਣਾ, ਅੱਗੇ ਦੇਖਦੇ ਹਾਂ ਸਾਡੇ ਕੌਣ ਦੋਸਤ ਨੇ ਜਿਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ, ਸੁਣਦੇ ਹਾਂ ਉਹਨਾਂ ਦੀ ਗੱਲਬਾਤ ਵੀ ਕਿ ਉਹਨਾਂ ਨੇ ਮੈਸੇਜ ਕੀਤਾ ਸਾਨੂੰ।
1: ਪਿੰਡ ਮਹਿਰਮਪੁਰ ਐਸ ਬੀ ਐਸ ਨਗਰ ਤਰਲੋਚਨ ਟੇਲਰ ਰਾਹਿਲ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ।
0: ਸਤਿ ਸ੍ਰੀ ਅਕਾਲ,
1: ਬਹੁਤ ਵਧੀਆ ਪੇਸ਼ ਕਰ ਰਹੇ ਹੋ ਜੀ। ਦੁੱਧ ਤਾਂ ਗੱਲਬਾਤ ਤੁਸੀਂ ਕੀਤੀ ਹੈ, ਦੁੱਧ ਬਹੁਤ ਮਹੱਤਤਾ ਰੱਖਦਾ ਹੈ ਜੀ, ਦੁੱਧ ਤੋਂ ਬਗੈਰ ਕੁਛ ਨਹੀਂ ਹੈ ਲਾਈਫ। ਪਹਿਲਾਂ ਮੈਂ 2 ਲਾਈਨਾਂ ਦੁੱਧ ਤੇ ਬੋਲੂੰਗਾ ਜੀ, ਅਹਿਮੀਅਤ ਨਹੀਂ ਗਾਣਿਆਂ ਦੇ ਵਿੱਚ ਇਹਦਾ ਨਾਂ ਚੱਲਦਾ। ਬੇ ਕਾਹਨੂੰ ਸਾਨੂੰ ਚਾਹ ਪੁੱਛਦਾ, ਬੇ ਕਾਹਨੂੰ ਸਾਨੂੰ ਚਾਹ ਪੁੱਛਦਾ, ਤੇਰੇ ਦਰਸ਼ਨ ਨੇ ਦੁੱਧ ਵਰਗੇ, ਤੇਰੇ ਦਰਸ਼ਨ ਨੇ ਦੁੱਧ ਵਰਗੇ। ਸੋ ਜਿੱਦਾਂ ਪਹਿਲਾਂ ਦੱਸਿਆ ਉਹਨਾਂ ਨੇ ਵੀ ਮਿਲਾਵਟ ਵਾਲਾ ਦੁੱਧ ਆ, ਫਿਰ ਹੁਣ ਮਜਬੂਰੀ ਨੂੰ ਲੋਕ ਪੀਂਦੇ ਆ, ਪੀ ਜਾਂਦੇ ਆ। ਕਿਉਂਕਿ ਮੈਂ ਤਾਂ ਰਾਹੁਲ ਜੀ ਇਹੀ ਗੱਲ ਕਰੂੰਗਾ, ਮੇਰੇ ਘਰ ਦਾ 2 ਮੱਝਾਂ, ਠੀਕ ਹੈ ਜੀ, ਮੈਂ ਤਾਂ ਘਰ ਦਾ ਜਿਹੜਾ ਪਿਓਰ ਖਾਲਸ ਦੁੱਧ ਹੀ ਵਰਤਦਾ, ਠੀਕ ਆ।
0: ਸਹੀ ਹੈ,
1: ਮੈਂ ਮੰਨਦਾ ਇਸ ਚੀਜ਼ ਨੂੰ ਥੋੜ੍ਹਾ ਜਿਹਾ ਖੇਚਲ ਜ਼ਰੂਰ ਆ, ਪਰ ਜੋ ਉਹਦੇ ਨਾਲ ਸਕੂਨ ਮਿਲਦਾ ਹੈ ਉਹ ਬਾਜ਼ਾਰ ਵਾਲੇ ਮਿਲਕ ਵਿੱਚੋਂ ਨਹੀਂ ਮਿਲਦਾ। ਹਰੇਕ ਬੰਦੇ ਦੀ ਜਿਹੜੀ ਹੈਲਥ ਵਾਸਤੇ ਜਿਹੜਾ ਮਿਲਕ ਬਹੁਤ ਜਿਹੜਾ ਆ ਮਹੱਤਵ ਰੱਖਦਾ, ਠੀਕ ਹੈ। ਹੁਣ ਬੱਚੇ ਜਿਹੜੇ ਛੋਟੇ ਆ ਉਹਨਾਂ ਦਾ ਦਿਮਾਗ ਪੜ੍ਹਾਈ ਵਾਸਤੇ ਚੱਲਦਾ, ਉਹ ਕਹਾ ਉਹਦਾ ਦੁੱਧ ਯੂਜ਼ ਕਰਨਾ ਤਾਂ ਆਲ ਦੀ ਬੈਸਟ ਆ। ਦੁੱਧ ਤੋਂ ਕਿੰਨੇ ਪਦਾਰਥ ਬਣਦੇ ਆ ਮੈਂ ਗਿਣਤੀ ਨਹੀਂ ਕਰ ਸਕਦਾ। ਸਵੀਟ ਸ਼ੋਪ ਦੇ ਵਿੱਚ ਕਿੰਨੀਆਂ ਚੀਜ਼ਾਂ ਬਣਦੀਆਂ, ਦੁੱਧ ਤੋਂ ਨਾ ਲੈਣੇ ਤਾਂ ਕਾਫੀ ਨਾ ਲੈ, ਮਤਲਬ ਜਿਹੜੇ ਆਈਟਮਾਂ ਹੋ ਜਾਣੀਆਂ, ਠੀਕ ਹੈ ਜੀ। ਜੇ ਘਰ ਦੇ ਵਿੱਚ ਆਪਾਂ ਲੱਸੀ ਦੁੱਧ ਬਣਦਾ ਤੇ ਦਹੀਂ ਬਣਦਾ, ਮੱਖਣ ਸਾਰਾ ਕੁਛ ਬਣਦਾ, ਮਨ ਨੂੰ ਕਿੰਨਾ ਸਕੂਨ ਮਿਲਦਾ। ਸੋ ਮੈਂ ਤਾਂ ਇਹੀ ਗੱਲ ਕਹੂੰਗਾ, ਜੇਕਰ ਪਿਓਰ ਦੁੱਧ ਪੀਤਾ ਜਾਵੇ ਤਾਂ ਬੋਡੀ ਲਈ ਬਹੁਤ ਹੀ ਸਹੀ ਆ। ਸਾਨੂੰ ਜਿੱਦਾਂ ਕਹਿੰਦੇ ਹੁੰਦੇ ਦੁੱਧ ਤੇ ਪੁੱਤ ਕਰਮਾਂ ਨਾਲ ਮਿਲਦੇ ਆ, ਰਾਹਿਲ ਜੀ ਇਹ ਵੀ ਇੱਥੇ ਮੈਂ ਨਾ ਰਖਾਉਂਦਾ। ਸੋ ਦੁੱਧ ਪੀਓ, ਬਾਕੀ ਦੀਆਂ ਗੱਲਾਂ ਛੱਡੋ, ਆਪਣੀ ਜਿਹੜੀ ਆ ਬੋਡੀ ਨੂੰ ਫਿੱਟ ਰੱਖੋ, ਦੁੱਧ ਬਹੁਤ ਹੀ ਮਹੱਤਵਪੂਰਨ ਇੱਕ ਪਦਾਰਥ ਹੈ। ਥੈਂਕ ਯੂ ਵੈਰੀ ਮੱਚ
0: ਜੀ, ਧੰਨਵਾਦ। ਅਤੇ ਦੁੱਧ ਦੇ ਨਾਲ ਤਾਂ ਅਣਗਿਣਤ ਚੀਜ਼ਾਂ ਹੈ, ਅਤੇ ਕਈ ਤਾਂ ਸਾਡੀਆਂ ਇੰਨੀਆਂ ਕੁ ਫੇਵਰੇਟ ਹੈ। ਮਿਠਾਈਆਂ ਦੀ ਗੱਲ ਕਰ ਲਓ, ਪੰਜਾਬੀਆਂ ਦੇ ਮਿਠਾਈਆਂ ਅਤੇ ਇਹ ਤਾਂ ਅਨਮੋਲ ਰਿਸ਼ਤਾ ਹੀ ਹੈ, ਅਲੱਗ ਹੀ ਹੈ। ਅਤੇ ਲੱਸੀ ਹੋ ਗਈ ਹੈ, ਮਲਾਈ, ਆਪਾਂ ਮਲਾਈ ਦੀ ਗੱਲ ਕਰੀ ਜਾ ਰਹੇ ਹਾਂ ਵਾਰ ਵਾਰ। ਦੇਖੋ ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ, ਅਤੇ ਅਗਲੀ ਚੀਜ਼ ਜਿਹੜੀ ਹੈ ਸਾਨੂੰ ਅਗਲਾ ਮੈਸੇਜ ਆਇਆ ਉਹ ਵੀ ਰੀਡ ਕਰਦੇ ਹਾਂ ਨਾਲ ਦੇ ਨਾਲ। ਸਾਨੂੰ ਇਹ ਮੈਸੇਜ ਭੇਜਿਆ ਹੈ ਅਮਰਜੀਤ ਜੱਸਲ ਨੇ ਪ੍ਰੇਮ ਮਾਰਕੀਟ ਬਠਿੰਡਾ ਤੋਂ, ਅਤੇ ਲਿਖਦੇ ਨੇ ਮੈਸੇਜ ਹੈ, ਕੋਈ ਰਿਸ਼ਤਾ ਜਦੋਂ ਹੰਝੂ ਪੂਜਣ ਦੀ ਬਜਾਏ ਹੰਝੂ ਦੇਣ ਲੱਗ ਜਾਵੇ ਤਾਂ ਸਮਝ ਜਾਓ ਕਿ ਉਹ ਰਿਸ਼ਤੇ ਨੇ ਆਪਣੀ ਉਮਰ ਪੂਰੀ ਕਰ ਲਈ ਹੈ। ਸਹੀ ਗੱਲ ਹੈ, ਅਤੇ ਰਿਸ਼ਤਿਆਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਹੈ ਨਾ ਭਰੋਸਾ ਬਹੁਤ ਜ਼ਰੂਰੀ ਹੁੰਦਾ ਹੈ ਅੱਜ ਦੇ ਟਾਈਮ ਦੇ ਵਿੱਚ। ਅਗਲੀ ਹੈ ਸਾਨੂੰ ਜਿਹੜਾ ਮੈਸੇਜ ਭੇਜਿਆ ਹੈ ਉਹਨੂੰ ਵੀ ਰੀਡ ਕਰਦੇ ਹਾਂ। ਦਿਨੇਸ਼ ਮੋਦੀ ਲੈਕਚਰਾਰ ਉਹ ਫਿਜ਼ਿਕਸ ਲੁਧਿਆਣਾ ਤੋਂ ਇਹਨਾਂ ਨੇ ਮੈਸੇਜ ਭੇਜਿਆ ਸਾਨੂੰ, ਲਿਖਦੇ ਨੇ, ਨੌਜਵਾਨ ਅੱਜ ਨਿਰਾਸ਼ ਨੇ, ਮੰਜ਼ਿਲਾਂ ਤੋਂ ਦੂਰ ਨੇ, ਸਾਰਾ ਦਿਨ ਸਕਰੀਨਾਂ ਉੱਤੇ ਸੁਪਨੇ ਹੋ ਗਏ ਚੂਰ ਚੂਰ ਨੇ। ਕੋਈ ਸੋਸ਼ਲ ਮੀਡੀਆ ਸਕਰੋਲ ਕਰ ਰਿਹਾ ਹੈ ਅਤੇ ਸਕਿੱਲ ਮੀਡੀਆ ਸਕਰੋਲ ਕਰ ਕੁਝ ਸਿੱਖ ਵੀ ਲੈਣਾ ਚਾਹੀਦਾ ਹੈ। ਜੰਕ ਫੂਡ ਜੇ ਜਾਮ ਪੀ ਕੇ ਸਿਹਤ ਨੂੰ ਗਵਾਉਂਦੇ ਨੇ, ਵਕਤ ਦੀ ਕੀਮਤ ਭੁੱਲ ਕੇ ਦਿਨ ਰਾਤ ਲੰਘਾਉਂਦੇ ਨੇ। ਖੇਤਾਂ ਵਿੱਚ ਕੰਮ ਪਿਆ ਹੈ, ਹੁਨਰਾਂ ਦੀ ਭਰਮਾਰ ਹੈ, ਬਿਜ਼ਨਸ ਦੇ ਦਰ ਖੁੱਲ੍ਹੇ ਨੇ, ਹਰ ਪਾਸੇ ਬਾਜ਼ਾਰ ਨੇ। ਨਾ ਸਟਾਰਟਅਪ ਦੀ ਗੱਲ ਕਰਦੇ, ਨਾ ਐਕਸਪੋਰਟ ਦਾ ਰਾਹ ਲੱਭਦੇ, ਉਂਗਲਾਂ ਫੋਨ 'ਤੇ ਫਿਰਦੀਆਂ ਨੇ, ਖੁਆਬ ਮਗਰੋਂ ਰਹਿ ਜਾਂਦੇ। ਉੱਠ ਜਵਾਨਾ, ਹੋਸ਼ ਕਰ, ਵਕਤ ਨੂੰ ਪਛਾਣ ਜ਼ਰਾ, ਹੁਨਰ ਸਿੱਖ, ਕਾਰੋਬਾਰ ਕਰ, ਆਪਣਾ ਬਣਾ ਮਕਾਨ ਜ਼ਰਾ। ਸਵਰਗ ਨਰਕ ਤੇਰੇ ਹੀ ਹੱਥ ਵਿੱਚ ਹੈ, ਕਰਮਾਂ ਨਾਲ ਹਰ ਰਾਹ ਬਣ ਜਾਣੀ ਹੈ। ਕਿਉਂ ਅੰਧ ਵਿਸ਼ਵਾਸਾਂ ਪਿੱਛੇ ਪੈਸੇ 'ਤੇ ਸਮਾਂ ਗਵਾਈ ਜਾਂਦਾ ਹੈ? ਅੱਖਾਂ ਮੀਚ ਕੇ ਨਾ ਰੱਬ ਮਿਲਿਆ, ਕਿਉਂ ਝੂਠੇ ਸਵਰਗ ਦੇ ਗਵਾਈ ਜਾਂਦਾ ਹੈ? ਕਿਤਾਬਾਂ ਨਾਲ ਪੈ ਲਾ ਯਾਰੀ, ਉੱਥੇ ਹੀ ਹਰ ਸਵਾਲ ਦਾ ਜਵਾਬ ਮਿਲਦਾ ਹੈ। ਜਿਹੜਾ ਵਿਗਿਆਨ ਦਾ ਦੀਵਾ ਬਾਲ ਲਏ, ਉਹ ਹਨੇਰਾ ਦੂਰ ਪਜਾਈ ਜਾਂਦਾ ਹੈ। ਨਾ ਤਰੱਕੀਆਂ ਆਸਮਾਨੋਂ ਡਿੱਗਦੀਆਂ, ਨਾ ਕਾਮਯਾਬੀ ਸੌਂ ਕੇ ਮਿਲਦੀਆਂ, ਮਿਹਨਤ ਵਾਲੇ ਰਾਹਾਂ ਉੱਤੇ ਹੀ ਮੰਜ਼ਿਲਾਂ ਆ ਕੇ ਮਿਲਦੀਆਂ। ਆਪਣੀ ਆਪ ਕਹਾਣੀ ਫਿਰ ਦੇਖ, ਕਿਉਂ ਦੁਨੀਆ ਨੇ ਸੁਣਾਈ ਜਾਂਦਾ ਹੈ। ਇਹ ਸਾਨੂੰ ਦਿਨੇਸ਼ ਜੀ ਨੇ ਭੇਜਿਆ, ਬਹੁਤ ਵਧੀਆ। ਅਤੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਹੀ ਹੈ ਕਿ ਆਪਾਂ ਸਿਰਫ ਇਹੀ ਚੀਜ਼ਾਂ ਨੋਟਿਸ ਕਰਦੇ ਹਾਂ ਕਿ ਇਹ ਚੀਜ਼ ਨਹੀਂ ਹੋ ਰਹੀ ਹੈ, ਉਹ ਚੀਜ਼ ਨਹੀਂ ਹੋ ਰਹੀ ਹੈ, ਸਕਰੋਲ ਕਰੀ ਜੋ ਸੋਸ਼ਲ ਮੀਡੀਆ 'ਤੇ ਇਹ ਚੱਲ ਰਿਹਾ, ਇਹ ਹੈ, ਇੰਨੀ ਤਰੱਕੀ ਕਰ ਰਿਹਾ, ਉਹ ਇੰਨੀ ਤਰੱਕੀ ਹੈ। ਸਾਰੀਆਂ ਦੀ ਤਰੱਕੀਆਂ ਦੇ ਪਿੱਛੇ ਇੱਕ ਚੀਜ਼ ਹੈ, ਹਾਰਡ ਵਰਕ। ਜਿਹੜੀਆਂ ਰਾਤਾਂ ਜਿਹੜੀਆਂ ਨਾ, ਜਿਨ੍ਹਾਂ ਨੇ ਟਾਈਮ ਲਗਾ ਕੇ ਆਪਣੇ 'ਤੇ ਕੰਮ ਕੀਤਾ ਹੈ ਨਾ, ਉਹੀ ਲੋਕ ਜਿਹੜੇ ਹੈ ਨਾ ਦੁਨੀਆਂ ਦੇ ਵਿੱਚ ਸਫਲ ਹੁੰਦੇ ਆ, ਨਾ ਕਿ ਉਹ ਲੋਕ ਜਿਹੜੇ ਕਿ ਸਿਰਫ ਸਕਰੀਨ ਜਿਹੜੀ ਆ ਸਕਰੋਲ ਕਰੀ ਜਾ ਰਹੇ ਆ, ਸਕਰੋਲ ਕਰੀ ਜਾ ਰਹੇ, ਸਿਰਫ ਅੱਖਾਂ 'ਤੇ ਇੱਕ ਚਸ਼ਮਾ ਲੱਗ ਰਿਹਾ, ਹੋਰ ਜ਼ਿਆਦਾ ਕੁਛ ਨਹੀਂ ਹੋ ਰਿਹਾ। ਅਤੇ ਇਸ ਕਰਕੇ ਆਪਣੇ ਜਿਹੜੇ ਟਾਈਮ ਨੂੰ ਇਸ ਤਰ੍ਹਾਂ ਯੂਟੀਲਾਈਜ਼

0: ਚਾਹੀਦਾ ਹੈ, ਸਕਰੀਨ ਦੇਖਣੀ ਚਾਹੀਦੀ ਹੈ, ਪਰ ਉਸ ਤੋਂ ਵੀ ਕੁਝ ਸਿੱਖਣ ਨੂੰ ਮਿਲੇ, ਨਾ ਕਿ ਸਿਰਫ ਟਾਈਮ ਪਾਸ ਹੋਵੇ। ਅਗਲਾ ਦੇਖਦੇ ਹਾਂ, ਸਾਨੂੰ ਦੇਖੋ ਜੀ ਵੀਡੀਓ ਮੈਸੇਜ ਹੈ, ਦੇਖਦੇ ਹਾਂ ਕੌਣ ਨੇ ਅਤੇ ਕਿਹਨਾਂ ਨੇ ਸਾਨੂੰ ਕਿਹੜਾ ਮੈਸੇਜ ਭੇਜਿਆ। ਇਸ ਨਾਲ ਹੀ ਆਡੀਓ ਮੈਸੇਜ ਵੀ ਆ ਰਹੇ ਹਨ, ਦੇਖਦੇ ਹਾਂ ਸੁਣਦੇ ਹਾਂ ਕੌਣ ਨੇ।
1: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰ ਰਹੇ ਹਾਂ ਦੁੱਧ ਬਾਰੇ। ਦੁੱਧ ਮੈਂ ਤਾਂ ਛੱਡਦਾ ਨਹੀਂ, ਮੈਂ ਤਾਂ ਰੋਜ਼ ਰਾਤ ਨੂੰ ਦੁੱਧ ਗਲਾਸ ਇੱਕ ਪੀਣਾ ਹੀ ਆ, ਅਤੇ ਨਾ ਤਾਂ ਮੇਰੇ ਬੱਚੇ ਪੀਂਦੇ, ਨਾ ਮੇਰੀ ਨੂੰਹ ਰਾਣੀ ਪੀਂਦੀ, ਅਤੇ ਨਾ ਮੇਰੀ ਘਰ ਦੀ ਪੀਂਦੀ। ਬੱਚੇ ਦੋਵੇਂ ਬਾਹਰ ਆ, ਨੂੰਹ ਰਾਣੀ ਆ, ਮੈਂ ਆ, ਘਰ ਦੀ ਤਨ ਜੀ ਆ, ਅਤੇ ਮੈਂ 2 ਕਿਲੋ ਦੁੱਧ ਆਪਣੇ ਘਰ ਭੇਜਣਾ ਹੀ ਭੇਜਣਾ। ਆਹ ਵੇਖੋ ਦੁੱਧ ਪਿਆ, ਉਹ ਪਿਆ, ਅਤੇ ਦੁੱਧ ਮੈਂ 2 ਕਿਲੋ ਘਰ ਘਲਾਉਣਾ ਹੀ ਘਲਾਉਣਾ। ਉਹਦੇ ਵਿੱਚੋਂ ਘਰ ਦੇ ਦਹੀਂ ਜਮਾ ਲੈਂਦੇ ਆ, ਅਤੇ ਕੁਝ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਵੀ ਚਾਹ ਬਣਾਉਣੀ ਆ ਦੁੱਧ 'ਚ ਪੱਤੀ ਪਾਉਣੀ ਆ, ਅਤੇ ਪਾਣੀ ਨਹੀਂ ਪਾਉਣਾ। ਸਾਡੀ ਫਿਰ ਨੂੰਹ ਰਾਣੀ ਜਿਹੜੀ ਆ ਉਹ ਚਾਹ ਨਹੀਂ ਪੀਂਦੀ, ਉਹਦੀ ਮੈਨੂੰ ਚੰਗੀ ਨਹੀਂ ਲੱਗਦੀ, ਮੈਂ ਤਾਂ ਚਾਹ ਹੀ ਪੀਣੀ ਆ, ਤਾਂ ਆ ਵੀ ਤੂੰ ਚਾਹ ਪੀ ਲਾ, ਅਤੇ ਦਹੀਂ ਖੁਸ਼ ਹੋ ਕੇ ਖਾ ਲੈਂਦੀ ਆ, ਅਤੇ ਆਪਾਂ ਨਹੀਂ ਜੇ ਛੱਡਦੇ ਦੁੱਧ ਨੂੰ, ਦੁੱਧ ਪੀਦਾ ਅਤੇ ਜੀਦਾ। ਅਤੇ ਮੇਰੇ ਭਰਾ ਸਾਰੇ ਜਿੰਨੇ ਵੀ ਬਾਕੀ ਸਾਰੇ ਪੀਓ ਦੁੱਧ, ਦੁੱਧ ਨਾਲ ਦੀ ਕੋਈ ਰੀਸ ਨਹੀਂ, ਦੁੱਧ ਦੇ ਨਾਲ ਹੀ ਤੰਦਰੁਸਤੀ ਆ ਸਾਰਿਆਂ ਨੂੰ ਮਿਲਦੀ ਆ। ਦੁੱਧ ਦਹੀਂ ਜ਼ਰੂਰ ਖਾਓ, ਭਾਵੇਂ ਜਿੰਨਾ ਮਰਜ਼ੀ ਡਾਕਟਰ ਡੱਕਦੇ ਆ ਨਾ ਵੀ ਦਹੀਂ ਨਾ ਖਾਇਓ, ਦੁੱਧ ਨਾ ਪੀਓ, ਤੁਹਾਨੂੰ ਉਹ ਆਪਾਂ ਨਹੀਂ ਛੱਡਦੇ, ਨਾ ਦੁੱਧ ਛੱਡੀਦਾ ਅਤੇ ਨਾ ਦਹੀਂ ਛੱਡੀਦਾ। ਅਤੇ ਹੋਰ ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ, ਅਤੇ ਦੁੱਧ ਜ਼ਰੂਰ ਪੀਆ ਕਰੋ, ਦੁੱਧ ਦੇ ਛੱਡਣ ਵਾਲੀ ਗੱਲ ਹੀ ਕੋਈ ਨਹੀਂ।
0: ਜਿੱਦਾਂ ਕਿ ਇਹਨਾਂ ਨੇ ਦੱਸਿਆ ਹੈ ਕਿ ਦੁੱਧ ਇਹਨਾਂ ਦਾ ਇਹਨਾਂ ਨੂੰ ਬਹੁਤ ਪਸੰਦ ਹੈ, ਅਤੇ ਬਾਕੀ ਜਿਹਨਾਂ ਨੂੰ ਦੁੱਧ ਨਹੀਂ ਪਸੰਦ ਹੈ, ਅਤੇ ਦੁੱਧ ਦੀ ਹੋਰ ਕੋਈ ਆਈਟਮ ਜਿਵੇਂ ਕਿ ਪਨੀਰ ਹੋ ਗਿਆ ਹੈ, ਮੱਖਣ, ਘਿਓ ਲੈ ਸਕਦੇ ਹਾਂ। ਘਿਓ ਵੀ ਤੁਹਾਨੂੰ ਲੱਗਦਾ ਕਿ ਨਹੀਂ ਮੋਟਾਪਾ ਕਰਦਾ ਕਿ ਨਹੀਂ, ਰਿਸਰਚ ਦੇ ਵਿੱਚ ਇਹੀ ਹੈ ਕਿ ਜਿਹੜਾ ਘਿਓ ਹੈ ਨਾ ਉਹ ਮੋਟਾਪਾ ਨਹੀਂ ਲੱਗ ਜਾਂਦਾ, ਇਸ ਕਰਕੇ ਆਪਣੀ ਡਾਇਟ ਦੇ ਵਿੱਚ ਉਹਨੂੰ ਸ਼ਾਮਿਲ ਕਰਨਾ ਚਾਹੀਦਾ ਸਾਨੂੰ। ਅਗਲੇ ਵੀ ਸਾਨੂੰ ਮੈਸੇਜਿਸ ਆ ਚੁੱਕੇ ਨੇ, ਅਤੇ ਨਾਲ ਹੀ ਅਗਲਾ ਸਾਨੂੰ ਮੈਸੇਜ ਆਇਆ, ਲਿਖਦੇ ਨੇ ਮੈਡਮ ਜੀ ਨਮਸਕਾਰ, ਮੈਂ ਪੁਰਸ਼ੋਤਮ ਕਪੂਰਥਲਾ ਤੋਂ, ਮੇਰੀ 3 ਸਾਲ ਦੀ ਪੋਤੀ ਦੁੱਧ ਨਹੀਂ ਪੀਂਦੀ, ਮੇਰੇ ਨਾਲ ਅਕਸਰ ਦੁੱਧ ਲੈਣ ਡੇਅਰੀ 'ਤੇ ਜਾਇਆ ਕਰਦੀ ਸੀਗੀ। ਇੱਕ ਵਾਰ ਉਸਨੇ ਮੱਝ ਨੂੰ ਇੰਜੈਕਸ਼ਨ ਲਾਉਂਦੇ ਹੋਏ ਵੇਖਿਆ ਅਤੇ ਘਰ ਆ ਕੇ ਕਹਿਣ ਲੱਗੀ ਮੱਝ ਤਾਂ ਬਿਮਾਰ ਹੈ, ਮੈਂ ਉਸਦਾ ਦੁੱਧ ਨਹੀਂ ਪੀ ਸਕਦੀ, ਅਤੇ ਇੰਨੀ ਡਰੀ ਹੋਈ ਹੈ ਕਿ ਦੁੱਧ ਵੇਖ ਕੇ ਹੀ ਭੱਜ ਜਾਂਦੀ ਹੈ। ਸੋ ਮੇਰੀ ਬੇਨਤੀ ਹੈ ਕਿ ਮੱਝਾਂ ਵਾਲੇ ਮੱਝਾਂ ਨੂੰ ਟੀਕੇ ਨਾ ਲਗਾਇਆ ਕਰਨ। ਬਿਲਕੁਲ ਜੀ, ਕਈ ਹੁੰਦੇ ਨਾ ਕਿ ਦੁੱਧ ਜ਼ਿਆਦਾ ਦੇ ਸਕਣ ਮੱਝਾਂ, ਤਾਂ ਉਹਨਾਂ ਨੂੰ ਇੰਜੈਕਸ਼ਨ ਵਗੈਰਾ ਲਗਾ ਦਿੰਦੇ ਹੈ, ਅਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਦੀ ਕਪੈਸਿਟੀ ਹੈ ਉਸ ਹਿਸਾਬ ਦੇ ਨਾਲ ਦੁੱਧ ਦੇਣਗੀਆਂ, ਉਹਨਾਂ ਦੀ ਖੁਰਾਕ ਚੰਗੀ ਕਰਨੀ ਚਾਹੀਦੀ ਹੈ ਤਾਂ ਜੋ ਵਧੀਆ ਦੁੱਧ ਦੇ ਸਕਣ। ਇਹਨਾਂ ਚੀਜ਼ਾਂ ਨੂੰ ਵੀ ਸਾਨੂੰ ਚੈੱਕ ਕਰਦੇ ਰਹਿਣਾ ਚਾਹੀਦਾ। ਨਾਲ ਹੀ ਸਾਨੂੰ ਆਡੀਓ ਮੈਸੇਜ ਹੈ, ਸੁਣਦੇ ਹਾਂ ਕੌਣ ਨੇ ਤੇ ਕੀ ਕਹਿਣਾ ਚਾਹੁੰਦੇ ਨੇ।
2: ਹੈਡੂਆ ਐਫਐਮਟੇ ਨਮਸਤੇ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਆ ਮੈਡਮ ਜੀ, ਤੇ ਤੁਹਾਡਾ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਲੱਗਦਾ। ਅੱਜ ਤੁਸੀਂ ਦੁੱਧ ਦੇ ਉੱਤੇ ਦੱਲਾਂ ਵੱਟਾਂ ਦੱਸਦੇ ਆ, ਤੇ ਦੁੱਧ ਬਹੁਤ ਵਧੀਆ ਚੀਜ਼ ਹੁੰਦੀ ਆ, ਸਾਨੂੰ ਪੀ ਲੈਣਾ ਚਾਹੀਦਾ। ਮੈਂ ਤੁਹਾਨੂੰ ਇੱਕ ਵਾਰੀ ਗੱਲ ਦੱਸਦਾ ਕਿ ਮੇਰੀ ਨਾ ਇੱਕ ਮਾਛੀ ਦਾ ਮੁੰਡਾ ਸੀ, ਮੇਰੀ ਮਾਛੀ ਦਾ ਮੁੰਡਾ ਨਾ ਘਰੋਂ ਮੇਰੀ ਮਾਛੀ ਦੇ ਕੋਲੋਂ ਪੈਸੇ ਮੰਗਦਾ ਹੁੰਦਾ ਸੀ, ਅਸੀਂ ਦੋਵੇਂ ਬਰਾਬਰ ਦੇ ਸਕੇ, ਅਤੇ ਉਹ ਬੜਾ ਜਮਾਨਾ ਸਸਤਾ ਸੀ, 10-20 ਪੈਸੇ ਦੀਆਂ ਬਹੁਤ ਵਧੀਆ ਵਧੀਆ ਚੀਜ਼ਾਂ ਆ ਜਾਂਦੀਆਂ ਸੀ, ਅਤੇ ਮੇਰੀ ਮਾਛੀ ਦੇ ਕੋਲੋਂ ਰੋਜ਼ ਮੇਰੇ ਮਾਛੀ ਦੇ ਮੁੰਡੇ ਨੇ ਪੈਸੇ ਮੰਗਣੇ, ਅਤੇ ਇੱਕ ਦਿਨ ਕੀ ਹੋਇਆ, ਮੇਰੀ ਮਾਛੀ ਨੇ ਜਵਾਬ ਦੇ ਦਿੱਤਾ, ਕਹਿੰਦੇ ਤੁਸੀਂ ਬਾਹਰੋਂ ਗੰਦੀਆਂ ਮੰਦੀਆਂ ਚੀਜ਼ਾਂ ਲੈ ਕੇ ਖਾਂਦੇ ਹਾਂ, ਇਹ ਨਹੀਂ ਖਾਣੀਆਂ
0: ਜੀ,
2: ਅਤੇ ਅੱਜ ਤੁਹਾਨੂੰ ਪੈਸੇ ਨਹੀਂ ਦੇਣੇ। ਅਤੇ ਮੇਰੀ ਮਾਛੀ ਦੇ ਮੁੰਡੇ ਨੇ ਕੀ ਕੀਤਾ, ਉਹਨਾਂ ਉੱਥੇ ਵਿਹੜੇ ਦੇ ਵਿੱਚ ਨਾ ਸਾਹ ਧੜੀ ਛਕੇ ਪੈ ਗਿਆ, ਜਦੋਂ ਸਾਹ ਧੜੀ ਛਕੇ ਪੈ ਗਿਆ ਅਤੇ ਉੱਥੋਂ ਉੱਧਰ ਦੀ ਮਾਛੀ ਬਾਹਰ ਨਿਕਲੀ, ਮਾਛੀ ਕਹਿੰਦੀ ਕੇ ਕੀ ਹੋ ਗਿਆ ਅੱਜ, ਕੀ ਹੋ ਗਿਆ, ਕੀ ਹੋ ਗਿਆ ਮੇਰੇ ਕੇਸ਼ ਨੂੰ ਕੀ ਹੋ ਗਿਆ। ਅਤੇ ਅਸੀਂ ਵੀ ਕੋਲ ਖੜ੍ਹੇ ਅਤੇ ਅਸੀਂ ਹੱਸੀਏ ਵੀ, ਅਤੇ ਥੋੜ੍ਹਾ ਥੋੜ੍ਹਾ ਰੋਕੀ ਵੀ ਜਾਈਏ, ਸਾਨੂੰ ਹਾਸਾ ਨਿਕਲੀ ਜਾਵੇ। ਅਤੇ ਸਾਡੀ ਮਾਛੀ ਨੇ ਬੜਾ ਰੋਲਾ ਰੱਪਾ ਪਾਇਆ, ਕੇਸ਼ ਨੂੰ ਪਤਾ ਨਹੀਂ ਕੀ ਹੋ ਗਿਆ, ਪਰ ਫਿਰ ਉਹ ਪੁੱਟ ਉੱਠ ਕਰ, ਕੇਸ਼ ਤੈਨੂੰ ਮੈਂ 10-20 ਪੈਸੇ ਦੇ ਜਾਂਦੀ ਹਾਂ, ਕੋਈ ਗੱਲ ਨਹੀਂ ਲੈ ਲਾ
0: ਜੀ। ਅਤੇ
2: ਉਹ ਤੂੰ ਇਹ ਖੱਟੀਆਂ ਮੱਠੀਆਂ ਚੀਜ਼ਾਂ ਨਾ ਖਾਇਆ ਕਰ, ਉੱਥੇ ਨਾ ਦੇਵਰਾਜ ਦੀ ਦੁਕਾਨ 'ਤੇ ਵਧੀਆ ਬਰਫੀ ਮਿਲਦੀ ਆ, ਵਧੀਆ ਦੁੱਧ ਦੀ, ਉਹ ਲਿਆ।

0: ਕੀ ਖਾਲ ਹੈ ਤੁਸੀਂ ਉਹ ਚੰਗੀਆਂ ਚੀਜ਼ਾਂ ਖਾਇਆ ਕਰ ਤੇ ਕੇਸ਼ ਪਿਆ ਰਿਹਾ ਤੇ ਸਾਨੂੰ ਅੱਛਾ ਜਿਹਾ ਨਿਕਲਿਆ ਆ ਤੇ ਜਦ ਮਾਛੀ ਅੰਦਰ ਗਈ ਮੈਂ ਕਹਿੰਦਾ 50 ਪੈਸੇ ਲੈ ਕੇ ਆਈ ਕਹਿੰਦੀ ਤੈਨੂੰ ਅੱਜ 50 ਪੈਸੇ ਦੇਣੇ ਆ ਕੇਸ਼ ਤਾਂ ਉੱਠ ਕੇ ਖੜਾ ਹੋ ਗਿਆ ਸਾਨੂੰ ਬੜਾ ਹਾਸ਼ਾ ਆਇਆ ਮਾਛੀ ਵੀ ਸਾਡੀ ਗਹਿਣ ਲੱਗੀ ਉਹ ਮਰ ਜਾਣਿਆ ਕੁੱਟਿਆ ਤੂੰ ਜਾਣ ਕੇ ਪਿਆ ਸੀ ਮੈਨੂੰ ਲੱਗ ਗਿਆ ਪਤਾ ਤੇ ਮੈਂ ਵੀ ਇਹੀ ਗੱਲ ਕਹਾਂਗਾ ਦੁੱਧ ਦੀਆਂ ਚੀਜ਼ਾਂ ਵਧੀਆ ਖਾਓ ਦੁੱਧ ਤਾਕਤਵਰ ਆ ਪਨੀਰ ਨੂੰ ਦੇਖੋ ਅਸੀਂ ਬਣਾਉਂਦੇ ਹਾਂ ਹਲਵਾਈ ਦੀ ਦੁਕਾਨ ਤੋਂ ਪਾਣੀ ਲਿਆ ਕੇ ਰੱਖ ਲਓ ਵਧੀਆ ਜੇ ਉਹਦੇ ਵਿੱਚ ਪਾ ਲਓ ਅਤੇ ਉਹਦੇ ਨਾਲ ਪਨੀਰ ਪਾਲ ਲਓ ਉਹੀ ਪਨੀਰ ਆਪਣਾ ਘਰ ਜਿਹੜਾ ਪਾੜਿਆ ਉਹੀ ਪਾਣੀ ਫੇਰ ਸੰਭਾਲ ਕੇ ਰੱਖ ਲਓ ਦੁਬਾਰਾ ਵੀ ਕੰਮ ਆ ਜਾਂਦਾ ਤੋ ਖਾਧੀਆਂ ਚੀਜ਼ਾਂ ਖਾਇਆ ਕਰੋ ਮੈਂ ਨਹੀਂ ਨਮਾਤੇ ਧੰਨਵਾਦ ਵਧੀਆ ਪ੍ਰੋਗਰਾਮ ਤੁਹਾਡਾ ਪੇਸ਼ ਕਰਨ ਦਾ ਅੰਦਾਜ਼ ਆ ਤਾਂ ਤੁਸੀਂ ਦੁੱਧ 'ਤੇ ਲਹਿਰਾਂ ਬਹਿਰਾਂ ਲਾਈਆਂ ਹੋਈਆਂ ਮੈਂ ਸਰਕਾਰ ਜੀ ਰਾਹੁਲ ਬੋਲਦਾ ਚੰਡੀਗੜ੍ਹ ਤੋਂ
1: ਹਾਂ ਰਾਹੁਲ ਜੀ ਮੈਨੂੰ ਲੱਗਦਾ ਪਹਿਲੀ ਵਾਰ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੇ ਜਿੱਥੇ ਤੱਕ ਮੈਂ ਨੋਟਿਸ ਕਰ ਪਾਈ ਹਾਂ ਅੱਗੇ ਦੇਖਦੇ ਹਾਂ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਦੁੱਧ ਦੀਆਂ ਬਣੀਆਂ ਹੋਈਆਂ ਚੀਜ਼ਾਂ ਅੱਜ ਸਾਰੇ ਦੁੱਧ ਨਾਲ ਰਿਲੇਟਡ ਗੱਲਾਂ ਹੀ ਕਰੇ ਆਪਣੀ ਕੋਈ ਯਾਦ ਵੀ ਸਾਂਝੀ ਕਰੋ ਜਿੱਦਾਂ ਸਾਡੇ ਕੋਲ ਲਿਸਨਰਸ ਨੇ ਕੀਤੀ ਅਸੀਂ ਦੇਖਦੇ ਹਾਂ ਅਗਲਾ ਮੈਸੇਜ ਕਿੰਨਾ ਦੇ ਕੀ ਕਹਿਣਾ ਚਾਹੁੰਦੇ ਨੇ
2: ਮੈਡਮ ਰਾਹਿਲ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
2: ਹਾਜ਼ਰਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀ ਇਹਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਤੇ ਤੁਹਾਡਾ ਅੰਦਾਜ਼ ਬਹੁਤ ਪਿਆਰਾ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ ਧੰਨਵਾਦ ਜੀ ਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ ਮੈਡਮ ਜੀ ਕਬੂਲ ਕਰਿਓ
1: ਜੀ
2: ਦੂਧ ਮੇ ਚਾਵਲ ਗਿਰੇ ਤੋ ਖੀਰ ਕਹਤੇ ਹੈ
1: ਵਾਹ
2: ਦੂਧ ਮੇ ਚਾਵਲ ਗਿਰੇ ਤੋ ਖੀਰ ਕਹਤੇ ਹੈ ਔਰ ਆਪ ਜੈਸਾ ਦੋਸਤ ਮਿਲੇ ਤੋ ਤਕਦੀਰ ਕਹਤੇ ਹੈ ਔਰ ਆਪ ਜੈਸਾ ਦੋਸਤ ਮਿਲੇ ਤੋ ਤਕਦੀਰ ਕਹਤੇ ਹੈ ਜ਼ਿੰਦਗੀ ਮੇ ਕੁਛ ਗਲਤ ਹੋ ਜਾਏ ਤੋ ਘਬਰਾਨਾ ਮਤ ਕਿਉਂਕਿ ਦੂਧ ਫਟਨੇ ਸੇ ਵਹੀ ਘਬਰਾਤੇ ਹੈ ਜਿਨ੍ਹੇ ਪਨੀਰ ਬਣਾਉਣਾ ਨਹੀਂ ਆਤਾ ਜੋ ਛੂਟ ਗਿਆ ਉਸਕਾ ਕਿਆ ਮਲਾਲ ਕਰੇ ਜੋ ਹਾਸਿਲ ਹੈ ਚਲ ਉਸੇ ਹੀ ਸਵਾਲ ਕਰੇ ਬਹੁਤ ਦੂਰ ਤੱਕ ਜਾਤੇ ਹੈ ਯਾਦੋ ਕੇ ਕਾਫਿਲੇ ਫਿਰ ਕਿਉਂ ਪੁਰਾਣੀ ਯਾਦੋ ਮੇ ਸੁਬਹ ਸੇ ਸ਼ਾਮ ਕਰੇ ਮਾਨਾ ਇੱਕ ਕਮੀ ਸੀ ਹੈ ਜ਼ਿੰਦਗੀ ਤਮੀ ਸੀ ਹੈ ਪਰ ਕਿਉਂ ਦਿਲ ਕੋ ਦਿਲ ਕੀ ਧੜਕਨੋ ਕੋ ਦਰ ਕਿਨਾਰ ਕਰੇ ਮਿਲ ਹੀ ਜਾਏਗਾ ਜੀਨੇ ਕਾ ਕੋਈ ਨਯਾ ਬਹਾਨਾ ਆ ਜਰਾ ਇਨ ਮਿਨਾਨ ਸੇ ਕਿਸੀ ਖਾਸ ਕਾ ਇੰਤਜ਼ਾਰ ਕਰੇ ਧੰਨਵਾਦ ਜੀ ਦਿਲ ਆਪਣਾ ਪੰਜਾਬੀ
1: ਜੀ ਸਾਡੇ ਖਾਸ ਜਿਹੜੇ ਹੁੰਦੇ ਨਾ ਉਹਨਾਂ ਦੇ ਨਾਲ ਇੰਤਜ਼ਾਰ ਵੀ ਨਾ ਬੜਾ ਹੀ ਖਾਸ ਲੱਗਦਾ ਹੈ ਅਤੇ ਇਸ ਕਰਕੇ ਆਪਣੀ ਜਿਹੜੀ ਹੈ ਫੈਮਿਲੀ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਵੈਸੇ ਅੱਜ ਜਿੱਦਾਂ ਕਿ ਗਲੋਬਲ ਪੇਰੈਂਟਸ ਡੇ ਹੋਈ ਹੈ ਅਤੇ ਇਸ ਕਰਕੇ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ ਅਤੇ ਅਗਲਾ ਮੈਸੇਜ ਦੇਖਦੇ ਹਾਂ ਕਿਹਨਾਂ ਦਾ ਹੈ ਲਿਖਦੇ ਨੇ ਕਹਿੰਦੇ ਅਹਿਸਾਸ ਦੇ ਨਾ ਜਿਹੜੇ ਪੈਰ ਨਹੀਂ ਹੁੰਦੇ ਫਿਰ ਵੀ ਦਿਲ ਤੱਕ ਪਹੁੰਚ ਹੀ ਜਾਂਦੇ ਨੇ ਇਕਬਾਲ ਸਿੰਘ ਅੰਮ੍ਰਿਤਸਰ ਤੋਂ ਸਾਨੂੰ ਮੈਸੇਜ ਭੇਜਿਆ ਹੈ ਅਗਲਾ ਆਡੀਓ ਮੈਸੇਜ ਸੁਣਦੇ ਹਾਂ ਕਿਹਨਾਂ ਨੇ ਭੇਜਿਆ ਅਤੇ ਕੀ ਕਹਿਣਾ ਚਾਹੁੰਦੇ ਨੇ
3: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੀ ਹੋਸਟ ਮੈਡਮ ਰਾਹਿਲ ਜੀ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ
1: ਨਮਸਕਾਰ
3: ਅੰਮ੍ਰਿਤਸਰ ਤੋਂ ਇਕਬਾਲ ਸਿੰਘ ਸਾਰੇ ਹੀ ਸਰੋਤਿਆਂ ਨੂੰ ਨਮਸਕਾਰ ਕਰਦਾ ਹਾਂ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਵਿੱਚ ਆਪਣੇ ਬਚਪਨ ਦੇ ਦਿਨਾਂ ਦੀ ਯਾਦ ਸਾਂਝੀ ਕਰ ਰਿਹਾ ਹਾਂ
1: ਜੀ
3: ਮੇਰਾ ਜਨਮ ਪਿੰਡ ਸਹਿਬਾਜਪੁਰ ਜ਼ਿਲ੍ਹਾ ਤਰਨ ਤਾਰਨ ਵਿੱਚ ਹੋਇਆ ਸੀ ਬਚਪਨ ਵਿੱਚ ਮੈਨੂੰ ਮੇਰੇ ਮਾਤਾ ਪਿਤਾ ਜੀ ਕੋਲੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਮੈਨੂੰ ਮੇਰੇ ਮਾਤਾ ਪਿਤਾ ਜੀ ਛੋਟੇ ਹੁੰਦੇ ਧਾਰਮਿਕ ਇਤਿਹਾਸਕ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ ਜਿਸ ਨੂੰ ਸੁਣ ਕੇ ਦਿਮਾਗ ਵਿੱਚ ਹਮੇਸ਼ਾ ਹੀ ਚੰਗੇ ਵਿਚਾਰ ਹੀ ਆਉਂਦੇ ਸਨ ਖਾਣ ਪੀਣ ਦੀ ਗੱਲ ਕਰਾਂ ਤਾਂ ਮੈਨੂੰ ਮੇਰੇ ਮਾਤਾ ਜੀ ਕਾੜ੍ਹਨੀ ਵਿੱਚ ਕੜਿਆ ਹੋਇਆ ਦੁੱਧ ਕੜੇ ਵਿੱਚ ਕੜੇ ਵਾਲੇ ਗਲਾਸ ਵਿੱਚ ਭਰ ਕੇ ਪਿਉਂਦੇ ਸੀ
1: ਜੀ
3: ਮੇਰੇ ਮਾਤਾ ਜੀ ਤੰਦੂਰ 'ਤੇ ਮਿੱਸੀ ਰੋਟੀ ਬਣਾ ਕੇ ਨਾਲ ਮੱਖਣ ਦਹੀਂ ਨਾਲ ਖਵਾਉਂਦੇ ਹੁੰਦੇ ਸੀਗੇ ਇਸ ਤੋਂ ਇਲਾਵਾ ਦੇਸੀ ਘਿਓ ਸ਼ੱਕਰ ਰੋਟੀ ਵਿੱਚ ਮਿਲਾ ਕੇ ਚੂਰੀ ਬਣਾ ਕੇ ਮੈਨੂੰ ਖਵਾਉਂਦੇ ਹੁੰਦੇ ਸੀਗੇ ਮੇਰੀ ਸਿਹਤ ਜਿਹੜੀ ਆ ਉਹ ਛੋਟੇ ਹੁੰਦਿਆਂ ਤੋਂ ਹੀ ਬਹੁਤ ਹੀ ਵਧੀਆ ਰਹੀ ਹੈ ਅਤੇ ਮੈਨੂੰ ਅੱਜ ਤੱਕ ਕਦੀ ਵੀ ਕੋਈ ਬਿਮਾਰੀ ਜਿਹੜੀ ਆ ਉਹ ਨਹੀਂ ਲੱਗੀ
1: ਜੀ
3: ਛੋਟੀ ਛੋਟੀ ਮੋਟੀ ਤਾਂ ਚਲੋ ਕਿਸੇ ਵੇਲੇ ਹੋ ਜਾਂਦੀ ਆ ਪਰ ਕੋਈ ਮੇਜਰ ਜਿਹੜੀ ਨਾ ਅੱਜ ਤੱਕ ਬਿਮਾਰੀ ਜਿਹੜੀ ਆ ਉਹ ਲੱਗ ਨਹੀਂ ਆਈ ਕਿਉਂਕਿ ਇਮਿਊਨਿਟੀ ਸਿਸਟਮ ਜਿਹੜਾ ਨਾ ਉਹ ਬਹੁਤ ਵਧੀਆ ਹੈਗਾ ਜੀ ਅਤੇ ਮੈਂ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਇਹਨਾਂ ਨੂੰ ਕਹਿਣਾ ਚਾਹੁੰਦਾ ਵਾਂ ਵੀ ਬੱਚਿਓ ਦੁੱਧ ਜਿਹੜਾ ਵਾ ਇਹ ਡੇਲੀ ਜ਼ਰੂਰ ਪੀਆ ਕਰੋ ਇਹਦੇ ਨਾਲ ਜਿਹੜਾ ਨਾ ਉਹ ਸਾਰੇ ਹੀ ਜਿਹੜੇ ਆ ਉਹ ਤੁਹਾਨੂੰ ਜ਼ਰੂਰੀ ਜਿੰਨੇ ਵੀ ਵਿਟਾਮਿਨ ਹੁੰਦੇ ਆ ਸਾਰੇ ਉਹਦੇ ਵਿੱਚ ਹੁੰਦੇ ਆ ਜੀ ਅਤੇ ਉਹ ਸਾਰੇ ਜ਼ਰੂਰ ਪੀਆ ਕਰੋ ਇਹ ਬਹੁਤ ਹੀ ਵਧੀਆ ਦੁੱਧ ਤੁਹਾਡੀ ਸਿਹਤ ਵਾਸਤੇ ਚੰਗਾ ਵਾ ਅਤੇ ਚੂਰੀ ਜਿਹੜੀ ਦੇਸੀ ਘਿਓ 'ਚ ਬਣਾ ਕੇ ਉਹ ਵੀ ਜ਼ਰੂਰ

0: ਆਇਆ ਕਰੋ। ਬਹੁਤ ਹੀ ਵਧੀਆ, ਧੰਨਵਾਦ ਮੈਡਮ ਜੀ।
1: ਜਿੱਦਾਂ ਕਿ ਇਕਬਾਲ ਜੀ ਨੇ ਕਿਹਾ ਹੈ ਕਿ ਆਪਣੀ ਜਿਹੜੀ ਹੈ ਚੀਜ਼ਾਂ ਨੂੰ ਯੂਟੀਲਾਈਜ਼ ਵੀ ਕਰਨਾ ਚਾਹੀਦਾ ਹੈ, ਅਤੇ ਇਹਨਾਂ ਨੇ ਕਿਹਾ ਹੈ ਕਿ ਦੁੱਧ ਲੈਣਾ ਚਾਹੀਦਾ ਹੈ, ਲੈਣਾ ਚਾਹੀਦਾ ਹੈ ਨਾ ਸਾਰਿਆਂ ਨੂੰ। ਕਿਹਨਾਂ ਨੂੰ ਦੁੱਧ ਪਸੰਦ ਨਹੀਂ ਹੈ, ਹੁਣ ਤੁਸੀਂ ਕਿੱਦਾਂ ਦੱਸੋਗੇ, ਹੈ ਨਾ, ਕਿੱਦਾਂ ਦੱਸੋਗੇ। ਕਈ ਚੀਜ਼ਾਂ ਹੁੰਦੀਆਂ ਕਿ ਘਰ ਦੇ ਵਿੱਚ ਸਾਨੂੰ ਵੀ ਕਿਹਾ ਜਾਂਦਾ ਹੈ ਕਿ ਜਦੋਂ ਚੀਜ਼ ਹੁੰਦੀ ਹੈ ਨਾ ਸਾਡੇ ਕੋਲ ਹੁੰਦੀ ਆ, ਆਪਾਂ ਉਸ ਚੀਜ਼ ਬਾਰੇ ਨਾ ਸਮਝ ਨਹੀਂ ਪਾਉਂਦੇ ਕਿ ਸਾਡੇ ਪੇਰੈਂਟਸ ਕਹਿ ਰਹੇ ਹੁੰਦੇ ਸਾਨੂੰ ਕਿ ਦੇਖੋ ਇਹਨਾਂ ਚੀਜ਼ਾਂ ਨੂੰ ਸਮਝੋ, ਜੇ ਬਾਅਦ 'ਚ ਆਪਾਂ ਨਾ ਹੋਏ ਕੌਣ ਸਮਝਾਏਗਾ ਤੁਹਾਨੂੰ। ਇਸ ਕਰਕੇ ਜਿਹੜੀਆਂ ਚੀਜ਼ਾਂ ਐਟ ਅ ਟਾਈਮ ਖਾਧੀਆਂ ਜਾਂਦੀਆਂ ਨਾ, ਸਾਡੇ ਪੇਰੈਂਟਸ ਕੀ ਕਹਿੰਦੇ, ਜਦੋਂ ਤੁਹਾਡੇ ਟਾਈਮ ਦੇ ਹੁੰਦੇ ਸੀ ਨਾ ਆਪਾਂ ਇੰਨੀਆਂ ਇੰਨੀਆਂ ਚੀਜ਼ਾਂ ਖਾਂਦੇ ਸੀ, ਤਾਂ ਹੀ ਤਾਂ ਅੱਜ ਉਹ ਇੰਨੇ ਸਿਹਤਮੰਦ ਹੈ ਜਿੱਦਾਂ ਕਿ ਇਕਬਾਲ ਜੀ ਨੇ ਕਿਹਾ। ਇਸ ਕਰਕੇ ਇਹੀ ਟਾਈਮ ਹੈ ਜਵਾਨੀ ਦੇ ਟਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਨਾ ਕਿਹਾ ਜਾਂਦਾ, ਉਹੀ ਬੁਢਾਪੇ ਦੇ ਵਿੱਚ ਕੰਮ ਆਉਂਦੀਆਂ ਨੇ। ਬਿਲਕੁਲ ਇਹੀ ਕਿਹਾ ਜਾਂਦਾ। ਅਤੇ ਅਗਲਾ ਮੈਸੇਜ ਸੁਣਦੇ ਹਾਂ ਕਿਹਨਾਂ ਦਾ ਹੈ ਅਤੇ ਸਾਡੇ ਦੋਸਤ ਸਾਨੂੰ ਕੀ ਕਹਿਣਾ ਚਾਹੁੰਦੇ ਨੇ।
2: ਹੈਲੋ ਦਿਲ ਆਪਣਾ ਪੰਜਾਬੀ, ਰਾਹਿਲ ਮੈਡਮ ਜੀ ਵੈਰੀ ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ
2: ਸਾਰੇ ਦੋਸਤਾਂ ਨੂੰ, ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਮੈਡਮ ਜੀ ਅੱਜ ਮਿਲਕ ਡੇ ਹੈ, ਦੁੱਧ ਡੇ। ਦੁੱਧ ਦੇ ਬਾਰੇ ਤੁਸੀਂ ਵਿਸਤਾਰ ਨਾਲ ਹਰ ਚੀਜ਼ ਸਮਝਾਈ ਹੈ ਮੈਡਮ ਜੀ। ਰਸੋਈ ਦੀ ਸ਼ਾਨ ਵੀ ਦੁੱਧ ਹੀ ਹੈ। ਇੱਕ ਦਿਨ ਦੁੱਧ ਦਾ ਨਾਗਾ ਪੈ ਜਾਵੇ ਨਾ,
1: ਸਹੀ ਕਿਹਾ, ਇੱਕ ਦਿਨ ਜੇ ਦੁੱਧ ਦਾ ਨਾਗਾ ਪੈ ਜਾਏ ਨਾ ਫਿਰ ਚੀਜ਼ਾਂ ਔਖੀਆਂ ਹੋ ਜਾਂਦੀਆਂ,
2: ਬੜੀ ਮੁਸ਼ਕਿਲ ਹੁੰਦੀ ਹੈ, ਫਿਰ ਬਾਜ਼ਾਰ ਨੂੰ ਦੌੜਨਾ ਪੈਂਦਾ ਮੈਡਮ ਜੀ। ਤੇ ਦੁੱਧ ਦੇ ਨਾਲ ਜਿਸ ਤਰ੍ਹਾਂ ਦਹੀਂ, ਮੱਖਣੀ, ਰਾਇਤਾ, ਦਹੀਂ ਜਮਾ ਕੇ ਅਸੀਂ ਉਹਦੀ ਲੱਸੀ ਬਣਾ ਸਕਦੇ ਹਾਂ। ਦੁੱਧ ਦੀ ਅਸੀਂ ਫਿਰਨੀ ਬਣਾ ਸਕਦੇ ਹਾਂ, ਚੌਲਾਂ ਦੀ, ਚੌਲਾਂ ਦਾ ਪਾਊਡਰ ਬਣਾ ਕੇ ਉਹਨੂੰ ਅਸੀਂ ਦੁੱਧ ਵਿੱਚ ਰਿੰਨ ਕੇ ਕਸਟਰਡ ਬਣਾ ਸਕਦੇ ਹਾਂ ਬੱਚਿਆਂ ਵਾਸਤੇ। ਬੱਚਿਆਂ ਨੂੰ ਪ੍ਰੋਪਰ ਮਾਤਰਾ 'ਚ ਦੁੱਧ ਦੇਣਾ ਚਾਹੀਦਾ ਹੈ, ਕਿਸੇ ਰੂਪ ਵਿੱਚ ਕਨਵਰਟ ਕਰਕੇ ਦਿਓ, ਦੁੱਧ ਜ਼ਰੂਰ ਦਿਓ। ਨਹੀਂ ਤਾਂ ਅੱਜ ਪਤਾ ਲੱਗਦਾ ਹੈ ਕਿ ਦੁੱਧ ਜੇ ਨਹੀਂ ਪੀਤਾ ਤੇ ਸਾਨੂੰ ਕਿੱਦਾਂ ਕੈਲਸ਼ੀਅਮ ਦੀ ਗੋਲੀ ਡਾਕਟਰ ਝੱਟ ਲਿਖ ਦਿੰਦੇ ਨੇ ਮੈਡਮ ਜੀ।
1: ਬਿਲਕੁਲ,
2: ਇਸ ਕਰਕੇ ਦੁੱਧ ਦੀ ਬੜਾ ਮਹੱਤਵ ਹੈਗਾ ਹੈ। ਬੱਚਿਆਂ ਨੂੰ ਸ਼ੁਰੂ ਤੋਂ ਦੁੱਧ ਲੈ ਕੇ ਵੱਡਿਆਂ ਨੂੰ, ਬਜ਼ੁਰਗਾਂ ਨੂੰ ਵੀ ਦੁੱਧ ਦੇ ਵਿੱਚ ਹਲਕੀ ਜਿਹੀ, ਇਸ ਟਾਈਮ ਵੀ ਮੈਂ ਹਲਕੀ ਜਿਹੀ ਹਲਦੀ ਪਾ ਕੇ, ਸੌਂਫ ਰਿੰਨ ਕੇ, ਛੋਟੀ ਇਲਾਇਚੀ ਪਾ ਕੇ ਦੁੱਧ ਆਪ ਵੀ ਲੈਣੀ ਆ ਤੇ ਬੇਟੇ ਬੱਚਿਆਂ ਨੂੰ ਵੀ ਦੇਣੀ ਆ ਮੈਡਮ ਜੀ। ਜਿੱਥੇ ਦੁੱਧ ਦੀ ਮਾਤਰਾ ਗਰਮ ਚਾਹੀਦੀ ਆ ਉੱਥੇ ਗਰਮ ਹੀ ਚਾਹੀਦੀ ਹੈ ਮੈਡਮ ਜੀ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਬਿਲਕੁਲ ਸਹੀ ਕਿ ਦੁੱਧ ਨੂੰ ਕਿਸੇ ਵੀ ਤਰੀਕੇ ਦੇ ਨਾਲ ਸ਼ਾਮਿਲ ਕਰਨਾ ਚਾਹੀਦਾ। ਖੀਰ ਹੋ ਸਕਦੀ ਹੈ, ਔਰ ਰਾਇਤੇ ਚੀਜ਼ਾਂ ਹੋ ਚੁੱਕੀਆਂ, ਰਾਇਤਾ ਹੋ ਗਿਆ ਹੈ, ਕਿ ਕਿਸੇ ਨੂੰ ਲੱਸੀ ਬਹੁਤ ਪਸੰਦ ਹੈ, ਕਈ ਬਹੁਤ ਦਹੀਂ ਖਾਣਾ ਪਸੰਦ ਕਰਦਾ ਹੈ ਸਵੇਰ ਦੇ ਟਾਈਮ ਦੇ ਵਿੱਚ। ਜਿਹੜੀ ਦਹੀਂ ਹੁੰਦੀ ਹੈ ਉਸਦੇ ਵਿੱਚ ਤੁਸੀਂ ਫਰੂਟ ਪਾ ਕੇ ਇੱਕ ਚਾਟ ਬਣਾ ਕੇ ਖਾ ਸਕਦੇ ਹੋ, ਹੋਰ ਚਾਟ ਦੇ ਤੌਰ 'ਤੇ ਵੀ ਲੈ ਸਕਦੇ ਹੋ, ਉਹਨੂੰ ਚਟਨੀਆਂ ਪਾ ਕੇ ਲੈ ਸਕਦੇ ਹੋ, ਕਿਸੇ ਵੀ ਤਰੀਕੇ ਦੇ ਨਾਲ ਖਾਓ, ਲੇਕਿਨ ਖਾਣੀ ਚਾਹੀਦੀ ਹੈ। ਅਗਲਾ ਦੇਖੋ, ਸਾਨੂੰ ਮੈਸੇਜ ਆ ਚੁੱਕਿਆ ਹੈ, ਲਿਖਦੇ ਨੇ, ਮੈਡਮ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਅੱਜ ਅਭਿਭਾਵਕ ਦਿਵਸ ਹੈਗਾ ਹੈ ਅਤੇ ਪੇਰੈਂਟਸ ਡੇ ਵੀ ਮਨਾ ਰਹੇ ਹਾਂ ਆਪਾਂ। ਸਾਨੂੰ ਆਪਣੇ ਮਾਤਾ ਪਿਤਾ ਜਿਹੜੇ ਸਾਡੇ ਹੈਗੇ ਆ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ, ਉਹਨਾਂ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ ਹੈ, ਉਹਨਾਂ ਦੇ ਸਮੇਂ ਸਿਰ ਉਹਨਾਂ ਨੂੰ ਖਾਣਾ ਦੇਣਾ ਚਾਹੀਦਾ ਹੈ। ਉਹਨਾਂ ਦੀ ਇਸ ਵੇਲੇ ਉਮਰ ਦੇ ਵਿੱਚ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਜਿਵੇਂ ਦਵਾਈ ਦਾ ਧਿਆਨ ਰੱਖਣਾ ਚਾਹੀਦਾ ਹੈ, ਆਪਣੀਆਂ ਜਿਹੜੀ ਹੈ ਚੀਜ਼ਾਂ ਦੇ ਅਕੋਰਡਿੰਗ ਉਹਨਾਂ ਨੂੰ ਹਰ ਇੱਕ ਚੀਜ਼ ਜਿਹੜੀ ਸਾਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਹੀ ਸਾਨੂੰ ਪਾਲਿਆ ਹੈ, ਸਾਡਾ ਪਾਲਣ ਪੋਸ਼ਣ ਕੀਤਾ ਹੈਗਾ ਹੈ। ਸਾਡਾ ਫਰਜ਼ ਇਹੀ ਬਣਦਾ ਕਿ ਅਸੀਂ ਉਹਨਾਂ ਦਾ ਧਿਆਨ ਰੱਖੀਏ। ਅਤੇ ਦੁੱਧ ਦਿਵਸ ਵੀ ਮਨਾ ਰਹੇ ਹਾਂ, ਅਤੇ ਦੁੱਧ ਇੱਕ ਕਹਿੰਦੇ ਆ ਪੌਸ਼ਟਿਕ ਖੁਰਾਕ ਹੈਗੀ ਹੈ, ਜਿਹੜੇ ਪੂਰੇ ਸੰਪੂਰਨ ਜਿਹੜਾ ਆਹਾਰ ਹੈ ਉਸਨੂੰ ਆਪਣੇ ਆਪ ਦੇ ਵਿੱਚ ਲੈ ਕੇ ਸਾਨੂੰ ਜਿਹੜੀ ਹੈ ਫੁੱਲ ਇੱਕ ਹੈਲਥ ਦਿੰਦੀ ਹੈ। ਇਸ ਕਰਕੇ ਇਸ ਨੂੰ ਆਪਣੀ ਜਿਹੜੀ ਹੈ ਡਾਇਟ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਅਤੇ ਅਗਲਾ ਇਹ ਸਾਨੂੰ ਮੈਸੇਜ ਜਿਨ੍ਹਾਂ ਨੇ ਭੇਜਿਆ ਸੀਗਾ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ, ਯਸ਼ਪਾਲ ਧੀਮਾਨ ਅਤੇ ਧੀਮਾਨ ਫੈਮਿਲੀ ਨੇ ਭੇਜਿਆ ਸੀਗਾ ਹੈ। ਅਤੇ ਅੱਗੇ ਵੀ ਸਾਨੂੰ ਮੈਸੇਜਸ ਆਏ ਹੋਏ ਨੇ ਅਤੇ ਲਿਖਦੇ ਨੇ, ਦੇਰੀ ਕੇ ਲੀਏ ਖਾਸ ਕਰ ਉਦੇ ਚੰਦਰ ਮਹਾਰਾਜ ਜੀ ਹੈ, ਉਹਨਾਂ ਨੇ ਮੈਸੇਜ ਕੀਤਾ ਹੈ, ਅਤੇ ਰਾਹਿਲ ਬੀਟ ਕੋ ਪੂਰੀ ਟੀਮ ਸਪਤਾਹ ਕੇ ਸ਼ੁਭਾਰੰਭ ਪਰ ਬਹੁਤ ਬਹੁਤ ਸ਼ੁਭਕਾਮਨਾਏ ਭੇਜ ਰਹਾ ਹੂੰ। ਬਹੁਤ ਸਹੀ ਹੈ ਜੀ। ਇੱਕ ਆਡੀਓ ਮੈਸੇਜ ਵੀ ਆਇਆ, ਨਾਲ ਹੀ ਸੁਣ ਲੈਂਦੇ ਨੇ ਕਿਹਨਾਂ ਨੇ ਭੇਜਿਆ ਹੈ।
3: ਆਕਾਸ਼ਵਾਣੀ ਦਾ ਰੇਡੀਓ ਰੇਨਬੋ ਐਫਐਮ ਚੈਨਲ ਜੋ ਬਣ ਚੁੱਕਾ ਹੈ ਪੰਜਾਬੀਆਂ ਦੀ ਪਹਿਲੀ ਪਸੰਦ, ਜੋ ਗੱਲਾਂ ਕਰਦਾ ਹੈ ਦਿਲ ਤੋਂ ਦਿਲ ਤੱਕ। ਅੱਜ ਸਾਡੀ ਧੀ ਰਾਣੀ ਰਾਹਿਲ ਨੇ ਮੋਰਚਾ ਸੰਭਾਲਿਆ ਹੋਇਆ ਹੈ, ਬੈਠ ਕੇ ਸਟੂਡੀਓ ਦੇ ਅੰਦਰ ਤੇ ਹਾਜ਼ਰੀ ਲਾਉਣ ਆ ਗਿਆ ਜੇ ਨਿਮਾਣਾ ਜਾਂ ਸਰੋਤਾ ਉਹਦੇ ਚੰਦਰ। ਅੱਜ ਸੋਮਵਾਰ ਦਾ ਦਿਨ ਤੇ ਹਫਤੇ ਦੀ ਸ਼ੁਰੂਆਤ ਵੰਦੇ ਮਾਤਰਮ ਬੋਲ ਕੇ ਗਿਆਨ ਵੰਡਣ ਵਾਲੀ ਸੰਸਥਾ ਦਾ ਸ਼੍ਰੀ ਗਣੇਸ਼ ਕੀਤਾ ਤੇ ਭਜਨਾ ਸ਼ਬਦਾਂ ਦੇ ਨਾਲ ਨਾਲ ਪ੍ਰਵਚਨ ਵੀ ਦਿੱਤੇ। ਗੁੱਡ ਮਾਰਨਿੰਗ ਜਲੰਧਰ ਵਿੱਚ ਭੰਗੜੇ ਦੇ ਫਾਇਦੇ ਦੱਸੇ ਤੇ ਕੰਮ ਆਉਣ ਵਾਲੀਆਂ ਜਾਣਕਾਰੀਆਂ ਦਿੱਤੀਆਂ। ਅੱਜ ਗੱਲ ਕਰਾਂਗਾ ਕਿ ਮੈਂ ਮੇਰੀ ਤੇ ਮੇਰਾ ਮੇਰਾ ਸਾਨੂੰ ਤੰਗ ਕਰਦਾ ਏ, ਤੂੰ ਹੀ ਤੂੰ ਤੇ ਤੇਰਾ ਤੇਰਾ ਸਾਨੂੰ ਸੁੱਖ ਦਿੰਦਾ ਏ। ਯਾਰਾਂ ਨੇ ਸਦਕਾ ਉਤਾਰ ਦਿੱਤਾ ਏ, ਮੈਨੂੰ ਹੀ ਮੇਰੇ ਉੱਤੋਂ ਵਾਰ ਦਿੱਤਾ ਏ, ਮੇਰੇ

0: ਕਿ ਨਾ ਆ ਭਲਾ ਹੋਵੀ, ਮੈਂ ਤੇ ਮੈਂ ਨੂੰ ਵੀ ਮਾਰ ਦਿੱਤਾ ਏ, ਮੈਂ ਮੇਰੀ ਹੀ ਸਾਡੇ ਦੁੱਖਾਂ ਦਾ ਕਾਰਨ ਬਣਦੀ ਏ, ਤੂੰ ਹੀ ਤੂੰ ਤੇ ਤੇਰਾ ਤੇਰਾ ਸੁੱਖ ਦਿੰਦਾ ਏ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਇੱਕ ਛੋਟੀ ਜਿਹੀ ਗੱਲ ਯਾਦ ਆ ਗਈ, ਇੱਕ ਬੰਦੇ ਦੇ ਮਕਾਨ ਨੂੰ ਅੱਗ ਲੱਗ ਗਈ, ਉਹ ਉੱਚੀ ਉੱਚੀ ਰੋਣ ਲੱਗ ਪਿਆ ਤੇ ਮਦਦ ਵਾਸਤੇ ਸਾਰਿਆਂ ਦੇ ਅੱਗੇ ਮਿੰਨਤਾਂ ਕਰਨ ਲੱਗ ਪਿਆ, ਪਰ ਸਾਰਿਆਂ ਨੂੰ ਆਪਣੀ ਜਾਨ ਪਿਆਰੀ ਸੀ, ਕੋਈ ਵੀ ਮਦਦ ਕਰਨ ਨੂੰ ਅੱਗੇ ਨਹੀਂ ਆਇਆ। ਭੀੜ ਨੂੰ ਪਰੇ ਹਟਾਉਂਦਾ ਇੱਕ ਬੰਦਾ ਅੱਗੇ ਆਇਆ ਤੇ ਉਸਨੇ ਮਕਾਨ ਦੇ ਮਾਲਕ ਨੂੰ ਆਖਿਆ, ਵੀਰ ਜੀ ਰੋਣਾ ਬੰਦ ਕਰੋ, ਜਿਹੜੇ ਮਕਾਨ ਨੂੰ ਅੱਗ ਲੱਗੀ ਏ ਨਾ, ਇਸ ਦਾ ਸੌਦਾ ਤੁਹਾਡੇ ਮੁੰਡੇ ਨੇ ਕਰ ਦਿੱਤਾ ਹੋਇਆ ਏ, ਇਸ ਨੂੰ ਵੇਚ ਦਿੱਤਾ ਏ।
1: ਜੀ।
0: ਮਕਾਨ ਮਾਲਕ ਦੇ ਅਥਰੂ ਵਗੜੇ ਬੰਦ ਹੋ ਗਏ, ਕਿਉਂਕਿ ਇਹ ਮਕਾਨ ਤੇ ਉਸਦਾ ਰਿਹਾ ਹੀ ਨਹੀਂ, ਉਸਦਾ ਰੋਣਾ ਬੰਦ ਹੋ ਗਿਆ। ਉਸੇ ਵੇਲੇ ਉਸਦਾ ਮੁੰਡਾ ਆਇਆ ਤੇ ਮਕਾਨ ਨੂੰ ਅੱਗ ਲੱਗੀ ਵੇਖ ਕੇ ਜ਼ੋਰ ਜ਼ੋਰ ਦੀ ਰੋਣ ਪਿੱਟਣ ਲੱਗ ਪਿਆ। ਪਿਓ ਨੇ ਆਖਿਆ, ਪੁੱਤਰਾ ਕਿਉਂ ਰੋਂਦਾ ਪਿਆ ਏ, ਤੂੰ ਤੇ ਮਕਾਨ ਵੇਚ ਦਿੱਤਾ ਏ। ਮੁੰਡਾ ਰੋਂਦਾ ਹੋਇਆ ਬੋਲਿਆ, ਪਾਪਾ ਜੀ ਸਿਰਫ ਗੱਲ ਹੀ ਹੋਈ ਏ, ਹਾਲੇ ਬਿਆਨਾ ਨਹੀਂ ਲਿਆ, ਉਹ ਤੇ ਕੱਲ ਹੋਣਾ ਏ। ਪਿਓ ਪੁੱਤਰ ਦੋਵੇਂ ਰੋਣ ਲੱਗ ਪਏ, ਆ ਵੀ ਹੋ ਜੇ ਮੇਰਾ ਨਾਲੇ, ਉਹ ਵੀ ਹੋ ਜੇ ਮੇਰਾ, ਕਿਉਂ ਨਾ ਸਮਝੇ, ਇੱਥੇ ਕੁਝ ਵੀ ਨਹੀਂ ਤੇਰਾ, ਜਿਹੜਾ ਮਿਲਿਆ ਹੰਡਾਲਾ ਉਹਦਾ ਸ਼ੁਕਰ ਮਨਾਲਾ। ਕਮਲੀ ਸੜੀ ਫਕੀਰ ਦੀ, ਹੱਸਿਆ ਤਾੜੀ ਮਾਰ, ਸ਼ੁਕਰ ਤੇਰਾ ਦਾਤਿਆ, ਦਿੱਤਾ ਮੋਢਿਆਂ ਤੋਂ ਭਾਰ ਉਤਾਰ। ਸਾਦਗੀ ਸੁੱਖ ਦਿੰਦੀ ਏ, ਦਿਖਾਵਾ ਦੁੱਖ ਦਿੰਦਾ ਏ। ਇੱਛਾਵਾਂ ਨੂੰ ਜ਼ਰੂਰਤਾਂ ਨਾ ਬਣਾਈਏ ਤੇ ਤੁਲਨਾ ਕਰਨੀ ਬੰਦ ਕਰ ਦਈਏ, ਤਾਂ ਜਾ ਕੇ ਹੀ ਸੱਚਾ ਸੁੱਖ ਮਿਲੇਗਾ। ਤੇ ਅੱਜ ਮੈਂ ਗੁੱਸਾ ਨਹੀਂ ਕਰਾਂਗਾ, ਇਸ ਵਾਅਦੇ ਨਾਲ ਆਪਣੇ ਕੰਮ ਤੇ ਜਾਓ ਜੀ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਸਹੀ, ਉਦੇ ਜਿੰਦਰ ਨੇ ਜਿੱਦਾਂ ਕਿ ਕਿਹਾ ਹੈ ਕਿ ਆਪਾਂ ਤੇਰੀ ਮੇਰੀ, ਮੇਰੀ ਤੇਰੀ, ਇਹਨਾਂ ਚੀਜ਼ਾਂ ਦੇ ਪਿੱਛੇ ਹੀ ਲੱਗ ਗਏ ਹਾਂ। ਸ਼ੁਰੂ ਕਿੱਥੋਂ ਹੁੰਦੀ ਹੈ ਕਹਾਣੀ? ਘਰ ਤੋਂ ਹੀ। ਆਪਾਂ ਘਰ ਦੇ ਵਿੱਚ ਹੀ ਕਈ ਚੀਜ਼ਾਂ ਨੂੰ ਇਹੋ ਜਿਹੀ ਕਰ ਦਿੰਦੇ ਕਿ ਨਹੀਂ, ਆ ਬੱਚੇ ਆ ਤੇਰੀ ਵਾਲੀ ਚੀਜ਼ ਹੈ, ਆ ਤੁਹਾਡੀ ਚੀਜ਼ ਹੈ। ਤਾਂ ਇੱਥੋਂ ਹੀ ਬੱਚੇ ਜਿਹੜੇ ਆ ਨਾ, ਸਟਾਰਟਿੰਗ ਤੋਂ ਹੀ ਇੱਕ ਦਿਮਾਗ ਦੇ ਵਿੱਚ ਸੋਚ ਬਣਾਉਣੀ ਸ਼ੁਰੂ ਕਰਦੇ, ਨਹੀਂ ਆਪਸ ਦੇ ਵਿੱਚ ਵੰਡ ਕੇ ਜਿਹੜੀ ਚੀਜ਼ ਲਈ ਜਾਂਦੀ ਹੈ ਨਾ, ਉਹ ਜ਼ਿਆਦਾ ਬਿਹਤਰ ਰਹਿੰਦੀ ਹੈ। ਅਤੇ ਆਖਿਰ ਦੇ ਵਿੱਚ ਜਦੋਂ ਆਪਾਂ ਵੱਡੇ ਹੁੰਦੇ ਨੇ, ਇਹੀ ਮੈਸੇਜ ਦੇ ਨਾਲ ਆਪਾਂ ਵੱਡੇ ਹੁੰਦੇ ਹਾਂ। ਅਤੇ ਇਸ ਕਰਕੇ ਘਰਾਂ ਦੇ ਵਿੱਚ ਵੀ ਬੱਚਿਆਂ ਨੂੰ ਇਹੀ ਸਿਖਾਇਆ ਜਾਏ ਕਿ ਕੋਈ ਚੀਜ਼ ਤੇਰੀ ਮੇਰੀ ਵਾਲੀ ਨਹੀਂ ਹੋਣੀ ਚਾਹੀਦੀ, ਆਪਸ ਦੇ ਵਿੱਚ ਸਾਂਝੀ ਹੋਣੀ ਚਾਹੀਦੀ ਹੈ। ਇੱਕ ਖਿਡੌਣਾ, ਇੱਕ ਦੇ ਨਾਲ ਹੀ ਦੋਨੋਂ ਖੇਡਣਗੇ ਆਪਸ ਦੇ ਵਿੱਚ, ਨਾ ਕਿ ਤੇਰੇ ਲਈ ਅਲੱਗ ਆਏਗਾ ਅਤੇ ਤੇਰੇ ਲਈ ਅਲੱਗ ਆਏਗਾ। ਤੇ ਅਗਲਾ ਮੈਸੇਜ ਸੁਣਦੇ ਆ, ਸਾਡੇ ਕਿਹੜੇ ਦੋਸਤ ਨੇ ਭੇਜਿਆ ਤੇ ਕੀ ਕਹਿਣਾ ਚਾਹੁੰਦੇ ਨੇ?
2: ਯਕਸ਼ ਕੀ ਤਰ੍ਹਾਂ ਲਗਨੇ ਲਗੇ ਹੈ ਲੋਕ ਮੁਝੇ, ਯਕਸ਼ ਕੀ ਤਰ੍ਹਾਂ ਲਗਨੇ ਲਗੇ ਹੈ ਲੋਕ ਮੁਝੇ, ਜ਼ਿੰਦਗੀ ਰੂਪੀ ਤਾਲਾਬ ਕੇ ਪਾਣੀ ਕੋ ਛੂਤੇ ਹੀ ਲਗਤਾ ਹੈ ਪੱਥਰ ਕਾ ਬਣਾ ਦੇਂਗੇ ਮੁਝੇ।
1: ਜੀ।
2: ਯਕਸ਼ ਕੀ ਤਰ੍ਹਾਂ ਲਗਨੇ ਲਗੇ ਹੈ ਲੋਕ ਮੁਝੇ, ਜ਼ਿੰਦਗੀ ਰੂਪੀ ਤਾਲਾਬ ਕੇ ਪਾਣੀ ਕੋ ਛੂਤੇ ਹੀ ਲਗਤਾ ਹੈ ਪੱਥਰ ਕਾ ਬਣਾ ਦੇਂਗੇ ਮੁਝੇ। ਯੁਧਿਸ਼ਠਿਰ ਨਹੀਂ ਆਏਗਾ ਇਸ ਬਾਰ ਸ਼ਾਇਦ, ਯੁਧਿਸ਼ਠਿਰ ਨਹੀਂ ਆਏਗਾ ਇਸ ਬਾਰ ਸ਼ਾਇਦ, ਔਰ ਵੈਸੇ ਵੀ ਆਧੁਨਿਕ ਯਕਸ਼ ਕੇ ਪ੍ਰਸ਼ਨੋ ਕੇ ਉੱਤਰ ਯੁਧਿਸ਼ਠਿਰ ਕਹਾਂ ਦੇ ਪਾਏਗਾ।
1: ਬਹੁਤ ਗਹਿਰੀਆਂ ਲਾਈਨਾਂ। ਅਤੇ ਇਹ ਸਾਨੂੰ ਜਿਹੜਾ ਮੈਸੇਜ ਭੇਜਿਆ ਸੀਗਾ ਸੁਭਾਸ਼ ਚੰਦਰ ਜੀ ਨੇ ਭੇਜਿਆ ਸੀਗਾ ਗਿੱਦੜਵਾੜਾ ਤੋਂ, ਜੇ ਮੈਂ ਗਲਤ ਨਹੀਂ ਬੋਲਿਆ। ਤੇ ਅਗਲਾ ਮੈਸੇਜ ਦੇਖਦੇ ਹੈ ਕੌਣ ਨੇ ਤੇ ਕਿਨਾਂ ਨੇ ਸਾਨੂੰ ਆਡੀਓ ਮੈਸੇਜ
3: ਕੀਤਾ। ਅੱਜ ਦੀ ਦੁਨੀਆਂ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਤਨਾਮ ਸਿੰਘ ਰਖਰਾ ਬਾਗਾ ਪੁਰਾਣਾ ਤੋਂ ਜੀ, ਪਿਆਰੀ ਬੇਟੀ ਰਾਹੀਂ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਬਹੁਤ ਬਹੁਤ ਪਿਆਰ। ਬੇਟੀ ਅੱਜ ਗੱਲ ਦੁੱਧ ਦੀ ਚੱਲ ਰਹੀ ਹੈ। ਜਦੋਂ ਅਸੀਂ ਜੂਨ ਦੀਆਂ ਛੁੱਟੀਆਂ ਦੇ ਵਿੱਚ ਭੂਆ ਕੋਲੇ ਜਾਂਦੇ ਹੁੰਦੇ ਸੀਗੇ, ਮਹਿਮਾ ਸਵਾਈ ਪਿੰਡ ਹੈ ਜੀ ਬਠਿੰਡਾ ਜ਼ਿਲ੍ਹੇ 'ਚ, ਅਤੇ ਉੱਥੇ ਕਾੜਨੀ ਵਾਲਾ ਦੁੱਧ ਬਹੁਤ ਹੀ ਟੇਸਟੀ ਹੁੰਦਾ ਜੀ, ਲਾਲ ਲਾਲ ਰੰਗ ਦਾ ਦੁੱਧ, ਅਸੀਂ ਦੋ ਦੋ ਗਲਾਸ ਦੁੱਧ ਦੇ ਪੀ ਜਾਂਦੇ ਸੀ ਬੇਟੀ। ਅਤੇ ਉਹ ਚੀਜ਼ਾਂ ਸਾਨੂੰ ਅੱਜ ਵੀ ਯਾਦ ਆ, ਸਾਡੀ ਭੂਆ ਜੀ ਕਿਤੇ ਸਾਨੂੰ ਖੀਰ ਬਣਾ ਕੇ ਦੇ ਦੇਣੀ, ਕਿਤੇ ਗਾੜਾ ਗਾੜਾ ਦੁੱਧ ਰਿੜਕ ਕੇ ਰਾਵੜੀ ਬਣਾ ਕੇ ਦੇ ਦੇਣੀ, ਵਿੱਚ ਖੰਡ ਪਾ ਦੇਣੀ ਜਾਂ ਵਿੱਚ ਬਦਾਮ ਦੀਆਂ ਗਿਰੀਆਂ ਪਾ ਦੇਣੀਆਂ। ਯਾਨੀ ਕਿ ਜਦੋਂ ਅਸੀਂ ਵਾਪਸ ਆਪਣੇ ਸ਼ਹਿਰ ਬਾਘਾ ਪੁਰਾਣਾ ਆਉਂਦੇ ਸੀਗੇ ਤਾਂ ਸਾਡੇ ਰੰਗ ਵੀ ਬਦਲ ਜਾਂਦੇ ਸੀਗੇ, ਕਿਉਂਕਿ ਦੁੱਧ ਮਲਾਈਆਂ ਖਾ ਕੇ ਅਸੀਂ ਭੂਆ ਕੋਲੋਂ ਜਵਾਨ ਹੋ ਕੇ ਆਉਂਦੇ ਸੀ ਬੇਟੀ। ਅੱਜ ਬਸ ਇੰਨਾ ਹੀ, ਦਿਲ ਆਪਣਾ ਪੰਜਾਬੀ। ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ।
1: ਸਹੀ ਹੈ, ਜਿਹੜੇ ਕਿ ਸਤਨਾਮ ਜੀ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਦੋਂ ਆਪਾਂ ਨਾਨਕੇ ਜਾਂਦੇ ਹਾਂ ਹੈ ਨਾ, ਨਾਨੀ ਦੇ ਘਰ ਜਾ ਕੇ, ਉੱਥੇ ਜੋ ਮਰਜ਼ੀ ਦਿਲ ਜੋ ਕਰਦਾ ਨਾ, ਅਸੀਂ ਫਰਮਾਇਸ਼ ਕਰਦੇ ਸਾਨੂੰ ਮਿਲਦੀ ਹੈ। ਅਤੇ ਨਾਨੀ ਦੇ ਹੱਥ ਦੀਆਂ ਜਿਹੜੀਆਂ ਪੁਰਾਣੇ ਟਾਈਮ ਦੇ ਵਿੱਚ ਜਦੋਂ ਸਾਨੂੰ ਚੀਜ਼ਾਂ ਬਣਾ ਕੇ ਦਿੰਦੇ ਸੀ ਆਪਣੇ ਹੱਥ ਤੋਂ, ਕਿਉਂਕਿ ਸਾਡੇ ਉਸ ਵੇਲੇ ਜਿਹੜੀਆਂ ਨਾਨੀਆਂ ਦਾਦੀਆਂ ਹੁੰਦੀਆਂ ਸੀ ਕੋਈ ਮਸ਼ੀਨ ਦਾ ਯੂਜ਼ ਨਹੀਂ ਕਰਦੇ ਸੀਗੇ, ਸਿਲ ਬੱਟੇ 'ਤੇ ਚੀਜ਼ਾਂ ਪਿਸਦੀਆਂ ਸੀਗੀਆਂ ਹੈ ਨਾ, ਹੱਥਾਂ ਤੋਂ ਚੀਜ਼ਾਂ ਰੜਕੀਆਂ ਜਾਂਦੀਆਂ ਸੀ ਵਿੱਚ ਦੁੱਧ ਦੀ

0: ਗੱਲ ਕਰ ਰਹੇ ਹਾਂ ਅਤੇ ਹੋਰ ਵੀ ਚੀਜ਼ਾਂ ਘਰ ਦੇ ਵਿੱਚ ਹੀ ਬਣਦੀਆਂ ਸੀਗੀਆਂ ਅਤੇ ਆਪਣੇ ਹੱਥ ਦੇ ਨਾਲ ਜਦੋਂ ਪਿਆਰ ਦੇ ਨਾਲ ਚੀਜ਼ਾਂ ਦਿੱਤੀਆਂ ਜਾਂਦਾ ਫਿਰ ਤਾਂ ਕਹਿੰਦਾ ਬੱਚਾ ਉਹ ਜਿਹੜਾ ਰੰਗ ਨਿਖਰ ਕੇ ਆਉਂਦਾ ਨਾ ਉਹ ਤਾਂ ਆਉਂਦਾ ਹੀ ਹੈ ਜਿੱਦਾਂ ਕਿ ਇਹਨਾਂ ਨੇ ਕਿਹਾ। ਅਗਲਾ ਮੈਸੇਜ ਸੁਣਦੇ ਹਾਂ ਕੌਣ ਨੇ ਅਤੇ ਕੀ ਮੈਸੇਜ ਕੀਤਾ।
1: ਦਿਲ ਲਾਉਣ ਤੋਂ ਪਹਿਲਾਂ ਆਪਣਾ ਆਪ ਗਵਾਉਣ ਤੋਂ ਪਹਿਲਾਂ ਅਸੀਂ ਬੇਸਮਝੇ ਦਿਲ ਲਾ ਕੇ ਦਿਲ ਤੇ ਅਲੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਨਮਸਕਾਰ ਮੈਡਮ, ਗੁੱਡ ਮਾਰਨਿੰਗ। ਪੰਜਾਬੀ ਮੈਂ ਜਗਿੰਦਰਪਾਲ ਕਹਿੰਦਾ ਤਾਰਪੁਰ ਕਲੋਨੀ ਨਕੋਦੇ ਰੋਡ ਤੋਂ ਬੋਲਦਾ ਜੀ। ਹੋਰ ਠੀਕ ਠਾਕ ਜੀ, ਤੁਹਾਡਾ ਪ੍ਰੋਗਰਾਮ ਬੜਾ ਵਧੀਆ ਜੀ, ਤੁਹਾਡੀ ਅੰਦਾਜ਼ ਪ੍ਰੋਗਰਾਮ ਬੜਾ ਪੁਸਤਕਾਂ ਦਾ ਵਧੀਆ ਜੀ। ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ ਮੈਡਮ ਜੀ, ਸ਼ੁਭਕਾਮਨਾ, ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ, ਤੰਦਰੁਸਤ ਦੇਵੇ, ਦਿਲ ਆਪਣਾ ਪੰਜਾਬੀ। ਥੈਂਕ ਯੂ।
0: ਵਾਹ ਜੀ, ਅੱਜ ਦੇ ਮੈਨੂੰ ਨਵੇਂ ਜਿਹੜੇ ਆ ਨਾਮ ਸੁਣਨ ਨੂੰ ਮਿਲੇ ਆ। ਚਲੋ ਜੀ, ਦੇਖਦੇ ਹਾਂ ਅਗਲੀਆਂ ਵੀ ਸਾਨੂੰ ਕਈ ਜਿਹੜੇ ਆ ਮੈਸੇਜ ਆਏ ਹੋਏ ਨੇ ਅਤੇ ਮੈਨੂੰ ਲੱਗਦਾ ਹਾਂਜੀ ਉਦੇ ਚੰਦਰ ਜੀ ਦੇ ਹੀ ਮੈਸੇਜ ਨੇ। ਦੁੱਧ ਕੋ ਸਤਾਨੇ ਪਰ ਦਹੀਂ ਬਣਤਾ ਹੈ, ਦਹੀਂ ਕੋ ਮੱਥਣੇ ਸੇ ਮੱਖਣ ਬਣਤਾ ਹੈ, ਔਰ ਮੱਖਣ ਕੋ ਗਰਮ ਕਰਨੇ ਪਰ ਹੀ ਘੀ ਬਣਤਾ ਹੈ। ਦੁੱਧ ਸੇ ਦਹੀਂ ਮਹਿੰਗਾ ਹੈ, ਦਹੀਂ ਸੇ ਮੱਖਣ ਮਹਿੰਗਾ ਹੈ, ਔਰ ਮੱਖਣ ਸੇ ਵੀ ਜ਼ਿਆਦਾ ਘੀ ਮਹਿੰਗਾ ਹੈ, ਪਰ ਚਾਰੋਂ ਕਾ ਰੰਗ ਏਕ ਹੀ ਹੈ, ਆਪਣਾ ਰੰਗ ਨਹੀਂ ਬਦਲਦੇ। ਤਾਂ ਸਥਿਤੀ ਜਿਹੜੀ ਹੈ ਇਹੋ ਜਿਹੀ ਹੋ ਜਾਂਦੀ ਹੈ ਕਿ ਟਾਈਮ ਟੂ ਟਾਈਮ ਅਕੋਰਡਿੰਗਲੀ ਸਾਨੂੰ ਚੇਂਜ ਹੋਣਾ ਪੈਂਦਾ, ਪਰ ਸੁਭਾਅ ਜਿਹੜਾ ਹੈ ਨਾ ਰੰਗ ਉਹੀ ਰਹਿੰਦਾ। ਬਿਲਕੁਲ ਸਹੀ ਹੈ। ਅਗਲਾ ਮੈਸੇਜ ਹੈ ਸਾਨੂੰ ਭੇਜਿਆ ਹੋਇਆ, ਇਹਨਾਂ ਵਿੱਚ ਲਿਖਿਆ ਹੋਇਆ ਹੈ ਕਿ ਅੰਗਰੇਜ਼ੀ ਜਿਹੜੀ ਗਾਵਾਂ ਹੈ ਨਾ ਉਹਨਾਂ ਤੋਂ ਜਿਹੜੇ ਉਹਨਾਂ ਦੇ ਦੁੱਧ ਤੋਂ ਨਸਲ ਜਿਹੜੀ ਹੈ ਸੁਧਾਰ ਜ਼ਰੂਰੀ ਕਿਉਂ ਹੋ ਗਈ ਹੈ। ਕਹਿੰਦੇ ਲਿਖਿਆ ਹੈ ਅੱਜ ਭਾਰਤ ਦੀਆਂ ਸੜਕਾਂ ਉੱਪਰ ਲੱਖਾਂ ਦੇਸੀ ਗਊਆਂ ਜਿਹੜੀਆਂ ਕੂੜਾ ਕਰਕਟ ਖਾਂਦੀਆਂ ਨਜ਼ਰ ਸਾਨੂੰ ਆਉਂਦੀਆਂ, ਅਸੀਂ ਵੇਖਦੇ ਹਾਂ ਆਖਿਰ ਇਹ ਕਿਉਂ ਹੋ ਰਿਹਾ, ਇਸਦੀ ਕੀ ਸਮੱਸਿਆ, ਇਸਦਾ ਕੀ ਹੱਲ ਹੋ ਸਕਦਾ ਹੈ। ਜੇ ਦਰਅਸਲ ਅੰਗਰੇਜ਼ੀ ਗਾਵਾਂ ਜਿਹੜੀਆਂ ਐਚ ਐਫ ਅਤੇ ਜਰਸੀ ਭਾਰਤ ਦੇ ਵਿੱਚ ਆਉਣ ਨਾਲ ਭਾਰਤ ਦੇ ਕਿਸਾਨਾਂ ਦੀ ਦੇਸੀ ਗਾਂ ਜਿਹੜੀ ਹੈ ਨਾ ਉਹਨਾਂ ਨੇ ਤਿਆਗ ਦਿੱਤੀ ਹੈ, ਕਿਉਂਕਿ ਉਹ ਦੁੱਧ ਜ਼ਿਆਦਾ ਦਿੰਦੀਆਂ ਨੇ। ਦੇਸੀ ਗਾਂ ਦੀ ਬੇਦਬੀ ਹੋਣ ਕਾਰਨ ਉਹ ਸੜਕ ਅਤੇ ਗਊਸ਼ਾਲਾ ਵਿੱਚ ਆ ਗਈਆਂ ਨੇ ਅਤੇ ਇਸਦੇ ਨਾਲ ਹੀ ਕਈ ਜਿਹੜੀਆਂ ਲੋਕ ਜਿਹੜੀਆਂ ਆਪਣੀ ਗਾਵਾਂ ਨੂੰ ਇੱਦਾਂ ਹੀ ਛੱਡ ਦਿੰਦੇ ਨੇ। ਭਾਰਤ ਦੇ ਵਿੱਚ ਦੇਸੀ ਗਾਂ ਜ਼ਿਆਦਾ ਦੁੱਧ ਦੇ ਸਕਦੀਆਂ ਸੀ, ਪਰ ਹਾਲੇ ਤਵੱਜੋ ਨਾ ਦੇਣ ਕਰਕੇ ਉਹਨਾਂ ਨੇ ਆਪਣੀ ਜਿਹੜੀ ਹੈ ਦੁੱਧ ਦੇਣ ਦੀ ਜਿਹੜੀ ਕਪੈਸਿਟੀ ਉਹ ਘੱਟ ਹੋ ਗਈ ਹੈ। ਉੱਤਰ ਨਸਲ ਦੇ ਨਾਲ ਹੀ ਜਿਹੜੀ ਫੌਜ ਖੜੀ ਕਰਕੇ ਨਸਲ ਸੁਧਾਰ ਦੇ ਕੰਮ ਵਿੱਚ ਜੰਗੀ ਪੱਧਰ 'ਤੇ ਕਰਨ ਦੀ ਜ਼ਰੂਰਤ ਹੈ ਸਾਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਮਿਲ ਕੇ। ਅਸੀਂ ਜੇ ਵੇਖੀਏ ਨਾ ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਹੈ ਕਿ ਬਾਹਰਲੀਆਂ ਚੀਜ਼ਾਂ ਬਹੁਤ ਜ਼ਿਆਦਾ ਵਧੀਆ, ਇਸ ਕਰਕੇ ਬਾਹਰ ਦੀਆਂ ਜਿਹੜੀ ਨਸਲ ਦੀ ਗਾਵਾਂ ਨੇ ਜਿਹੜੇ ਸਾਡੇ ਟਾਈਮ ਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਅਸੀਂ ਵੇਖੀਏ ਸਾਡੀ ਗਾਵਾਂ ਹੁੰਦੀਆਂ ਸੀ, ਮੱਝਾਂ ਹੁੰਦੀਆਂ ਸੀਗੀਆਂ, ਬੱਕਰੀਆਂ ਤੋਂ ਸਾਨੂੰ ਕਿੰਨਾ ਕੁ ਦੁੱਧ ਮਿਲਦਾ ਸੀਗਾ, ਲੇਕਿਨ ਅੱਜ ਦੇ ਟਾਈਮ ਦੇ ਵਿੱਚ ਅਸੀਂ ਬਾਹਰਲੀਆਂ ਚੀਜ਼ਾਂ 'ਤੇ ਹੀ ਡਿਪੈਂਡ ਹੋ ਜਾਂਦੇ ਹਾਂ। ਬਾਹਰਲੋਂ ਕੋਈ ਵਧੀਆ ਚੀਜ਼ ਹੈ ਇਹ ਬਹੁਤ ਜ਼ਿਆਦਾ ਕਿਫਾਇਤੀ ਹੈ ਸਾਡੇ ਲਈ, ਇਹੀ ਸਾਨੂੰ ਵਧੀਆ ਪ੍ਰੋਡਕਟ ਦੇ ਸਕਦੀ ਹੈ, ਅਤੇ ਅਸੀਂ ਉਹਨਾਂ ਹੀ ਚੀਜ਼ਾਂ ਦੇ ਪਿੱਛੇ ਲੱਗਣਾ ਸ਼ੁਰੂ ਹੋ ਜਾਂਦੇ ਹਾਂ। ਅਤੇ ਅਗਲਾ ਸਾਨੂੰ ਜਿਹੜਾ ਮੈਸੇਜ ਆਇਆ ਨੇ ਗੁਰਬਿੰਦਰ ਜੌਹਰਾ ਅਤੇ ਪਰਮਜੀਤ ਦਾ ਆਇਆ ਹੈ ਅਤੇ ਲਿਖਦੇ ਨੇ ਛੁੱਟੀਆਂ ਦਾ ਚਾਅ ਬੱਚਿਆਂ ਤੋਂ ਜ਼ਿਆਦਾ ਮਾਵਾਂ ਨੂੰ ਹੁੰਦਾ ਹੈ, ਸਾਰਾ ਦਿਨ ਕੰਮ ਕਰਨੀਆਂ ਥੱਕੀਆਂ ਟੁੱਟ ਜਾਂਦੀਆਂ ਨੇ, ਪੇਕੇ ਜਾਣ ਦਾ ਉਤਸ਼ਾਹ ਹੁੰਦਾ ਹੈ, ਮਾਵਾਂ ਨਾਲ ਦੁੱਖ ਸੁੱਖ ਸਾਂਝੇ ਕਰਨ ਦਾ, ਭੈਣਾਂ ਨਾਲ ਮਿਲ ਕੇ ਫਿਰ ਜਿਉਣ ਦਾ, ਸਹੁਰੇ ਘਰੋਂ ਸਮਾਂ ਪਾਸਾ ਪਲਟਾਉਣ ਦਾ, ਦਿਲ ਦਾ ਭਾਰ ਪੇਕੇ ਲਾਉਣ ਦਾ, ਚਾਹ ਦਿਲ ਵਿੱਚ ਹੁੰਦਾ ਹੈ, ਥੱਕ ਜਾਂਦੀਆਂ ਸਭ ਦੀਆਂ ਫਰਮਾਇਸ਼ਾਂ ਪੂਰੀ ਕਰਦੀਆਂ, ਸਵੇਰੇ ਸਭ ਨਾਲੋਂ ਜਲਦੀ ਉੱਠਦੀਆਂ ਅਤੇ ਰਾਤੀ ਲੇਟ ਸੌਂਦੀਆਂ, ਉਮਰਾਂ ਦਾ ਥਕੇਵਾ ਤਨ ਨੂੰ ਹੰਡਾਉਂਦਿਆਂ ਮਾਵਾਂ ਛੁੱਟੀਆਂ ਦੇ ਬਹਾਨੇ ਹੀ ਕੁਝ ਦਿਨ ਪੇਕੇ ਘਰ ਚੈਨ ਨਾਲ ਬਿਤਾਉਂਦੀਆਂ। ਬਿਲਕੁਲ ਸਹੀ ਜੀ। ਅਗਲਾ ਇੱਕ ਹੋਰ ਮੈਸੇਜ ਸਾਨੂੰ ਆਇਆ ਹੈ ਕਿ ਦੁੱਧ ਕਾ ਸਾਰ ਮਲਾਈ ਮੇਂ ਔਰ ਜ਼ਿੰਦਗੀ ਕਾ ਸਾਰ ਭਲਾਈ ਮੇਂ। ਬਿਲਕੁਲ ਜੀ, ਦੁੱਧ ਦੇ ਨਾਲ ਹੀ ਜਿਹੜੀ ਹੈ ਜ਼ਿੰਦਗੀ ਇਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ। ਇੱਕ ਛੋਟਾ ਜਿਹਾ ਆਡੀਓ ਮੈਸੇਜ ਹੈ ਉਹ ਜ਼ਰੂਰ ਲੈ ਲੈਂਦੇ ਜਾਂਦੇ ਹੋਏ।
2: ਹਾਂਜੀ ਨਮਸਕਾਰ, ਗੁੱਡ ਮਾਰਨਿੰਗ ਮੈਡਮ ਜੀ, ਤੁਹਾਨੂੰ ਵੀ ਨਮਸਕਾਰ
0: ਜੀ।
2: ਦੁੱਧ ਦੀ ਗੱਲ ਤੁਸੀਂ ਕਰ ਰਹੇ ਹੋ ਤੇ ਦੁੱਧ ਸਾਰੇ ਬੱਚਿਆਂ ਨੂੰ ਵੀ ਪੀਣਾ ਚਾਹੀਦਾ, ਬਜ਼ੁਰਗਾਂ ਵੱਡਿਆਂ ਨੂੰ ਸਾਰਿਆਂ ਨੂੰ ਪੀਣਾ ਚਾਹੀਦਾ ਹੈ, ਤੁਹਾਡੀ ਸਿਹਤ ਲਈ ਬਹੁਤ ਸਹੀ ਹੈ, ਵਿਟਾਮਿਨ ਵਗੈਰਾ ਸਭ ਬਰਾਬਰ ਹੋ ਜਾਂਦੇ ਆ, ਪੂਰੇ ਹੋ ਜਾਂਦੇ ਆ। ਅਤੇ ਮੈਂ ਤੁਹਾਨੂੰ ਇੱਕ ਫਨੀ ਗੱਲ ਦੱਸਦਾ ਹੈ, ਮੇਰਾ ਇੱਕ ਫਰੈਂਡ ਹੈ ਅਮਿਤ, ਉਹਦੇ ਪਾਪਾ ਜੀ ਦੀ ਕਲਕੱਤਾ 'ਚ ਜੋਬ ਸੀਗੀ ਅਤੇ ਉਹ ਕਲਕੱਤਾ ਤੋਂ ਵਾਪਿਸ ਜਦੋਂ ਪੰਜਾਬ ਆਏ ਹੈ ਅਤੇ ਉਸ ਟਾਈਮ ਉਹਦੀ ਏਜ ਤਕਰੀਬਨ 12-13 ਸਾਲ ਹੋਣੀ ਹੈ ਅਤੇ ਉਸ ਤੋਂ ਬਾਅਦ ਉਹ ਇੱਥੇ ਆ ਕੇ ਅਤੇ ਉਹਨੇ ਪਹਿਲੀ ਵਾਰੀ ਮੱਝ ਦੇਖੀ ਹੈ, ਮੱਝ ਦੇਖੀ ਅਤੇ ਮੱਝ ਦੇਖਣ ਤੋਂ ਬਾਅਦ ਪੰਜਾਬ 'ਚ ਜਦੋਂ ਪਹਿਲੀ ਵਾਰੀ ਮੱਝ ਦੇਖੀ ਹੈ ਅਤੇ ਉਹ ਕਹਿਣ ਲੱਗ ਪਿਆ ਲਾਲੀ ਲਾਲੀ ਲਾਲੀ ਲਾਲੀ, ਅਸੀਂ ਸਾਰੇ ਹੈਰਾਨ ਕਿ ਮੱਝ

0: ਦੇਖ ਕੇ ਲਾਲੀ ਲਾਲੀ ਕਿਉਂ ਕਹਿ ਰਹੇ ਹਾਂ? ਉਹ ਤਾਂ ਸਾਨੂੰ ਬਾਅਦ ਚੋਂ ਪਤਾ ਲੱਗਿਆ ਕਿ ਕਲਕੱਤਾ ਵਿੱਚ ਮੱਝ ਨੂੰ ਲਾਲੀ ਕਹਿੰਦੇ ਆ, ਤੇ ਉਦਾਂ ਉਹਦਾ ਨਾਮ ਅਮਿਤ ਕੁਮਾਰ ਹੈ, ਲੇਕਿਨ ਹੁਣ ਤੱਕ ਉਹਦਾ ਨਾਮ ਲਾਲੀ ਚੱਲ ਰਿਹਾ ਹੈ। ਹਾਂਜੀ
1: ਸਹੀ ਹੈ ਦਿਲਿਓ ਜੀ, ਇਹ ਸੀਗਾ ਸਾਡੇ ਪ੍ਰੋਗਰਾਮ ਦਾ ਅੱਜ ਦਾ ਆਖਰੀ ਜਿਹੜਾ ਮੈਸੇਜ ਅਸੀਂ ਲਿੱਤਾ ਹੈ, ਕਿਉਂਕਿ 9:58 ਹੋ ਚੁੱਕੇ ਨੇ ਅਤੇ ਫਿਰ ਤੁਸੀਂ ਜਾਣਾ ਕਿਤੇ ਨਹੀਂ ਹੈ, ਬਣੇ ਰਹਿਣਾ ਹੈ ਆਕਾਸ਼ਵਾਣੀ ਦੇ ਨਾਲ ਹੀ FM ਰੇਨਬੋ 102.7 ਦੇ ਨਾਲ। ਅਤੇ ਇੱਥੇ ਆਪਣੀ ਆਰਜੇ ਦੋਸਤ ਰਾਹੀਲ ਨੂੰ ਇਜਾਜ਼ਤ ਦੇਣੀ ਹੈ, ਕਿਉਂਕਿ ਹੁਣ ਜਿਹੜਾ ਮੋਰਚਾ ਨਾ ਕਿਸੇ ਹੋਰ ਨੂੰ ਦੇਣ ਦਾ ਸਮਾਂ ਹੋ ਗਿਆ। ਚਲੋ ਫਿਰ ਤੁਹਾਡੇ ਤੋਂ ਇੱਥੇ ਇਜਾਜ਼ਤ ਲੈਂਦੀ ਹਾਂ, ਫਿਰ ਕਿਸੇ ਦਿਨ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਨਾਲ ਅਤੇ ਨਵੀਆਂ ਗੱਲਾਂ ਦੇ ਨਾਲ।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੇ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। ਦਸ ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤੀ ਜਾਵੇਗਾ। ਪ੍ਰਸਿੱਧ ਗਾਇਕ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮੌਰਿਸਨ ਅੱਜ ਨਵੀਂ ਦਿੱਲੀ ਵਿੱਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੇ ਹਾਲੀਆ ਵਿਵਾਦਿਤ ਬਿਆਨ ਤੋਂ ਅਫਸੋਸ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ ਏ।

ਪੰਜਾਬ ਦੇ ਮਾਲ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਦੱਸਿਆ ਕਿ ਸਰਕਾਰ ਨੇ ਹੜ੍ਹ ਰੋਕ ਕਾਰਜਾਂ ਅਤੇ ਸੂਬੇ ਵਿੱਚ ਭਰ ਵਿੱਚ ਕਿਸੇ ਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅਗਾਊ 146 ਕਰੋੜ ਰੁਪਏ ਜਾਰੀ ਕੀਤੇ ਨੇ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਕ੍ਰਿਕਟ ਵਿੱਚ ਰਾਇਲ ਚੈਲੇਂਜਰਸ ਬੈਂਗਲੌਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੇ ਮੋਗਲੀ ਵੈਂਕਟਰਾਮ ਨੇ ਹਾਂਗਕਾਂਗ ਵਿੱਚ ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ 800 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

हाँ जी, की हाल चाल ने? आई होप तुसी सारे ही ठीक ठाक होवोगे। ते आज मतलब नवे महीने दी शुरुआत हो चुकी है, 1 तारीख है जून दा महीना, ते तुहाडे नाल गल्लां बातां करन दा मौका मिल जाए तां इस तो वधिया की ही हो सकदा है। नमस्कार, सत श्री अकाल, मैं हाँ जी तुहाडी अपनी साक्षी, ते प्रोग्राम ओ जिदी ਤੁਹਾਨੂੰ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਹਾਂਜੀ, ਗੀਤ ਬਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿੱਥੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਇੱਧਰ ਉੱਧਰ ਦੀਆਂ, ਅਤੇ ਨਾਲ ਹੀ ਨਾਲ ਜਿਹੜੇ ਗੀਤ ਨੇ, ਚਾਹੇ ਉਹ ਫਿਰ ਕਿਸੇ ਵੀ ਤਰੀਕੇ ਦੇ ਹੋਣ, ਨਵੇਂ ਹੋਣ, ਪੁਰਾਣੇ ਹੋਣ, ਮੈਂ ਕਿਹਾ ਜੀ ਐਨਰਜੈਟਿਕ ਵਰਸਟਾਈਲ ਪਲੇਲਿਸਟ ਅੱਜ ਵੀ ਤੁਹਾਡੇ ਲਈ ਰੈਡੀ ਹੈ ਜਨਾਬ। ਸੋ ਫਰੈਸ਼ ਫਰੈਸ਼ ਸੌਂਗਸ ਜਿਹੜੇ ਨੇ ਤੁਹਾਡੇ ਲਈ ਅਸੀਂ ਪਲੇ ਕਰਾਂਗੇ, ਅਤੇ ਫਿਰ ਮੈਂ ਕਿਹਾ ਜੀ ਐਂਟਰੀ ਹੋ ਹੀ ਗਈ ਹੈ, ਅਤੇ ਫਿਰ ਗਾਣਾ ਵੀ ਥੋੜ੍ਹਾ ਐਂਟਰੀ ਵਾਲਾ ਹੀ ਹੋਣਾ ਚਾਹੀਦਾ। ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ ਨਿੱਤੀ ਮੋਹਨ, ਭੱਪੀ ਲਹਿਰੀ, ਵਿਸ਼ਾਲ ਡਡਲਾਨੀ ਦੀ ਆਵਾਜ਼ ਦੇ ਵਿੱਚ, ਅਤੇ ਇੱਦਾਂ ਹੀ ਬਣੇ ਰਹੋ, ਟਿਊਨ ਇਨ ਕਰਕੇ ਰੱਖੋ ਜੀ ਵਧੀਆ ਵਧੀਆ ਗਾਣਿਆਂ ਦੇ ਲਈ FM ਰੇਨਬੋ, ਦਿਲ ਸੇ ਦਿਲ ਤੱਕ।

ਬਿਲਕੁਲ ਜੀ, ਐਂਟਰੀ ਜਿਹੜੀ ਹੈ ਹੋ ਚੁੱਕੀ ਹੈ ਨਵੇਂ ਮਹੀਨੇ ਦੀ ਵੀ, ਅਤੇ ਨਵੇਂ ਹਫ਼ਤੇ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਮਤਲਬ ਮਹੀਨੇ ਦਾ ਪਹਿਲਾ ਦਿਨ ਅਤੇ ਨਾਲ ਹੀ ਨਾਲ ਹਫ਼ਤੇ ਦਾ ਵੀ ਪਹਿਲਾ ਦਿਨ ਹੈ। ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਪ੍ਰੋਗਰਾਮ ਗੀਤ ਬਹਾਰ, ਜਿੱਥੇ ਬਹੁਤ ਸਾਰੀਆਂ ਗੱਲਾਂ ਅਤੇ ਨਾਲ ਹੀ ਨਾਲ ਗੀਤ ਜਿਹੜੇ ਨੇ ਤੁਹਾਡੇ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਨੇ। ਅਤੇ ਆਉਂਦਿਆਂ ਹੀ ਮਤਲਬ ਅੱਜ ਕਿਹੜੇ ਕਿਹੜੇ ਖਾਸ ਦਿਨ ਹੈਗੇ ਆ ਉਹਨਾਂ ਬਾਰੇ ਵੀ ਅਸੀਂ ਅਕਸਰ ਗੱਲਾਂ ਕਰਦੇ ਹਾਂ। ਅਤੇ ਅੱਜ 1 June

ਗਲੋਬਲੀ ਮਤਲਬ ਜਿਹੜਾ ਹੈ ਇੰਟਰਨੈਸ਼ਨਲ ਚਿਲਡਰਨਸ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਅਤੇ ਨਾਲ ਹੀ ਨਾਲ ਗਲੋਬਲ ਡੇ ਆਫ ਪੇਰੈਂਟਸ ਵੀ ਹੁੰਦਾ ਹੈ ਅਤੇ ਇੱਕ ਹੋਰ ਖਾਸ ਦਿਨ ਵਰਲਡ ਮਿਲਕ ਡੇ ਵੀ ਮਨਾਇਆ ਜਾਂਦਾ ਹੈ। ਸੋ ਇੰਟਰਨੈਸ਼ਨਲ ਚਿਲਡਰਨਸ ਡੇ ਦੀ ਗੱਲ ਕਰੀਏ ਤਾਂ ਆ ਦਿਨ ਜਿਹੜਾ ਹੁੰਦਾ ਹੈ ਬੱਚਿਆਂ ਦੇ ਰਾਈਟਸ ਜਿਹੜੇ ਨੇ, ਵੈਲਬੀਂਗ ਚਿਲਡਰਨਸ ਜਿਹੜੇ ਦੁਨੀਆ ਦੇ ਵਿੱਚ ਹੈਗੇ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਅੱਗੇ ਲੈ ਕੇ ਆਈਏ, ਉਹਨਾਂ ਦੇ ਰਾਈਟਸ ਜਿਹੜੇ ਉਹਨਾਂ ਨੂੰ ਮਿਲਣੇ ਚਾਹੀਦੇ ਨੇ, ਬਚਪਨ ਉਹਨਾਂ ਦਾ ਕਿੱਦਾਂ ਦਾ ਬੀਤਣਾ ਚਾਹੀਦਾ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਬਚਾ ਕੇ ਰੱਖਣਾ ਚਾਹੀਦਾ, ਉਸ ਸਭ ਬਾਰੇ ਗੱਲਾਂ ਹੁੰਦੀਆਂ ਨੇ। ਇਹਦੇ ਨਾਲ ਹੀ ਨਾਲ ਜੇ ਪੇਰੈਂਟਸ ਗਲੋਬਲ ਡੇ ਆਫ ਪੇਰੈਂਟਸ ਦੀ ਗੱਲ ਕਰੀਏ ਤਾਂ ਐਸਟੈਬਲਿਸ਼ ਬਾਏ ਦਾ UN ਟੂ appreciate all the parents across the globe for their lifelong dedication and support to their children. Matlab dono din khasam khas ne, children's te parents dono da hi matlab aapas de vich ek bahut gehra rishta hunda hai te dono din ek same day te hi celebrate kite ja rahe ne, kinna vadiya, kyunki parents da jo efforts hunde ne ਬੱਚਿਆਂ ਨੂੰ ਵੱਡਾ ਕਰਨ ਦੇ ਵਿੱਚ, ਉਹਨਾਂ ਨੂੰ ਸੰਸਕਾਰ ਦੇਣ ਦੇ ਵਿੱਚ, ਉਹਨਾਂ ਨੂੰ ਖੁਸ਼ ਰੱਖਣ ਦੇ ਵਿੱਚ, ਉਹਨਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਪੂਰਾ ਕਰਨ ਦੇ ਵਿੱਚ, ਮਤਲਬ ਸੱਚੀ ਜੀ ਉਹ ਹੈਡਸ ਆਫ ਹੈ ਉਹਨਾਂ ਨੂੰ, ਕਿਉਂਕਿ ਉਹ 24/7 ਉਹਨਾਂ ਦੇ ਦਿਮਾਗ ਦੇ ਵਿੱਚ ਸਿਰਫ ਆਪਣੇ ਬੱਚੇ ਹੀ ਚੱਲ ਰਹੇ ਹੁੰਦੇ ਨੇ। ਸੋ ਇਹਦੇ ਨਾਲ ਹੀ ਨਾਲ ਵਰਲਡ ਮਿਲਕ ਡੇ, ਜੋ ਕਿ ਫਾਊਂਡਡ ਬਾਏ ਦਾ ਫੂਡ ਐਂਡ ਐਗਰੀਕਲਚਰ ਆਰਗਨਾਈਜੇਸ਼ਨ FAO ਆਫ ਯੂਨਾਈਟਡ ਨੇਸ਼ਨ ਵੱਲੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ, ਡਾਇਰੀ ਸੈਕਟਰ ਅਤੇ ਨਿਊਟ੍ਰੀਸ਼ਨ ਵੈਲਿਊ ਆਫ ਮਿਲਕ ਨੂੰ ਗਲੋਬਲੀ ਉਹਦੇ ਬਾਰੇ ਗੱਲ ਕਰਨ ਦੇ ਲਈ। ਸੋ ਬਚਪਨ ਤੋਂ ਹੀ ਕਹਿੰਦੇ ਆ ਨਾ, 2 ਗਲਾਸ ਦੁੱਧ ਜਿਹੜੇ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਨਿਊਟ੍ਰੀਸ਼ਨ ਵੈਲਿਊ ਨੂੰ ਪੂਰਾ ਕਰਨ ਵਾਸਤੇ। ਸੋ ਅੱਜ ਇਹ ਸੀ ਖਾਸ ਖਾਸ ਦਿਨ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜੋ ਗੀਤ ਬਹਾਰ ਦੇ ਵਿੱਚ ਤੁਹਾਡੇ ਨਾਲ ਕਰਨੀਆਂ ਨੇ, ਪਰ ਗੱਲਾਂ ਦੇ ਨਾਲ ਨਾਲ ਹਾਂਜੀ ਗਾਣੇ ਵੀ ਜਿਹੜੇ ਤੁਹਾਡੇ ਲਈ ਤਿਆਰ ਨੇ। ਅਗਲਾ ਗੀਤ ਜੁਗਨੀ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ, ਇੱਦਾਂ ਹੀ ਬਣੇ ਰਹੋ, ਟਿਊਨ ਇਨ ਕਰਕੇ ਰੱਖੋ ਜੀ FM ਰੇਨਬੋ, ਦਿਲ ਸੇ ਦਿਲ ਤੱਕ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਤੇ, ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਸੇ ਲਾਈਫ ਦੇ ਵਿੱਚ ਕੁਛ ਨਵਾਂ ਮਤਲਬ ਕਰਨ ਨੂੰ ਮਿਲ ਜਾਏ, ਕੋਈ ਨਵਾਂ ਚੈਲੰਜ ਮਿਲ ਜਾਏ, ਕੋਈ ਨਵਾਂ ਕੰਮ ਕਰਨ ਨੂੰ ਮਿਲ ਜਾਏ, ਥੋੜ੍ਹੀ ਥੋੜ੍ਹੀ ਘਬਰਾਹਟ ਵੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਇੱਕ ਵੱਖਰੀ ਖੁਸ਼ੀ ਵੀ ਹੁੰਦੀ ਹੈ। ਔਰ ਉਹ ਘਬਰਾਹਟ ਹੋਣੀ ਨਾ ਮਤਲਬ ਨਵੇਂ ਚੈਲੰਜਸ 'ਤੇ ਮਤਲਬ ਲਾਜ਼ਮੀ ਹੈ, ਜ਼ਰੂਰੀ ਹੈ, ਕਿਤੇ ਨਾ ਕਿਤੇ ਉਹਦਾ ਪੋਜ਼ਿਟਿਵ ਇੰਪੈਕਟ ਹੀ ਪੈਂਦਾ ਹੈ ਸਾਡੀ ਆਊਟਪੁੱਟ 'ਤੇ। ਕੁਛ ਇੱਦਾਂ ਦਾ ਹੀ ਹੋਇਆ ਸੀ, ਫਿਲਮ ਪੁਕਾਰ ਆਈ ਸੀ ਜਿਹਦੇ ਵਿੱਚ ਅਨਿਲ ਕਪੂਰ ਸੀ, ਮਾਧੁਰੀ ਦੀਕਸ਼ਿਤ ਸੀਗੀ ਅਤੇ ਨਾਲ ਹੀ ਨਾਲ ਮਤਲਬ ਇਹ ਫਿਲਮ ਪ੍ਰਭੂ ਦੇਵਾ ਵੀ ਸੀਗੇ ਇਹਦੇ ਵਿੱਚ ਇੱਕ ਗਾਣੇ ਦੇ ਵਿੱਚ, ਅਤੇ ਉਸ ਫਿਲਮ ਦੇ ਵਿੱਚ ਇੱਕ ਗਾਣਾ ਸੀਗਾ, ਉਹ ਗਾਣਾ ਮੈਂ ਤੁਹਾਨੂੰ ਹੁਣੇ ਪਲੇ ਕਰਕੇ ਸੁਣਾਵਾਂਗੀ। ਬਟ ਉਸ ਤੋਂ ਪਹਿਲੇ ਇੱਕ ਛੋਟੀ ਜਿਹੀ ਚੀਜ਼ ਜੋ ਉਸ ਗਾਣੇ ਦੇ ਅਰਾਊਂਡ ਘੁੰਮਦੀ ਹੈ, ਜਦੋਂ ਇਹ ਗਾਣਾ ਮਾਧੁਰੀ ਦੀਕਸ਼ਿਤ ਨੂੰ ਔਫਰ ਹੋਇਆ, ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਪ੍ਰਭੂ ਦੇਵਾ ਦੇ ਨਾਲ ਇਸ ਗਾਣੇ ਦੇ ਵਿੱਚ ਡਾਂਸ ਕਰਨਾ ਹੈ, ਅਤੇ ਉਹਨਾਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਨਰਵਸ ਹੋ ਚੁੱਕੇ ਸੀ ਬਟ ਕਿਤੇ ਨਾ ਕਿਤੇ ਐਕਸਾਈਟਿਡ ਵੀ ਸੀਗੇ ਕਿ ਹਾਂ ਉਹਨਾਂ ਨੂੰ ਉਹਨਾਂ ਨਾਲ ਡਾਂਸ ਕਰਨ ਦੇ ਨਾਲ ਮਤਲਬ ਮੌਕਾ ਮਿਲ ਰਿਹਾ, ਕਿਉਂਕਿ ਉਹਨਾਂ ਦੇ ਡਾਂਸ ਮੂਵਸ, ਉਹਨਾਂ ਦਾ ਐਨਰਜੀ ਲੈਵਲ ਮਤਲਬ ਵੱਖਰਾ ਹੀ ਹੈ ਪ੍ਰਭੂ ਦੇਵਾ ਦਾ। ਅਤੇ ਮਾਧੁਰੀ ਦੀਕਸ਼ਿਤ ਵੀ ਨੋ ਡਾਊਟ ਬਹੁਤ ਅੱਛੀ ਡਾਂਸਰ ਹੈਗੇ ਨੇ, ਪਰ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਚੱਲਿਆ ਨਾ, ਕਿਤੇ ਨਾ ਕਿਤੇ ਥੋੜ੍ਹੇ ਪਰੇਸ਼ਾਨ ਸੀਗੇ, ਥੋੜ੍ਹੇ ਥੋੜ੍ਹੇ ਡਰ ਰਹੇ ਸੀਗੇ, ਅਤੇ ਆਪਣਾ ਲੈਵਲ ਉਹਨਾਂ ਦੇ ਨਾਲ ਮੈਚ ਕਰਨ ਵਾਸਤੇ ਮਤਲਬ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਾ ਲੱਗੇ। ਅਤੇ ਪੂਰੇ 9 ਦਿਨ ਉਹਨਾਂ ਨੇ ਇਸ ਗਾਣੇ ਦੀ ਰਿਹਰਸਲ ਜਿਹੜੀ ਸੀ ਨਾ ਉਹ ਕੀਤੀ ਸੀ, ਅਤੇ ਫਾਈਨਲ ਆਊਟਪੁੱਟ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਹੀ ਹੈ ਜਦੋਂ ਇਹ ਗਾਣਾ ਰਿਲੀਜ਼ ਹੋਇਆ ਸੀ। ਮਾਧੁਰੀ ਦੀਕਸ਼ਿਤ ਅਤੇ ਪ੍ਰਭੂ ਦੇਵਾ ਨੂੰ ਇਸ ਗਾਣੇ ਦੇ ਵਿੱਚ ਡਾਂਸ ਕਰਦੇ ਹੋਏ ਦੇਖਣਾ ਮਤਲਬ ਆਪਣੇ ਆਪ ਦੇ ਵਿੱਚ ਬਾ ਕਮਾਲ ਸੀਗਾ। ਦੋਨਾਂ ਦਾ ਡਾਂਸ ਮੂਵਸ ਜਿਹੜੇ ਸੀ, ਡਾਂਸ ਸਟਾਈਲ ਜਿਹੜਾ ਸੀਗਾ, ਮਤਲਬ ਇੱਕ ਪਲ ਲਈ ਵੀ ਨਜ਼ਰਾਂ ਜਿਹੜੀਆਂ ਸੀਗੀਆਂ ਨਾ ਉਹ ਸਕਰੀਨ ਤੋਂ ਹਟ ਹੀ ਨਹੀਂ ਰਹੀਆਂ ਸੀ। ਸੋ ਇੰਨੀ ਸਾਰੀ ਗੱਲਬਾਤ ਹੋਈ ਹੈ ਇਸ ਗਾਣੇ ਬਾਰੇ, ਆਈ ਹੋਪ ਤੁਸੀਂ ਸਾਰਿਆਂ ਨੇ ਸਮਝ ਲਿਆ ਹੋਣਾ ਇਹ ਗਾਣਾ ਕਿਹੜਾ ਹੈ, ਕਿਉਂਕਿ ਇਹ ਸਿੰਗਲ ਸੌਂਗ ਹੀ ਹੈ ਆਈ ਗੈਸ ਜਿੱਥੋਂ ਤੱਕ ਮੈਨੂੰ ਯਾਦ ਆ ਰਿਹਾ। ਮਾਧੁਰੀ ਦੀਕਸ਼ਿਤ ਅਤੇ ਪ੍ਰਭੂ ਦੇਵਾ ਜਿਹਦੇ ਵਿੱਚ ਦੋਨਾਂ ਨੇ ਮਤਲਬ ਪਰਫੋਰਮ ਕੀਤਾ, ਡਾਂਸ ਕੀਤਾ, ਅਤੇ ਫਰੋਮ ਦਾ ਮੂਵੀ ਪੁਕਾਰ। ਇਹਨੂੰ ਕਰਦੇ ਹਾਂ ਜੀ ਅਸੀਂ ਇੰਜੋਏ, ਇੱਦਾਂ ਹੀ ਬਣੇ ਰਹੋ 102.7 FM ਰੇਨਬੋ ਅਤੇ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਸੋ ਇਸ ਗਾਣੇ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਕਿਵੇਂ ਮਾਧੁਰੀ ਦੀਕਸ਼ਿਤ ਨੂੰ ਜਦੋਂ ਕੋਈ ਨਵਾਂ ਕੰਮ ਮਿਲਿਆ, ਮਤਲਬ ਕਿੱਦਾਂ ਉਸ ਥੋੜ੍ਹੇ ਜਿਹੇ ਸਟ੍ਰੈਸ ਦੇ ਵਿੱਚ ਸੀ। ਪਰ ਕੁਝ ਚੀਜ਼ਾਂ ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਨਾ, ਉਹ ਥੋੜ੍ਹੀ ਜਿਹੀ ਮੁਸ਼ਕਿਲ ਹੁੰਦੀ ਹੈ, ਪਰ ਉਸ ਟਾਈਮ ਦੀ ਉਹ ਨਰਵਸਨੈਸ, ਥੋੜ੍ਹਾ ਜਿਹਾ ਡਰ ਜਾਂ ਸਾਡੇ ਐਫਰਟਸ ਜਿਹੜੇ ਹੁੰਦੇ ਨੇ ਨਾ, ਲੇਟਰ ਔਨ ਸਾਡੇ ਲਈ ਇੱਕ ਵਧੀਆ ਆਊਟਪੁੱਟ ਹੀ ਜਨਰੇਟ ਕਰਦੇ ਨੇ। ਸੋ ਹੁਣ ਟਾਈਮ ਹੈ ਤੁਹਾਡੇ ਨਾਲ ਇੱਕ ਛੋਟੀ ਜਿਹੀ ਸ਼ਾਰਟ ਐਂਡ ਕ੍ਰਿਸਪੀ ਸਟੋਰੀ ਸ਼ੇਅਰ ਕਰਨ ਦਾ, ਜੋ ਕਿ ਸ਼ੁਰੂਆਤ, ਮਤਲਬ ਇੰਪੋਰਟੈਂਸ ਦੀ ਸ਼ੁਰੂਆਤ ਜਿਹੜੀ ਹੈਗੀ ਕਿਸੇ ਵੀ ਚੀਜ਼ ਦੀ, ਉਹਦੀ ਇੰਪੋਰਟੈਂਸ ਦੇ ਨਾਲ ਰਿਲੇਟਡ ਹੀ ਹੈਗੀ ਹੈ। ਇੱਕ ਪਿੰਡ ਦੇ ਵਿੱਚ ਇੱਕ ਅਮਨ ਨਾਮ ਦਾ ਮੁੰਡਾ ਰਹਿੰਦਾ ਸੀ। ਉਹ ਹਰ ਕੰਮ ਨੂੰ ਨਾ, ਮਤਲਬ ਕੱਲ੍ਹ 'ਤੇ ਟਾਲ ਦਿੰਦਾ ਸੀ। ਉਹਨੂੰ ਹੁੰਦਾ ਸੀ ਕਿ ਠੀਕ ਹੈ, ਅੱਜ ਨਹੀਂ ਤਾਂ ਕੱਲ੍ਹ ਸਹੀ, ਕੱਲ੍ਹ ਨਹੀਂ ਤਾਂ ਪਰਸੋਂ ਸਹੀ, ਮਤਲਬ ਬਹੁਤ ਜ਼ਿਆਦਾ ਲੇਜ਼ੀ ਸੀਗਾ, ਅਤੇ ਸਟੱਡੀ ਦੇ ਵਿੱਚ ਵੀ ਇੱਕ ਐਵਰੇਜ ਜਾਂ ਫਿਰ ਬਿਲੋ ਦਾ ਐਵਰੇਜ ਸਟੂਡੈਂਟ ਅਸੀਂ ਕਹਿ ਸਕਦੇ ਹਾਂ। ਇੱਕ ਦਿਨ ਉਹਦੇ ਅਧਿਆਪਕ ਨੇ ਕਿਹਾ ਕਿ ਸਫਲਤਾ ਦੀ ਜਿਹੜੀ ਪਹਿਲੀ ਪੌੜੀ ਹੁੰਦੀ ਹੈ ਨਾ, ਉਹ ਹਰ ਇੱਕ ਚੀਜ਼ ਨੂੰ ਮਤਲਬ ਕਰਨ ਦੀ, ਉਹ ਇੱਕ ਸ਼ੁਰੂਆਤ ਹੀ ਹੁੰਦੀ ਹੈ। ਜਦੋਂ ਆਪਾਂ ਸ਼ੁਰੂਆਤ ਕਰ ਦਿੰਦੇ ਹਾਂ ਨਾ ਕਿਸੇ ਕੰਮ ਦੀ, ਤਾਂ ਫਿਰ ਸਫਲਤਾ ਜਿਹੜੀ ਹੈ ਉਹ ਸਾਡੇ ਤੋਂ ਜ਼ਿਆਦਾ ਦੂਰ ਨਹੀਂ ਰਹਿ ਸਕਦੀ। ਸੋ ਕਈ ਵਾਰ ਹੁੰਦਾ ਨਾ ਕਿ ਕਈਆਂ ਦੀ ਚੀਜ਼ਾਂ ਮਤਲਬ ਹੁੰਦੀਆਂ ਬੜੀ ਨੋਰਮਲ ਜਿਹੀ ਗੱਲਬਾਤ ਉਹ ਸਾਡੇ ਨਾਲ ਕਰਦੇ ਨੇ, ਬਟ ਸਾਡੇ ਦਿਲ 'ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਹਿੱਟ ਕਰ ਜਾਂਦੀਆਂ ਨੇ। ਇੱਦਾਂ ਹੀ ਅਮਨ ਨੇ ਵੀ ਇਹ ਗੱਲ ਜਿਹੜੀ ਸੀਗੀ ਨਾ, ਆਪਣੇ ਦਿਲ ਦੇ ਨਾਲ ਲਾ ਲਈ। ਉਸਨੇ ਹਰ ਰੋਜ਼ ਸਿਰਫ 1 ਘੰਟਾ ਪੜ੍ਹਾਈ ਕਰਨ ਦੀ ਸ਼ੁਰੂਆਤ ਕੀਤੀ, ਅਤੇ ਹੌਲੀ ਹੌਲੀ ਉਸਦੀ ਇਹ ਆਦਤ ਬਣ ਗਈ। ਉਹ 1 ਘੰਟੇ ਤੋਂ 1.5 ਘੰਟਾ, 1.5 ਘੰਟਾ

ਤੋਂ 2 ਘੰਟੇ ਕਦੋਂ 2.5 ਘੰਟੇ ਅਤੇ ਕਦੋਂ ਉਹਦੀ ਪੜ੍ਹਾਈ ਦੇ ਵਿੱਚ ਇੰਨਾ ਜ਼ਿਆਦਾ ਇੰਟਰਸਟ ਹੋ ਗਿਆ ਉਹਨੂੰ ਆਪ ਨੂੰ ਵੀ ਨਹੀਂ ਪਤਾ ਚੱਲਿਆ। ਅਤੇ ਕੁਛ ਮਹੀਨਿਆਂ ਬਾਅਦ ਉਹ ਕਲਾਸ ਦੇ ਵਿੱਚ ਸਭ ਤੋਂ ਵਧੀਆ ਸਟੂਡੈਂਟ ਦੇ ਵਿੱਚ ਸ਼ਾਮਿਲ ਹੋ ਗਿਆ। ਸੇ ਉਹ ਫਿਰ ਇਨਾਮ ਲੈਣ ਦਾ ਟਾਈਮ ਸੀਗਾ ਅਤੇ ਅਮਨ ਨੇ ਕਿਹਾ, ਮੈਂ ਕੋਈ ਵੱਡਾ ਕੰਮ ਇੱਕ ਦਿਨ ਦੇ ਵਿੱਚ ਨਹੀਂ ਕੀਤਾ, ਮੈਂ ਸਿਰਫ ਇੱਕ ਛੋਟੀ ਜਿਹੀ ਸ਼ੁਰੂਆਤ ਕੀਤੀ ਸੀ। ਸੋ ਦੇਖਿਆ, ਮਤਲਬ ਹਰ ਇੱਕ ਕੰਮ ਨੂੰ ਕਰਨ ਵਾਸਤੇ ਨਾ ਸ਼ੁਰੂਆਤ ਜਿਹੜੀ ਆ ਉਹ ਜ਼ਰੂਰੀ ਹੁੰਦੀ ਹੈ। ਸੋ ਇਸ ਕਹਾਣੀ ਦੇ ਵਿੱਚੋਂ ਸਾਨੂੰ ਅਗਰ ਸਿੱਖਿਆ ਦੀ ਗੱਲ ਕਰੀਏ ਤਾਂ ਇਹੀ ਮਿਲਦੀ ਹੈ ਕਿ ਹਰ ਵੱਡੀ ਕਾਮਯਾਬੀ ਇੱਕ ਛੋਟੀ ਜਿਹੀ ਸ਼ੁਰੂਆਤ ਨਾਲ ਹੀ ਸ਼ੁਰੂ ਹੁੰਦੀ ਹੈ। ਸੋ ਸੋਚ ਰਹੇ ਹੋ ਕੁਛ ਆਪਣਾ ਕੰਮ ਸ਼ੁਰੂ ਕਰਨ ਦਾ, ਜਾਂ ਫਿਰ ਘਰ ਦੇ ਵਿੱਚ ਕੁਛ ਚੇਂਜਸ ਲੈ ਕੇ ਆਉਣ ਦਾ, ਜਾਂ ਫਿਰ ਮਤਲਬ ਆਪਣੀ ਪਰਸਨੈਲਿਟੀ ਦੇ ਵਿੱਚ ਕੁਛ ਚੇਂਜਸ ਲੈ ਕੇ ਆਉਣ ਦਾ, ਮਤਲਬ ਸੋਚੋ ਨਾ, ਸ਼ੁਰੂਆਤ ਉਸ ਕੰਮ ਦੀ ਕਰ ਦਿਉ, ਉਹ ਕੰਮ ਆਪਣੇ ਆਪ ਹੌਲੀ ਹੌਲੀ ਹੁੰਦਾ ਰਹੇਗਾ। ਬਾਕੀ ਤੁਹਾਡੇ ਨਾਲ ਗੱਲਾਂ ਵੀ ਇੱਦਾਂ ਹੀ ਹੁੰਦੀਆਂ ਰਹਿਣਗੀਆਂ, ਪਰ ਗਾਣੇ ਜਿਹੜੇ ਨੇ ਉਹ ਬਿਲਕੁਲ ਵੀ ਨਹੀਂ ਰੁਕਣਗੇ। ਅਗਲਾ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ, ਇੱਦਾਂ ਹੀ ਟਿਊਨਿੰਗ ਕਰਕੇ ਰੱਖੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

adunta

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ, ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ, ਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅੱਜ ਕੱਲ ਮਤਲਬ ਜੋ ਮਾਹੌਲ ਸਾਡੀ ਲਾਈਫ ਸਟਾਈਲ ਜਿੱਦਾਂ ਦਾ ਚੱਲ ਰਿਹਾ ਨਾ, ਮਤਲਬ ਕੋਈ ਸਟ੍ਰੈਸ ਮਤਲਬ ਦਿਮਾਗ ਤੇ ਹਰ ਵੇਲੇ ਰਹਿੰਦਾ ਹੀ ਹੈ। ਅਸੀਂ ਕਹਿੰਦੇ ਹਾਂ ਕਿ ਨਹੀਂ, ਕਈ ਵਾਰ ਤਾਂ ਸਮਝ ਵੀ ਨਹੀਂ ਆਉਂਦਾ ਸਟ੍ਰੈਸ ਕਿਸ ਗੱਲ ਦਾ, ਬਟ ਆਪਾਂ ਕਿਤੇ ਨਾ ਕਿਤੇ ਸਾਰੇ ਸਟ੍ਰੈਸਡ ਹੈਗੇ ਆ। ਉਹਦਾ ਬਹੁਤ ਵੱਡਾ ਰੀਜ਼ਨ ਇਹ ਵੀ ਹੈ ਕਿ ਆਪਾਂ ਫੋਨ ਜਿਹੜਾ ਨਾ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਕਲੈਕਟਿਵਲੀ ਰੀਲਸ ਸਕਰੋਲ ਕਰਦੇ ਕਰਦੇ ਇੰਨਾ ਕੁਛ ਦੇਖ ਲੈਂਦੇ ਹਾਂ। ਮਤਲਬ ਕੁਝ ਚੀਜ਼ਾਂ ਤਾਂ ਸਾਡੇ ਮਤਲਬ ਦੀਆਂ ਹੈ ਵੀ ਨਹੀਂ, ਸਾਡਾ ਉਹਦਾ ਦੂਰ ਦੂਰ ਤੱਕ ਕੁਛ ਲੈਣਾ ਦੇਣਾ ਵੀ ਨਹੀਂ ਹੈ, ਬਟ ਇੰਨਾ ਕੁਛ ਦਿਮਾਗ ਦੇ ਵਿੱਚ ਅਸੀਂ ਇਕੱਠਾ ਕਰ ਲੈਂਦੇ ਹਾਂ ਨਾ, ਫਿਰ ਆਪ ਹੀ ਬਾਅਦ 'ਚੋਂ ਪਰੇਸ਼ਾਨ ਵੀ ਹੁੰਦੇ ਹਾਂ। ਸੋ ਇਸ ਪਰੇਸ਼ਾਨੀ ਨੂੰ ਘਟਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਫੋਨ ਦਾ ਇਸਤੇਮਾਲ ਘੱਟ ਕਰਨਾ ਹੈ, ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਨਹੀਂ ਟਲਦੇ। ਸੋ ਪਲੀਜ਼ ਫੋਨ ਜਿਹੜਾ ਹੈਗਾ ਉਹ ਘੱਟ ਯੂਜ਼ ਕਰੋ, ਜਿਸ ਕੰਮ ਦੇ ਲਈ ਬਣਿਆ ਸੀ, ਗੱਲਾਂ ਕਰਨ ਵਾਸਤੇ। ਹਾਂਜੀ, ਉਹਨੂੰ ਸਕਰੋਲ ਕਰਕੇ ਮਤਲਬ ਮਲਟੀਪਲ ਰੀਲਸ ਦੇਖਣ ਦੀ ਬਜਾਏ ਜਿਹੜੇ ਤੁਹਾਡੇ ਨੀਅਰ ਐਂਡ ਡੀਅਰ ਵਨਸ ਹੈਗੇ ਨੇ ਜਿਨ੍ਹਾਂ ਨਾਲ ਤੁਹਾਨੂੰ ਗੱਲ ਕਰਕੇ ਅੱਛਾ ਲੱਗਦਾ ਹੈ, ਉਹ ਤੁਸੀਂ ਫੋਨ ਕਰਕੇ ਉਹਨਾਂ ਨੂੰ ਗੱਲ ਜ਼ਰੂਰ ਕਰੋ। ਕਿਉਂਕਿ ਹੁਣ ਆਪਾਂ ਕੀ ਕਰਦੇ ਹਾਂ, ਮਤਲਬ ਮੈਸੇਜਸ 'ਤੇ ਗੱਲ ਕਰ ਲੈਂਦੇ ਹਾਂ ਜਾਂ ਫਿਰ ਫੋਨ ਨੂੰ ਉੱਦਾਂ ਦੇਖਦੇ ਰਹਿੰਦੇ ਹਾਂ, ਪਰ ਫੋਨ ਕਰਨ ਵਾਸਤੇ, ਗੱਲਬਾਤ ਕਰਨ ਵਾਸਤੇ ਬਹੁਤ ਘੱਟ ਇਸਤੇਮਾਲ ਕਰਦੇ ਹਾਂ। ਇੱਕ ਰੀਸੈਂਟਲੀ ਸਰਵੇ ਹੋਇਆ, ਉਹਦੇ ਵਿੱਚ ਵੀ ਕਿਹਾ ਗਿਆ ਕਿ ਕਾਲਿੰਗ ਯੋਰ ਬੈਸਟ ਫਰੈਂਡ ਇਜ਼ ਨਾਓ ਬਿਕਮਿੰਗ ਅ ਪਾਪੂਲਰ ਸੈਲਫ ਕੇਅਰ ਟ੍ਰੈਂਡ। ਸੋ ਕੁਝ ਚੀਜ਼ਾਂ ਫ੍ਰੀ 'ਚ ਨੇ ਅਤੇ ਇਹ ਚੀਜ਼ਾਂ ਬਹੁਤ ਸਾਰੇ ਲੋਕ ਕਰ ਵੀ ਰਹੇ ਨੇ, ਉਹਨਾਂ ਨੂੰ ਇਹ ਚੀਜ਼ ਕਰਕੇ ਬਹੁਤ ਵਧੀਆ ਵੀ ਲੱਗ ਰਿਹਾ। ਸੋ ਤੁਸੀਂ ਵੀ ਫੋਨ ਚੱਕੋ ਅਤੇ ਆਪਣੇ ਬੈਸਟ ਫਰੈਂਡ ਦੇ ਨਾਲ ਹਰ ਰੋਜ਼ ਨਾ ਚਾਹੇ 15-20 ਮਿੰਟ ਹੀ ਗੱਲਾਂ ਜ਼ਰੂਰ ਕਰਿਆ ਕਰੋ। ਜਿਵੇਂ ਕਿ ਮੈਂ ਹੁਣ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ ਕਿ ਤੁਸੀਂ ਸਾਰੇ ਦੇ ਸਾਰੇ ਮੇਰੇ ਬੈਸਟ ਫਰੈਂਡਸ ਹੋ, ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਇੰਨਾ ਅੱਛਾ ਲੱਗਦਾ ਹੈ ਨਾ, ਤਾਂ ਮਤਲਬ ਜਿੰਨਾ ਵੀ ਸਟ੍ਰੈਸ ਹੁੰਦਾ ਉਹ ਸਾਰਾ ਦਾ ਸਾਰਾ ਭੱਜ ਜਾਂਦਾ। ਸੋ ਖੁਸ਼ ਰਹੋ।

ਮੁਸਕੁਰਾਉਂਦੇ ਰਹੋ ਤੇ ਇਦਾਂ ਹੀ ਵਧੀਆ ਵਧੀਆ ਜਿਹੜੇ ਗਾਣੇ ਨੇ ਉਹ ਤੁਹਾਡੇ ਲਈ ਮੈਂ ਤਾਂ ਪਲੇ ਕਰ ਹੀ ਰਹੀ ਹਾਂ। ਅਗਲਾ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ, ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਬਈ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਸੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਬਹੁਤ ਸਾਰੇ ਸਕੂਲਸ ਜਿੰਨੇ ਵੀ ਨੇ, ਮਤਲਬ ਪ੍ਰਾਈਵੇਟ ਨੇ, ਗੌਰਮੈਂਟ ਨੇ, ਮੋਸਟਲੀ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਨੇ ਉਹ ਪੈ ਚੁੱਕੀਆਂ ਨੇ ਅਤੇ ਬੱਚੇ ਜਿਹੜੇ ਨੇ ਘੁੰਮਣ ਫਿਰਨ ਵਾਸਤੇ ਨਿਕਲ ਚੁੱਕੇ ਨੇ। ਮਤਲਬ ਬੱਚਿਆਂ ਦੀ ਐਕਸਾਈਟਮੈਂਟ ਦਾ ਲੈਵਲ ਜਿਹੜਾ ਨਾ ਉਹ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ, ਬਹੁਤ ਜ਼ਿਆਦਾ ਖੁਸ਼ ਹੁੰਦੇ ਆ। ਕਿਉਂਕਿ ਅਸੀਂ ਵੀ ਆਪਣੇ ਟਾਈਮ 'ਚ ਅਗਰ ਪਿੱਛੇ ਜਾ ਕੇ ਦੇਖੀਏ, ਸਮਰ ਵੀਕੇਸ਼ਨਸ ਜਿਹੜੀਆਂ ਹੁੰਦੀਆਂ ਨੇ ਨਾ, ਮਤਲਬ ਬਹੁਤ ਸਾਰੀਆਂ ਯਾਦਾਂ ਨਾਲ ਭਰੀਆਂ ਹੁੰਦੀਆਂ ਨੇ। ਜਿੱਥੇ ਸਾਨੂੰ ਵੱਡਿਆਂ ਨੂੰ ਇੰਨੀ ਜ਼ਿਆਦਾ ਗਰਮੀ ਲੱਗ ਰਹੀ ਹੁੰਦੀ ਆ, ਪਰ ਬੱਚਿਆਂ ਨੂੰ ਗਰਮੀ ਦੀ ਕੋਈ ਪਰਵਾਹ ਨਹੀਂ ਹੁੰਦੀ, ਉਹ ਆਪਣੀ ਮਸਤੀ ਦੇ ਵਿੱਚ ਬਸ ਕਦੀ ਸ਼ਾਮੀ ਪਾਰਕ ਦੇ ਵਿੱਚ ਜਾਣਾ, ਆਈਸਕ੍ਰੀਮ ਖਾਣੀ ਠੰਡੀ ਠੰਡੀ, ਜਾਂ ਫਿਰ ਮੈਂਗੋ ਸੀਜ਼ਨ ਹੈ ਅਤੇ ਮੈਂਗੋਜ਼ ਨੂੰ ਮਤਲਬ ਖਾਣਾ ਇੰਜੋਏ ਕਰਨਾ, ਮਤਲਬ ਫੁੱਲ ਔਨ ਮਸਤੀ ਅਤੇ ਹੋਮਵਰਕ ਦੇ ਨਾਮ 'ਤੇ ਤਾਂ ਬਸ ਫਿਰ ਮਸਤੀ

ਹੀ ਚੱਲਦੀ ਹੈ ਕੱਲ੍ਹ ਕੱਲ੍ਹ ਕੱਲ੍ਹ ਕੱਲ੍ਹ ਕੱਲ੍ਹ ਕਰਦੇ ਹੋਏ ਐਂਡ ਦੇ ਵਿੱਚ ਇੰਨਾ ਜ਼ਿਆਦਾ ਹੋਮਵਰਕ ਇਕੱਠਾ ਹੋ ਜਾਂਦਾ ਨਾ, ਪਰ ਫਿਰ ਵੀ ਮਤਲਬ ਕਰ ਹੀ ਲੈਂਦੇ ਸੀ, ਅਸੀਂ ਵੀ ਮੈਨੇਜ ਕਰ ਲੈਂਦੇ ਸੀ ਅਤੇ ਅੱਜ ਦੇ ਬੱਚੇ ਵੀ ਮੈਨੇਜ ਕਰ ਹੀ ਲੈਂਦੇ ਆ। ਬਾਕੀ ਅਗਰ ਤੁਸੀਂ ਰੂਟੀਨ ਫੋਲੋ ਕਰਦੇ ਹੋ ਤਾਂ ਥੋੜ੍ਹਾ ਥੋੜ੍ਹਾ ਵਰਕ ਆਪਣਾ ਹਰ ਰੋਜ਼ ਕਰ ਰਹੇ ਹੋ, ਫਿਰ ਤਾਂ ਮਤਲਬ ਬਹੁਤ ਹੀ ਵਧੀਆ। ਇਹ ਸਾਰਿਆਂ ਦੇ ਵਿੱਚ ਕੁਛ ਹੋਰ ਵਧੀਆ ਮਤਲਬ ਕਿਸੇ ਹੋਰ ਨਾਲ ਵੀ ਹੁੰਦਾ, ਉਹਨਾਂ ਵਾਸਤੇ ਕਿ ਜਿਹੜੀਆਂ ਟੀਚਰਸ ਨੇ ਸਵੇਰੇ ਉੱਠ ਕੇ ਮਤਲਬ 5 ਵਜੇ ਅੱਧੀ ਨੀਂਦ ਦੇ ਵਿੱਚ ਤਿਆਰ ਹੋ ਕੇ ਭੱਜਦੇ ਭਜਾਉਂਦੇ ਹੋਏ ਸਕੂਲ ਪਹੁੰਚਦੇ ਹੈ, ਫਾਈਨਲੀ ਜਿਹੜਾ ਇਹ ਟਾਈਮ ਹੁੰਦਾ ਨਾ, ਉਹਨਾਂ ਨੂੰ ਵੀ ਇੱਕ ਛੋਟੀ ਜਿਹੀ ਬ੍ਰੇਕ ਜ਼ਰੂਰ ਮਿਲਦੀ ਹੈ ਇਸ ਸਮਰ ਵੀਕੇਸ਼ਨਸ ਦੇ ਵਿੱਚ, ਇਸ ਗਰਮੀ ਦੀ ਛੁੱਟੀਆਂ ਦੇ ਵਿੱਚ ਉਹਨਾਂ ਨੂੰ ਵੀ ਜਿਹੜੀਆਂ ਛੁੱਟੀਆਂ ਮਿਲਦੀਆਂ ਨੇ। ਸੋ ਉਹਨਾਂ ਯੋਧਾ ਟੀਚਰਸ ਨੂੰ ਵੀ ਮੈਂ ਕਿਹਾ ਜੀ ਆਜ਼ਾਦੀ ਮੁਬਾਰਕ ਹੈ ਕੁਛ ਦਿਨ ਦੀ। ਸੋ ਇੱਦਾਂ ਹੀ ਤੁਸੀਂ ਆਪਣੀ ਜਿਹੜੀਆਂ ਛੁੱਟੀਆਂ ਮਿਲੀਆਂ ਨੇ ਗਰਮੀਆਂ ਵਾਲੀਆਂ, ਇਹਨਾਂ ਨੂੰ ਇੰਜੋਏ ਕਰੋ ਅਤੇ ਨਾਲ ਹੀ ਨਾਲ ਮੈਂ ਕਿਹਾ ਜੀ ਵਧੀਆ ਵਧੀਆ ਗਾਣਿਆਂ ਦੇ ਲਈ, ਵਧੀਆ ਵਧੀਆ ਗੱਲਾਂ ਦੇ ਲਈ, ਹਾਂਜੀ FM ਰੇਨਬੋ ਨੂੰ ਟਿਊਨ ਇਨ ਕਰਕੇ ਰੱਖੋ। ਅਤੇ ਅਗਲਾ ਗਾਣਾ ਆ ਰਿਹਾ ਜੀ ਤੁਹਾਡੇ ਲਈ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ, ਇੱਦਾਂ ਹੀ ਸੁਣਦੇ ਰਹੋ FM ਰੇਨਬੋ, ਦਿਲ ਸੇ ਦਿਲ ਤੱਕ।

ਲੁੱਟਪੁੱਟ ਗਿਆ ਸੌਂਗ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ ਤੁਸੀਂ ਕਰ ਰਹੇ ਸੀ ਇੰਜੋਏ। ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪ

ਨਹੀਂ ਸਾਕਸ਼ੀ ਤੁਹਾਡੇ ਨਾਲ। ਵੈਸੇ ਤੁਸੀਂ ਬਿਲਕੁਲ ਵੀ ਲੁੱਟਪੁੱਟ ਨਾ ਜਾਣਾ, ਕਿਉਂਕਿ ਟ੍ਰੈਫਿਕ ਜਿਹੜੇ ਨਿਯਮ ਹੈਗੇ ਹੈ ਉਹਨਾਂ ਦੀ ਉਲੰਘਣਾ ਕਰੋਗੇ ਤਾਂ ਈ ਚਲਾਨ ਸਾ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦੇਰ ਤੋਂ ਚੱਲ ਰਹੇ ਨੇ, ਸੋ ਤੁਹਾਡੀ ਜੇਬ 'ਤੇ ਹੀ ਸਿੱਧਾ ਅਸਰ ਪਏਗਾ। ਛੋਟੀਆਂ ਛੋਟੀਆਂ ਚੀਜ਼ਾਂ ਨੇ, ਦਿਮਾਗ ਦੇ ਵਿੱਚ ਰੱਖੋ, ਸੜਕ 'ਤੇ ਜਦੋਂ ਹੋ ਟ੍ਰੈਫਿਕ ਰੂਲਸ ਨੂੰ ਚੰਗੀ ਤਰ੍ਹਾਂ ਫੋਲੋ ਜ਼ਰੂਰ ਕਰੋ। ਸੋ ਗੱਲਾਂ ਜਿਹੜੀਆਂ ਨੇ ਗੀਤ ਬਹਾਰ ਦੇ ਵਿੱਚ ਤੁਹਾਡੇ ਨਾਲ ਇੱਦਾਂ ਹੀ ਚੱਲਦੀਆਂ ਰਹਿਣਗੀਆਂ। ਵੈਸੇ ਇੱਕ ਵਾਰ ਨਾ ਇੱਕ ਕਿੱਸਾ ਤੁਹਾਨੂੰ ਸੁਣਾਉਂਦੀ ਹਾਂ। ਇੱਕ ਵਾਈਫ ਨੇ ਸਬਜ਼ੀ ਜਿਹੜੀ ਹੈ ਬਣਾਈ ਅਤੇ ਉਹਦੇ ਵਿੱਚ ਉਹਦੇ ਹਸਬੈਂਡ ਨੇ ਕਿਹਾ ਕਿ ਸਬਜ਼ੀ ਦੇ ਵਿੱਚ ਅੱਜ ਨਮਕ ਨਹੀਂ ਹੈ। ਸੋ ਵਾਈਫ ਨੇ ਕਿਹਾ ਅਤੇ ਅੱਜ ਸਬਜ਼ੀ ਨਾ ਮੇਰੇ ਤੋਂ ਥੋੜ੍ਹੀ ਜਿਹੀ ਜਲ ਗਈ ਸੀ ਇਸ ਕਰਕੇ, ਅਤੇ ਹਸਬੈਂਡ ਨੇ ਕਿਹਾ ਅੱਛਾ ਸਬਜ਼ੀ ਜਲ ਗਈ ਸੀ ਠੀਕ ਹੈ, ਪਰ ਇਹਦੇ ਵਿੱਚ ਨਮਕ ਕਿਉਂ ਨਹੀਂ ਪਾਇਆ? ਤਾਂ ਵਾਈਫ ਨੇ ਅੱਗੋਂ ਪਤਾ ਕੀ ਕਿਹਾ ਕਿ ਮੇਰੀ ਮੰਮੀ ਨੇ ਮੈਨੂੰ ਸਿਖਾਇਆ ਕਿ ਕਦੀ ਵੀ ਜਲੇ 'ਤੇ ਨਮਕ ਜਿਹੜਾ ਹੈ ਨਾ ਉਹ ਨਹੀਂ ਪਾਉਣਾ ਚਾਹੀਦਾ। ਸੋ ਇਹਦਾ ਦੀਆਂ ਛੋਟੀਆਂ ਛੋਟੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ ਕਈ ਵਾਰ ਜ਼ਹਿਨ ਦੇ ਵਿੱਚ ਰਹਿ ਜਾਂਦੀਆਂ ਨੇ ਅਤੇ ਫਿਰ ਉਹਨਾਂ ਨੂੰ ਸੋਚ ਸੋਚ ਕੇ ਜਿਹੜਾ ਹੱਸ ਹੈ ਉਹ ਆ ਹੀ ਜਾਂਦਾ ਹੈ। ਬਾਕੀ ਇੱਦਾਂ ਹੀ ਟਿਊਨਿੰਗ ਕਰਕੇ ਰੱਖੋ ਜੀ 102.7 FM ਰੇਨਬੋ 'ਤੇ ਵਧੀਆ ਵਧੀਆ ਗਾਣਿਆਂ ਦੇ ਲਈ। ਅਗਲਾ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਜੀ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਤੇ ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਸੋ ਗੀਤ ਬਹਾਰ ਦੇ ਵਿੱਚ ਅੱਜ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਤੇ ਬਹੁਤ ਜ਼ਿਆਦਾ ਮਜ਼ਾ ਵੀ ਆਇਆ ਬਟ ਹੁਣ ਟਾਈਮ ਹੋ ਚੁੱਕਾ ਹੈ ਜੀ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ ਗੀਤ ਬਹਾਰ ਕੱਲ੍ਹ ਤੁਸੀਂ ਫਿਰ ਇੰਜੋਏ ਕਰੋਗੇ ਜੀ 10 ਵਜੇ ਇੱਕ ਨਵੇਂ ਦੋਸਤ ਦੇ ਨਾਲ ਅਤੇ ਹੁਣ ਦੇ ਲਈ ਅੱਜ ਇਹਨੂੰ ਇੱਥੇ ਹੀ ਖਤਮ ਕਰਦੇ ਹਾਂ ਤੁਹਾਡੇ ਲਈ ਇੱਕ ਜਾਂਦੇ ਜਾਂਦੇ ਗੀਤ ਬਹਾਰ ਦਾ ਇੱਕ ਵਧੀਆ ਜਿਹਾ ਗਾਣਾ ਲਾ ਕੇ ਜਾ ਰਹੀ ਹਾਂ ਅਤੇ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਕੁਛ ਕੁ ਦੇਰ ਬਾਅਦ ਸਾਡਾ ਫੋਨ ਇਨ ਲਾਈਵ ਪ੍ਰੋਗਰਾਮ ਪੰਜਾਬੀ ਤੜਕਾ ਦੀ ਸ਼ੁਰੂਆਤ ਹੋਏਗੀ ਜਿਹਦੇ ਵਿੱਚ ਤੁਸੀਂ ਫਟਾਫਟ ਸਾਡਾ ਫੋਨ ਮਿਲਾ ਕੇ ਜਿਹੜਾ ਹੈ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਹੈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਨੰਬਰ ਰਹੇਗਾ ਜੀ 0181 2342174 ਯਾਨੀ ਕਿ 01812342174

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ ਜੀ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। ਦਸ ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਵੇਗਾ। ਪ੍ਰਸਿੱਧ ਗਾਇਕ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮੌਰਲਸ ਅੱਜ ਨਵੀਂ ਦਿੱਲੀ ਵਿੱਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ।

0: ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਲਾਈਵ ਫੋਨ ਇਨ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ। ਸੋ ਸਾਡੇ ਪਹਿਲੇ ਕਾਲਰ ਦੋਸਤ ਆ ਚੁੱਕੇ ਨੇ, ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ ਤੇ ਨਮਸਕਾਰ ਮੈਡਮ ਜੀ।
0: ਹੋਰ ਕੀ ਹਾਲ ਚਾਲ ਨੇ, ਕੌਣ ਬੋਲ ਰਹੇ ਹੋ ਜੀ ਤੁਸੀਂ?
1: ਮੈਡਮ ਜੀ, ਸੰਨੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ ਜੀ।
0: ਜੀ ਸੰਨੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਮੈਡਮ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਭਾਰਕੋ ਕੈਂਪ ਵਿੱਚ ਜੀ।
0: ਅੱਛਾ ਜੀ, ਹੋਰ ਕੀ ਹਾਲ ਚਾਲ ਨੇ, ਕੀ ਕਰਦੇ ਹੋ ਤੁਸੀਂ?
1: ਮੈਡਮ, ਸ਼ਟਰ ਕੋਵ ਦਾ ਕੰਮ ਆ, ਚਿੜੀਆਂ ਬਣਾਈ ਦੀਆਂ ਜੀ।
0: ਅੱਛਾ ਜੀ, ਠੀਕ ਹੈ।
1: ਬਾਕੀ ਮੈਂ ਕਿਹਾ ਤੁਸੀਂ ਆਏ ਹੋ ਤੇ ਮੈਂ ਚਲੋ ਕੋਲ ਮਿਲਾ ਕੇ ਦੇ ਦਿਆਂ ਤੇ ਲੱਗ ਗਈ ਮੈਡਮ ਜੀ ਕੋਲ।
0: ਠੀਕ ਹੈ ਜੀ, ਠੀਕ ਹੈ। ਹੋਰ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਮੈਨੇ ਸੁਣਾ ਦਿਓ, ਬਲਕਾਰ ਸਿੱਧੂ ਦਾ ਫੁਲਕਾਰੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਤੁਹਾਡੀ ਫਰਮਾਇਸ਼ ਤੇ। ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਫੁਲਕਾਰੀ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੋ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ।

ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in।

ਜੀ ਅਮਰਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਤੁਸੀਂ ਕੀਤਾ ਇੰਜੋਏ, ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਲਾਈਵ ਫੋਨ ਇਨ ਪ੍ਰੋਗਰਾਮ ਹੈ ਅਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸ਼ਾਮਿਲ ਹੋਣ ਦੇ ਲਈ ਕਰਨਾ ਕੀ ਹੈ ਜੀ, ਫੋਨ ਚੱਕੋ ਅਤੇ ਨੰਬਰ ਮਿਲਾਓ 081-23-42-174, ਯਾਨੀ ਕਿ 01-81-23-42-174 ਇਹ ਸਾਡਾ ਨੰਬਰ ਹੈ, ਅਤੇ ਫੋਨ ਕਰਕੇ ਤੁਸੀਂ ਵੀ ਆਪਣੇ ਪੰਜਾਬੀ ਫਰਮਾਇਸ਼ੀ ਗੀਤ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਵਾ ਸਕਦੇ ਹੋ ਅਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਗਲੇ ਕਾਲਰ ਦੋਸਤ ਆਏ ਨੇ, ਕਰਦੇ ਹਾਂ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਹਾਂਜੀ ਆਵਾਜ਼ ਆ ਰਹੀ ਹੈ ਜੀ, ਨਮਸਕਾਰ ਜੀ, ਹੈਲੋ। ਲੱਗਦਾ ਉਹਨਾਂ ਨੂੰ ਸਾਡੀ ਆਵਾਜ਼ ਨਹੀਂ ਆ ਰਹੀ ਹੈ, ਪਰ ਉਹਨਾਂ ਦੀ ਫਰਮਾਇਸ਼ ਸੀਗੀ ਕਿ ਉਹ ਗਾਣਾ ਸੁਣਨਾ ਚਾਹੁੰਦੇ ਆ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਮਿੱਠੀਆਂ ਛੁਰੀਆਂ ਗਾਣਾ ਅਸੀਂ ਪਲੇ ਕਰਦੇ ਹਾਂ ਅਤੇ ਆ ਕੇ ਫਿਰ ਆਪਣੇ ਅਗਲੇ ਕਾਲਰ ਦੋਸਤ ਦੇ ਨਾਲ

0: ਜੀ ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਤੇ ਸਾਡੇ ਅਗਲੇ ਕਾਲਰ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਕਰਦੇ ਹਾਂ ਇਹਨਾਂ ਨਾਲ ਗੱਲਬਾਤ। ਨਮਸਕਾਰ ਜੀ।
1: ਹੈਲੋ ਮੈਡਮ ਜੀ, ਨਮਸਕਾਰ,
0: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ?
1: ਜੀ ਸਤੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ ਜਲੰਧਰ ਤੋਂ ਬੋਲ ਰਿਹਾ ਮੈਡਮ ਜੀ।
0: ਹਾਂਜੀ ਸਤੀਸ਼ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਸਵਾਗਤ ਕਰਦੇ ਹਾਂ ਮੈਡਮ ਜੀ ਸਾਡੇ ਪ੍ਰੋਗਰਾਮ ਵਿੱਚ।
0: ਠੀਕ ਹੈ ਜੀ, ਹੋਰ ਕੀ ਚੱਲ ਰਿਹਾ?
1: ਬਸ ਸ਼ੋਪ ਤੇ ਸੀ ਮੈਡਮ ਆਪਣੀ।
0: ਅੱਛਾ ਜੀ, ਠੀਕ ਹੈ, ਹੋਰ ਕੰਮ ਕਾਰ ਵਧੀਆ ਚੱਲ ਰਹੇ ਨੇ?
1: ਬਸ ਕਿਰਪਾ ਪ੍ਰਮਾਤਮਾ ਜੀ, ਜੋ ਮਿਲੇ ਉਹਦੇ ਰਜਾ ਚ ਖੁਸ਼ ਰਹਿਣਾ ਚਾਹੀਦਾ।
0: ਬਿਲਕੁਲ ਜੀ ਬਿਲਕੁਲ,
1: ਬਾਕੀ ਚੱਲਦਾ ਰਹਿੰਦਾ ਜੀ, ਕਦੀ ਘੱਟ ਕਦੀ ਵੱਧ, ਕਦੀ ਥੋੜਾ ਕਦੀ ਜ਼ਿਆਦਾ।
0: ਬਿਲਕੁਲ, ਜ਼ਿੰਦਗੀ ਨੂੰ ਸੌਖੀ ਬਣਾਉਣਾ ਤੇ ਰੱਬ ਦੇ ਰੰਗਾਂ ਦੇ ਵਿੱਚ ਰਾਜ਼ੀ ਹੀ ਰਹਿਣਾ ਚਾਹੀਦਾ।
1: ਬਿਲਕੁਲ ਬਿਲਕੁਲ, ਖੁਆਇਸ਼ਾਂ ਘੱਟ ਰੱਖੋ।
0: ਹਾਂਜੀ ਹਾਂਜੀ,
1: ਤੇ ਜ਼ਿੰਦਗੀ ਮਜ਼ਾ ਜੀ ਜੋ ਪ੍ਰਮਾਤਮਾ ਦੇ ਰਿਹਾ ਜੀ, ਅਸੀਂ ਜੋ ਮੰਗਦੇ ਹਾਂ ਉਹ ਪਰਮਾਤਮਾ ਕੀ ਸਾਨੂੰ ਉਸ ਤੋਂ ਵੀ ਜ਼ਿਆਦਾ ਵਧੀਆ ਦੇਣਾ ਚਾਹੁੰਦਾ ਹੋਵੇ।
0: ਬਿਲਕੁਲ ਜੀ ਬਿਲਕੁਲ, ਰੱਬ ਦੇ ਜਿਹੜੇ ਪਲਾਨ ਹੁੰਦੇ ਨੇ ਉਹ ਸਾਡੇ ਪਲਾਨਸ ਨਾਲੋਂ ਜ਼ਿਆਦਾ ਵਧੀਆ ਹੁੰਦੇ ਨੇ।
1: ਹਾਂ ਬਿਲਕੁਲ, ਉਹਦੀ ਹਰ ਰਜਾ ਚ ਖੁਸ਼ ਰਹਿਣਾ ਚਾਹੀਦਾ
0: ਜੀ। ਅੱਜ ਫਿਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਇੱਕ ਇਹ ਵੀ ਕਹਿਣਾ ਚਾਹਾਂਗਾ, ਕਿਸੇ ਦਾ ਬੁਰਾ ਨਾ ਕਰੋ, ਕਦੀ ਸੋਚੋ ਨਾ ਕਿਸੇ ਦਾ ਬੁਰਾ ਕਰੋ ਤੇ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ,
1: ਪੱਛੀਆਂ ਨੂੰ ਦਾਣਾ ਪਾਣੀ ਪਾਓ ਤੇ ਪਾਣੀ ਦੇ ਦੋ ਕੁਝੇ ਜੋਰ ਰੱਖੋ ਜੀ।
0: ਬਿਲਕੁਲ, ਬਹੁਤ ਹੀ ਵਧੀਆ ਮੈਸੇਜ ਜੀ। ਬਹੁਤ ਬਹੁਤ ਸ਼ੁਕਰੀਆ ਸਤੀਸ਼ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਤੁਹਾਡੀ ਫਰਮਾਇਸ਼ ਤੇ ਨਸੀਬੋ ਦੀ ਆਵਾਜ਼ ਦੇ ਵਿੱਚ ਇਹ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ।

0: ਵਾਹ ਜੀ ਵਾਹ, ਕਮਾਲ ਦਾ ਗੀਤ ਨਸੀਬੋ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਜੀ ਲਾਈਵ ਔਨ ਇਨ ਪ੍ਰੋਗਰਾਮ ਜਿਹਦੇ ਵਿੱਚ ਸਾਡੇ ਕਾਲਰ ਦੋਸਤ ਪ੍ਰੋਗਰਾਮ ਦੇ ਵਿੱਚ ਫਟਾਫਟ ਜਿਹੜਾ ਨੇ ਸ਼ਾਮਿਲ ਹੋ ਰਹੇ ਨੇ, ਸਪੀਡੋ ਸਪੀਡ ਨੰਬਰ ਮਿਲਾ ਰਹੇ ਨੇ। ਨੰਬਰ ਹੈ ਸਾਡਾ 0181 2342174, ਯਾਨੀ ਕਿ 0181 2342174, ਅਤੇ ਇਹ ਨੰਬਰ ਮਿਲਾ ਕੇ ਅਗਲੇ ਕਾਲਰ ਦੋਸਤ ਆਏ ਨੇ, ਕਰਦੇ ਹਾਂ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ।
1: ਸਤਿ ਸ਼੍ਰੀ ਅਕਾਲ, ਨਮਸਕਾਰ, ਜੈ ਮਾਤਾ ਦੀ ਮੈਡਮ ਜੀ।
0: ਜੈ ਮਾਤਾ ਦੀ, ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਮੈਡਮ ਜੀ, ਨੰਬਰ ਲੱਗ ਗਿਆ ਤੇ ਹੋਰ ਵਧੀਆ ਹੋ ਜਾਂਦਾ ਮੈਡਮ।
0: ਹਾਂਜੀ ਹਾਂਜੀ, ਕੌਣ ਬੋਲ ਰਹੇ ਹੋ ਜੀ ਤੁਸੀਂ?
1: ਮੈਂ ਜੀ ਹੀਰਾ ਲਾਲ ਬੋਲ ਰਿਹਾ, ਗੋਪਾਲ ਨਗਰ ਜਲੰਧਰ, ਬਿਲਕੁਲ ਨੇੜੇ ਫੁੱਲ ਵਾਲੀ ਮੰਡੀ ਤੋਂ ਜੀ।
0: ਠੀਕ ਹੈ ਜੀ, ਹੋਰ ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਮੈਡਮ ਜੀ, ਜਦੋਂ ਅਸੀਂ ਪਰਮਾਤਮਾ ਕੋਲ ਗਿਲਾ ਸ਼ਿਕਵਾ ਕਰਦੇ ਹਾਂ ਨਾ, ਤੇ ਸਾਨੂੰ ਗਿਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ, ਸਾਨੂੰ ਛੋਟੀ ਚੀਜ਼ ਮਿਲ ਜਾਂਦੀ ਸਾਨੂੰ ਉਹ 'ਚ ਖੁਸ਼ ਹੋਣਾ ਚਾਹੀਦਾ ਮੈਡਮ।
0: ਬਿਲਕੁਲ ਜੀ ਬਿਲਕੁਲ,
1: ਜਦੋਂ ਸਾਨੂੰ ਛੋਟੇ ਛੋਟੇ ਚੀਜ਼ਾਂ ਮਿਲਦੀਆਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜੀ, ਜੇ ਅਸੀਂ ਯਕਦਮ ਕਹਿ ਦਈਏ ਸਾਨੂੰ ਵੱਡੀ ਖੁਸ਼ੀ ਮਿਲ ਜਾਵੇ, ਉਹ ਫਿਰ ਸਾਨੂੰ ਠੀਕ ਨਹੀਂ ਲੱਗਦੀ। ਛੋਟੀ ਛੋਟੀ ਖੁਸ਼ੀਆਂ 'ਚ ਖੁਸ਼ੀ ਹੈ ਮੈਡਮ।
0: ਬਿਲਕੁਲ ਜੀ, ਜ਼ਿੰਦਗੀ ਜਿਹੜੀ ਅਸਲ 'ਚ ਛੋਟੀ ਛੋਟੀ ਖੁਸ਼ੀਆਂ ਦੇ ਵਿੱਚ ਹੀ ਹੈ। ਸਵੇਰੇ ਉੱਠ ਕੇ ਆਪਾਂ ਠੰਡੀ ਠੰਡੀ ਹਵਾ ਜਿਹੜੀ ਕੁਦਰਤ ਨੇ ਸਾਨੂੰ ਦਿੱਤੀ ਹੈ, ਸੂਰਜ ਦੀ ਰੋਸ਼ਨੀ ਜਿਹੜੀ ਮਿਲ ਰਹੀ ਹੈ, ਸਾਰੀ ਚੀਜ਼ਾਂ ਦਾ ਤੁਹਾਨੂੰ ਸ਼ੁਕਰਾਨਾ ਕਰਨਾ ਚਾਹੀਦਾ।
1: ਬਿਲਕੁਲ ਮੈਡਮ, ਅਸੀਂ ਐਵੇਂ ਕਹਿੰਦੇ ਹਾਂ ਇੰਨੀ ਗਰਮੀ ਹੈ ਜਾਂ ਇੰਨੀ ਠੰਡ ਹੈ,
0: ਹਾਂਜੀ ਹਾਂਜੀ, ਸਾਰੀ ਦਿਹਾੜੀ
1: ਚੱਲਦਾ ਰਹਿੰਦਾ ਸਾਡਾ ਕੰਮ ਦੇ ਵਿੱਚ ਜੀ, ਨਾਲ ਨਾਲ ਕੰਮ ਕਰੀਦਾ ਨਾਲ ਨਾਲ ਸੁਣੀ ਜਾਈਦਾ ਪ੍ਰੋਗਰਾਮ।
0: ਠੀਕ ਹੈ ਜੀ, ਕੀ ਕੰਮ ਕਰਦੇ ਹੋ ਤੁਸੀਂ?
1: ਮੈਡਮ ਸਕੂਲ ਯੂਨੀਫਾਰਮ ਬਣਾਉਂਦੇ ਆਪਾਂ।
0: ਠੀਕ ਹੈ ਜੀ, ਬਹੁਤ ਹੀ ਵਧੀਆ ਬਹੁਤ ਹੀ ਵਧੀਆ।
1: ਹਾਂਜੀ,
0: ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਮੈਡਮ ਗੀਤ ਸੁਣਾ ਦਿਓ ਗੁਰਦਾਸ ਮਾਨ ਜੀ ਦਾ,
0: ਠੀਕ ਹੈ,
1: ਕਮਾਲ ਹੋ ਗਿਆ, ਸਾਈਂ ਜੀ ਬੈਠੇ ਨਾ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਤੇ ਤੁਹਾਡੀ ਫਰਮਾਇਸ਼
1: ਮੈਡਮ ਜੀ,
0: ਤੁਹਾਡੀ ਫਰਮਾਇਸ਼ ਤੇ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ।

0: ਜੀ ਲਾਈਵ ਫੋਨ ਇਨ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਇੰਜੋਏ, ਤੇ ਸਾਡਾ ਨੰਬਰ ਹੈ 0181 84 42 174, ਯਾਨੀ ਕਿ 0181 234 2174, ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ ਜੀ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਦੋਸਤ ਸਾਕਸ਼ੀ, ਅਤੇ ਅਗਲੇ ਕਾਲਰ ਦੋਸਤ ਕਿਹੜੇ ਆਏ ਨੇ ਕਰਦੇ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ।
1: ਸਤਿ ਸ਼੍ਰੀ ਅਕਾਲ ਬੇਟੇ, ਪ੍ਰਵੀਨ ਬੋਲਦਾ ਗੋਪਾਲ ਨਗਰ ਜਲੰਧਰ ਤੋਂ ਜੀ।
0: ਜੀ ਪ੍ਰਵੀਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ।
0: ਹੋਰ ਕੀ ਹਾਲ ਚਾਲ ਨੇ?
1: ਹਾਲ ਚਾਲ ਦੇਖੋ, ਹਾਲ ਚਾਲ ਮਾੜੇ ਵੀ ਹੋਵੇ ਉਹ ਵੀ ਸਾਨੂੰ ਚੰਗੇ ਲੱਗਦੇ, ਪਰਮਾਤਮਾ ਰਾਜਾ ਚ ਰਹਿਣਾ ਚਾਹੀਦਾ ਜੀ।
0: ਜੀ ਜੀ ਜੀ, ਬਹੁਤ
1: ਜੋ ਉਹਨੇ ਦੇਣਾ ਨਾ ਉਹਨੇ ਦੱਸਣਾ ਨੀ, ਉਹਨੇ ਆਪਣੇ ਆਪ ਦੇਣਾ, ਜੋ ਸਾਡੀ ਕਿਸਮਤ ਚ ਹੈਗਾ ਉਹਨੇ ਦੇ ਦੇਣਾ, ਨਹੀਂ ਹੈਗਾ ਜਿੰਨਾ ਮਰਜ਼ੀ ਜ਼ੋਰ ਲਾਈਏ।
0: ਜੀ ਜੀ ਜੀ ਜੀ,
1: ਜਿਹਨੇ ਸਾਨੂੰ ਜਨਮ ਦਿੱਤਾ ਉਹਨੂੰ ਪਤਾ ਕੀ ਚੀਜ਼ਾਂ ਦੇਣੀਆਂ, ਮੰਗਣ ਨਾਲ ਹੀ ਭਿਖਾਰੀ ਨਹੀਂ ਬਣਨਾ
0: ਜੀ।
1: ਹਾਂਜੀ
0: ਬਿਲਕੁਲ ਜੀ।
1: ਅਸੀਂ ਕਹਿੰਦੇ ਨਾ ਅਸੀਂ ਕੀਤਾ, ਮੈਂ ਕੀਤਾ, ਮੈਂ ਕੌਣ ਹੁੰਦਾ ਆ? ਕਰਨ ਵਾਲਾ ਪਰਮਾਤਮਾ ਜ਼ਰੀਆ ਬਣਾ ਦਿੰਦਾ ਆਦਮੀ ਨੂੰ।
0: ਬਿਲਕੁਲ ਜੀ ਬਿਲਕੁਲ, ਬਹੁਤ ਹੀ ਵਧੀਆ ਮੈਸੇਜ।
1: ਹਾਂਜੀ,
0: ਹੋਰ ਕੀ ਕਰਦੇ ਹੋ ਤੁਸੀਂ?
1: ਮੇਰਾ ਪ੍ਰਿੰਟਿੰਗ ਦਾ ਕੰਮ ਹੈ ਜੰਟੀ, ਤੇ ਨਾਲ ਬੁੱਕ ਬੈਂਡਿੰਗ ਦਾ ਘਰ ਦੇ ਵਿੱਚ ਹੀ ਕੰਮ ਹੈ ਜੀ।
0: ਅੱਛਾ,
1: ਰੇਡੀਓ ਲੱਗਾ ਰਹਿੰਦਾ ਆ।
0: ਠੀਕ ਹੈ ਜੀ, ਬਹੁਤ ਹੀ ਵਧੀਆ।
1: ਹਾਂਜੀ,
0: ਕੰਮ ਕਾਰ ਵਧੀਆ ਚੱਲ ਰਹੇ ਨੇ?
1: ਕੰਮ ਕਾਰ ਬਹੁਤ ਵਧੀਆ ਜੀ, ਜਿੰਨੇ ਰੋਟੀ ਚਾਹੀਦੀ ਉਹਨੇ ਵਾਸਤੇ ਮਾਲਕ ਦੇਈ ਜਾਂਦਾ ਆ, ਹੋਰ ਕੀ ਸਾਨੂੰ ਚਾਹੀਦਾ, ਇੰਨਾ ਹੀ ਸ਼ੁਕਰੀਆ ਕਰਨਾ ਚਾਹੀਦਾ ਆ।
0: ਠੀਕ ਹੈ ਜੀ, ਠੀਕ ਹੈ। ਹੋਰ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗਾਣਾ ਵੀ ਮਿਲਦਾ ਜੁਲਦਾ ਹੈਗਾ, ਦਾਣਾ ਪਾਣੀ ਖਿੱਚ ਕੇ ਲਿਆਂਦਾ, ਕੌਣ ਕਿਸੇ ਦਾ ਖਾਂਦਾ।
0: ਅੱਛਾ ਜੀ, ਮਤਲਬ ਮੈਸੇਜ ਦੇ ਨਾਲ ਨਾਲ ਗਾਣਾ ਵੀ ਮੈਚ ਕੀਤਾ ਹੋਇਆ, ਪੂਰਾ ਪੂਰਾ ਤਿਆਰੀ ਨਾਲ ਆਏ ਹੋ, ਹੈ?
1: ਬਿਲਕੁਲ ਜੀ, ਆਪਾਂ ਨੂੰ ਕਿਸੇ ਗੱਲ ਦੀ ਲਾਲਚ ਕਰਨੀ ਨਹੀਂ ਚਾਹੀਦੀ, ਆਪਾਂ ਨੂੰ
0: ਜੀ
1: ਇੰਨੀ ਗੱਲ ਹੋਣੀ ਚਾਹੀਦੀ, ਦੋਸਤੀ ਆਪਾਂ ਟੁੱਟਣੀ ਨਹੀਂ ਚਾਹੀਦੀ।
0: ਜੀ ਜੀ ਜੀ ਜੀ, ਦੋਸਤੀ ਦਾ ਰਿਸ਼ਤਾ ਵੀ ਬਹੁਤ ਖੂਬਸੂਰਤ ਰਿਸ਼ਤਾ ਹੁੰਦਾ। ਬਿਲਕੁਲ ਜੀ
1: ਬਿਲਕੁਲ, ਆਪਣੇ ਨਿੱਕੀ ਨਿੱਕੀ ਗੱਲਾਂ ਵਾਸਤੇ ਉਹ ਟੁੱਟ ਜਾਂਦੇ, ਉਹ ਆਪਾਂ ਨੂੰ ਗੱਲ ਕਰਨੀ ਨਹੀਂ ਚਾਹੀਦੀ।
0: ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਤੇ ਤੁਹਾਡੀ ਫਰਮਾਇਸ਼ ਤੇ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗਾਣਾ ਆ ਰਿਹਾ ਜੀ।

0: ਜੀ, ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਜਿਹਾ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ। ਟਿਊਨਿੰਗ ਕੀਤਾ ਹੋਇਆ 102.7 FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ। ਬਿਲਕੁਲ ਜੀ, ਆਪਣੇ ਸਾਰੇ ਹੀ ਸਰੋਤਿਆਂ ਦੇ ਨਾਲ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਤਾਂ ਬਹੁਤ ਹੀ ਵਧੀਆ ਲੱਗਦਾ। ਅਤੇ ਅੱਜ ਕੌਣ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਕਰਦੇ ਇਹਨਾਂ ਨਾਲ ਗੱਲਬਾਤ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਨਮਸਕਾਰ ਮੈਡਮ ਜੀ।
0: ਜੀ ਕੌਣ ਬੋਲ ਰਹੇ ਹੋ ਜੀ ਤੁਸੀਂ?
1: ਜੀ ਮੈਡਮ ਜੀ, ਮੈਂ ਪਵਨ ਬੋਲ ਰਿਹਾ, ਜੈਂਡਕੇ ਜੰਮੂ।
0: ਅੱਛਾ ਜੀ,
1: ਕਠੂਆ ਤਹਿਸੀਲ ਬਣੀ, ਪਿੰਡ ਦਾ ਨਾਮ ਹੈ ਕਰੋ ਜੀ।
0: ਠੀਕ ਹੈ ਪਵਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਮੈਡਮ ਜੀ ਬਹੁਤ ਬਹੁਤ ਸਵਾਗਤ ਸਾਡੇ ਜੈਂਡਕੇ ਦੇ ਵਿੱਚ।
0: ਠੀਕ ਹੈ ਜੀ, ਠੀਕ ਹੈ ਜੀ। ਹੋਰ ਫਿਰ FM ਰੇਨਬੋ ਜਲੰਧਰ ਕਿੱਦਾਂ ਸੁਣ ਰਹੇ ਹੋ, ਐਪ ਤੇ?
1: ਨਹੀਂ, ਰੇਡੀਓ ਤੇ ਸੁਣ ਰਹੇ ਹਾਂ
0: ਮੈਡਮ। ਅੱਛਾ ਜੀ, ਰੇਡੀਓ ਤੇ ਸੁਣ ਰਹੇ ਹੋ, ਠੀਕ ਹੈ ਜੀ।
1: ਜੀ
0: ਹੋਰ ਜੰਮੂ 'ਚ ਮੌਸਮ ਕਿੱਦਾਂ ਦਾ ਅੱਜ?
1: ਮੈਡਮ ਜੀ ਬਦਲ ਛਾਏ ਹੋਏ ਨੇ, ਠੰਡੀ ਠੰਡੀ ਹਵਾ ਚੱਲ ਰਹੀ ਹੈ।
0: ਅੱਛਾ ਜੀ, ਠੀਕ ਹੈ। ਫਿਰ ਬੱਦਲ ਇੱਥੇ ਵੀ ਥੋੜੇ ਜਿਹੇ ਭੇਜ ਦਿਓ, ਪੰਜਾਬ 'ਚ ਵੀ।
1: ਕੋਈ ਨਹੀਂ ਮੈਡਮ ਜੀ, ਭੇਜ ਦਿਆਂਗੇ।
0: ਠੀਕ ਹੈ, ਠੰਡੀ ਠੰਡੀ ਹਵਾ ਇੱਥੇ ਵੀ ਚੱਲਣੀਆਂ ਚਾਹੀਦੀਆਂ।
1: ਬਿਲਕੁਲ ਬਿਲਕੁਲ, ਕਿਉਂ ਨਹੀਂ ਮੈਡਮ ਜੀ, ਭੇਜ ਦਿਆਂਗੇ।
0: ਠੀਕ ਹੈ, ਹੋਰ ਕੀ ਕਰਦੇ ਹੋ ਤੁਸੀਂ?
1: ਮੈਡਮ ਜੀ ਮੇਰੀ ਕਿਰਾਨਾ ਸ਼ੋਪ ਹੈ।
0: ਅੱਛਾ ਜੀ, ਠੀਕ ਹੈ, ਬਹੁਤ ਹੀ ਵਧੀਆ। ਤੇ ਨਾਲ ਨਾਲ ਰੇਡੀਓ ਸੁਣਦੇ ਹੋ?
1: ਜੀ ਰੇਡੀਓ ਮੈਡਮ ਜੀ ਡੇਲੀ ਸੁਣਿਆ, ਬਹੁਤ ਅੱਛਾ ਪ੍ਰੋਗਰਾਮ ਹੈ ਤੁਹਾਡੇ।
0: ਬਹੁਤ ਬਹੁਤ ਸ਼ੁਕਰੀਆ ਜੀ। ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਜੀ ਮੈਡਮ ਜੀ, ਗੁਰਦਾਸ ਮਾਨ ਸਾਹਿਬ ਦਾ ਕੋਈ ਵੀ ਲਗਾ ਦੇ।
0: ਠੀਕ ਹੈ ਜੀ, ਪਵਨ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
1: ਥੈਂਕ ਯੂ ਮੈਡਮ ਜੀ।
0: ਥੈਂਕ ਯੂ ਜੀ। ਅਤੇ ਪੰਜਾਬੀ ਤੜਕਾ ਪ੍ਰੋਗਰਾਮ ਵੀ ਅੱਜ ਇੱਥੇ ਹੀ ਹੁਣ ਅਸੀਂ ਵਾਈਂਡ ਅਪ ਕਰਦੇ ਹਾਂ, ਟਾਈਮ ਹੋ ਚੁੱਕਾ ਹੈ ਜੀ ਅੱਜ ਇੱਥੇ ਹੀ ਪ੍ਰੋਗਰਾਮ ਨੂੰ ਖਤਮ ਕਰਨ ਦਾ। ਅਤੇ ਕੱਲ੍ਹ ਫਿਰ ਤੋਂ ਮਤਲਬ ਸਾਡਾ ਲਾਈਵ ਫੋਨ ਇਨ ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ 11 ਵਜੇ ਇੰਜੋਏ ਕਰੋਗੇ। ਅਤੇ ਜਿਨ੍ਹਾਂ ਦੇ ਫੋਨ ਅੱਜ ਨਹੀਂ ਲੱਗੇ, ਉਦਾਸ ਨਾ ਹੋਵੋ, ਆਈ ਐਮ ਸ਼ੋਰ ਤੁਹਾਡੇ ਨਾਲ ਜ਼ਰੂਰ ਕੱਲ੍ਹ ਗੱਲਬਾਤ ਹੋਏਗੀ। ਅਤੇ ਫਿਲਹਾਲ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਇਹ ਗੀਤ ਤੁਹਾਡੇ ਰੇਡੀਓ ਸੈੱਟ 'ਤੇ। ਅਤੇ ਕੁਛ ਕੁ ਦੇਰ ਬਾਅਦ ਅਗਲਾ ਪ੍ਰੋਗਰਾਮ ਹੋਏਗਾ ਹੋਮਸ।

0: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ੍ਹ ਮੈਂ ਲਾਈਟ ਦੇ ਬਿੱਲ 'ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ ਐਫਐਮ ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ। ਕੇਂਦਰ ਖਾਦਾ ਦੇ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। ਦਸ ਰਾਜਾਂ ਵਿਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਵੇਗਾ। ਪ੍ਰਸਿੱਧ ਗਾਇਕ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿਚ 99 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਅੱਜ ਨਵੀਂ ਦਿੱਲੀ ਵਿਚ ਦੂਜੀ ਭਾਰਤੀ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦਾ ਸਹਿ ਪ੍ਰਧਾਨਗੀ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੇ ਹਾਲੀਆ ਵਿਵਾਦਿਤ ਬਿਆਨ ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫੀ ਮੰਗੀ ਏ। ਪੰਜਾਬ ਦੇ ਮਾਲ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆਂ ਨੇ ਦੱਸਿਆ ਕਿ ਸਰਕਾਰ ਨੇ ਹੜ੍ਹ ਰੋਕ ਕਾਰਜਾਂ ਅਤੇ ਸੂਬੇ ਭਰ ਵਿਚ ਕਿਸੇ ਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅਗਾਊ 146 ਕਰੋੜ ਰੁਪਏ ਜਾਰੀ ਕੀਤੇ ਨੇ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਵਿਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਕ੍ਰਿਕਟ ਵਿਚ ਰਾਇਲ ਚੈਲੇਂਜਰਸ ਬੈਂਗਲੌਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੇ ਮੋਗਲੀ ਵੈਂਕਟ ਰਾਮ ਨੇ ਹਾਂਗਕਾਂਗ ਵਿਚ ਏਸ਼ੀਅਨ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਰਦਾਂ ਦੇ 800 ਮੀਟਰ ਦੌੜ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ ਉਹ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਗਾਜ਼ ਜਿਹੜਾ ਹੈ ਹੋ ਚੁੱਕਾ ਹੈ ਅਤੇ ਜਿਹਦਾ ਤੁਹਾਨੂੰ ਸਭ ਨੂੰ ਇੰਤਜ਼ਾਰ ਰਹਿੰਦਾ ਹੈ, ਖਾਸ ਪ੍ਰੋਗਰਾਮ ਜਿਹਦੇ ਵਿੱਚ ਘਰ ਦੇ ਨਾਲ ਜੁੜੀਆਂ ਹੋਈਆਂ ਛੋਟੀਆਂ ਛੋਟੀਆਂ ਚੀਜ਼ਾਂ, ਛੋਟੀਆਂ ਛੋਟੀਆਂ ਜਾਣਕਾਰੀਆਂ, ਹੋਰ ਵੀ ਬਹੁਤ ਸਾਰੀ ਖਾਸ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਤੇ ਹੋਮ ਸਵੀਟ ਹੋਮ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਖਾਸ ਖਾਸ ਗੱਲਾਂ ਹੋਣਗੀਆਂ। ਮਤਲਬ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਅਕਸਰ ਅਸੀਂ ਕਹਿੰਦੇ ਹਾਂ ਕਿ ਆਪਣੇ ਕੋਲ ਇੱਕ ਪੇਪਰ, ਡਾਇਰੀ, ਪੈੱਨ ਜ਼ਰੂਰ ਰੱਖੋ ਤਾਂ ਕਿ ਜਿਹੜੀ ਇਹ ਖਾਸ ਖਾਸ ਇਨਫੋਰਮੇਸ਼ਨ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਤੁਸੀਂ ਇਹਨਾਂ ਨੂੰ ਪੈੱਨ ਡਾਊਨ ਕਰ ਸਕੋ। ਅਤੇ ਅੱਜ ਵੀ ਜਿਹੜੀਆਂ ਗੱਲਾਂ ਹੋਣਗੀਆਂ ਨਾ ਉਹ ਤੁਹਾਨੂੰ ਦੱਸਦੀ ਹੈ ਕੀ ਹੋਣਗੀਆਂ ਬਈ। ਪਿੰਪਲਸ, ਹਾਂਜੀ ਪਿੰਪਲਸ ਨੇ ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਮੁਹਾਸੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਤਾਂ ਚਲੇ ਜਾਂਦੇ ਨੇ, ਪਰ ਇਹਨਾਂ ਦੇ ਜ਼ਿੱਦੀ ਦਾਗ ਜਿਹੜੇ ਨੇ ਨਾ ਉਹ ਆਪਣੇ ਨਿਸ਼ਾਨ ਛੱਡ ਜਾਂਦੇ ਨੇ। ਸੋ ਇਹਨਾਂ ਨੂੰ ਕਿੱਦਾਂ ਦੂਰ ਕਰ ਸਕਦੇ ਹਾਂ ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਗਰਮੀਆਂ ਦੇ ਟ੍ਰੈਂਡ ਦੀ ਵੀ ਗੱਲਬਾਤ ਹੋਏਗੀ। ਸ਼ਾਰਟ ਕੁੜਤੀਆਂ ਜਿਹੜੀਆਂ ਨੇ ਟ੍ਰੈਂਡ ਦੇ ਵਿੱਚ ਨੇ, ਅਤੇ ਨਾਲ ਹੀ ਨਾਲ ਇਹਨਾਂ ਨੂੰ ਪਾ ਕੇ ਬਹੁਤ ਜ਼ਿਆਦਾ ਕੰਫਰਟੇਬਲ ਵੀ ਫੀਲ ਹੁੰਦਾ। ਅਕਸਰ ਅਸੀਂ ਹੋਟਲਸ ਦੇ ਵਿੱਚ ਜਾਂਦੇ ਹਾਂ ਅਤੇ ਉਹਨਾਂ ਦੇ ਵਾਈਟ ਵਾਈਟ ਟੋਵਲਸ ਦੇਖ ਕੇ ਨਾ ਮਨ ਦੇ ਵਿੱਚ ਇਹੀ ਆਉਂਦਾ ਕਿ ਹਾਂ, ਮਤਲਬ ਇਹ ਹਰ ਰੋਜ਼ ਨਵੇਂ ਟੋਵਲ ਖਰੀਦ ਕੇ ਲੈ ਕੇ ਆਉਂਦੇ ਨੇ ਕਿ ਕੁਝ ਖਾਸ ਸਟੈਪਸ ਨੇ, ਕਿਹੜੀਆਂ ਚੀਜ਼ਾਂ ਨੇ ਉਹ ਵੀ ਦੱਸਾਂਗੀ ਤੁਹਾਨੂੰ। ਸੋ ਗਰਮੀਆਂ ਦੇ ਵਿੱਚ ਵਾਲਾਂ ਦੀ ਤਾਂ ਬਹੁਤ ਬੁਰੀ ਹਾਲਤ ਹੁੰਦੀ ਹੈ, ਗਰਮ ਹਵਾਵਾਂ ਅਤੇ ਨਾਲ ਨਾਲ ਜੀ ਵਾਲਾਂ ਦੇ ਵਿੱਚ ਆਇਆ ਪਸੀਨਾ। ਵਾਲਾਂ ਨੂੰ ਆਪਣੇ ਅਸੀਂ ਕਿਵੇਂ ਤਰੋ ਤਾਜ਼ਾ ਰੱਖ ਸਕਦੇ ਹਾਂ ਇਸ ਗਰਮੀ ਦੇ ਮੌਸਮ ਦੇ ਵਿੱਚ, ਕਿਹੜੀਆਂ ਕਿਹੜੀਆਂ ਖਾਸ ਖਾਸ ਚੀਜ਼ਾਂ ਨੇ, ਟਿਪਸ ਐਂਡ ਟ੍ਰਿਕਸ ਨੇ, ਉਹ ਵੀ ਤੁਹਾਨੂੰ ਦੱਸਾਂਗੇ। ਬਈ ਇੰਨੀ ਸਾਰੀਆਂ ਗੱਲਾਂ ਹੋਣ ਅਤੇ ਖਾਣ ਦੀ ਗੱਲ ਨਾ ਹੋਵੇ, ਨਾ ਨਾ ਨਾ ਨਾ ਨਾ, ਇਹ ਬਿਲਕੁਲ ਨਹੀਂ ਹੋਏਗਾ। ਹਾਂਜੀ ਅੱਜ ਵੀ ਤੁਹਾਡੇ ਨਾਲ ਇੱਕ ਯੂਨੀਕ ਜੀ ਰੈਸਿਪੀ ਜਿਹੜੀ ਹੈ ਉਹ ਵੀ ਸ਼ੇਅਰ ਕੀਤੀ ਜਾਏਗੀ ਇਸ ਪ੍ਰੋਗਰਾਮ ਦੇ ਵਿੱਚ। ਬਈ ਗੱਲਾਂ ਤਾਂ ਤੁਹਾਡੇ ਨਾਲ ਕਰਾਂਗੀ, ਬਟ ਹਾਂ ਮੈਨੂੰ ਪਤਾ ਹੈ ਇੰਟਰਟੇਨਮੈਂਟ ਦਾ ਜਿਹੜਾ ਡੋਜ਼ ਹੈਗਾ, ਯਾਨੀ ਕਿ ਗਾਣੇ ਜਿਹੜੇ ਨੇ ਉਹ ਵੀ ਬਿਲਕੁਲ ਨਹੀਂ ਰੁਕਣਗੇ। ਅਤੇ ਆ ਰਿਹਾ ਜੀ ਪਹਿਲਾ ਗਾਣਾ ਹੋਮ ਸਵੀਟ ਹੋਮ ਦਾ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਖਾਸ ਖਾਸ ਇਨਫੋਰਮੇਸ਼ਨ ਵਾਸਤੇ, ਖਾਸ ਖਾਸ ਗੱਲਾਂ ਵਾਸਤੇ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ। ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਬਈ ਮੈਂ ਕਿਹਾ ਜਿਹੜੇ ਸਭ ਤੋਂ ਜ਼ਿਆਦਾ ਜ਼ਿੱਦੀ ਨੇ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ, ਬਸ ਮਤਲਬ ਜਿਨ੍ਹਾਂ ਨੂੰ ਦੇਖ ਕੇ ਹੀ ਨਾ ਮਤਲਬ ਹੁੰਦਾ ਹੈ ਕਿਉਂ ਆਏ ਹੈ, ਬਿਨ ਬੁਲਾਏ ਮਹਿਮਾਨ ਹੈ, ਜ਼ਿਕਰ ਉਹਨਾਂ ਦਾ ਹੀ ਪਹਿਲੇ ਕਿਉਂ ਨਾ ਕੀਤਾ ਜਾਏ। ਹਾਂਜੀ, ਮੁਹਾਸੇ ਜਿਹੜੇ ਕਿ ਪਿੰਪਲਸ ਐਕਨੇ ਜਿਹੜੇ ਹੋ ਜਾਂਦੇ ਨੇ, ਅਤੇ ਉਸ ਤੋਂ ਬਾਅਦ ਜਿਹੜੇ ਆਪਣੇ ਸਕਾਰਸ, ਆਪਣੇ ਨਿਸ਼ਾਨ ਜਿਹੜੇ ਛੱਡ ਜਾਂਦੇ ਨੇ, ਉਹਨਾਂ ਨੂੰ ਅਸੀਂ ਕਿੱਦਾਂ ਦੂਰ ਕਰ ਸਕਦੇ ਹਾਂ, ਉਹਨਾਂ ਬਾਰੇ ਗੱਲਬਾਤ ਅਸੀਂ ਅੱਜ ਕਰਾਂਗੇ। ਖਾਸ ਖਾਸ ਜਿਹੜੇ ਟਿਪਸ ਹੈਗੇ ਨੇ ਘਰ ਦੇ ਵਿੱਚ ਹੀ ਸਾਡੇ ਨਾਨੀ ਦਾਦੀ ਦੇ ਨੁਸਖੇ ਜਿਹੜੇ ਨੇ ਉਹ ਅਪਣਾ ਕੇ ਅਸੀਂ ਇਹਨਾਂ ਨੂੰ ਕਾਫੀ ਆਸਾਨੀ ਦੇ ਨਾਲ ਹਟਾ ਸਕਦੇ ਹਾਂ। ਕਹਿੰਦੇ ਆ ਸਰੀਰ ਦੇ ਵਿੱਚ ਜਾਂ ਫਿਰ ਹਾਰਮੋਨਸ ਚੇਂਜਿਸ ਕਰਕੇ ਜਾਂ ਫਿਰ ਸਾਡੇ ਗਲਤ ਖਾਣ ਪੀਣ ਕਰਕੇ ਜਾਂ ਫਿਰ ਅਨਹੈਲਦੀ ਲਾਈਫ ਸਟਾਈਲ ਕਰਕੇ, ਅਤੇ ਜਾਂ ਫਿਰ ਬਹੁਤ ਜ਼ਿਆਦਾ ਪੋਲਿਊਸ਼ਨ ਜਿਹੜਾ ਹੈਗਾ ਉਹ ਵੱਧ ਰਿਹਾ ਹੈ, ਅਤੇ ਇਹਦਾ ਡਾਇਰੈਕਟਲੀ ਜਿਹੜਾ ਇਹ ਸਾਰੀ ਚੀਜ਼ਾਂ ਦਾ ਅਸਰ ਸਾਡੀ ਸਕਿਨ 'ਤੇ ਪੈਂਦਾ, ਜਿਹਦੇ ਨਾਲ ਦਾਗ ਧੱਬੇ ਪਿੰਪਲਸ ਵਰਗੀ ਪ੍ਰੋਬਲਮਸ ਜਿਹੜੀਆਂ ਨੇ ਸਾਨੂੰ ਹੋ ਜਾਂਦੀਆਂ ਨੇ। ਹਾਲਾਂਕਿ ਚਿਹਰੇ 'ਤੇ ਪਿੰਪਲਸ ਜਿਹੜੇ ਨੇ ਆਸਾਨੀ ਨਾਲ ਹਟ ਜਾਂਦੇ ਨੇ, ਪਿੰਪਲਸ ਤਾਂ ਚਲੇ ਜਾਂਦੇ ਨੇ, ਪਰ ਇਹਨਾਂ ਦੇ ਜਿਹੜੇ ਦਾਗ ਨੇ ਨਾ ਉਹ ਛੇਤੀ ਨਹੀਂ ਜਾਂਦੇ। ਸੋ ਇਹਨਾਂ ਨੂੰ ਹਟਾਉਣ ਦੇ ਵਾਸਤੇ ਸਭ ਤੋਂ ਪਹਿਲੇ ਜਿਹੜਾ ਬੇਸਨ ਹੈਗਾ ਨਾ, ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਕਾਰਗਰ ਹੈਗਾ। ਕਰਨਾ ਕੀ ਹੈ, ਇੱਕ ਕਟੋਰੀ ਵਿੱਚ 2 ਚਮਚ ਬੇਸਨ ਦੇ, ਅਤੇ ਉਹਦੇ ਵਿੱਚ ਐਲੋਵੀਰਾ ਜੈੱਲ ਮਿਲਾਉਣੀ ਹੈ ਸੇਮ ਰੇਸ਼ੋ ਦੇ ਵਿੱਚ, ਅਤੇ ਇਹ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਫੇਸ 'ਤੇ ਜਾਂ ਜਿੱਥੇ ਵੀ ਤੁਹਾਡੇ ਪਿੰਪਲ ਸਕਾਰਸ ਹੈਗੇ ਨੇ ਉੱਥੇ ਅਪਲਾਈ ਕਰਨਾ, ਅਤੇ ਉਸ ਤੋਂ ਬਾਅਦ ਨੋਰਮਲ ਪਾਣੀ ਦੇ ਨਾਲ ਫੇਸ ਜਿਹੜਾ ਵਾਸ਼ ਕਰਨਾ। ਇਹ ਜਿਹੜਾ ਬੇਸਨ ਅਤੇ ਐਲੋਵੀਰਾ ਜੈੱਲ ਦਾ ਮਿਕਸਚਰ ਹੈਗਾ, ਜਿਹੜਾ ਪੈਕ ਹੈਗਾ, ਤੁਸੀਂ ਹਫ਼ਤੇ 'ਚ 3 ਤੋਂ 4 ਵਾਰ ਅਪਲਾਈ ਕਰ ਸਕਦੇ ਹੋ, ਅਤੇ ਇਹਦੇ ਨਾਲ ਤੁਹਾਡਾ ਜਿਹੜਾ ਚਿਹਰਾ ਹੈਗਾ ਤੁਸੀਂ ਦੇਖੋਗੇ ਵਿਦ ਟਾਈਮ ਹੌਲੀ ਹੌਲੀ ਨਿਖਰੇਗਾ ਵੀ, ਅਤੇ ਨਾਲ ਹੀ ਨਾਲ ਜਿਹੜੇ ਪਿੰਪਲਸ ਦੇ ਨਿਸ਼ਾਨ ਹੈਗੇ ਨੇ ਉਹ ਵੀ ਸਾਫ਼ ਹੋ ਜਾਣਗੇ। ਹੁਣ ਕਈਆਂ ਦੀ ਸਕਿਨ ਨੂੰ ਜਿਹੜਾ ਬੇਸਨ ਹੈ ਨਾ, ਬੇਸਨ ਪਾਊਡਰ, ਉਹ ਸੈੱਟ ਨਹੀਂ ਬਣਦਾ, ਅਤੇ ਉਹ ਐਲੋਵੀਰਾ ਜੈੱਲ ਦਾ ਇਕੱਲੇ ਦਾ ਵੀ ਇਸਤੇਮਾਲ ਕਰ ਸਕਦੇ ਨੇ। ਉਹਦੇ ਲਈ ਕੀ ਕਰਨਾ ਹੈ ਕਿ ਚਿਹਰੇ 'ਤੇ ਜਿੱਥੇ ਵੀ ਤੁਸੀਂ ਤੁਹਾਡੇ ਦਾਗ ਹੈਗੇ ਨੇ, ਪਿੰਪਲਸ ਦੇ ਦਾਗ ਹਟਾਉਣਾ ਚਾਹੁੰਦੇ ਹੋ, ਉੱਥੇ 1 ਚਮਚ ਐਲੋਵੀਰਾ ਜੈੱਲ ਅਤੇ 1 ਚਮਚ ਨਿੰਬੂ ਦਾ ਰਸ, ਹੈ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਫਿਰ ਇਸ ਮਿਸ਼ਰਣ ਨੂੰ ਉਸ ਪਰਟੀਕੁਲਰ ਏਰੀਆ ਦੇ ਉੱਤੇ ਤੁਸੀਂ ਲਗਾ ਸਕਦੇ ਹੋ, ਅਤੇ ਉਸ ਤੋਂ ਬਾਅਦ ਫੇਸ ਨੂੰ ਆਪਣੇ ਸਾਦੇ ਪਾਣੀ ਦੇ ਨਾਲ ਹੀ ਧੋਣਾ ਹੈਗਾ। ਇਹਦਾ ਤੁਸੀਂ ਰੈਗੂਲਰ ਯੂਜ਼ ਵੀ ਕਰ ਸਕਦੇ ਹੋ, ਅਤੇ ਵਿਦ ਦਾ ਟਾਈਮ ਤੁਸੀਂ ਦੇਖੋਗੇ ਕਿ ਜਿਹੜੇ ਸਕਾਰਸ ਹੈਗੇ ਨੇ ਉਹ ਲਾਈਟ ਹੋ ਰਹੇ ਨੇ, ਅਤੇ ਤੁਹਾਨੂੰ ਅਸਰ ਜਿਹੜਾ ਹੈ ਉਹ ਜ਼ਰੂਰ ਦੇਖਣ ਨੂੰ ਮਿਲੇਗਾ। ਮਤਲਬ ਸਿੰਪਲ ਸਿੰਪਲ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਸਾਡੇ ਘਰ ਦੇ ਵਿੱਚ ਆਸਾਨੀ ਨਾਲ ਜਿਹੜੀਆਂ ਮਿਲ ਵੀ ਜਾਂਦੀਆਂ ਨੇ, ਅਤੇ ਦਾਦੀ ਨਾਨੀ ਵੀ ਸਾਨੂੰ ਕਹਿੰਦੇ ਹੁੰਦੇ ਸੀ, ਉਦੋਂ ਅਸੀਂ ਥੋੜ੍ਹਾ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਸਾਨੂੰ ਲੱਗਦਾ ਕਿ ਨਹੀਂ ਮਹਿੰਗੇ ਮਹਿੰਗੇ ਟ੍ਰੀਟਮੈਂਟਸ ਜਾਂ ਬਿਊਟੀ ਪਾਰਲਰ 'ਤੇ ਜਾ ਕੇ ਇਹ ਚੀਜ਼ਾਂ ਠੀਕ ਹੋ ਸਕਦੀਆਂ। ਨਹੀਂ, ਇਹਨਾਂ ਨੂੰ ਨੈਚੁਰਲੀ ਤਰੀਕੇ ਨਾਲ ਹੀ ਅਸੀਂ ਠੀਕ ਕਰ ਸਕਦੇ ਹਾਂ। ਨਾਰੀਅਲ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹਾਂ ਜੇ ਤੁਸੀਂ ਪਿੰਪਲਸ ਤੋਂ ਪਰੇਸ਼ਾਨ ਹੈਗੇ, ਉਹਨਾਂ ਦੇ ਦਾਗ ਤੋਂ ਪਰੇਸ਼ਾਨ ਹੈਗੇ ਹੋ। ਰੋਜ਼ ਰਾਤੀ ਸੌਣ ਤੋਂ ਪਹਿਲਾਂ ਆਪਣੇ ਚਿਹਰੇ 'ਤੇ ਹਲਕਾ ਜਿਹਾ 2-3 ਡਰੋਪਸ ਜਿਹੜੀਆਂ ਹੁੰਦੀਆਂ ਨੇ ਨਾਰੀਅਲ ਦੇ ਤੇਲ ਦੀਆਂ ਅਪਲਾਈ ਕਰਕੇ ਰਾਤ ਭਰ ਉਹਨੂੰ ਆਪਣੇ ਫੇਸ 'ਤੇ ਰਹਿਣ ਦਿਓ, ਅਤੇ ਸਵੇਰੇ ਉੱਠ

ਵੈਸੇ ਜਿਹੜਾ ਵੀ ਤੁਸੀਂ ਫੇਸ ਵਾਸ਼ ਜਿਹਦੇ ਨਾਲ ਵੀ ਕਰਦੇ ਹੋ, ਚਾਹੇ ਸੋਪ ਹੈ ਚਾਹੇ ਉਹ ਫੇਸ ਵਾਸ਼ ਹੈ, ਉਹ ਯੂਜ਼ ਕਰ ਸਕਦੇ ਹੋ। ਐਪਲ ਵਿਨੇਗਰ, ਐਪਲ ਸਾਈਡਰ ਵਿਨੇਗਰ ਜਿਹੜਾ ਸੇਬ ਦਾ ਸਿਰਕਾ ਹੁੰਦਾ ਹੈ, ਉਹ ਵੀ ਇਸਤੇਮਾਲ ਕਰ ਸਕਦੇ ਹਾਂ ਅਸੀਂ। ਇੱਕ ਕਟੋਰੀ ਦੇ ਵਿੱਚ ਸੇਬ ਦਾ ਸਿਰਕਾ ਅਸੀਂ ਲੈਣਾ 2 ਕੁ ਚਮਚ, ਇਹਦੇ ਵਿੱਚ ਫਿਰ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਸਕਦੇ ਹਾਂ, ਅਤੇ ਇਸ ਮਿਸ਼ਰਣ ਨੂੰ ਵੀ ਆਪਾਂ 15 ਤੋਂ 20 ਮਿੰਟ ਤੱਕ ਆਪਣੀ ਸਕਿਨ 'ਤੇ ਅਪਲਾਈ ਕਰ ਸਕਦੇ ਹਾਂ। ਅਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਚਿਹਰਾ ਆਪਾਂ ਨੋਰਮਲ ਪਾਣੀ ਦੇ ਨਾਲ ਹੀ ਇਹਨੂੰ ਵਾਸ਼ ਕਰਨਾ, ਅਤੇ ਅਸੀਂ ਦੇਖਾਂਗੇ ਕਿ ਸਕਿਨ ਜਿਹੜੀ ਹੈ ਬਹੁਤ ਜ਼ਿਆਦਾ ਗਲੋ ਵੀ ਕਰੇਗੀ, ਅਤੇ ਨਾਲ ਹੀ ਨਾਲ ਜਿਹੜੇ ਦਾਗ ਧੱਬੇ ਹੈਗੇ ਆ ਨਾ ਚਿਹਰੇ 'ਤੇ, ਉਹ ਵੀ ਦੂਰ ਹੋ ਜਾਣਗੇ। ਬਈ ਆਲੂ ਸਾਨੂੰ ਸਾਰਿਆਂ ਨੂੰ ਖਾਣ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਸੰਦ ਹੁੰਦਾ, ਚਾਹੇ ਕੋਈ ਸਬਜ਼ੀ ਹੋਵੇ ਜਾਂ ਫਿਰ ਬਣੇ ਹੋਣ ਆਲੂ ਦੇ ਨਾਲ ਸਨੈਕਸ, ਬਟ ਆਲੂ ਜਿਹੜਾ ਸਾਡੀ ਸਕਿਨ ਦੇ ਲਈ ਵੀ ਬਹੁਤ ਜ਼ਿਆਦਾ ਮਦਦਗਾਰ ਹੈਗਾ। ਇੱਕ ਛੋਟਾ ਜਿਹਾ ਆਲੂ ਛਿਲ ਕੇ ਉਹਨੂੰ ਕੱਦੂਕਸ ਕਰਕੇ ਅਤੇ ਉਹਦਾ ਜਿਹੜਾ ਜੂਸ ਹੁੰਦਾ ਰਸ ਜਿਹੜਾ ਉਹ ਕੱਢ ਕੇ, ਉਸ ਰਸ ਦੇ ਵਿੱਚ ਗੁਲਾਬ ਜਲ ਮਿਕਸ ਕਰਕੇ ਜੇ ਅਸੀਂ ਰਾਤ ਤੋਂ ਸੌਣ ਤੋਂ ਪਹਿਲਾਂ ਆਪਣੇ ਚਿਹਰੇ 'ਤੇ ਲਗਾਉਂਦੇ ਹਾਂ ਨਾ, ਅਤੇ ਡੇਲੀ ਇਹਦਾ ਯੂਜ਼ ਕਰਦੇ ਹਾਂ, ਅਤੇ ਪਿੰਪਲਸ ਦੇ ਜਿਹੜੇ ਦਾਗ ਧੱਬੇ ਹੈਗੇ ਆ ਸਾਡੇ ਚਿਹਰੇ 'ਤੇ, ਉਹ ਦੂਰ ਹੋ ਜਾਣਗੇ। ਬਾਕੀ ਜੀ ਪਿੰਪਲਸ ਦੇ ਦਾਗ ਤਾਂ ਗਰੰਟਿਡ ਤੁਹਾਡੇ ਤੋਂ ਦੂਰ ਹੋ ਜਾਣਗੇ, ਪਰ ਜਿਹੜੇ ਗਾਣੇ ਆ ਨਾ ਤੁਹਾਡੇ ਤੋਂ ਮੈਂ ਬਿਲਕੁਲ ਦੂਰ ਨਹੀਂ ਹੋਣ ਦੇਵਾਂਗੀ। ਅਤੇ ਆਯੁਸ਼ਮਾਨ ਖੁਰਾਨਾ ਦੀ ਆਵਾਜ਼ ਦੇ ਵਿੱਚ ਵਿਕੀ ਡੋਨਰ ਮੂਵੀ ਤੋਂ ਗਾਣਾ ਆ ਰਿਹਾ ਹੈ ਪਾਣੀ ਦਾ ਰੰਗ, ਤੁਹਾਡੇ ਰੇਡੀਓ ਸੈੱਟ 'ਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਬਈ ਜੂਨ ਦੇ ਮਹੀਨੇ ਦੇ ਵਿੱਚ ਤੁਹਾਡੇ ਅੱਖੀਆਂ 'ਚੋਂ ਹੰਝੂ ਨਾ ਰੁਕਣ, ਤਾਂ ਇਹ ਗੱਲ ਧਿਆਨ ਨਾਲ ਜ਼ਰਾ ਜ਼ਰੂਰ ਸੁਣ ਲੈਣਾ। ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਤੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੂਨ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ, ਅਤੇ ਗਰਮੀ ਜਿਹੜੀ ਹੈ ਨਾ ਇਸ ਟਾਈਮ 'ਤੇ ਮਤਲਬ ਆਪਣੇ ਪੀਕ 'ਤੇ ਹੁੰਦੀ ਹੈ, ਗਰਮੀ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਅਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਸ ਟੈਂਪਰੇਚਰ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਸਾਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਐਡ ਕਰ ਲੈਣੀਆਂ ਚਾਹੀਦੀਆਂ।

ਬਈ ਜੂਨ ਦੇ ਮਹੀਨੇ ਦੇ ਵਿੱਚ ਤੁਹਾਡੇ ਅੱਖੀਆਂ 'ਚੋਂ ਹੰਝੂ ਨਾ ਰੁਕਣ, ਤਾਂ ਇਹ ਗੱਲ ਧਿਆਨ ਨਾਲ ਜ਼ਰਾ ਜ਼ਰੂਰ ਸੁਣ ਲੈਣਾ। ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਤੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੂਨ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ, ਅਤੇ ਗਰਮੀ ਜਿਹੜੀ ਹੈ ਨਾ ਇਸ ਟਾਈਮ 'ਤੇ ਮਤਲਬ ਆਪਣੇ ਪੀਕ 'ਤੇ ਹੁੰਦੀ ਹੈ। ਗਰਮੀ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਅਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਸ ਟੈਂਪਰੇਚਰ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਸਾਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਐਡ ਕਰ ਲੈਣੀਆਂ ਚਾਹੀਦੀਆਂ ਨੇ, ਅਤੇ ਅਸੀਂ ਜਿਹੜਾ ਹੈਗਾ ਇਸ ਗਰਮੀ ਦੇ ਮੌਸਮ ਤੋਂ ਬਚ ਸਕਦੇ ਹਾਂ। ਬਈ ਖਾਣ ਦੇ ਲਈ ਵਧੀਆ ਵਧੀਆ ਜੇ ਚੀਜ਼ਾਂ ਦੀ ਗੱਲ ਕਰੀਏ ਤਾਂ ਮੌਸਮੀ ਫਲ ਤੋਂ ਵੱਧ ਕੀ ਹੋ ਸਕਦਾ ਹੈ? ਜਿਵੇਂ ਅੱਜ ਕੱਲ੍ਹ ਦੇ ਸੀਜ਼ਨ ਦੇ ਵਿੱਚ ਜਾਂ ਮਾਰਕੀਟ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਤਰਬੂਜ, ਖਰਬੂਜਾ, ਖੀਰਾ ਜਾਂ ਫਿਰ ਖੀਰਾ, ਲੀਚੀ, ਆੜੂ, ਨਾਸ਼ਪਤੀ ਇੱਦਾਂ ਦੇ ਫਰੂਟਸ ਦੇਖਦੇ ਹਾਂ, ਚਾਹੇ ਉਹ ਜਾਮੁਨ ਹੋਵੇ ਚਾਹੇ ਅੰਬ ਹੋਵੇ। ਅੰਬ ਦੀ ਮਾਤਰਾ ਜਿਹੜੀ ਹੈ ਨਾ ਥੋੜ੍ਹੀ ਜਿਹੀ ਮਤਲਬ ਧਿਆਨ ਦੇ ਵਿੱਚ ਰੱਖ ਕੇ ਖਾਣੀ ਹੈ, ਮਤਲਬ ਸੀਜ਼ਨਲ ਫਰੂਟ ਹੈ, ਉਹਨੂੰ ਮਿਸ ਵੀ ਨਹੀਂ ਕਰਨਾ, ਸਕਿਪ ਵੀ ਨਹੀਂ ਕਰਨਾ, ਉਹਦੇ ਆਪਣੇ ਫਾਇਦੇ ਨੇ। ਬਟ ਹਰ ਇੱਕ ਚੀਜ਼ ਕਹਿੰਦੇ ਆ ਕਿ ਅਗਰ ਸਹੀ ਮਾਤਰਾ ਦੇ ਵਿੱਚ ਅਸੀਂ ਖਾਈਏ ਤਾਂ ਉਹਦੇ ਫਾਇਦੇ ਸਾਨੂੰ ਦੇਖਣ ਨੂੰ ਜ਼ਰੂਰ ਮਿਲਦੇ ਨੇ। ਸੋ ਪਾਣੀ ਦਾ ਰੰਗ ਦੇਖ ਕੇ ਨਾ ਕਈ ਵਾਰ ਅਸੀਂ ਨੱਕ ਮੂੰਹ ਚੜਾ ਲੈਂਦੇ ਹਾਂ, ਸਾਨੂੰ ਹੁੰਦਾ ਨਹੀਂ ਸਾਦਾ ਪਾਣੀ ਨਹੀਂ ਪੀਣਾ, ਕੁਛ ਕੋਲਡ ਡਰਿੰਕ ਹੋ ਜਾਏ ਜਾਂ ਫਿਰ ਸ਼ਰਬਤ ਹੋ ਜਾਣ, ਮਤਲਬ ਉਹਦੇ ਵਿੱਚ ਵੀ ਡਰਿੰਕਸ ਦੇ ਵਿੱਚ ਵੀ ਨਾ ਬਹੁਤ ਸਾਰੀ ਹੈਲਦੀ ਆਪਸ਼ਨਸ ਹੈਗੀਆਂ ਨੇ। ਜੇ ਬਾਰ ਬਾਰ ਪਾਣੀ ਪੀਣ 'ਤੇ ਦਿਲ ਨਹੀਂ ਕਰਦਾ ਤਾਂ ਮਤਲਬ ਸਾਦਾ ਪਾਣੀ ਵੀ ਪੀਓ, ਪਰ ਨਾਲ ਨਾਲ ਹੋਰ ਵੀ ਚੀਜ਼ਾਂ ਨੇ ਜਿਨ੍ਹਾਂ ਤੋਂ ਸਾਨੂੰ ਮਤਲਬ ਡੀਹਾਈਡਰੇਸ਼ਨ ਨਹੀਂ ਹੁੰਦੀ, ਸਾਡੀ ਬਾਡੀ ਜਿਹੜੀ ਹੈ ਹਾਈਡਰੇਟ ਰਹਿੰਦੀ ਹੈ, ਅਤੇ ਉਹਨਾਂ ਦਾ ਕੋਈ ਨੁਕਸਾਨ ਵੀ ਨਹੀਂ ਹੈ। ਅਤੇ ਉਹਨਾਂ ਵਿੱਚੋਂ ਹੈ ਜੀ ਨਿੰਬੂ ਪਾਣੀ ਹੈ, ਨਾਰੀਅਲ ਪਾਣੀ ਹੈ, ਆਪਾਂ ਲੱਸੀ ਪੀ ਸਕਦੇ ਹਾਂ, ਅਲੱਗ ਅਲੱਗ ਤਰ੍ਹਾਂ ਦੀ ਨਮਕੀਨ ਲੱਸੀ ਪੀ ਸਕਦੇ ਹਾਂ, ਮਿੱਠੀ ਲੱਸੀ ਪੀ ਸਕਦੇ ਹਾਂ। ਕੱਲ੍ਹ ਤੁਹਾਡੇ ਨਾਲ ਮੈਂ ਮੈਂਗੋ ਲੱਸੀ ਵਾਲੀ ਰੈਸਿਪੀ ਵੀ ਸ਼ੇਅਰ ਕੀਤੀ ਸੀ, ਉਹ ਵੀ ਅਸੀਂ ਪੀ ਸਕਦੇ ਹਾਂ। ਅਤੇ ਨਾਲ ਹੀ ਨਾਲ ਸੱਤੂ ਦਾ ਸ਼ਰਬਤ ਹੈ, ਬੇਲ ਦਾ ਸ਼ਰਬਤ ਹੈ, ਗੰਨੇ ਦਾ ਰਸ ਹੈਗਾ, ਮਤਲਬ ਜਿੱਥੇ ਹਾਈਜੀਨ ਦਾ ਧਿਆਨ ਹੋਵੇ ਉੱਥੇ ਤੁਸੀਂ ਪੀ ਸਕਦੇ ਹੋ ਗੰਨੇ ਦਾ ਰਸ ਵੀ। ਮਤਲਬ ਇਹ ਸਾਰੀਆਂ ਡਰਿੰਕਸ ਜਿਹੜੀਆਂ ਨੇ ਬਹੁਤ ਜ਼ਿਆਦਾ ਫਾਇਦਾ ਦਿੰਦੀਆਂ ਨੇ ਇਸ ਗਰਮੀ ਦੇ ਮੌਸਮ ਦੇ ਵਿੱਚ ਲੂ ਤੋਂ ਬਚਣ ਦੇ ਲਈ। ਬਾਕੀ ਖਾਣ ਪੀਣ ਦੀ ਗੱਲ ਕਰੀਏ ਤਾਂ ਮਤਲਬ ਇਸ ਮੌਸਮ ਦੇ ਵਿੱਚ ਖਾਣਾ ਪੀਣਾ ਜਿਹੜਾ ਵੈਸੇ ਅੰਦਰੋਂ ਹੀ ਸਾਡਾ ਮਨ ਇੱਦਾਂ ਹੀ ਕਰਦਾ ਕਿ ਕੁਛ ਲਾਈਟ ਜਿਹਾ ਹੋਵੇ, ਬਹੁਤ ਭਾਰੀਆਂ ਚੀਜ਼ਾਂ ਅੰਦਰੋਂ ਵੀ ਖਾਣ 'ਤੇ ਮਨ ਨਹੀਂ ਕਰਦਾ। ਅਤੇ ਵੈਸੇ ਵੀ ਮਤਲਬ ਲਾਈਟ ਜਿਹਾ ਹੋਵੇ ਜਿਹੜਾ ਆਸਾਨੀ ਦੇ ਨਾਲ ਇਸ ਗਰਮੀ ਦੇ ਮੌਸਮ ਦੇ ਵਿੱਚ ਡਾਈਜੈਸਟ ਹੋ ਜਾਏ ਤਾਂ ਸਭ ਤੋਂ ਅੱਛੀ ਆਪਸ਼ਨ ਜਿਹੜੀ ਹੁੰਦੀ ਹੈ ਦਹੀਂ ਦੀ ਹੈ, ਕਰਡ ਹੈ, ਦਲੀਆ ਹੈ। ਤੁਸੀਂ ਮੂੰਗ ਦੀ ਦਾਲ ਖਾ ਸਕਦੇ ਹੋ, ਖਿਚੜੀ ਖਾ ਸਕਦੇ ਹੋ, ਜਾਂ ਫਿਰ ਸਬਜ਼ੀਆਂ ਵਾਲੇ ਸੈਲਡਸ ਜਿਹੜੇ ਨੇ ਅਸੀਂ ਆਪਣੇ ਮੀਲਸ ਦੇ ਵਿੱਚ ਐਡ ਕਰ ਸਕਦੇ ਹੋ। ਉਹਦੇ ਨਾਲ ਹੀ ਬਹੁਤ ਸਾਰੀਆਂ ਹਰੀਆਂ ਸਬਜ਼ੀਆਂ ਵੀ ਨੇ। ਅਤੇ ਖਾਣ ਦੇ ਵਿੱਚ ਮਤਲਬ ਕਿਹਾ ਜੀ ਪਰਾਂਠਿਆਂ ਦਾ, ਪਰੌਂਠੇ ਜਿਹੜੇ ਹੁੰਦੇ ਨੇ, ਥੋੜ੍ਹਾ ਜਿਹਾ ਉਹਨਾਂ ਦਾ ਇਸ ਮੌਸਮ ਦੇ ਵਿੱਚ ਅਸੀਂ ਪਰਹੇਜ਼ ਕਰ ਸਕਦੇ ਹਾਂ, ਅਤੇ ਨਾਲ ਹੀ ਨਾਲ ਹਲਕੇ ਫੁਲਕੇ ਜੇ ਆਪਣੇ ਫੁਲਕੇ ਜਿਹੜੇ ਨੇ ਉਹਨਾਂ ਨੂੰ ਆਪਣੀ ਡਾਈਟ ਦੇ ਵਿੱਚ ਐਡ ਕਰ ਸਕਦੇ ਹਾਂ। ਬਾਕੀ ਜੀ ਟੈਂਪਰੇਚਰ ਜਿਹੜਾ ਹੈਗਾ ਆ, ਹਾਂਜੀ ਉਹ ਤਾਂ ਬਹੁਤ ਜ਼ਿਆਦਾ ਵੱਧ ਜਾਂਦਾ, ਅਤੇ ਆਪਣੇ ਬੋਡੀ ਦੇ ਟੈਂਪਰੇਚਰ ਨੂੰ ਕੂਲ ਡਾਊਨ ਕਰਨ ਵਾਸਤੇ ਕੁਛ ਠੰਡੀਆਂ ਠੰਡੀਆਂ ਚੀਜ਼ਾਂ ਨੇ। ਜੇ ਅਸੀਂ ਉਹ ਖਾਈਏ ਤਾਂ ਸਾਡਾ ਬੋਡੀ ਦਾ ਜਿਹੜਾ ਟੈਂਪਰੇਚਰ ਹੈਗਾ ਉਹ ਬਹੁਤ ਜ਼ਿਆਦਾ ਨਹੀਂ ਵਧੇਗਾ। ਉਹਦੇ ਵਿੱਚ ਹੈਗਾ ਜੀ ਗੋਂਦ ਕਤੀਰਾ, ਅਸੀਂ ਕੋਈ ਵੀ ਘਰ ਦੇ ਵਿੱਚ ਡਰਿੰਕਸ ਬਣਾ ਰਹੇ ਹਾਂ ਜਾਂ ਪੁਡਿੰਗ ਬਣਾ ਰਹੇ ਹਾਂ, ਅਤੇ ਉਹਦੇ ਵਿੱਚ ਆਪਾਂ ਗੂੰਦਾਂ ਜਿਹੜੀਆਂ ਨੇ ਭਿਗੋ ਕੇ ਰੱਖ ਸਕਦੇ ਹਾਂ, ਅਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਐਡ ਕਰ ਸਕਦੇ ਹਾਂ। ਚਾਹੇ ਫਰੂਟਸ ਖਾ ਰਹੇ ਹਾਂ ਉਹਦੇ ਵਿੱਚ ਗੂੰਦਾਂ ਗੋਂਦ ਕਤੀਰਾ ਅਸੀਂ ਯੂਜ਼ ਕਰ ਸਕਦੇ ਹਾਂ। ਅਤੇ ਇਹਦੇ ਨਾਲ ਹੀ ਨਾਲ ਹਰ ਇੱਕ ਖਾਣੇ ਦੇ ਮੀਲ ਦੇ ਵਿੱਚ ਪੁਦੀਨੇ ਦੀ ਚਟਨੀ ਜੇ ਅਸੀਂ ਐਡ ਕਰ ਲਈਏ ਤਾਂ ਉਹ ਵੀ ਬਹੁਤ ਵਧੀਆ ਹੁੰਦੀ ਹੈ ਇਸ ਮੌਸਮ ਦੇ ਵਿੱਚ ਸਾਡੇ ਡਾਈਜੈਸ਼ਨਸ ਦੇ ਲਈ। ਅਤੇ ਨਾਲ ਹੀ ਨਾਲ ਸੌਂਫ ਦਾ ਪਾਣੀ ਹੋਇਆ, ਗੁਲਕੰਦ ਹੋਇਆ ਜਾਂ ਤਾਜ਼ਾ ਦਹੀਂ ਜਿਹੜਾ ਹੈਗਾ, ਇਹ ਵੀ ਚੀਜ਼ਾਂ ਅਸੀਂ ਅਪਣਾ ਸਕਦੇ ਹਾਂ। ਬਈ ਮਾਰਕੀਟ 'ਚ ਇਲੈਕਟ੍ਰੋਲਸ ਦੇ ਬਹੁਤ ਸਾਰੇ ਪੈਕਟਸ ਆਉਂਦੇ ਨੇ, ਉਹਨਾਂ ਦਾ ਅਸੀਂ ਸੇਵਨ ਵੀ ਕਰਦੇ ਹਾਂ, ਬਟ ਜਿਹੜੀਆਂ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਨਾ ਉਹ ਨੈਚੁਰਲ ਹੀ ਹੁੰਦੀਆਂ ਨੇ। ਜੇ ਕਿਸੇ ਤਰੀਕੇ ਅਸੀਂ ਉਹਨਾਂ ਨੂੰ ਖਾਂਦੇ ਰਹੀਏ ਨਾ ਤਾਂ ਸਾਨੂੰ ਐਕਸਟਰਾ ਸਪਲੀਮੈਂਟਸ ਦੀ ਲੋੜ ਹੀ ਨਹੀਂ ਪਏਗੀ। ਸੋ ਇਲੈਕਟ੍ਰੋਲਾਈਟ ਵਾਲੇ ਜੇ ਭੋਜਨਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੇਲਾ ਹੈ, ਨਾਰੀਅਲ ਪਾਣੀ ਹੈ, ਤਰਬੂਜ਼ ਹੈ, ਸੰਤਰਾ ਹੈ, ਦਹੀਂ ਹੈ। ਗਰਮੀਆਂ ਦੇ ਵਿੱਚ ਮਤਲਬ ਇਹ ਸਾਰੀਆਂ ਚੀਜ਼ਾਂ ਨੇ ਜੋ ਅਸੀਂ ਖਾ ਸਕਦੇ ਹਾਂ। ਪਰਹੇਜ਼ ਦੀ ਗੱਲ ਕਰੀਏ ਕਿ ਜਿਨ੍ਹਾਂ ਤੋਂ ਬਚਣਾ ਚਾਹੀਦਾ ਇਸ ਮੌਸਮ ਦੇ ਵਿੱਚ, ਜਿਨ੍ਹਾਂ ਨੂੰ ਮਤਲਬ ਦੇਖ ਕੇ ਹੀ ਕਹਿਣਾ ਕਿ ਨਾ ਬਾਬਾ ਨਾ ਤੈਨੂੰ ਨਹੀਂ ਖਾਣਾ, ਉਹ ਹੈ ਜੀ ਸਮੋਸੇ, ਪਕੌੜੇ, ਪੂੜੀਆਂ, ਫਿਰ ਜਾਂ ਫਿਰ ਫਰੈਂਚ ਫਰਾਈਜ਼, ਮਤਲਬ ਜਿੰਨਾ ਵੀ ਫਰਾਈਡ ਫੂਡ ਹੈਗਾ ਨਾ ਇਸ ਗਰਮੀ ਦੇ ਮੌਸਮ ਦੇ ਵਿੱਚ ਸਾਨੂੰ ਖਾਣ ਤੋਂ ਮਤਲਬ ਬਚਣਾ ਹੀ ਚਾਹੀਦਾ, ਉਹਨਾਂ ਨੂੰ ਨਹੀਂ ਖਾਣਾ ਚਾਹੀਦਾ। ਅਤੇ ਨਾਲ ਹੀ ਨਾਲ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਜਾਂ ਫਿਰ ਮਿਰਚਾਂ ਵਾਲੀਆਂ ਚੀਜ਼ਾਂ ਹੋਈਆਂ ਉਹਨਾਂ ਦਾ ਇਸਤੇਮਾਲ ਵੀ ਘੱਟ ਕਰਨਾ ਚਾਹੀਦਾ।

ਸਾਨੂੰ ਗਰਮੀ ਲੱਗਦੀ ਹੈ ਤਾਂ ਅਸੀਂ ਕੋਲਡ ਡਰਿੰਕ ਦੀ ਬੋਟਲ ਗੜਗੜ ਗੜ ਕਰਕੇ ਪੀ ਲੈਂਦੇ ਹਾਂ, ਸਾਨੂੰ ਲੱਗਦਾ ਕਿ ਹਾਂ ਗਰਮੀ ਦੂਰ ਹੋ ਗਈ। ਨਹੀਂ, ਉਹਦੇ ਨਾਲ ਸਾਡੀ ਬਾਡੀ ਦੇ ਵਿੱਚ ਸਗੋਂ ਹੋਰ ਪ੍ਰੋਬਲਮ ਹੁੰਦੀ ਹੈ। ਅਸੀਂ ਕੋਲਡ ਡਰਿੰਕਸ ਜਿਹੜੀਆਂ ਨੇ ਸਾਨੂੰ ਹੋਰ ਡੀਹਾਈਡਰੇਟ ਕਰ ਦੇਣੀਆਂ, ਉਹਨਾਂ ਦਾ ਗੁਰੇਜ਼ ਕਰਨਾ ਚਾਹੀਦਾ। ਨਾਲ ਹੀ ਨਾਲ ਐਨਰਜੀ ਡਰਿੰਕਸ ਵੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸ਼ੂਗਰ ਕੰਟੈਂਟ ਹੁੰਦਾ ਹੈ। ਪੈਕਡ ਫੂਡਸ ਜਿਹੜੇ ਨੇ ਜਾਂ ਪੈਕਡ ਜੂਸ ਨੇ, ਇਹਨਾਂ ਤੋਂ ਬਚਣਾ ਚਾਹੀਦਾ। ਬਾਕੀ ਹੈਟਸ ਆਫ ਉਹਨਾਂ ਨੂੰ ਵੀ ਹੈ ਜਿਹੜਾ 45 ਡਿਗਰੀ ਵਧਣ ਤੋਂ ਬਾਅਦ ਵੀ ਚਾਹ ਦੀ ਚੁਸਕੀਆਂ ਜਿਹੜੀਆਂ ਨੇ ਬਹੁਤ ਹੀ ਸਵਾਦ ਅਤੇ ਮਜ਼ੇ ਦੇ ਨਾਲ ਲੈਂਦੇ ਨੇ, ਪਰ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਪਏਗਾ। ਚਾਹ ਜਾਂ ਕੌਫੀ ਦਾ ਸੇਵਨ ਜਿਹੜਾ ਹੈਗਾ ਇਸ ਮੌਸਮ ਦੇ ਵਿੱਚ ਬਿਲਕੁਲ ਨਹੀਂ ਕਰਨਾ ਚਾਹੀਦਾ। ਸੋ ਬਹੁਤ ਜ਼ਿਆਦਾ ਭਾਰੀ ਅਤੇ ਦੇਰ ਨਾਲ ਪਚਣ ਵਾਲੇ ਜਿੰਨੇ ਵੀ ਫੂਡਸ ਹੈਗੇ ਨੇ, ਚਾਹੇ ਉਹ ਘਿਓ ਦੇ ਨਾਲ ਬਣੇ ਨੇ, ਤੇਲ ਦੇ ਨਾਲ ਬਣੇ ਨੇ, ਉਹਨਾਂ ਨੂੰ ਮਤਲਬ ਜਾਂ ਫਿਰ ਨੌਨ ਵੈਜ ਜਿਹੜਾ ਹੁੰਦਾ ਬਹੁਤ ਜ਼ਿਆਦਾ ਹੈਵੀ ਹੁੰਦਾ, ਤਾਂ ਉਹਨੂੰ ਡਾਈਜੈਸ਼ਨ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ, ਅਤੇ ਇਹ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ। ਬਾਕੀ ਇਸ ਮਹੀਨੇ ਦੇ ਜੂਨ ਦੇ ਮਹੀਨੇ ਦੀ ਇੱਕ ਨੋਰਮਲ ਜੀ ਸਾਧਾਰਨ ਜੀ ਜਿਹੜੀ ਟਿਪ ਹੈ ਉਹ ਇਹੀ ਹੈ ਕਿ ਸਵੇਰੇ ਉੱਠ ਕੇ ਮਤਲਬ ਉੱਠਦੇ ਸਾਰ ਹੀ 1 ਤੋਂ 2 ਗਿਲਾਸ ਪਾਣੀ ਜ਼ਰੂਰ ਪੀਓ। ਕੋਸਾ ਪੀ ਸਕਦੇ ਹੋ ਤਾਂ ਵੈਲ ਐਂਡ ਗੁੱਡ ਹੈ, ਨਹੀਂ ਤਾਂ ਤਾਜ਼ਾ ਨੋਰਮਲ ਪਾਣੀ ਵੀ ਤੁਸੀਂ ਪੀ ਸਕਦੇ ਹੋ। ਅਤੇ ਦੁਪਹਿਰ ਜਿਹੜਾ ਹੈਗਾ 12 ਤੋਂ 4 ਵਜੇ ਤੱਕ ਧੁੱਪ 'ਤੇ ਜਾਣ ਤੋਂ ਬਚੋ। ਇਹ ਤੁਹਾਨੂੰ ਕੱਲ੍ਹ ਵੀ ਕਿਹਾ ਸੀਗਾ ਕਿ ਹੁਣ ਜਿਹੜੀ ਗਰਮੀ ਆਉਣ ਵਾਲੀ ਹੈ ਨਾ ਉਹ ਬਹੁਤ ਜ਼ਿਆਦਾ ਹੁੰਦੀ ਹੈ, ਅਤੇ 12 ਤੋਂ 4 ਦਾ ਜਿਹੜਾ ਟਾਈਮ ਹੁੰਦਾ ਨਾ ਧੁੱਪ ਉਸ ਟਾਈਮ ਆਪਣੇ ਸ਼ਿਖਰਾਂ 'ਤੇ ਹੁੰਦੀ ਹੈ, ਅਤੇ ਜਿੰਨਾ ਘੱਟ ਹੋ ਸਕੇ ਉਸ ਟਾਈਮ 'ਤੇ ਨਿਕਲੋ। ਅਤੇ ਹਰ ਰੋਜ਼ 8 ਤੋਂ 10 ਗਿਲਾਸ ਜਾਂ ਆਪਣੀ ਲੋੜ ਅਨੁਸਾਰ ਮਤਲਬ ਜਿੰਨਾ ਹੋ ਸਕੇ ਵੱਧ ਤੋਂ ਵੱਧ ਛੋਟੇ ਛੋਟੇ ਸਿਪਸ ਲੈ ਕੇ ਪਾਣੀ ਜ਼ਰੂਰ ਪੀਓ। ਆਪਣੇ ਆਪ ਨੂੰ ਹਾਈਡਰੇਟ ਰੱਖੋ, ਫਲਾਂ ਅਤੇ ਸਲਾਦ ਦੀ ਮਾਤਰਾ ਜਿਹੜੀ ਹੈਗੀ ਹੈ ਆਪਣੇ ਲਾਈਫ ਸਟਾਈਲ ਦੇ ਵਿੱਚ ਉਹਨੂੰ ਜ਼ਿਆਦਾ ਵਧਾਓ। ਸੋ ਬਾਕੀ ਤੁਹਾਨੂੰ ਫਿਟ ਐਂਡ ਫਾਈਨ ਰੱਖਣ ਵਾਸਤੇ ਪ੍ਰੋਗਰਾਮ ਹੋਮ ਸਵੀਟ ਹੋਮ ਜਿਹੜਾ ਹੈ, ਆਪਣੀ ਖਾਸ ਖਾਸ ਜਿੰਨੀ ਵੀ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ, ਜਿੰਨੀ ਵੀ ਸਾਡੇ ਕੋਲ ਟਿਪਸ ਐਂਡ ਟ੍ਰਿਕਸ ਹੈਗੇ, ਤੁਹਾਡੇ ਨਾਲ ਅਸੀਂ ਇੱਦਾਂ ਹੀ ਜਿਹੜੇ ਹੈ ਉਹ ਸ਼ੇਅਰ ਕਰਦੇ ਰਹਾਂਗੇ। ਫਿਲਹਾਲ ਹੁਣ ਟਾਈਮ ਹੈਗਾ ਜੀ ਇੱਕ ਗਾਣਾ ਤੁਹਾਡੇ ਨਾਲ ਸ਼ੇਅਰ ਕਰਨ ਦਾ, ਟਾਈਮ ਦਲਜੀਤ ਸਿੰਘ ਦੀ ਆਵਾਜ਼ ਦੇ ਵਿੱਚ। ਤੁਸੀਂ ਕਰੋ ਜੀ ਇਹ ਗਾਣਾ ਇੰਜੋਏ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫਿਰ ਜੋ ਬਾਕੀ ਬਚੇ ਹੋਏ 4,000 ਨੇ ਉਸਦੀ ਸ਼ੋਪਿੰਗ ਕਰਨ ਚੱਲੀਏ।
1: ਜ਼ਰੂਰ। ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

Once again, welcome back ਹੈ ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ ਜਿੱਥੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਚੱਲ ਰਹੀਆਂ ਨੇ ਦਿਲੋਂ ਐਂਡ ਲਾਈਵ। ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਚੁੱਕੇ ਹਾਂ ਕਿ ਜਿਹੜੇ ਮੁਹਾਸੇ ਹੁੰਦੇ ਨੇ ਉਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ, ਉਹਨਾਂ ਦੇ ਦਾਗ ਤੋਂ ਉਹਦੀ ਗੱਲ ਹੋਈ, ਅਤੇ ਇਸ ਜੂਨ ਦੇ ਮਹੀਨੇ ਦੇ ਵਿੱਚ ਆਪਣੇ ਆਪ ਨੂੰ ਫਿੱਟ ਐਂਡ ਫਾਈਨ ਰੱਖਣ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਅਸੀਂ ਐਡ ਕਰਨੀਆਂ ਨੇ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਅਵੋਇਡ ਕਰਨੀਆਂ ਨੇ ਉਹਦੀ ਵੀ ਗੱਲਬਾਤ ਹੋ ਚੁੱਕੀ ਹੈ। ਅਤੇ ਮੈਂ ਕਿਹਾ ਹੁਣ ਗੱਲ ਹੋ ਜਾਏ ਇੰਨੇ ਮਤਲਬ ਮੌਸਮ ਦੇ ਵਿੱਚ ਵਾਲ ਜਿਹੜੇ ਨੇ ਸਾਡੇ ਉਹ ਨਜ਼ਰਅੰਦਾਜ਼ ਕਿੱਦਾਂ ਹੋ ਸਕਦੇ ਨੇ। ਗਰਮੀਆਂ ਦੇ ਵਿੱਚ ਵਾਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਇਹਨਾਂ ਦੀ ਹਾਈਜੀਨ ਵੀ ਜਿਹੜੀ ਹੈਗੀ ਹੈ ਉਹ ਵੀ ਕਾਫੀ ਮੈਟਰ ਕਰਦੀ ਹੈ। ਸੋ ਵਾਲਾਂ ਦੀ ਸਾਫ਼ ਸਫਾਈ ਦੇ ਲਈ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਤੇਜ਼ ਧੁੱਪ, ਹੁਮਸ ਭਰਿਆ ਹੋਇਆ ਮੌਸਮ ਅਤੇ ਪਸੀਨਾ ਜਿਹੜਾ ਹੈਗਾ ਉਹਦਾ ਸਿੱਧਾ ਅਸਰ ਜਿਹੜਾ ਸਾਡੇ ਹੇਅਰ ਸਕੈਲਪਸ 'ਤੇ ਦੇਖਣ ਨੂੰ ਮਿਲਦਾ ਹੈ। ਲਗਾਤਾਰ ਪਸੀਨਾ ਆਉਣ ਦੇ ਨਾਲ ਵਾਲ ਜਿਹੜੇ ਨੇ ਨਾ ਬਹੁਤ ਜ਼ਿਆਦਾ ਚਿਪਚਿਪੇ ਹੋ ਜਾਂਦੇ ਨੇ ਅਤੇ ਜਿਹੜੇ ਸਾਡੇ ਵਾਲਾਂ ਦੇ ਸਕੈਲਪਸ ਨੇ ਉਹ ਵੀ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਹੈ। ਡੈਂਡਰਫ ਦੀ ਸਮੱਸਿਆ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਇਸ ਮੌਸਮ ਦੇ ਵਿੱਚ ਵਾਲ ਜਿਹੜੇ ਨੇ ਨਾ ਬਹੁਤ ਜ਼ਿਆਦਾ ਕਮਜ਼ੋਰ ਹੁੰਦੇ ਨੇ। ਬਹੁਤ ਅਸੀਂ ਸਾਰੇ ਲੋਕ ਆਪਣੇ ਆਸ ਪਾਸ ਦੇਖਦੇ ਹਾਂ ਕਿ ਹੇਅਰ ਫਾਲ ਜਿਹੜਾ ਹੁੰਦਾ ਹੈ ਵਾਲ ਬਹੁਤ ਜ਼ਿਆਦਾ ਟੁੱਟ ਕੇ ਡਿੱਗ ਜਾਂਦੇ ਨੇ ਅਤੇ ਕਈ ਵਾਰ ਤਾਂ ਇੰਨਾ ਮਤਲਬ ਅਸੀਂ ਇਹ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ। ਪਰ ਨਹੀਂ, ਨਜ਼ਰਅੰਦਾਜ਼ ਬਿਲਕੁਲ ਨਹੀਂ ਕਰਨਾ ਹੈਗਾ। ਕੁਝ ਚੀਜ਼ਾਂ ਨੇ ਜੇ ਅਸੀਂ ਆਪਣੇ ਧਿਆਨ ਦੇ ਵਿੱਚ ਰੱਖੀਏ ਤਾਂ ਸਾਡੇ ਵਾਲ ਜਿਹੜੇ ਨੇ ਇਸ ਮੌਸਮ ਦੇ ਵਿੱਚ ਵੀ ਪ੍ਰੋਪਰ, ਮੈਂ ਕਿਹਾ ਜੀ, ਸ਼ਾਈਨ ਕਰ ਸਕਦੇ ਨੇ, ਚਮਕ ਸਕਦੇ ਨੇ। ਚੀਜ਼ਾਂ ਕੀ ਹੈ ਕਿ ਆਪਣੇ ਸਕੈਲਪਸ ਨੂੰ ਹਮੇਸ਼ਾ ਹੀ ਸਾਫ਼ ਰੱਖੋ। ਗਰਮੀਆਂ ਦੇ ਵਿੱਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਸਕੈਲਪਸ ਦੇ ਵਿੱਚ ਜਮ੍ਹਾਂ ਹੋ ਜਾਂਦਾ, ਜਿਹਦੇ ਨਾਲ ਸਕੈਲਪਸ ਜਿਹੜੇ ਸਾਡੇ ਵਾਲਾਂ ਦੀ ਸਤਹਿ ਹੈਗੀ ਉਹਨਾਂ ਦੇ ਪੋਰਸ ਜਿਹੜੇ ਹੁੰਦੇ ਨੇ ਉਹ ਬੰਦ ਹੋ ਜਾਂਦੇ ਨੇ। ਸੋ ਵਾਲਾਂ ਦੀ ਜੜ੍ਹਾਂ ਨੂੰ ਸਾਫ਼ ਰੱਖਣਾ ਅਤੇ ਉਹਨਾਂ ਨੂੰ ਪ੍ਰੋਪਰ ਆਕਸੀਜਨ ਮਿਲੇ ਉਹਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ। ਇਸ ਕਰਕੇ ਹਫ਼ਤੇ ਦੇ ਵਿੱਚ 2 ਜਾਂ 3 ਵਾਰ ਜਿਹੜਾ ਹੈਗਾ ਮਾਈਲਡ ਸ਼ੈਂਪੂ ਦਾ ਇਸਤੇਮਾਲ ਕਰਦੇ ਹੋਏ ਆਪਣੇ ਵਾਲਾਂ ਨੂੰ ਜ਼ਰੂਰ ਸਾਫ਼ ਸੁਥਰਾ ਰੱਖੋ ਅਤੇ ਇਹਨਾਂ ਨੂੰ ਜ਼ਿਆਦਾ ਦੇਰ ਤੱਕ ਗੰਦਾ ਜਾਂ ਫਿਰ ਓਇਲੀ ਜਿਹੜਾ ਹੈ ਉਹ ਬਿਲਕੁਲ ਨਾ ਰੱਖੀਏ। ਸੋ ਵਾਲਾਂ ਦੀ ਸਕੈਲਪਸ ਦੀ

आज भी बहुत ज़्यादा ज़रूरी हैगी है। हफ्ते 'च एक या दो बार हल्के गुनगुने तेल जिहड़ा हैगा उह लै के, कोई भी तेल जिहड़ा तुहाडे बालां नूं पसंद है, चाहे मतलब या तुहानूं पसंद है, नारियल दा होए, आंवले दा होए, या सरों दा होए, एक तो दो बार गुनगुनिया जिहा तेल जिहड़ा है आपां गर्म करके उहदी मसाज करनी है बालों ते। ते उस तो बाद उहदे नाल की हुंदा है, ब्लड सर्कुलेशन भी साडी बॉडी दे विच बहुत अच्छा हुंदा है, ते नाल ही नाल साडे बालों नूं उहदे नाल पोषण भी मिलेगा, जिहदे नाल ड्राईनैस जिहड़ी उह घट हुंदी है, ते बाल जिहड़े हैगे आ जे ड्राईनैस नहीं होएगी ते फिर टुटणगे भी घट। ਸੋ ਵਾਲਾਂ ਨੂੰ ਮਤਲਬ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਸਾਰੇ ਦੇਖਦੇ ਹਾਂ ਕਿ ਗਰਮੀ ਇੰਨੀ ਲੱਗਦੀ ਹੈ ਕਿ ਆਪਾਂ ਜੂੜਾ ਬਣਾ ਕੇ ਰੱਖਦੇ ਹਾਂ, ਮਤਲਬ ਲੇਡੀਜ਼ ਦੀ ਅਗਰ ਖਾਸ ਕਰ ਅਸੀਂ ਗੱਲ ਕਰੀਏ ਤਾਂ। ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਖੁੱਲ੍ਹਾ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਗਰਮੀ ਦੇ ਵਿੱਚ। ਟਾਈਟ ਪੋਨੀ ਟੇਲ ਜਾਂ ਫਿਰ ਜੂੜਾ ਹੋਇਆ ਜਾਂ ਫਿਰ ਕੁਛ ਇੱਦਾਂ ਦੇ ਹੇਅਰ ਸਟਾਈਲਸ ਜਿਨ੍ਹਾਂ ਵਿੱਚ ਬਾਲ ਹਮੇਸ਼ਾ ਬੰਦੇ ਰਹਿਣ, ਉਹ ਚੀਜ਼ਾਂ ਸਾਨੂੰ ਅਵੋਇਡ ਕਰਨੀਆਂ ਚਾਹੀਦੀਆਂ, ਬਾਲਾਂ ਨੂੰ ਥੋੜ੍ਹੀ ਦੇਰ ਖੁੱਲ੍ਹਾ ਰੱਖ ਕੇ ਵੀ ਜ਼ਰੂਰੀ ਹੈ। ਇਹਨਾਂ ਦੇ ਨਾਲ ਕੀ ਹੁੰਦਾ ਹੈ ਕਿ ਬਾਲਾਂ ਦੀ ਜੜ੍ਹਾਂ ਦੇ ਵਿੱਚ ਜੇ ਆਪਾਂ ਬਾਲਾਂ ਨੂੰ ਹਮੇਸ਼ਾ ਬੰਨ੍ਹ ਕੇ ਰੱਖਾਂਗੇ ਨਾ, ਤਾਂ ਗੰਦਗੀ ਜਿਹੜਾ ਫਸਣ ਦੇ ਚਾਂਸਿਸ ਉਹ ਜ਼ਿਆਦਾ ਹੁੰਦੇ ਆ। ਕੋਸ਼ਿਸ਼ ਕਰੋ ਕਿ ਬਾਲਾਂ ਨੂੰ ਜ਼ਿਆਦਾ ਦੇਰ ਤੱਕ ਕੱਸ ਕੇ ਨਾ ਬੰਨਿਆ ਰੱਖਿਆ ਜਾ ਸਕੇ। ਇਹਨਾਂ ਨੂੰ ਖੁੱਲ੍ਹੀ ਹਵਾ ਦੇ ਵਿੱਚ ਥੋੜ੍ਹਾ ਮਤਲਬ ਹੈਗਾ ਆਪਣੇ ਬਾਲਾਂ ਨੂੰ ਜ਼ਰੂਰ ਸੁਕਾਓ, ਧੁੱਪ ਹਲਕੀ ਹਲਕੀ ਜ਼ਰੂਰ ਲਗਵਾਓ। ਬਾਕੀ ਇਸ ਮੌਸਮ ਦੇ ਵਿੱਚ ਹੀਟ ਸਟਾਈਲਿੰਗ ਟੂਲਸ ਜਿਵੇਂ ਆਪਾਂ ਪ੍ਰੈਸਿੰਗ ਕਰਦੇ ਹਾਂ ਜਾਂ ਕਰਲਸ ਪਵਾਉਂਦੇ ਹਾਂ, ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਬਚਣਾ ਚਾਹੀਦਾ। ਸੋ ਗੁਲਾਬ ਜਲ ਵੀ ਜਿਹੜਾ ਹੈ ਸਾਡੇ ਬਾਲਾਂ ਦੇ ਲਈ ਬਹੁਤ ਅੱਛਾ ਹੈ। ਜਦੋਂ ਅਸੀਂ ਵਾਲ ਧੋਈਏ ਤਾਂ ਹਫ਼ਤੇ ਦੇ ਵਿੱਚ ਇੱਕ ਦੋ ਵਾਰ ਆਪਾਂ ਉਸ ਪਾਣੀ ਦੇ ਵਿੱਚ ਗੁਲਾਬ ਜਲ ਵੀ ਮਿਕਸ ਕਰ ਸਕਦੇ ਹਾਂ। ਇਹਦੇ ਵਿੱਚ ਐਂਟੀਬੈਕਟੀਰੀਅਲ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਨੇ, ਅਤੇ ਜਿਹੜਾ ਸਾਡੇ ਬਾਲਾਂ ਦੀ ਬਦਬੂ ਜਾਂ ਫਿਰ ਚਿਪਚਿਪਾਹਟ ਜਿਹੜੀ ਹੁੰਦੀ ਹੈ ਉਹਨਾਂ ਨੂੰ ਦੂਰ ਕਰਦੀ ਹੈ, ਅਤੇ ਸਾਡੇ ਬਾਲ ਜਿਹੜੇ ਨੇ ਉਹ ਫਰੈਸ਼ ਅਤੇ ਮੁਲਾਇਮ ਫੀਲ ਕਰਦੇ ਨੇ। ਸੋ ਬਾਲਾਂ ਦੀ ਫਰੈਸ਼ਨੈਸ ਦਾ ਧਿਆਨ ਰੱਖਦੇ ਹੋਏ ਨਾਲ ਹੀ ਨਾਲ ਤੁਹਾਡੀ ਮਾਈਂਡ ਦੀ ਫਰੈਸ਼ਨੈਸ ਵਾਸਤੇ ਵੀ ਇੱਕ ਬਹੁਤ ਹੀ ਵਧੀਆ ਜਿਹਾ ਟਰੈਕ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ, ਤੁਹਾਡੇ ਨਾਲ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ। ਬਈ ਕੁਛ ਨਵੀਂ ਚੀਜ਼ ਮੈਨੂੰ ਪਤਾ ਚੱਲੇ, ਕੋਈ ਨਵੀਂ ਟ੍ਰਿਕ ਮੈਨੂੰ ਪਤਾ ਚੱਲੇ, ਮੈਨੂੰ ਹੁੰਦਾ ਮੈਂ ਫਟਾਫਟ ਆ ਕੇ ਤੁਹਾਡੇ ਨਾਲ ਉਹ ਸ਼ੇਅਰ ਕਰਾਂ। ਮਤਲਬ ਇੱਕ ਚੀਜ਼ ਹਮੇਸ਼ਾ ਮੇਰੇ ਮਾਇੰਡ 'ਚ ਆਉਂਦੀ ਸੀ, ਜਦੋਂ ਆਪਾਂ ਕਿਸੇ ਹੋਟਲ 'ਚ ਜਾ ਕੇ ਸਟੇਅ ਕਰਦੇ ਹਾਂ ਨਾ, ਉੱਥੋਂ ਦੇ ਟੋਵਲ ਸੇਕਦੇ ਹਾਂ ਹਮੇਸ਼ਾ ਇੱਕਦਮ ਨੀਟ ਐਂਡ ਕਲੀਨ, ਵਾਈਟ, ਅਤੇ ਇੱਦਾਂ ਜਿਵੇਂ ਲੱਗਦਾ ਕਿ ਹਾਂ ਮਤਲਬ ਹਰ ਰੋਜ਼ ਉਹ ਨਵੇਂ ਖਰੀਦ ਕੇ ਲੈ ਕੇ ਆ ਰਹੇ, ਅਤੇ ਹਰ ਇੱਕ ਜਿਹੜੇ ਉੱਥੇ ਆ ਰਹੇ ਨੇ ਵਿਜ਼ਿਟ ਕਰਨ ਆ ਰਹੇ ਨੇ ਉਹਨਾਂ ਨੇ ਹੋਟਲਸ ਦੇ ਵਿੱਚ, ਉਹ ਫਸਟ ਟਾਈਮ ਉਹ ਟੋਵਲਸ ਯੂਜ਼ ਕਰ ਰਹੇ ਨੇ। ਜਦੋਂ ਮੈਂ ਉਹਨਾਂ ਕੋਲ ਪੁੱਛਿਆ ਕਿ ਕਿਹੜੀਆਂ, ਮਤਲਬ ਇਹ ਹਰ ਵਾਰ ਤੁਸੀਂ ਨਵੇਂ ਖਰੀਦਦੇ ਹੋ, ਅਤੇ ਉਹਨਾਂ ਦੇ ਸਟਾਫ ਨੇ ਜੋ ਆਪਣੇ ਮਤਲਬ ਸੀਕਰੇਟਸ ਰਿਵੀਲ ਕੀਤੇ ਉਸ ਟੋਵਲਸ ਦੀ ਹਾਈਜੀਨ ਨੂੰ, ਜਾਂ ਉਹਨਾਂ ਨੂੰ ਕਿੱਦਾਂ ਮੇਨਟੇਨ ਕਰਕੇ ਰੱਖਦੇ ਨੇ, ਫਿਰ ਮੈਂ ਕਿਹਾ ਚੀਜ਼ ਚਲੋ ਤੁਹਾਡੇ ਨਾਲ ਵੀ ਸ਼ੇਅਰ ਕੀਤੇ ਜਾਣ। ਸੋ ਹੋਟੇਲਸ ਦੇ ਟਾਵਲਸ ਜਿਹੜੇ ਆਪਾਂ ਦੇਖਦੇ ਹਾਂ ਹਮੇਸ਼ਾ ਹੀ ਇੱਦਾਂ ਸੋਫਟ ਸੋਫਟ ਜਿਹੇ, ਫੁੱਲੇ ਫੁੱਲੇ ਜਿਹੇ ਦੇਖਣ ਨੂੰ ਲੱਗਦੇ ਆ, ਅਤੇ ਨਾਲ ਹੀ ਨਾਲ ਜਿਹੜੇ ਵਾਈਟ ਹੁੰਦੇ ਨੇ ਤਾਂ ਹਮੇਸ਼ਾ ਹੀ ਵਾਈਟ ਹੀ ਦਿਖਦੇ ਨੇ। ਹੋਟਲ ਦੇ ਵਿੱਚ ਤੌਲੀਆਂ ਨੂੰ ਉਹਨਾਂ ਨੇ ਕਿਹਾ ਕਿ ਬਾਕੀ ਕੱਪੜਿਆਂ ਦੇ ਨਾਲ ਨਹੀਂ ਧੋਇਆ ਜਾਂਦਾ, ਮਤਲਬ ਉਹਨਾਂ ਨੂੰ ਹਮੇਸ਼ਾ ਹੀ ਸੈਪਰੇਟ ਵਾਸ਼ ਕੀਤਾ ਜਾਂਦਾ ਹੈ, ਅਤੇ ਉਹਨਾਂ ਨੂੰ ਜਿਹੜਾ ਹੈਗਾ ਤਾਂ ਕਿ ਕੋਟਨ ਫਾਈਬਰ ਜਿਹੜਾ ਉਹਨਾਂ ਤੌਲੀਆਂ ਦਾ ਹੁੰਦਾ ਹੈ, ਜਿਵੇਂ ਆਪਾਂ ਤੌਲੀਏ ਦਾ ਉੱਪਰ ਦੀ ਸਤਹਿ ਦੀ ਗੱਲ ਕਰੀਏ ਤਾਂ ਬਾਕੀ ਕੱਪੜਿਆਂ ਨਾਲੋਂ ਅਲੱਗ ਹੁੰਦੀ ਹੈ, ਅਤੇ ਇਸ ਕਰਕੇ ਘਰ 'ਚ ਵੀ ਅਗਰ ਆਪਾਂ ਟੋਵਲ ਜਿਹੜੇ ਨੇ ਵਾਸ਼ ਕਰ ਰਹੇ ਹਾਂ ਤਾਂ ਹਮੇਸ਼ਾ ਹੀ ਸਾਨੂੰ ਅਲੱਗ ਹੀ ਵਾਸ਼ ਕਰਨੇ ਚਾਹੀਦੇ ਨੇ। ਬਾਕੀ ਜੀ ਗਰਮ ਪਾਣੀ ਦਾ ਸਹੀ ਇਸਤੇਮਾਲ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਗਰਮ ਜਾਂ ਫਿਰ ਹਲਕਾ ਗਰਮ ਪਾਣੀ ਜਿਹੜਾ ਹੈ ਤੌਲੀਏ ਦੀ ਜਿਹੜੀ ਗੰਦਗੀ ਹੁੰਦੀ ਹੈ ਜਾਂ ਫਿਰ ਉਹਦੇ 'ਤੇ ਲੱਗੇ ਹੋਏ ਤੇਲ ਹੈ ਜਾਂ ਫਿਰ ਬੈਕਟੀਰੀਆ, ਉਹਨੂੰ ਹਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦਗਾਰ ਹੁੰਦੀ ਹੈ। ਲੇਕਿਨ ਬਹੁਤ ਜ਼ਿਆਦਾ ਅਗਰ ਆਪਾਂ ਪਾਣੀ ਗਰਮ ਕਰ ਲਾਂਗੇ ਨਾ ਟੋਵਲਸ ਨੂੰ ਵਾਸ਼ ਕਰਨ ਦੇ ਲਈ, ਤਾਂ ਉਹਦੇ ਜਿਹੜੇ ਕੋਟਨ ਜਿਹੜਾ ਫਾਈਬਰ ਹੈਗਾ ਉਹਨੂੰ ਕਮਜ਼ੋਰ ਕਰ ਸਕਦਾ। ਇਸ ਕਰਕੇ ਪਾਣੀ ਜਿਹੜਾ ਹੈਗਾ ਮਤਲਬ ਇੱਕ ਐਪਰੋਪ੍ਰੀਏਟ ਅਮਾਊਂਟ ਦੇ ਵਿੱਚ ਹੀ ਗਰਮ ਹੋਣਾ ਚਾਹੀਦਾ। ਬਾਕੀ ਮਾਰਕੀਟ ਦੇ ਵਿੱਚ ਬਹੁਤ ਈਜ਼ਲੀ ਫੈਬਰਿਕ ਸੋਫਟਨਰ ਜਿਹੜੇ ਨੇ ਉਹ ਮਿਲ ਜਾਂਦੇ ਨੇ, ਉਹਨਾਂ ਦਾ ਇਸਤੇਮਾਲ ਵੀ ਕਰ ਸਕਦੇ ਹਾਂ ਤੌਲੀਆਂ ਨੂੰ ਜਿਹੜਾ ਹੈਗਾ ਆਪਾਂ ਵਾਸ਼ ਕਰਦੇ ਹੋਏ, ਤਾਂ ਕਿ ਜਿਹੜੀ ਇਹਦੀ ਸੋਫਟਨੈਸ ਹੈਗੀ ਹੈ ਉਹ ਬਰਕਰਾਰ ਰਹੇ, ਜਿਹਦੇ ਨਾਲ ਪਾਣੀ ਇਹਦੀ ਸੋਕਣ ਦੀ ਜਿਹੜੀ ਸ਼ਮਤਾ ਹੈਗੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਰਹਿੰਦੀ ਹੈਗੀ ਹੈ। ਬਾਕੀ ਜੀ ਇਹਨੂੰ ਨਿਚੋੜਨਾ ਵੀ ਇੱਕ ਸਹੀ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਬਹੁਤ ਜ਼ਿਆਦਾ ਘੁੱਟ ਕੇ ਇਹਨਾਂ ਨੂੰ ਨਹੀਂ ਨਿਚੋੜਨਾ, ਮਤਲਬ ਸਾਰਾ ਜਦੋਂ ਆਪਾਂ ਇਹਨੂੰ ਵਾਸ਼ ਕਰਨ ਤੋਂ ਬਾਅਦ ਇੱਕ ਹਲਕੇ ਹੱਥਾਂ ਨਾਲ ਹੀ ਪਾਣੀ ਜਿਹੜਾ ਹੈ ਟੋਵਲ ਦੇ ਵਿੱਚੋਂ ਐਕਸੈਸ ਵਾਟਰ ਕੱਢਣਾ ਹੈ, ਅਤੇ ਇਹਨੂੰ ਸੁਕਾਉਣਾ ਵੀ ਬਹੁਤ ਜ਼ਿਆਦਾ ਧਿਆਨ ਦੇ ਨਾਲ ਹੈ, ਮਤਲਬ ਬਹੁਤ ਜ਼ਿਆਦਾ ਧੁੱਪ ਨਹੀਂ ਲੱਗਣੀ ਚਾਹੀਦੀ। ਬਾਕੀ ਜੇ ਆਪਾਂ ਡਰਾਇਰ ਬਾਲਸ ਜਿਹੜੀਆਂ ਨੇ ਉਹ ਯੂਜ਼ ਕਰੀਏ ਤਾਂ ਤੌਲੀਏ ਜਿਹੜੇ ਨੇ ਉਹਦੇ ਨਾਲ ਵੀ ਫੁੱਲੇ ਫੁੱਲੇ ਰਹਿੰਦੇ ਨੇ। ਕਈ ਹੋਟਲਸ ਦੇ ਵਿੱਚ ਡਰਾਇਰ ਕਰਨ ਦੇ ਦੌਰਾਨ ਮਸ਼ੀਨ ਦੇ ਵਿੱਚ ਡਰਾਇਰ ਬਾਲਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਤੌਲੀਆਂ ਨੂੰ ਆਪਸ ਦੇ ਵਿੱਚ ਜਿਹੜੇ ਨੇ ਚਿਪਕਦੇ ਨਹੀਂ ਹੈ, ਅਤੇ ਨਾ ਹੀ ਗਰਮ ਹਵਾ ਜਿਹੜੀ ਹੈਗੀ ਉਹਨਾਂ ਨੂੰ ਬਹੁਤ ਜ਼ਿਆਦਾ ਲੱਗਦੀ ਹੈ। ਉਹ ਬਰਾਬਰ ਮਾਤਰਾ ਦੇ ਵਿੱਚ ਜਿਹੜੇ ਹੈ ਡਰਾਇਰ ਬਾਲਸ ਯੂਜ਼ ਕਰਨ ਦੇ ਨਾਲ ਉਹ ਰਹਿੰਦੀ ਹੈ ਮਸ਼ੀਨ ਦੇ ਵਿੱਚ, ਜਿਹਦੇ ਨਾਲ ਤੌਲੀਏ ਜਿਹੜੇ ਨੇ ਉਹ ਸੌਫਟ ਰਹਿੰਦੇ ਨੇ। ਹੋਰ ਵਿਦ ਦ ਟਾਈਮ ਜੇ ਆਪਾਂ ਗੱਲ ਕਰੀਏ ਤਾਂ ਤੌਲੀਏ ਦੇ ਵਿੱਚ ਸਾਬਣ, ਸਾਡੀ ਬੋਡੀ ਦਾ ਆਇਲ ਜਾਂ ਫਿਰ ਹੌਟ ਵਾਟਰਸ, ਮਿਨਰਲਸ, ਬਹੁਤ ਸਾਰੀਆਂ ਚੀਜ਼ਾਂ ਜਮ੍ਹਾਂ ਹੋ ਜਾਂਦੀਆਂ ਨੇ, ਇਸ ਲਈ ਤੌਲੀਏ ਨੂੰ ਮਤਲਬ ਕਿਸੇ ਖੁਦਰੇ ਚੀਜ਼ਾਂ ਨਾਲ ਨਹੀਂ ਰਬ ਕਰਨਾ ਚਾਹੀਦਾ। ਇਹਦੇ ਲਈ ਐਕਸਟਰਾ ਮਤਲਬ ਰਿੰਸ ਸਾਈਕਲ ਜਿਹੜਾ ਹੈਗਾ ਮਸ਼ੀਨ ਦੇ ਵਿੱਚ ਜਿਹੜਾ ਹੁੰਦਾ ਉਹਦਾ ਇਸਤੇਮਾਲ ਕਰਨਾ ਚਾਹੀਦਾ। ਜਿਵੇਂ ਮਸ਼ੀਨ ਦੇ ਵਿੱਚ ਵੱਖ ਵੱਖ ਸਾਈਕਲਸ ਹੁੰਦੇ ਨੇ ਨਾ ਕਿ ਤੁਸੀਂ ਕੱਪੜੇ ਕਿਸ ਸਾਈਕਲ ਦੇ ਵਿੱਚ ਵਾਸ਼ ਕਰਨੇ ਨੇ, ਉਹਦੇ ਲਈ ਮਤਲਬ ਟੋਵਲ ਵਾਸਤੇ ਇੱਕ ਅਲੱਗ ਐਕਸਟਰਾ ਰਿੰਸ ਸਾਈਕਲ ਜਿਹੜਾ ਉਹਦਾ ਇਸਤੇਮਾਲ ਕਰਨਾ ਚਾਹੀਦਾ। ਸੋ ਤੌਲੀਏ ਨੂੰ ਸੁਕਾਉਣ ਵਾਸਤੇ ਮਤਲਬ ਬਹੁਤ ਜ਼ਿਆਦਾ

ਤੱਕ ਆਪਾਂ ਧੁੱਪੇ ਨਹੀਂ ਰੱਖਣਾ, ਇੱਕ ਸਹੀ ਟਾਈਮ 'ਤੇ ਅਤੇ ਸਹੀ ਮਾਤਰਾ ਦੀ ਧੁੱਪ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹਨੂੰ ਧੁੱਪੇ ਬਹੁਤ ਜ਼ਿਆਦਾ ਦੇਰ ਰੱਖਾਂਗੇ ਤਾਂ ਤੌਲੀਏ ਜਿਹੜੇ ਨੇ ਉਹ ਹਾਰਡ ਹੋ ਸਕਦੇ ਨੇ। ਇਨ ਸ਼ੋਰਟ, ਮਤਲਬ ਤੌਲੀਏ ਨੂੰ ਸੁਕਾਉਂਦੇ ਹੋਏ ਓਵਰ ਹੀਟਿੰਗ ਤੋਂ ਬਚਣਾ ਹੈ। ਕੁਛ ਕੁਛ ਚੀਜ਼ਾਂ ਸੀਗੀਆਂ ਜੇ ਅਸੀਂ ਆਪਾਂ ਮਾਇੰਡ ਦੇ ਵਿੱਚ ਰੱਖੀਏ ਤਾਂ ਸਾਡੇ ਘਰ ਦੇ ਟੋਵਲਸ ਵੀ ਇੱਕਦਮ ਸੌਫਟ, ਸੌਗੀ ਸੌਗੀ ਜੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਫੁੱਲੇ ਫੁੱਲੇ ਜੇ ਰਹਿਣਗੇ, ਮਤਲਬ ਹਾਰਡ ਨਹੀਂ ਹੋਣਗੇ। ਸੋ ਆ ਕੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜੋ ਤੁਹਾਡੇ ਨਾਲ ਕਰਨੀਆਂ ਨੇ, ਜਾਣਾ ਕਿਤੇ ਨਹੀਂ, ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ। ਅਤੇ ਹੁਣ ਟਾਈਮ ਹੋ ਗਿਆ ਜੀ ਇੱਕ ਮਿਊਜ਼ੀਕਲ ਬ੍ਰੇਕ ਦਾ, ਤੁਸੀਂ ਕਰੋ ਜੀ ਇਹ ਗਾਣਾ ਇੰਜੋਏ ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਵੈਸੇ ਮਤਲਬ ਗਰਮੀ ਦੇ ਮੌਸਮ ਦੇ ਵਿੱਚ ਦਿਲ ਤਾਂ ਕਿਚਨ ਤੇ ਜਾਣ ਤੋਂ ਵੀ ਬਚਨ ਨਹੀਂ ਕਰਦਾ। ਮਤਲਬ ਦਿਮਾਗ ਦੇ ਵਿੱਚ ਇਹੀ ਆਉਂਦਾ ਕਿ ਕੁਛ ਇੰਸਟੈਂਟ ਜੀਆਂ ਕੁਇਕ ਜੀ ਰੈਸਿਪੀਜ਼ ਹੋਣ ਜੋ ਖਾਣ ਦੇ ਵਿੱਚ ਵੀ ਗਰਮੀ ਦੇ ਮੌਸਮ ਦੇ ਵਿੱਚ ਵਧੀਆ ਹੋਣ ਅਤੇ ਨਾਲ ਹੀ ਨਾਲ ਸਾਨੂੰ ਜ਼ਿਆਦਾ ਦੇਰ ਰਸੋਈ ਦੇ ਵਿੱਚ ਖੜ੍ਹੇ ਹੋ ਕੇ ਕੰਮ ਵੀ ਨਾ ਕਰਨਾ ਪਏ। ਸੋ ਅਸੀਂ ਹਮੇਸ਼ਾ ਹੀ ਮਤਲਬ ਦਿਮਾਗ ਦੇ ਵਿੱਚ ਇੱਦਾਂ ਦੀ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਕਿ ਕੋਈ ਇੱਦਾਂ ਦੀ ਡਿਸ਼ਿਜ਼ ਹੋਣ ਜੋ ਬਹੁਤ ਜਲਦੀ ਬਣ ਵੀ ਜਾਣ, ਟੇਸਟੀ ਵੀ ਹੋਣ ਅਤੇ ਬਹੁਤ ਜ਼ਿਆਦਾ ਹੈਵੀ ਵੀ ਨਾ ਹੋਣ ਆਪਣੇ ਆਪ ਦੇ ਵਿੱਚ। ਅਤੇ ਫਿਰ ਜਦੋਂ ਇੱਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਹੋਣ ਨਾ, ਤਾਂ ਰਾਜਸਥਾਨ ਦੀ ਇੱਕ ਪਾਰੰਪਰਿਕ ਪਾਪੜ ਦੀ ਸਬਜ਼ੀ ਜਿਹੜੀ ਹੈ ਨਾ, ਉਹ ਪਰਫੈਕਟ

ऑप्शन है अपने आप च। ਮਤਲਬ ਘਰ ਦੇ ਵਿੱਚ ਜਦੋਂ ਸਬਜ਼ੀ ਵੀ ਨਾ ਪਈ ਹੋਵੇ ਅਤੇ ਅਚਾਨਕ ਗੈਸਟ ਆ ਜਾਣ ਜਾਂ ਫਿਰ ਆਪਣੇ ਲਈ ਵੀ ਮੈਂ ਕਿਹਾ ਜੀ ਬਣਾਉਣੀ ਹੋਵੇ ਤਾਂ ਬਹੁਤ ਹੀ ਵਧੀਆ ਹੈ ਸਬਜ਼ੀ ਜਿਹੜੀ ਹੈ ਹੈਗੀ ਹੈ ਅਤੇ ਇਹਦਾ ਟੇਸਟ ਵੀ ਜਿਹੜਾ ਹੈਗਾ ਹਲਕਾ ਮਸਾਲੇਦਾਰ ਖੱਟਾਪਨ ਵੀ ਇਹਦੇ ਵਿੱਚ ਹੁੰਦਾ ਹੈ ਅਤੇ ਬੇਹੱਦ ਹੀ ਲਾਜਵਾਬ ਵੀ ਹੈ ਖਾਣ ਦੇ ਵਿੱਚ। ਅਤੇ ਇਨਗਰੀਡੀਐਂਟਸ ਦੀ ਗੱਲ ਕਰੀਏ, ਸਮੱਗਰੀ ਇਹਨੂੰ ਬਣਾਉਣ ਵਾਸਤੇ ਕੀ ਕੀ ਚਾਹੀਦਾ ਹੈ, ਬਹੁਤ ਹੀ ਆਸਾਨ ਜਿਹੀਆਂ ਚੀਜ਼ਾਂ ਨੇ ਜੋ ਸਾਡੇ ਕਿਚਨ ਦੇ ਵਿੱਚ ਆਲ ਟਾਈਮ ਅਵੇਲੇਬਲ ਹੁੰਦੀਆਂ ਨੇ। ਉਹਦੇ ਵਿੱਚ ਹੈ ਜੀ 4 to 5 ਜਿਹੜੇ ਆਪਣੇ ਸੇਕਦੇ ਆ ਨਾ ਅਸੀਂ ਪਾਪੜ, ਭੁੰਨਣ ਵਾਲੇ ਪਾਪੜ, ਉਹ ਚਾਹੀਦੇ ਨੇ। 1 ਕੱਪ ਦਹੀਂ ਦਾ ਚਾਹੀਦਾ ਹੈ, 2 ਛੋਟੇ ਚਮਚ ਬੇਸਨ ਅਤੇ 2 ਵੱਡੇ ਚਮਚ ਜਿਹੜੇ ਨੇ ਘਿਓ ਜਾਂ ਫਿਰ ਤੇਲ ਜਿਹਦਾ ਵੀ ਤੁਸੀਂ ਇਸਤੇਮਾਲ ਕਰਨਾ ਚਾਹੋ, ਅਤੇ 1/2 ਚਮਚ ਜਿਹੜਾ ਹੈਗਾ ਜੀਰਾ ਚਾਹੀਦਾ ਹੈ, 1/4 ਸਪੂਨ ਜਿਹੜੀ ਰਾਈ ਦੀ ਚਾਹੀਦੀ ਹੈ, ਇਹਦੇ ਨਾਲ ਹੀ 1/2 ਸਪੂਨ ਹਲਦੀ ਪਾਊਡਰ ਅਤੇ 1 ਚਮਚ ਲਾਲ ਮਿਰਚ ਪਾਊਡਰ ਜਾਂ ਫਿਰ ਤੁਸੀਂ ਥੋੜ੍ਹਾ ਘਟਾ ਵੀ ਸਕਦੇ ਹੋ ਮਿਰਚ, ਅਤੇ 1 ਚਮਚ ਧਨੀਆ ਪਾਊਡਰ, ਨਮਕ ਜਿਹੜਾ ਹੈ ਸਵਾਦ ਅਨੁਸਾਰ, 2 ਕੱਪ ਪਾਣੀ, ਹਰਾ ਧਨੀਆ ਜਿਹੜਾ ਹੈਗਾ ਸਜਾਉਣ ਵਾਸਤੇ ਯਾਨੀ ਕਿ ਗਾਰਨਿਸ਼ ਕਰਨ ਵਾਸਤੇ। ਅਤੇ ਜਿਹੜੀ ਰੈਸਿਪੀ ਹੈਗੀ ਹੈ ਬਣਾਉਣ ਵਾਸਤੇ, ਮਤਲਬ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ, ਸਮੱਗਰੀ ਜਿਹੜੀ ਹੈਗੀ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਦੀ ਹਾਂ ਜੀ। 4 to 5 ਜਿਹੜੇ ਨੇ ਪਾਪੜ ਚਾਹੀਦੇ ਨੇ, ਜਿਹੜੇ ਅਕਸਰ ਅਸੀਂ ਘਰਾਂ ਦੇ ਵਿੱਚ ਤਵੇ 'ਤੇ ਸੇਕ ਕੇ ਭੁੰਨ ਕੇ ਖਾਂਦੇ ਹਾਂ ਉਹ ਵਾਲੇ, ਅਤੇ 1 ਕੱਪ ਦਹੀਂ ਦਾ ਚਾਹੀਦਾ ਹੈ, 2 ਵੱਡੇ ਚਮਚ ਬੇਸਨ, 2 ਵੱਡੇ ਚਮਚ ਤੇਲ ਜਾਂ ਫਿਰ ਘਿਓ, 1/2 ਚਮਚ ਜੀਰਾ, 1/4 ਸਪੂਨ ਜਿਹੜੀ ਹੈ ਸਾਨੂੰ ਰਾਈ ਦਾ ਚਾਹੀਦਾ ਹੈ, 1/2 ਚਮਚ ਹਲਦੀ ਪਾਊਡਰ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਧਨੀਆ ਪਾਊਡਰ, ਨਮਕ ਸਵਾਦ ਅਨੁਸਾਰ, 2 ਕੱਪ ਪਾਣੀ ਅਤੇ ਸਜਾਉਣ ਵਾਸਤੇ ਸਬਜ਼ੀ ਨੂੰ ਗਾਰਨਿਸ਼ ਕਰਨ ਵਾਸਤੇ ਖੂਬ ਸਾਰਾ ਫਰੈਸ਼ ਕੋਰੀਐਂਡਰ ਹਰਾ ਧਨੀਆ। ਸੋ ਇਹ ਕੁਇਕ ਜੀ ਰੈਸਿਪੀ ਹੈ, ਬਣਾਉਣੀ ਕਿੱਦਾਂ ਦੱਸਦੀ ਹਾਂ ਬਸ ਇਸ ਗੀਤ ਤੋਂ ਬਾਅਦ।

ਜੀ ਖਾਣ ਦੀ ਰੈਸਿਪੀ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰ ਰਹੀ ਸੀ। ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕੁਇਕ ਜੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਸੀ ਕਿ ਪਾਪੜ ਦੀ ਸਬਜ਼ੀ ਜਿਹੜੀ ਹੈ ਅਸੀਂ ਇਸ ਗਰਮੀ ਦੇ ਮੌਸਮ ਦੇ ਵਿੱਚ ਕਿੱਦਾਂ ਬਣਾ ਸਕਦੇ ਹਾਂ, ਕਿਉਂਕਿ ਇਹ ਡਿਸ਼ ਜਿਹੜੀ ਹੈਗੀ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੈ। ਰਾਜਸਥਾਨ ਦੀ ਔਥੈਂਟਿਕ ਜਿਹੜੀ ਆਪਾਂ ਪਾਰੰਪਰਿਕ ਸਬਜ਼ੀ ਜਿਹੜੀ ਹੈ ਉਹ ਕਹਿ ਸਕਦੇ ਹਾਂ।

ਇਹਦੇ ਲਈ ਸਾਨੂੰ ਚਾਹੀਦੇ ਸੀ 4 to 5 ਸੇਕਣ ਵਾਲੇ ਜਿਹੜੇ ਪਾਪੜ ਘਰਾਂ ਦੇ ਵਿੱਚ ਸਾਡੇ ਆਮ ਮੌਜੂਦ ਹੁੰਦੇ ਨੇ ਉਹ, ਅਤੇ 1 ਕੱਪ ਦਹੀਂ, 2 ਵੱਡੇ ਚਮਚ ਬੇਸਨ, 2 ਵੱਡੇ ਚਮਚ ਤੇਲ ਜਾਂ ਫਿਰ ਘਿਓ, 1/2 ਚਮਚ ਜੀਰਾ ਦਾ ਅਤੇ 1/4 ਸਪੂਨ ਰਾਈ, ਅਤੇ ਨਾਲ ਹੀ ਨਾਲ 1/2 ਸਪੂਨ ਹਲਦੀ ਪਾਊਡਰ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਧਨੀਆ ਪਾਊਡਰ ਅਤੇ ਨਮਕ ਜਿਹੜਾ ਹੈ ਉਹ ਸਵਾਦ ਅਨੁਸਾਰ, ਅਤੇ 2 ਕੱਪ ਪਾਣੀ ਹਰਾ ਧਨੀਆ ਜਿਹੜਾ ਉਹ ਗਾਰਨਿਸ਼ ਵਾਸਤੇ। ਸੋ ਸਭ ਤੋਂ ਪਹਿਲੇ ਬਣਾਉਣ ਵਾਸਤੇ 1 ਕਟੋਰੀ ਦੇ ਵਿੱਚ ਦਹੀਂ ਲੈ ਲੈਣਾ, ਅਤੇ ਉਹਦੇ ਵਿੱਚ 2 ਚਮਚ ਜਿਹੜੇ ਬੇਸਨ ਹੈ ਉਹਨੂੰ ਦਹੀਂ ਅਤੇ ਬੇਸਨ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਫੈਂਟ ਕੇ ਮਿਕਸ ਕਰ ਲੈਣਾ, ਤਾਂ ਕਿ ਦਹੀਂ ਦੇ ਵਿੱਚ ਬਿਲਕੁਲ ਵੀ ਗੱਠਾਂ ਜਿਹੜੀਆਂ ਕਿਸੇ ਕਿਸਮ ਦੀਆਂ ਨਾ ਰਹਿਣ, ਅਤੇ ਦਹੀਂ ਦੇ ਵਿੱਚ ਹੀ ਹਲਦੀ ਮਿਰਚ, ਲਾਲ ਮਿਰਚ, ਆਪਣਾ ਧਨੀਆ ਪਾਊਡਰ ਅਤੇ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਇੱਕ ਪਤਲਾ ਜਿਹਾ ਘੋਲ ਜਿਹੜਾ ਉਹ ਅਸੀਂ ਤਿਆਰ ਕਰ ਲੈਣਾ, ਜੋ ਕਿ ਸਾਡੀ ਸਬਜ਼ੀ ਗ੍ਰੇਵੀ ਬਣਾਉਣ ਦੇ ਲਈ ਯੂਜ਼ ਕੀਤਾ ਜਾਏਗਾ। ਫਿਰ ਕੜਾਹੀ ਦੇ ਵਿੱਚ ਤੇਲ ਜਾਂ ਫਿਰ ਘਿਓ, ਜਿਹਦੇ ਵਿੱਚ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, 2 ਕੁ ਚਮਚ ਉਹ ਲੈ ਸਕਦੇ ਹੋ, ਅਤੇ ਉਸ ਤੋਂ ਬਾਅਦ ਜੀਰਾ ਅਤੇ ਰਾਈ ਜਿਹੜਾ ਹੈਗਾ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ, ਮਤਲਬ ਗੋਲਡਨ ਬਰਾਊਨ ਜਦੋਂ ਇਹ ਹੋ ਜਾਣ, ਚਟਕ ਜਾਣ ਚੰਗੀ ਤਰੀਕੇ ਦੇ ਨਾਲ, ਫਿਰ ਦਹੀਂ ਅਤੇ ਬੇਸਨ ਵਾਲਾ ਘੋਲ ਜਿਹੜਾ ਆਪਾਂ ਬਾਕੀ ਸਾਰੇ ਮਸਾਲੇ ਜਿਹੜੇ ਨੇ ਉਸ ਦਹੀਂ ਦੇ ਘੋਲ ਦੇ ਵਿੱਚ ਤਿਆਰ ਕੀਤੇ ਹੋਏ ਨੇ, ਉਹ ਇਸ ਗੈਸ ਦੇ ਵਿੱਚ ਜਿਹੜੀ ਕੜਾਹੀ ਹੈਗੀ ਹੈ ਇਹ ਗਰਮ ਗਰਮ ਤੇਲ ਦੇ ਵਿੱਚ ਅਸੀਂ ਐਡ ਕਰ ਦੇਣਾ, ਅਤੇ ਜਦੋਂ ਅਸੀਂ ਦਹੀਂ ਅਤੇ ਤੇਲ ਆਪਸ 'ਚ ਮਿਕਸ ਕਰ ਰਹੇ ਨਾ, ਉਸ ਟਾਈਮ ਗੈਸ ਦਾ ਫਲੇਮ ਜਿਹੜਾ ਉਹ ਸਲੋਅ ਕਰ ਦੇਣਾ, ਘੋਲ ਨੂੰ ਲਗਾਤਾਰ ਚਲਾਉਂਦੇ ਰਹਿਣਾ, ਤਾਂ ਕਿ ਦਹੀਂ ਜਿਹੜਾ ਹੈਗਾ ਉਹ ਫਟੇ ਨਾ। ਅਤੇ ਉਸ ਤੋਂ ਬਾਅਦ ਹੁਣ ਕੀ ਕਰਨਾ, ਬਾਕੀ ਪਾਣੀ ਜਿਹੜਾ ਹੈਗਾ, 2 ਕੱਪ ਅਸੀਂ ਪਾਣੀ ਦਿੱਤਾ ਸੀ, ਉਹ ਅਸੀਂ ਐਡ ਕਰ ਦੇਣਾ, ਅਤੇ ਮੀਡੀਅਮ ਫਲੇਮ ਹੁਣ ਗੈਸ ਦਾ ਕਰ ਦੇਣਾ। ਜਦੋਂ ਗ੍ਰੇਵੀ ਹਲਕੀ ਜਿਹੀ ਗਾੜੀ ਹੋ ਜਾਵੇ, ਤਾਂ ਜਿਹੜੇ ਪਾਪੜ ਹੈਗੇ ਨੇ ਆਪਾਂ ਸੇਕ ਕੇ ਰੱਖੇ ਹੋਏ ਨੇ, ਜਾਂ ਫਿਰ ਉਹਨਾਂ ਨੂੰ ਬਿਨਾਂ ਸੇਕੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਸ ਸਬਜ਼ੀ ਦੇ ਵਿੱਚ। ਇਹ ਤੁਹਾਡੀ ਆਪਣੀ ਚੋਇਸ ਹੈ ਕਿ ਤੁਹਾਨੂੰ ਕ੍ਰਿਸਪੀ ਕ੍ਰਿਸਪੀ ਪਸੰਦ ਹੈ ਜਾਂ ਸੌਫਟ ਪਾਪੜ ਇਸ ਸਬਜ਼ੀ ਦੇ ਵਿੱਚ ਪਸੰਦ ਹੈ, ਅਤੇ ਤੁਸੀਂ ਉਹ ਤੋੜ ਕੇ ਹੱਥਾਂ ਨਾਲ ਕ੍ਰਸ਼ ਕਰਕੇ ਇਹਨਾਂ ਨੂੰ ਇਸ ਗ੍ਰੇਵੀ ਦੇ ਵਿੱਚ ਪਾ ਦੇਣਾ, ਅਤੇ ਪਾਪੜ ਪਾਉਣ ਤੋਂ ਬਾਅਦ 2 ਜਾਂ 3 ਮਿੰਟ ਤੱਕ ਜਿਹੜੀ ਹੈਗੀ ਹੈ ਗ੍ਰੇਵੀ ਉਹਨੂੰ ਚੰਗੀ ਤਰ੍ਹਾਂ ਪਕਾਉਣਾ, ਅਤੇ ਜਿੱਦਾਂ ਹੀ ਪਾਪੜ ਨਰਮ ਹੋ ਜਾਣਗੇ, ਲੇਕਿਨ ਪੂਰੀ ਤਰ੍ਹਾਂ ਗਲਣਗੇ ਨਹੀਂ, ਠੀਕ ਹੈ। ਅਤੇ ਉਸ ਤੋਂ ਬਾਅਦ ਆਖਿਰ ਦੇ ਵਿੱਚ ਸਬਜ਼ੀ ਦੇ ਉੱਪਰ ਮੈਂ ਕਿਹਾ ਜੀ ਹਰਾ ਧਨੀਆ ਢੇਰ ਸਾਰਾ ਪਾ ਕੇ ਇਹਨੂੰ ਗਾਰਨਿਸ਼ ਕਰ ਦੇਣਾ, ਗੈਸ ਨੂੰ ਕਰ ਦੇਣਾ ਦੀ ਬੰਦ, ਅਤੇ ਪਾਪੜ ਵਾਲੀ ਗਰਮ ਗਰਮ ਸਬਜ਼ੀ ਤੁਸੀਂ ਫੁਲਕਿਆਂ ਦੇ ਨਾਲ, ਰੋਟੀ ਦੇ ਨਾਲ, ਜਾਂ ਫਿਰ ਸਾਦੇ ਉਬਲੇ ਚਾਵਲਾਂ ਨਾਲ ਵੀ ਖਾਓਗੇ ਨਾ, ਬਹੁਤ ਜ਼ਿਆਦਾ ਤੁਹਾਨੂੰ ਸਵਾਦ ਲੱਗਣ ਵਾਲੀ ਹੈ। ਸੋ ਇੰਨੀ ਸਵਾਦ ਭਰੀ ਰੈਸਿਪੀ ਤੁਹਾਡੇ ਨਾਲ ਸ਼ੇਅਰ ਕੀਤੀ, ਅਤੇ ਹੋਰ ਵੀ ਬਹੁਤ ਸਾਰੀਆਂ ਸਵਾਦ ਭਰੀਆਂ ਗੱਲਾਂ, ਬਹੁਤ ਸਾਰੇ ਟਿਪਸ ਐਂਡ ਟ੍ਰਿਕਸ ਅੱਜ ਹੋਮ ਸਵੀਟ ਹੋਮ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੇ ਨੇ ਸ਼ੇਅਰ ਕੀਤੇ। ਆਈ ਹੋਪ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਏਗਾ, ਅਤੇ ਹੋਮ ਸਵੀਟ ਹੋਮ ਨੂੰ ਅੱਜ ਇੱਥੇ ਹੀ ਵਾਇੰਡ ਅਪ ਕਰਦੇ ਹਾਂ, ਇੱਥੇ ਹੀ ਖਤਮ ਕਰਦੇ ਹਾਂ, ਅਤੇ ਕੱਲ੍ਹ ਫਿਰ ਢੇਰ ਸਾਰੀਆਂ ਇਨਫੋਰਮੇਸ਼ਨ ਹੋਣਗੀਆਂ ਇਸ ਖਾਸ ਪ੍ਰੋਗਰਾਮ ਦੇ ਵਿੱਚ। ਹੁਣ ਦੇ ਲਈ ਬਸ ਇੱਥੇ ਹੀ, ਅਤੇ ਰਣਜੀਤ ਬਾਵਾ ਦੀ ਆਵਾਜ਼ ਦੇ ਨਾਲ ਇਹ ਗਾਣਾ ਜਿਹੜਾ ਤੁਹਾਡੇ ਲਈ ਪਲੇ ਕਰਕੇ ਜਾ ਰਹੀ ਹਾਂ, ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਕਰੋਗੇ ਜੀ ਇੰਜੋਏ।

FM Rainbow Jalandhar 102.7 MHz ਤੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਸੋ 103.6 MHz ਤੇ ਅੰਮ੍ਰਿਤਸਰ ਦੇ ਸਰੋਤੇ ਵੀ ਸਾਨੂੰ 1 to 3 ਜਿਹੜਾ ਹੈ ਸੁਣ ਸਕਦੇ ਨੇ FM Rainbow ਤੇ ਤੁਹਾਡਾ ਤੇ ਮੇਰਾ ਸਾਥ ਪ੍ਰੋਗਰਾਮ ਮਿਡ ਡੇ ਮੈਲੋਡੀਜ਼ 'ਚ ਰਹੇਗਾ ਜੀ 1 to 2 ਦਾ। ਅੱਜ ਵੀ ਤੁਹਾਡੇ ਲਈ ਬਹੁਤ ਹੀ ਖੂਬਸੂਰਤ ਜਿਹੇ ਗਾਣੇ, ਬਹੁਤ ਹੀ ਦਿਲ ਦੇ ਕਰੀਬ ਜੋ ਆਵਾਜ਼ ਹੈ ਸਾਡੇ, ਉਹਨਾਂ ਦੇ ਗੀਤ ਤੁਹਾਨੂੰ ਸੁਣਾਵਾਂਗੇ ਅਤੇ ਇਸ ਖੂਬਸੂਰਤ ਜਿਹੇ ਸਫ਼ਰ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ ਦੇ ਪ੍ਰੋਗਰਾਮ, ਇੰਜੋਏ ਕਰਦੇ ਰਹੋ ਮਿਡ ਡੇ ਮੈਲੋਡੀਜ਼ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਬਿਲਕੁਲ ਜੀ, ਸਫ਼ਰ ਚੱਲ ਰਿਹਾ ਸੁਹਾਵਨਾ ਜਿਹਾ ਮਿਡ ਡੇ ਮੈਲੋਡੀਜ਼ ਦਾ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਿੰਦੇ ਹੈ ਰਾਸਤੇ ਕਹਾਂ ਖਤਮ ਹੋਤੇ ਹੈ ਜ਼ਿੰਦਗੀ ਕੇ ਸਫ਼ਰ ਮੇਂ, ਰਾਸਤੇ ਕਹਾਂ ਖਤਮ ਹੋਤੇ ਹੈ ਜ਼ਿੰਦਗੀ ਕੇ ਸਫ਼ਰ ਮੇਂ, ਮੰਜ਼ਿਲ ਵੀ ਵਹੀ ਹੈ ਜਹਾਂ ਖੁਆਇਸ਼ੇ ਥਮ ਜਾਤੀ ਹੈਂ। ਬਿਲਕੁਲ ਜੀ, ਇਸ ਜ਼ਿੰਦਗੀ ਦੇ ਵਿੱਚ, ਇਸ ਜੀਵਨ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਹੈਗਾ ਰਸਤੇ ਹੁੰਦੇ ਨੇ। ਕਈ ਵਾਰ ਅਸੀਂ ਸਹੀ ਰਸਤੇ 'ਤੇ ਚੱਲਦੇ ਹਾਂ, ਕਈ ਵਾਰ ਗਲਤ 'ਤੇ ਚੱਲਦੇ ਹਾਂ, ਕਈ ਵਾਰ ਜਾਣਦੇ ਹੋਏ ਮਤਲਬ ਅਸੀਂ ਗਲਤ ਰਸਤੇ ਨੂੰ ਚੁਣ ਲੈਂਦੇ ਹਾਂ। ਜੀਵਨ ਜਿਹੜਾ ਹੈਗਾ ਨਾ, ਇੱਕ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਮੰਜ਼ਿਲ ਜਿਹੜੀ ਹੈ ਨਾ, ਉਹ ਖੁਆਇਸ਼ਾਂ ਨੂੰ ਆਪਣੇ ਆਪ ਦੇ ਵਿੱਚ ਸਮੇਟ ਲੈਣਾ ਹੀ ਹੈ। ਸੋ ਅਗਲਾ ਗੀਤ ਆ ਰਿਹਾ, ਜੀਵਨ ਹੈ ਇੱਕ ਭੁੱਲ, ਸੁਮਨ ਕਲਿਆਣਪੁਰ ਦੀ ਆਵਾਜ਼ ਦੇ ਵਿੱਚ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ, ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼। ਬਿਲਕੁਲ ਦਿਲ ਦੇ ਵਿੱਚ ਅਗਰ ਦਰਦ ਹੋਵੇ ਨਾ ਤਾਂ ਅੱਖਾਂ ਤੋਂ ਬਿਆਨ ਹੋ ਹੀ ਜਾਂਦਾ ਹੈ। ਕਹਿਤੇ ਹੈ ਤੇਰੀ ਆਂਖੋਂ ਮੇਂ ਛਿਪੇ ਹੈ ਰਾਜ਼ ਕਈ, ਹਰ ਝਲਕ ਮੇਂ ਇੱਕ ਦੁਨੀਆ ਨਹੀਂ, ਜੋ ਇੱਕ ਬਾਰ ਦੇਖ ਲੇ ਇਨਕੋ ਵੋ ਫਿਰ ਕਿਸੀ ਔਰ ਕੋ ਨਾ ਦੇਖੇ ਪਏ।

ਪਿਆਰ ਦਾ ਰੰਗ ਬਿਲਕੁਲ ਨਹੀਂ ਛੁੱਟਦਾ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਸੇ ਮਨ ਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਮੌਸਮ ਦੀ ਵੀ ਨਾ, ਅਗਰ ਮੌਸਮ ਵਧੀਆ ਹੋ ਜਾਏ ਨਾ ਤਾਂ ਸਮਾਂ ਆਪਣੇ ਆਪ ਰੰਗੀਨ ਲੱਗਣਾ ਸ਼ੁਰੂ ਹੋ ਜਾਂਦਾ। ਕਹਤੇ ਹੈ ਤੁਹਾਰੇ ਸ਼ਹਿਰ ਕਾ ਮੌਸਮ ਬੜਾ ਸੁਹਾਨਾ ਲਗੇ, ਤੁਹਾਰੇ ਸ਼ਹਿਰ ਕਾ ਮੌਸਮ ਬੜਾ ਸੁਹਾਨਾ ਲਗੇ, ਮੈਂ ਏਕ ਸ਼ਾਮ ਚੁਰਾ ਲੂੰ ਅਗਰ ਤੁਮੇ ਬੁਰਾ ਨਾ ਲਗੇ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ ਸੂਰਿਆ ਘਰ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਕੁ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ।

ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਦਰਮਿਆਨ ਨਵੀਂ ਦਿੱਲੀ ਵਿੱਚ ਦੁਵੱਲੀ ਗੱਲਬਾਤ। 10 ਰਾਜਾਂ ਤੋਂ ਰਾਜ ਸਭਾ ਦੀਆਂ

24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਹੈ। ਪੱਛਮ ਬੰਗਾਲ ਕੈਬਨਿਟ ਦਾ ਪਸਾਰ 35 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤੀ, ਚੀਫ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਸਹਿਮਤੀ ਹੋਈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ ਅਤੇ ਫੁੱਟਬਾਲ ਵਿੱਚ ਭਾਰਤ ਔਰਤਾਂ ਦੀ ਸੈਫ ਚੈਂਪੀਅਨਸ਼ਿਪ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਲਾਓ ਲਾਈਨ ਦਰਮਿਆਨ ਨਵੀਂ ਦਿੱਲੀ ਵਿੱਚ ਦਵੱਲੀ ਮੀਟਿੰਗ ਜਾਰੀ ਹੈ। ਇਨ੍ਹਾਂ ਚਰਚਾਵਾਂ ਦਾ ਉਦੇਸ਼ ਦੋਵਾਂ ਨੇਤਾਵਾਂ ਵਿਚਕਾਰ ਇਤਿਹਾਸਕ ਅਤੇ ਸੱਭਿਅਤਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਚਰਚਾਵਾਂ ਵਿੱਚ ਸੁਰੱਖਿਆ ਅਤੇ ਸੰਪਰਕ ਸਮੇਤ ਮਿਆਂਮਾਰ ਅਤੇ ਭਾਰਤ ਵਿਚਕਾਰ ਸੰਬੰਧਾਂ ਦੇ ਸਾਰੇ ਪਹਿਲੂਆਂ ਨੂੰ ਸ਼ਾਮਿਲ ਕਰਨ ਦੀ ਉਮੀਦ ਹੈ। ਮਿਆਂਮਾਰ ਦੇ ਰਾਸ਼ਟਰਪਤੀ ਸ਼ਨਿਚਰਵਾਰ ਨੂੰ ਭਾਰਤ ਦੇ 5 ਦਿਨਾਂ ਦੌਰੇ 'ਤੇ ਬਿਹਾਰ ਦੇ ਗਿਆ ਪਹੁੰਚੇ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਹੈ ਜਿਸ ਵਿੱਚ ਕਈ ਕੈਬਨਿਟ ਮੰਤਰੀ, ਸੀਨੀਅਰ ਅਧਿਕਾਰੀ ਅਤੇ ਵਪਾਰਕ ਆਗੂ ਸ਼ਾਮਿਲ ਨੇ। ਇਹ ਉਹਨਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਮਿਆਂਮਾਰ ਦੇ ਰਾਸ਼ਟਰਪਤੀ ਕੱਲ੍ਹ ਮੁੰਬਈ ਦਾ ਵੀ ਦੌਰਾ ਕਰਨਗੇ ਜਿੱਥੇ ਉਹ ਕਾਰੋਬਾਰੀ ਅਤੇ ਸਨਅਤੀ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨਗੇ। ਮਿਆਂਮਾਰ ਦੇ ਰਾਸ਼ਟਰਪਤੀ ਅਸ਼ਾਮ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਹ ਰਾਸ਼ਟਰ ਰਾਜਧਾਨੀ ਦੇ ਰਾਏ ਪਿਥੋਰਾ ਸੱਭਿਆਚਾਰਕ ਕੰਪਲੈਕਸ ਵਿੱਚ ਪ੍ਰਕਾਸ਼ ਦੇ ਕਮਲ ਜਾਗ੍ਰਿਤ ਵਿਅਕਤੀ ਦੇ ਅਵਸ਼ੇਸ਼ ਪ੍ਰਦਰਸ਼ਨੀ ਵੀ ਦੇਖਣਗੇ। ਪ੍ਰਦਰਸ਼ਨੀ ਵਿੱਚ ਗੌਤਮ ਬੁੱਧ ਨਾਲ ਸੰਬੰਧਿਤ ਇੱਕ ਪ੍ਰਿਪਰਾਹ ਅਵਸ਼ੇਸ਼ਾਂ ਦੇ ਨਾਲ ਨਾਲ ਉਹਨਾਂ ਨਾਲ ਸੰਬੰਧਿਤ ਮਹੱਤਵਪੂਰਨ ਪੁਰਾਤਨ ਵਸਤਾਂ ਦਾ ਵਿਖਾਲਾ ਕੀਤਾ ਗਿਆ ਹੈ। ਮਿਆਂਮਾਰ ਭਾਰਤ ਦੀਆਂ ਗੁਆਂਢੀ ਪਹਿਲਾਂ ਐਕਟ ਈਸਟ ਅਤੇ ਮਹਾਂਸਾਗਰ ਨੀਤੀਆਂ ਦੇ ਸੰਗਮ 'ਤੇ ਸਥਿਤ ਹੈ। ਰਾਸ਼ਟਰਪਤੀ ਓ ਮਿਨ ਲਾਓ ਲਾਈਨ ਦੀ ਭਾਰਤ ਯਾਤਰਾ ਨਾਲ ਦੋਵਾਂ ਦੇਸ਼ਾਂ ਵਿਚਕਾਰ ਬਹੁਪੱਖੀ ਸੰਬੰਧਾਂ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਵਿੱਚ 4-4 ਸੀਟਾਂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 3-3 ਸੀਟਾਂ, ਝਾਰਖੰਡ ਵਿੱਚ 2 ਸੀਟਾਂ ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ 1-1 ਸੀਟ ਲਈ ਇਸ ਮਹੀਨੇ 18 ਤਰੀਕ ਨੂੰ ਵੋਟਾਂ ਪੈਣਗੀਆਂ। ਸਾਬਕਾ ਪ੍ਰਧਾਨ ਮੰਤਰੀ ਅਤੇ JDS ਨੇਤਾ ਐਸ਼ੀ ਦੇਵੇਗੌੜਾ, ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਜੌਰਜ ਕੁਰੀਅਨ ਅਤੇ ਰਵਨੀਤ ਸਿੰਘ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਉਹਨਾਂ ਮੈਂਬਰਾਂ ਵਿੱਚ ਸ਼ਾਮਿਲ ਨੇ ਜੋ ਇਸ ਮਹੀਨੇ ਆਪਣਾ ਕਾਰਜਕਾਲ ਪੂਰਾ ਕਰ ਰਹੇ ਨੇ। ਮਹਾਰਾਸ਼ਟਰ, ਤਮਿਲਨਾਡੂ ਅਤੇ ਓਡੀਸ਼ਾ ਵਿੱਚ 1-1 ਸੀਟ ਲਈ ਰਾਜ ਸਭਾ ਸਿਮਨੀ ਚੋਣ ਲਈ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ। ਇਹ ਸੀਟਾਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸੁਨੇਤਰਾ ਅਜੀਤ ਪਵਾਰ ਅਤੇ ਤਮਿਲਨਾਡੂ ਤੋਂ AIADMK ਦੇ ਸੰਸਦ ਮੈਂਬਰ CV ਸ਼ਨਮੁਗਮ ਵੱਲੋਂ ਖਾਲੀ ਕੀਤੀਆਂ ਗਈਆਂ ਨੇ ਜੋ ਹਾਲ ਹੀ ਵਿੱਚ ਰਾਜ ਵਿਧਾਨ ਸਭਾ ਲਈ ਚੁਣੇ ਗਏ ਸਨ। ਓਡੀਸ਼ਾ ਤੋਂ BJD ਸੰਸਦ ਮੈਂਬਰ ਦੇਵਾਸ਼ੀਸ਼ ਸਾਮੰਤਰੇ ਨੇ ਵੀ ਅਸਤੀਫਾ ਦੇ ਦਿੱਤਾ ਸੀ। ਵੋਟਿੰਗ ਇਸ ਮਹੀਨੇ ਦੀ 18 ਤਰੀਕ ਨੂੰ ਹੋਏਗੀ। ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਏਗੀ। ਪੱਛਮੀ ਬੰਗਾਲ ਕੈਬਨਿਟ ਦਾ ਪਸਾਰ ਅੱਜ ਕੋਲਕਾਤਾ ਦੇ ਲੋਕ ਭਵਨ ਵਿਖੇ ਹੋਏ ਸਹੁੰ ਚੁੱਕ ਸਮਾਗਮ ਵਿੱਚ 35 ਨਵੇਂ ਮੰਤਰੀਆਂ ਦੀ ਨਿਯੁਕਤੀ ਨਾਲ ਹੋਇਆ। ਰਾਜਪਾਲ RN ਰਵੀ ਨੇ ਮੰਤਰੀ ਪ੍ਰੀਸ਼ਦ ਦੇ ਨਵੇਂ ਮੈਂਬਰਾਂ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਮੁੱਖ ਮੰਤਰੀ, ਸੁਵਿੰਦੂ ਅਧਿਕਾਰੀ ਅਤੇ ਸੀਨੀਅਰ ਆਗੂ ਇਸ ਸਮਾਰੋਹ ਵਿੱਚ ਮੌਜੂਦ ਸਨ। ਨਵੇਂ ਨਿਯੁਕਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਦਾ ਐਲਾਨ ਬਾਅਦ ਵਿੱਚ ਕੀਤੇ ਜਾਣ ਦੀ ਉਮੀਦ ਹੈ। ਅੱਜ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਮੈਂਬਰਾਂ ਵਿੱਚ ਸਵਪਨ ਦਾਸ ਗੁਪਤਾ, ਅਰਜੁਨ ਸਿੰਘ, ਤਪਸ ਰਾਏ, ਸ਼ੰਕਰ ਕੋਸ਼ ਅਤੇ ਹੋਰ ਸ਼ਾਮਿਲ ਨੇ। ਨਵੇਂ ਮੰਤਰੀ ਰਾਜ ਦੇ ਵੱਖ ਵੱਖ ਖੇਤਰਾਂ ਦੀ ਨੁਮਾਇੰਦਗੀ ਕਰਦੇ ਨੇ ਅਤੇ ਉਹਨਾਂ ਵਿੱਚ ਤਜਰਬੇਕਾਰ ਵਿਧਾਇਕਾਂ ਦੇ ਨਾਲ ਨਾਲ ਪਹਿਲੀ ਵਾਰ ਮੰਤਰੀ ਬਣੇ ਮੈਂਬਰ ਵੀ ਸ਼ਾਮਿਲ ਨੇ। ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦੇ 6 ਸਾਲ ਪੂਰੇ ਹੋ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਨੇ ਬਿਨਾਂ ਕਿਸੇ ਗਰੰਟੀ ਦੇ ਕਰਜ਼ੇ, ਮਾਲੀ ਸਮਾਵੇਸ਼ ਅਤੇ ਵਿਕਾਸ ਲਈ ਨਵੇਂ ਮੌਕੇ ਖੋਲ੍ਹ ਕੇ ਲੱਖਾਂ ਰੇੜੀ ਪਟੜੀ ਵਾਲਿਆਂ ਦੇ ਜੀਵਨ ਦੇ ਪੱਧਰ ਨੂੰ ਬਿਹਤਰ ਬਣਾਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਯੋਜਨਾ ਵਿਸ਼ਵਾਸ, ਸਤਿਕਾਰ ਅਤੇ ਸ਼ਕਤੀਕਰਨ 'ਤੇ ਆਧਾਰਿਤ ਹੈ। ਉਹਨਾਂ ਨੇ ਲਾਭਪਾਤਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਦ੍ਰਿੜ ਇਰਾਦਾ ਅਤੇ ਉੱਦਮਸ਼ੀਲਤਾ ਦੇਸ਼ ਦੀ ਆਰਥਿਕਤਾ ਨੂੰ ਲਗਾਤਾਰ ਮਜ਼ਬੂਤ ਕਰ ਰਹੇ ਨੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ 2020 ਵਿੱਚ ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ 1,12,00,000 ਤੋਂ ਵੱਧ ਖਰਚੇ ਦਿੱਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਸੁਪਰੀਮ ਕੋਰਟ ਵਿੱਚ 5 ਨਵੇਂ ਜੱਜ ਨਿਯੁਕਤ ਕੀਤੇ ਗਏ ਨੇ। ਇਸ ਨਾਲ ਚੀਫ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਸਹਿਮਤੀ ਹੋ ਗਈ ਹੈ। ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਰਾਸ਼ਟਰਪਤੀ ਨੇ ਚੀਫ ਜਸਟਿਸ

ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਵਿੱਚ 5 ਨਵੇਂ ਜੱਜ ਨਿਯੁਕਤ ਕੀਤੇ ਨੇ। ਕਾਨੂੰਨ ਮੰਤਰਾਲੇ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਜਸਟਿਸ ਸ਼ੀਲ ਨਾਗੂ, ਬੰਬੇ ਹਾਈਕੋਰਟ ਦੇ ਚੀਫ ਜਸਟਿਸ ਜਸਟਿਸ ਸ਼੍ਰੀ ਚੰਦਰ ਸ਼ੇਖਰ, ਮੱਧ ਪ੍ਰਦੇਸ਼ ਹਾਈਕੋਰਟ ਦੇ ਚੀਫ ਜਸਟਿਸ ਜਸਟਿਸ ਸੰਜੀਵ ਸਚਦੇਵਾ ਅਤੇ ਜੰਮੂ ਕਸ਼ਮੀਰ ਤੇ ਲੱਦਾਖ ਹਾਈਕੋਰਟ ਦੇ ਚੀਫ ਜਸਟਿਸ ਜਸਟਿਸ ਅਰੁਣ ਪੱਲੀ ਨੂੰ ਤਰੱਕੀ ਦਿੱਤੀ ਗਈ ਏ। ਸੀਨੀਅਰ ਵਕੀਲ ਵਿੰਕਿਤਾ ਸੁਬਰਾਮਣੀ ਮੋਨਾ ਨੂੰ ਵੀ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰਦੇ ਹੋਏ ਇੱਕ ਆਰਡੀਨੈਂਸ ਜਾਰੀ ਕੀਤਾ ਸੀ। ਇਸ ਤਹਿਤ ਚੀਫ ਜਸਟਿਸ ਨੂੰ ਛੱਡ ਕੇ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 33 ਤੋਂ ਵਧਾ ਕੇ 37 ਕਰ ਦਿੱਤੀ ਗਈ ਏ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ CEPA ਅੱਜ ਤੋਂ ਲਾਗੂ ਹੋ ਗਿਆ ਹੈ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਰਣਨੀਤਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਇੱਕ ਰੋਜ਼ਾਨਾ ਰਾਸ਼ਟਰੀ ਅਖਬਾਰ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਨਵੇਂ ਬਾਜ਼ਾਰ ਖੋਲ੍ਹੇਗਾ, ਬਰਾਮਦ ਵਧਾਏਗਾ ਅਤੇ ਨਿਵੇਸ਼ ਵਿੱਚ ਵਾਧਾ ਕਰੇਗਾ। ਸ਼੍ਰੀ ਗੋਇਲ ਨੇ ਕਿਹਾ ਕਿ ਇਸ ਨਾਲ ਰੁਜ਼ਗਾਰ ਵਿੱਚ ਵੀ ਵਾਧਾ ਹੋਏਗਾ ਅਤੇ ਵਿਦਿਆਰਥੀਆਂ, ਕਾਮਿਆਂ, ਔਰਤਾਂ, ਕਿਸਾਨਾਂ, ਮਛੇਰਿਆਂ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਮਹੱਤਵਪੂਰਨ ਤੌਰ 'ਤੇ ਲਾਭ ਮਿਲੇਗਾ। ਭਾਰਤ ਅਤੇ ਓਮਾਨ ਵਿਸ਼ੇਸ਼ ਆਰਥਿਕ ਅਤੇ ਸੱਭਿਆਚਾਰਕ ਸੰਬੰਧ ਸਾਂਝੇ ਕਰਦੇ ਨੇ। ਓਮਾਨ ਵਿੱਚ ਕਰੀਬ 7 ਲੱਖ ਭਾਰਤੀ ਰਹਿੰਦੇ ਨੇ। ਸ਼੍ਰੀ ਗੋਇਲ ਨੇ ਕਿਹਾ ਕਿ ਓਮਾਨ ਸਾਲਾਨਾ ਕਰੀਬ $2 ਅਰਬ ਦੀ ਦਰਾਮਦ ਹੁੰਦੀ ਏ। ਓਮਾਨ ਵਿੱਚ 6,000 ਤੋਂ ਵੱਧ ਭਾਰਤੀ ਉੱਦਮ ਕੰਮ ਕਰ ਰਹੇ ਨੇ। ਸ਼੍ਰੀ ਗੋਇਲ ਨੇ ਵੀ ਕਿਹਾ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤਹਿਤ ਓਮਾਨ 'ਚ 98% ਟੈਰਿਫ ਤੇ ਫੌਰਨ 100% ਡਿਊਟੀ ਮੁਕਤ ਬਾਜ਼ਾਰ ਪਹੁੰਚ ਹਾਸਲ ਹੋ ਗਈ ਏ। ਇਸ ਸਮਝੌਤੇ ਤੋਂ ਪਹਿਲਾਂ ਭਾਰਤ ਦੀਆਂ ਬਰਾਮਦਾਂ ਦਾ ਸਿਰਫ 15.3% ਹੀ ਓਮਾਨ ਡਿਊਟੀ ਮੁਕਤ ਪਹੁੰਚ ਸਕਦਾ ਸੀ। ਦੇਸ਼ ਭਰ ਵਿੱਚ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਕਾਰੋਬਾਰਾਂ ਵੱਲੋਂ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਘਰੇਲੂ ਵਰਤੋਂ ਵਿੱਚ ਆਉਣ ਵਾਲੀ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿੱਚ ਵਪਾਰਕ LPG ਸਿਲੰਡਰ ਦੀ ਕੀਮਤ 42 ਰੁਪਏ ਵਧਾ ਦਿੱਤੀ ਗਈ ਏ ਅਤੇ ਹੁਣ ਇਸ ਦੀ ਕੀਮਤ 3,113.50 ਰੁਪਏ ਹੋਏਗੀ। ਮੁੰਬਈ ਵਿੱਚ ਇਸ ਦੀ ਕੀਮਤ 43.5 ਰੁਪਏ ਵਧਾ ਦਿੱਤੀ ਗਈ ਹੈ ਅਤੇ ਹੁਣ ਵਪਾਰਕ ਸਿਲੰਡਰ ਦੀ ਕੀਮਤ 3,067.50 ਰੁਪਏ ਹੋਏਗੀ। ਕੋਲਕਾਤਾ ਵਿੱਚ ਵਪਾਰਕ ਸਿਲੰਡਰ ਦੀ ਕੀਮਤ 53.5 ਰੁਪਏ ਦੇ ਵਾਧੇ ਨਾਲ 3,255.50 ਰੁਪਏ ਹੋਏਗੀ। ਚੇਨਈ ਵਿੱਚ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ 42 ਰੁਪਏ ਦਾ ਵਾਧਾ ਕੀਤਾ ਗਿਆ ਅਤੇ ਹੁਣ ਇਸ ਦੀ ਕੀਮਤ 3,283 ਰੁਪਏ ਹੋਏਗੀ। ਵਪਾਰਕ LPG ਦੀਆਂ ਕੀਮਤਾਂ ਵਿੱਚ ਤਾਜ਼ਾ ਵਾਧਾ ਅਮਰੀਕਾ ਅਤੇ ਈਰਾਨ ਵਿਚਕਾਰ ਟਕਰਾਅ ਦਰਮਿਆਨ ਪੱਛਮੀ ਏਸ਼ੀਆ ਵਿੱਚ ਤਣਾਅ ਵਧਣ ਕਰਕੇ ਊਰਜਾ ਦੀਆਂ ਆਲਮੀ ਲਾਗਤਾਂ ਵਿੱਚ ਵਾਧੇ ਦੇ ਪਿਛੋਕੜ ਵਿੱਚ ਹੋਇਆ ਏ। ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ IIT ਰੁੜਕੀ ਨੇ JEE ਐਡਵਾਂਸ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਕੁੱਲ 56,880 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ, ਜਿਨ੍ਹਾਂ ਵਿੱਚ 10,107 ਵਿਦਿਆਰਥਣਾਂ ਸ਼ਾਮਿਲ ਨੇ। ਫੁੱਟਬਾਲ ਵਿੱਚ ਭਾਰਤ ਔਰਤਾਂ ਦੀ ਸੈਫ ਚੈਂਪੀਅਨਸ਼ਿਪ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਭਾਰਤੀ ਟੀਮ ਨੇ ਕੱਲ੍ਹ ਗੋਆ ਦੇ ਮਾਰਗਾਓ ਦੇ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਮੌਜੂਦਾ ਚੈਂਪੀਅਨ ਬਾਂਗਲਾਦੇਸ਼ ਨੂੰ 3-0 ਨਾਲ ਹਰਾ ਕੇ ਚੈਂਪੀਅਨਸ਼ਿਪ ਦੇ ਗਰੁੱਪ B ਵਿੱਚ ਸਿਖਰ 'ਤੇ ਥਾਂ ਬਣਾ ਲਈ। ਪਿਆਰੀ ਜਾਕਸ਼ਾ, ਲਿੰਡਾ ਕੌਮ ਅਤੇ ਮਾਲਵਿਕਾ ਪੀ ਨੇ 1-1 ਗੋਲ ਕੀਤਾ। ਭਾਰਤ ਹੁਣ ਬੁੱਧਵਾਰ ਨੂੰ ਸੈਮੀਫਾਈਨਲ ਵਿੱਚ ਗਰੁੱਪ A ਦੇ ਰਨਰਅਪ ਭੂਟਾਨ ਖਿਲਾਫ਼ ਮੈਦਾਨ 'ਚ ਉਤਰੇਗਾ। ਦੂਜੇ ਪਾਸੇ ਬਾਂਗਲਾਦੇਸ਼ ਦੂਜੇ ਸੈਮੀਫਾਈਨਲ ਵਿੱਚ ਗਰੁੱਪ A ਦੇ ਜੇਤੂ ਨੇਪਾਲ ਖਿਲਾਫ਼ ਖੇਡੇਗਾ। ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਲਾਓ ਲਾਈਨ ਦਰਮਿਆਨ ਨਵੀਂ ਦਿੱਲੀ ਵਿੱਚ ਦਵੱਲੀ ਗੱਲਬਾਤ। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਹੈ। ਪੱਛਮ ਬੰਗਾਲ ਕੈਬਨਿਟ ਦਾ ਪਸਾਰ, 35 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤੀ, ਚੀਫ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ 37 ਹੋਈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਅੱਜ ਤੋਂ ਲਾਗੂ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।

ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਸੀ ਮਿਡ ਡੇ ਮੈਲੋਡੀਜ਼ ਅਤੇ ਖੂਬਸੂਰਤ ਜਿਹਾ ਸਫ਼ਰ ਜਿਹੜਾ ਹੈ ਅੱਜ ਦੇ ਲਈ ਇੱਥੇ ਇਹਨੂੰ ਖਤਮ ਕਰਨ ਦਾ ਟਾਈਮ ਜਿਹੜਾ ਉਹ ਹੋ ਚੁੱਕਾ, ਦਿਲ ਤਾਂ ਨਹੀਂ ਕਰ ਰਿਹਾ ਜਾਣ ਦਾ, ਪਰ ਹੁਣ ਅਗਲੇ ਜਿਹੜੇ ਦੋਸਤ ਨੇ ਉਹ ਸਟੂਡੀਓ ਦੇ ਵਿੱਚ ਆ ਚੁੱਕੇ ਨੇ ਅਤੇ ਕੁਛ ਕੁ ਦੇਰ ਬਾਅਦ ਦਿਲ ਰਾਜ ਸ਼ਾਇਰ ਹੈ ਉਹਨਾਂ ਦਾ ਸ਼ਾਇਰਾਨਾ ਅੰਦਾਜ਼ ਤੁਸੀਂ ਸੁਣੋਗੇ।

ਸੋ ਜਾਂਦੇ ਜਾਂਦੇ ਤੁਹਾਡੇ ਲਈ ਗਾਣਾ ਪਲੇ ਕਰਕੇ ਜਾ ਰਹੀ ਹਾਂ ਸੁਮਨ ਕਲਿਆਣਪੁਰ ਅਤੇ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਫਰੋਮ ਦਾ ਮੂਵੀ ਰਾਜਾ ਸਾਹਿਬ। ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਟਿਲ ਦੈਨ ਬਾਏ ਬਾਏ, ਟੇਕ ਕੇਅਰ ਜੀ, ਆਪਣਾ ਧਿਆਨ ਰੱਖਣਾ।

हेलो हेलो हेलो हेलो हेलो दोस्तों, माइक चेक माइक चेक। वेल, मैं थोड़ा अपना आरजे दोस्त रमनीश बहुत जल्दी वापस आ चुका है। होप तुसी थोड़े दिल च मुस्कान आ चुकी होगी। वेल वेल वेल, मैं हाँ थोड़ा अपना आरजे दोस्त रमनीश, जो थोड़े दिलों दिया गलों नू जना अज आवाज़ देना है। आवाज़ का मतलब कि अज जी दोपहर होगी ना, कुछ खास, कुछ मिठिया यादा, कुछ अधूरिया ख्वाहिशा ते बेअंत जज्बातों नाल भरी हुई। क्योंकि कहते ना, जदों दिल शायर बन जाए ना, हर लफ्ज़ विच ना एक कहानी होंदी है, हर खामोशी विच एक एहसास होंदा है। चलो शुरू करिए एक कहानी, यानी कि जही शायरी नाल की दिल दे कागज़ उत्ते लिखे ने एहसास कई। कुछ पैड़ लेंदे जहान, कुछ रह जांदे ने गुप्त ही, मुस्काना दे पिछे ही दर्द वसदा है। यह दिल ही जानदा है किन्ना कुछ सहंदा है। दोस्तों, अज दे जिहड़े शो विच ना असीं गल करांगे, बहुत सारिया जो टॉपिक्स होंगे, तां प्यार दी होगी, प्यार मुहब्बत, मोटिवेशन, इंस्पिरेशन, ते उन्हां यादां दी जो कदे पुरानियां नहीं होंदियां। तुसीं भी साडे नाल अपनियां फीलिंग्स सांझियां कर सकदे हो, कोई शायरी, कोई गीत जां कोई कहानी जो तुहाडे दिल विच करीब, जो तुहाडे दिल दे करीब होवे। दोस्तो, एक होर छोटी जी गल इह है कि दोस्तो कि कुछ रिश्ते लफ्ज़ां नाल नहीं एहसासां नाल बणदे ने। जिहड़े दिल विच वस जाण ਉਹ ਕਦੇ ਨਹੀਂ ਹੁੱਕਦੇ ਨੇ। ਤਾਂ ਤਿਆਰ ਹੋ ਇਸ ਸੋਹਣੇ ਸਫ਼ਰ ਲਈ, ਜਿੱਥੇ ਹਰ ਸੁਰ ਹਰ ਸ਼ਬਦ ਅਤੇ ਤੁਹਾਡੇ ਦਿਲ ਨੂੰ ਛੂਏਗਾ। ਰੇਡੀਓ ਦੀ ਆਵਾਜ਼ ਨੂੰ ਥੋੜ੍ਹਾ ਜਿਹਾ ਕਹਿੰਦੇ ਹੁਣ ਵਧਾ ਲਓ, ਅਤੇ ਆਪਣੇ ਨਾ ਜਜ਼ਬਾਤਾਂ ਨੂੰ ਖੁੱਲ੍ਹ ਕੇ ਜੀ ਲਿਓ, ਕਿਉਂਕਿ ਇਹ ਹੈ ਦਿਲ ਆਜ ਸ਼ਾਇਰ। ਜਿੱਥੇ ਦਿਲ ਬੋਲਦਾ ਹੈ ਅਤੇ ਦੁਨੀਆ ਸੁਣਦੀ ਹੈ, ਅਤੇ ਦੁਨੀਆ ਤੁਹਾਨੂੰ ਤਾਂ ਦੁਨੀਆ ਤੁਹਾਡੀ ਸ਼ਾਇਰੀ ਤਾਂ ਸੁਣੂਗੀ ਅਗਰ ਜੇਕਰ ਤੁਸੀਂ ਇਸ ਨੰਬਰ 'ਤੇ ਵਟਸਐਪ ਆਪਣੀ ਸ਼ਾਇਰੀ ਕਰੋਗੇ। ਨੰਬਰ ਹੈ ਜੀ 9855101027, ਯਾਨੀ ਕਿ 9855101027, ਅਤੇ ਤੁਸੀਂ ਵਟਸਐਪ ਮੈਸੇਜਿਸ ਭੇਜੋ, ਅਤੇ ਮੈਂ ਤੁਹਾਡਾ ਅਰਜ ਦੋਸਤ ਰਮਨੀਸ਼ ਇੰਤਜ਼ਾਰ ਕਰ ਰਿਹਾ, ਤੁਹਾਡੇ ਮੈਸੇਜਿਸ ਦੀ ਉਡੀਕ ਕਰ ਰਿਹਾ। ਅਤੇ ਕਹਿੰਦੇ ਨਾ, ਬਸ 2 ਵਜੇ ਆ ਨਾ, ਬਸ ਆਪਣੇ ਨਾ ਇਹ ਜੋਸ਼ ਆ ਸਾਡਾ ਬੁਲੰਦ ਹੋ ਗਿਆ, ਭਾਵੇਂ ਜਿਹੜਾ ਸ਼ੋਅ ਆ ਸਾਡਾ ਸਕੂਨ ਵਾਲਾ, ਪਰ ਹਾਂ, ਜਿਹੜਾ ਤੁਹਾਡੀ ਸ਼ਾਇਰੀ ਪੜ੍ਹਨ ਲਈ ਜਿਹੜੀ ਮੈਂ ਵੇਟ ਜ਼ਰੂਰ ਕਰਾਂਗਾ। ਅਤੇ ਉਹ ਤੋਂ ਪਹਿਲਾਂ ਇੱਕ ਸੋਹਣੀ ਜੀ ਆਵਾਜ਼ ਹਰੀਹਰਨ ਸ਼੍ਰੀਆ ਘੋਸ਼ਾਲ ਦੀ ਜੀ ਕਿ ਸੁਬਹ ਕੀ ਧੂਪ ਸੀ, ਇੱਕ ਪੇਸ਼ਕਾਰੀ ਤੁਹਾਡੇ ਸਾਹਮਣੇ ਪੇਸ਼ ਹੈ।

ਪਹਿਲੇ ਸਰੋਤੇ ਸਾਡੇ ਲੋਹਾ ਬਾਜ਼ਾਰ ਮਲੇਰਕੋਟਲਾ ਰਾਕੇਸ਼ ਕੁਮਾਰ ਜੀ ਲਿਖ ਰਹੇ ਨੇ ਕਿ ਲੋਕ ਮਿਲ ਜਾਂਦੇ ਨੇ ਕਹਾਣੀ ਬਣ ਕੇ, ਦਿਲ ਵਿੱਚ ਵੱਸ ਜਾਂਦੇ ਨੇ ਨਿਸ਼ਾਨੀ ਬਣ ਕੇ, ਜਿਨ੍ਹਾਂ ਨੂੰ ਅਸੀਂ ਰੱਖਣਾ ਚਾਹੁੰਦੇ ਹਾਂ ਆਪਣੀਆਂ ਅੱਖਾਂ 'ਤੇ, ਕਿਉਂ ਨਿਕਲ ਜਾਂਦੇ ਨੇ ਉਹ ਪਾਣੀ ਬਣ ਕੇ। ਬਹੁਤ ਬਹੁਤ ਸੋਹਣੇ ਰਾਕੇਸ਼ ਕੁਮਾਰ ਜੀ, ਬਹੁਤ ਸੋਹਣਾ, ਬਹੁਤ ਹੀ ਵਧੀਆ ਜੀ। ਉੱਥੋਂ ਸਾਡੇ ਨਵੇਂ ਸਰੋਤੇ ਲਿਖ ਰਹੇ ਨਾਂ ਰਾਮ ਸਰੂਪ ਅਰੋੜਾ ਚੌਂਕ ਜ਼ਿਲ੍ਹਾ ਸੁਲਤਾਨਪੁਰ ਲੋਧੀ ਤੋਂ ਲਿਖ ਰਹੇ ਨੇ। ਇਹਨਾਂ ਨੇ ਭੇਜਿਆ ਹੈ ਕਿ ਵਸੀਮ ਬਰੇਲਵੀ ਦੀ ਇੱਕ ਲਾਈਨਸ ਭੇਜੀਆਂ, ਕੁਝ ਲਿਖ ਰਹੇ ਨੇ ਕਿ ਹਾਦਸੋ ਕੀ ਜ਼ਤ ਪੇ ਹੈ ਤੋ ਮੁਸਕੁਰਾਨਾ ਛੋੜ ਦੇ, ਜ਼ਲਜ਼ਲ ਹੋ ਕੇ ਖੌਫ ਸੇ ਕਿਆ ਘਰ ਬਣਾਉਣਾ ਛੋੜ ਦੇ, ਤੁਮਨੇ ਮੇਰੇ ਘਰ ਨਾ ਆਨੇ ਕੀ ਕਸਮ ਖਾਈ ਤੋ ਹੈ, ਤੁਮਨੇ ਮੇਰੇ ਘਰ ਨਾ ਆਨੇ ਕੀ ਕਸਮ ਖਾਈ ਤੋ ਹੈ, ਆਂਸੂ ਸੇ ਵੀ ਕਹੋ ਆਂਖੋਂ ਮੇਂ ਆਨਾ ਛੋੜ ਦੇ, ਪਿਆਰ ਕੇ ਦੁਸ਼ਮਨ ਕਭੀ ਤੋ ਪਿਆਰ ਸੇ ਕਹਿ ਕੇ ਤੋ ਦੇਖ, ਪਿਆਰ ਕੇ ਦੁਸ਼ਮਨ ਕਭੀ ਤੋ ਪਿਆਰ ਸੇ ਕਹਿ ਕੇ ਤੋ ਦੇਖ, ਇੱਕ ਤੇਰਾ ਦਰ ਹੀ ਕਿਆ ਹਮ ਤੋ ਜ਼ਮਾਨਾ ਛੋੜ ਦੇ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਰਾਮ ਸਰੂਪ ਜੀ। ਉਹ ਤੋਂ ਬਾਅਦ ਸਾਡੇ ਹੈਗੇ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ, ਅਮਰਜੀਤ ਜੱਸਲ ਚੂਚੀ ਜੀ ਨੇ ਇੱਕ ਕੁਝ ਲਾਈਨਸ ਦੀ ਫੋਟੋ ਭੇਜੀ, ਲਿਖ ਰਹੇ ਨੇ ਕਿ ਲਿਬਾਸ ਦੇਖ ਕਰ ਹਮੇਂ ਗਰੀਬ ਨਾ ਸਮਝੇ, ਹਮਾਰਾ ਗਮ ਵੀ ਤੇਰੀ ਜਾਇਦਾਦ ਸੇ ਜ਼ਿਆਦਾ ਹੈ। ਕਿਆ ਬਾਤ ਹੈ ਜੀ, ਬਹੁਤ ਹੀ ਸੋਹਣੀ। ਅੱਜ ਸਾਡੇ ਸਰੋਤੇ ਨਾ ਜਿਹੜੇ ਫੋਰਮ 'ਚ ਆ, ਅੱਜ ਨਾ ਚੁਣ ਕੇ, ਅੱਜ ਨਾ ਸਾਰਿਆਂ ਨੇ ਸਾਨੂੰ ਚੀਜ਼ਾਂ ਭੇਜੀਆਂ ਨੇ ਚੁਣ ਕੇ, ਕਹਿਣ ਦਾ ਮਤਲਬ ਪਤਾ ਵੀ ਲੱਗ ਰਿਹਾ ਹੈ, ਅਤੇ ਬਹੁਤ ਹੀ ਸੋਹਣੀ ਦੋਸਤੋ। ਉਹ ਤੋਂ ਬਾਅਦ ਸਾਡੇ ਦੋਸਤ ਨੇ ਸਤਿ ਸ਼੍ਰੀ ਅਕਾਲ ਦਿਲ ਸ਼ਾਇਰ ਵਿੱਚ ਰਮਨੀਸ਼ ਸਰ ਜੀ, ਹਾਂ ਰਮਨੀਸ਼ ਜੀ, ਠੀਕ ਹੈ ਜੀ, ਅੱਗੇ ਹਮੇਸ਼ਾ ਰਮਨੀਸ਼ ਲਿਖਦੇ ਆ, ਰਮਨੀਸ਼ ਲਿਖਿਆ ਜੀ। ਬਲਵਿੰਦਰ ਸਰਾ ਪਿੰਡ ਮੋਰਜੰਡ ਸਿੱਖਾ ਹਨੂਮਾਨਗੜ੍ਹ ਤੋਂ ਲਿਖ ਰਹੇ ਨੇ ਕਿ ਐਸੇ ਤੋਂ ਹਰ ਕੋਈ ਪਿਆਰ ਪਿਆਰ ਕਰਤਾ ਰਹਿਤਾ ਹੈ, ਐਸੇ ਤੋਂ ਹਰ ਕੋਈ ਪਿਆਰ ਪਿਆਰ ਕਰਤਾ ਰਹਿਤਾ ਹੈ, ਮਗਰ ਇੱਕ ਸੱਚੇ ਪਿਆਰ ਕੀ ਕੀਮਤ ਵਹੀ ਜਾਣਤਾ ਹੈ, ਜਿਸਨੇ ਪਿਆਰ ਤੋਂ ਕੀਆ ਹੈ ਮਗਰ ਉਸੇ ਉਸਕਾ ਪਿਆਰ ਮਿਲਾ ਹੀ ਨਹੀਂ। ਕਿਆ ਬਾਤ ਹੈ ਦੋਸਤੋ, ਬਲਵਿੰਦਰ ਜੀ ਕਮਾਲ ਹੀ ਕਰਤੀ, ਬਹੁਤ ਹੀ ਸੋਹਣਾ। ਦੋਸਤੋ ਪ੍ਰੋਗਰਾਮ ਚੱਲ ਰਿਹਾ ਦਿਲਾ ਸ਼ਾਇਰ, ਇੱਥੇ ਸ਼ਾਇਰੀ ਵਿੱਚ ਅਗਰ ਕਿਸੇ ਆਪਾਂ ਪੋਇਟ ਦੀ ਗੱਲ ਨਾ ਕਰੀਏ, ਯਾਨੀ ਕਿ ਇੱਕ ਬਹੁਤ ਹੀ ਬਿਹਤਰੀਨ ਪੋਇਟ ਬੁੱਲੇ ਸ਼ਾਹ ਜੀ, ਉਹਨਾਂ ਦੀ ਇੱਕ ਲਾਈਨ ਸੀਗੀ ਕਿ ਬੁੱਲਾ ਕੀ ਜਾਣਾ ਮੈਂ ਕੌਣ, ਨਾ ਮੈਂ ਮੁਮੀਨ ਵਿੱਚ ਮਸੀਤਾਂ, ਨਾ ਮੈਂ ਵਸਾਂ ਕਾਬੇ ਅੰਦਰ। ਬੁੱਲੇ ਸ਼ਾਹ ਨਾ 18ਵੀਂ ਸਦੀ ਦੇ ਹੀ ਸੂਫੀ ਫਕੀਰ ਸਨ, ਜਿਨ੍ਹਾਂ ਨੇ ਆਪਣੀ ਕਵਿਤਾ ਨਾਮ ਧਰਮ ਜਾਤ ਪਾਤ ਅਤੇ ਹੰਕਾਰ ਦੀਆਂ ਕੰਧਾਂ ਢਾ ਦਿੱਤੀਆਂ ਸੀ। ਬੁੱਲਾ ਕੀ ਜਾਣੇ ਮੈਂ ਕੌਣ, ਕਾਫੀ ਉਹ ਵਿੱਚ ਉਹਨਾਂ ਦੇ ਕਹਿੰਦੇ ਨਾ ਕਿ ਮੈਂ ਨਾ ਹਿੰਦੂ ਨਾ ਮੁਸਲਮਾਨ, ਨਾ ਪਾਪੀ ਨਾ ਪਰਹੇਜ਼ਗਾਰ, ਮੈਂ ਤਾਂ ਉਹ ਹਾਂ ਜੋ ਮੇਰੇ ਅੰਦਰ ਵੱਸਦਾ ਰੱਬ ਹੈ। ਉਹਨਾਂ ਦਾ ਸੰਦੇਸ਼ ਬਹੁਤ ਹੀ ਸਾਦਾ ਸੀ ਦੋਸਤੋ, ਉਹ ਕਹਿੰਦੇ ਸੀ ਆਪਣੇ ਅੰਦਰ ਝਾਤ ਮਾਰੋ, ਹੰਕਾਰ ਛੱਡੋ, ਸਭ ਨੂੰ ਪਿਆਰ ਕਰੋ। ਉਹਨਾਂ ਦੀ ਭਾਸ਼ਾ ਸਧਾਰਨ ਪੰਜਾਬੀ ਹੈ ਪਰ ਅਰਥ ਨਾ ਜਿਹੜੇ ਬਹੁਤ ਡੂੰਘੇ ਨੇ ਦੋਸਤੋ, ਅਜੇ ਵੀ ਉਹਨਾਂ ਦੀਆਂ ਜਿਹੜੀਆਂ ਲਾਈਨਾਂ ਦਿਲ ਨੂੰ ਛੂਹ ਜਾਂਦੀਆਂ ਨੇ, ਕਿਉਂਕਿ ਸੱਚ ਕਦੇ ਪੁਰਾਣਾ ਨਹੀਂ ਹੁੰਦਾ ਦੋਸਤੋ, ਜਿਹੜਾ ਸੱਚ ਹੈ ਨਾ ਉਹ ਕਦੇ ਪੁਰਾਣਾ ਨਹੀਂ ਹੁੰਦਾ। ਚਲ ਦੋਸਤੋ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਦਾ ਲਾਸ਼ ਸ਼ਾਇਰ ਹੈ ਅਤੇ ਮੈਂ ਤੁਹਾਡਾ ਆਪਣਾ ਅਰਜ ਦੋਸਤ ਰਮਨੀਸ਼, ਗੱਲਾਂ ਦਾ ਸਿਲਸਿਲਾ ਚੱਲਦਾ ਰਹੂਗਾ, ਪੋਇਟਰੀ ਵੀ ਸੁਣਦਾ ਰਹਾਂਗੇ, ਸਾਡੇ ਸਰੋਤੇ ਸਾਨੂੰ ਭੇਜਦੇ ਰਹਾਂਗੇ। ਮੈਂ ਦੁਬਾਰਾ ਨੰਬਰ ਰਿਪੀਟ ਕਰਦਾ, 9855101027 'ਤੇ ਤੁਸੀਂ ਆਪਣੀ ਪੋਇਟਰੀਜ਼, ਸ਼ਾਇਰੀ, ਗਜ਼ਲਾਂ ਤੁਸੀਂ ਭੇਜ ਸਕਦੇ ਹੋ ਅਤੇ ਤੁਹਾਡਾ ਅਰਜ ਦੋਸਤ ਰਮਨੀਸ਼ ਉਸਨੂੰ ਪੜੂਗਾ ਅਤੇ ਵੈਲ ਅਗਲੀ ਪੇਸ਼ਕਾਰੀ ਕਰਦੇ ਹਾਂ ਮਹਿੰਦੀ ਹਸਨ ਜੀ ਦੀ ਆਵਾਜ਼ ਦੇ ਵਿੱਚ।

ਮਾਂ 'ਤੇ ਲਿਖ ਕੇ ਵੇਚਿਆ ਸੀਗਾ ਅਤੇ ਪੜ੍ਹਦੇ ਹਾਂ ਕਿ ਮਾਂ ਕੀ ਮਮਤਾ ਕਾ ਕੋਈ ਮੋਲ ਨਹੀਂ ਹੋਤਾ, ਯੇ ਵੋ ਰਿਸ਼ਤਾ ਹੈ ਜੋ ਕਭੀ ਅਨਮੋਲ ਨਹੀਂ ਹੋਤਾ, ਹਮ ਲਾਖ ਦੌਲਤ ਕਮਾ ਲੇ ਇਸ ਦੁਨੀਆ ਮੇਂ, ਪਰ ਮਾਂ ਕੇ ਪਿਆਰ ਕਾ ਕੋਈ ਤੋਲ ਨਹੀਂ ਹੋਤਾ, ਜਬ ਜਬ ਥੱਕ ਕਰ ਹਮ ਹਾਰ ਮਾਨ ਜਾਤੇ ਹੈ, ਮਾਂ ਕਾ ਆਂਚਲ ਹੀ ਹਮੇਂ ਫਿਰ ਸੇ ਜੀਣਾ ਸਿਖਾਤਾ ਹੈ, ਦੁਨੀਆ ਕੀ ਹਰ ਖੁਸ਼ੀ ਇੱਕ ਤਰਫ ਔਰ ਮਾਂ ਕੀ ਇੱਕ ਮੁਸਕਾਨ ਇੱਕ ਤਰਫ, ਸੱਚ ਕਹੂੰ ਤੋ ਮਾਂ ਕੇ ਬਿਨਾ ਯੇ ਜ਼ਿੰਦਗੀ ਅਧੂਰੀ ਸੀ ਲਗਤੀ ਹੈ, ਔਰ ਮਾਂ ਕੇ ਸਾਥ ਹਰ ਕਮੀ ਵੀ ਪੂਰੀ ਲਗਤੀ ਹੈ। ਵਾਹ ਕਿਆ ਬਾਤ ਹੈ ਦੋਸਤੋ, ਮਾਂ 'ਤੇ ਇੱਕ ਬਹੁਤ ਸੋਹਣਾ ਲਿਖਿਆ ਸਾਡੇ ਸਰੋਤਿਆਂ ਨੇ। ਆਈ ਹੋਪ ਜਿਹੜੇ ਸਾਡੇ ਸਰੋਤੇ ਨੇ, ਇਹ ਸੋਨੂ ਮਲੇਰਕੋਟਲਾ ਜੀ ਉਹਨਾਂ ਨੇ ਭੇਜੀ, ਅਗਲੀ ਵਾਰ ਰਾਈਟਰ ਜ਼ਰੂਰ ਮੈਨਸ਼ਨ ਕਰਨਗੇ। ਸੋ ਦੋਸਤੋ ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਦ ਲਾਸਟ ਸ਼ਾਇਰ ਹੈ, ਅਤੇ ਮਾਂ ਦੀ ਗੱਲ ਚੱਲੀ ਸੀ ਦੋਸਤੋ, ਪਿਆਰਾ ਜਿਹਾ ਸੌਂਗ ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਨਾ, ਅੰਮੀ।

ਉਂਝ ਦੁਨੀਆ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ, ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ ਕੁਝ ਕੁ ਐਸੀਆਂ ਰਾਵਾਂ ਨੇ, ਚੀਸਾਂ ਲੈ ਅਸੀਸਾਂ ਦੇਂਦੀ ਜ਼ਖਮਾਂ ਬਦਲੇ ਕਸਮਾਂ ਵੀ, ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ।

0: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ। ਹਰ ਘਰ ਸੂਰਿਆ ਘਰ।
2: ਦੋਸਤੋ, ਤੁਸੀਂ ਸੁਣ ਰਹੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ, ਤੇ ਮੈਂ ਤੁਹਾਡਾ ਆਪਣਾ ਆਰਜੇ ਦੋਸਤ ਰਮਨੀਸ਼। ਸਾਡੇ ਸਰੋਤਿਆਂ ਨੇ ਮੈਸੇਜ ਭੇਜਿਆ, ਸਭ ਤੋਂ ਪਹਿਲਾਂ ਪ੍ਰੋਗਰਾਮ ਪੇਸ਼ ਕਰਤਾ ਸਮੁੱਚੇ ਸਟਾਫ ਅਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਸੰਤ ਸਿੰਘ ਟੇਲਰ, ਬੇਟਾ ਲਵਦੀਪ ਸਿੰਘ ਜੱਸਲ। ਠੀਕ ਹੈ ਜੀ, ਬਸੰਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਸਾਡਾ ਇਸ ਸ਼ੋਅ ਦੇ ਵਿੱਚ। ਲਿਖ ਰਹੇ ਨੇ ਕਿ ਜਿਵੇਂ ਖਾਲੀ ਬੋਤਲ ਵਿੱਚ ਪੀ ਭਰੀ ਹਵਾ ਹੁੰਦੀ ਹੈ, ਕਿਸੇ ਨੂੰ ਇਗਨੋਰ ਕਰਨਾ ਵੀ ਪੀ ਇੱਕ ਸਜ਼ਾ ਹੁੰਦੀ ਹੈ। ਅੱਛਾ, ਪੀ ਨੂੰ ਵੀ ਲੈ। ਅੱਛਾ, ਜਿਵੇਂ ਖਾਲੀ ਬੋਤਲ ਵਿੱਚ ਵੀ ਭਰੀ ਹਵਾ ਹੁੰਦੀ ਹੈ, ਕਿਸੇ ਨੂੰ ਇਗਨੋਰ ਕਰਨਾ ਵੀ ਇੱਕ ਸਜ਼ਾ ਹੁੰਦੀ ਹੈ। ਉਂਝ ਹੀ ਹੋਈ ਬੇਵਫਾ ਨਹੀਂ ਹੁੰਦਾ, ਉਂਝ ਹੀ ਕੋਈ ਬੇਵਫਾ ਨਹੀਂ ਹੁੰਦਾ ਹੈ, ਕੋਈ ਨਾ ਕੋਈ ਵਜ੍ਹਾ ਹੁੰਦੀ ਹੈ। ਜੱਸਲ, ਵਕਤ ਨਾਲ ਭਰ ਜਾਂਦਾ ਹੈ ਹਰ ਜ਼ਖਮ। ਜੱਸਲ, ਹਰ ਵਕਤ ਨਾਲ ਭਰ ਜਾਂਦਾ ਹੈ ਹਰ ਜ਼ਖਮ।

ਦੋਸਤੋ, ਤੁਸੀਂ ਮਿਰਜ਼ਾ ਗਾਲਿਬ ਜੀ ਦੀ ਨਾ ਇਹ ਵਾਲੀ ਸ਼ਾਇਰੀ ਤਾਂ ਜ਼ਰੂਰ ਸੁਣੀ ਹੋਊਗੀ ਕਿ ਹਜ਼ਾਰਾਂ ਖੁਆਇਸ਼ਾਂ ਐਸੀ ਕਿ ਹਰ ਖੁਆਇਸ਼ ਪੇ ਦਮ ਨਿਕਲੇ, ਬਹੁਤ ਨਿਕਲੇ ਮੇਰੇ ਅਰਮਾਨ ਲੇਕਿਨ ਫਿਰ ਵੀ ਕਮ ਨਿਕਲੇ। ਦੋਸਤੋ, ਮਿਰਜ਼ਾ ਗਾਲਿਬ ਸਾਡੇ ਉਰਦੂ ਦੇ ਸਭ ਤੋਂ ਵੱਡੇ ਸ਼ਾਇਰ ਮੰਨੇ ਜਾਂਦੇ ਨੇ ਅਤੇ ਉਹਨਾਂ ਦਾ ਸਭ ਤੋਂ ਮਸ਼ਹੂਰ ਸ਼ੇਰ ਇਹ ਹੈ ਕਿ ਇਸ ਦੋ ਲਾਈਨਾਂ ਵਿੱਚ ਉਹ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਬਿਆਨ ਕਰ ਗਏ, ਜਿਵੇਂ ਕਿ ਲਾਲਸਾ। ਪਹਿਲੀ ਲਾਈਨ ਉਹਨਾਂ ਦੀ ਹੈ ਕਿ ਹਜ਼ਾਰਾਂ ਖੁਆਇਸ਼ਾਂ ਐਸੀ ਕਿ ਹਰ ਖੁਆਇਸ਼ ਪੇ ਦਮ ਨਿਕਲੇ। ਇਹਦਾ ਮਤਲਬ ਹੈ ਕਿ ਮੇਰੀਆਂ ਇੰਨੀਆਂ ਇੱਛਾਵਾਂ ਨੇ ਕਿ ਹਰ ਇੱਕ ਇੱਛਾ ਨੂੰ ਪੂਰਾ ਕਰਨ ਲਈ ਨਾ ਮੇਰੀ ਜਾਨ ਹੀ ਨਿਕਲ ਜਾਵੇ। ਦੂਜੀ ਲਾਈਨ ਇਹ ਹੈ ਕਿ ਬਹੁਤ ਨਿਕਲੇ ਮੇਰੇ ਅਰਮਾਨ ਲੇਕਿਨ ਫਿਰ ਵੀ ਕਮ ਨਿਕਲੇ। ਜੋ ਕਹਿੰਦੇ ਨੇ ਕਿ ਜ਼ਿੰਦਗੀ 'ਚ ਨਾ ਬਹੁਤ ਸਾਰੀਆਂ ਖੁਆਇਸ਼ਾਂ ਪੂਰੀਆਂ ਹੋ ਗਈਆਂ ਚਲੋ, ਪਰ ਫਿਰ ਵੀ ਦਿਲ ਨਹੀਂ ਭਰਿਆ। ਇੱਛਾਵਾਂ ਕਦੇ ਖਤਮ ਨਹੀਂ ਹੁੰਦੀਆਂ ਦੋਸਤੋ। ਇਹ ਸ਼ੇਰ ਨਾ ਹਰ ਬੰਦੇ ਦੀ ਕਹਾਣੀ ਹੈ ਦੋਸਤੋ। ਅਸੀਂ ਸੋਚਦੇ ਹਾਂ ਕਿ ਇਹ ਮਿਲ ਜਾਵੇ ਤਾਂ ਖੁਸ਼ ਹੋ ਜਾਵਾਂਗੇ, ਪਰ ਜਦੋਂ ਦਿਲ ਮਿਲ ਜਾਂਦਾ ਹੈ ਤਾਂ ਨਵੀਂ ਖੁਆਇਸ਼ ਜਨਮ ਲੈ ਲੈਂਦੀ ਹੈ। ਗਾਲਿਬ ਜੀ ਨੇ ਇਨਸਾਨੀ ਫਿਤਰਤ ਨੂੰ ਬਹੁਤ ਸਾਦੇ ਸ਼ਬਦਾਂ ਵਿੱਚ ਫੜ ਲਿਆ। ਦਰਦ ਵੀ ਹੈ, ਹਾਸਾ ਵੀ ਹੈ ਅਤੇ ਸੱਚ ਵੀ ਹੈ। ਇਸ ਕਰਕੇ ਨਾ 200 ਸਾਲ ਬਾਅਦ ਵੀ ਇਹ ਸ਼ੇਰ ਨਾ ਦਿਲ ਨੂੰ ਛੂਹ ਜਾਂਦਾ ਹੈ ਦੋਸਤੋ। ਪ੍ਰੋਗਰਾਮ ਚੱਲ ਰਿਹਾ ਦਿਲਾ

0: ਦੋਸਤੋ ਸਾਡੇ ਇੱਕ ਆਖਰੀ ਸਰੋਤੇ ਜਿਨ੍ਹਾਂ ਨੇ ਸਾਨੂੰ ਕੁਝ ਹੀ ਪਲ ਪਹਿਲਾਂ ਇੱਕ ਬਹੁਤ ਹੀ ਇੱਕ ਸੋਹਣੀ ਜੀ ਸਾਨੂੰ ਆਪਣੀ ਲਿਖਤ ਭੇਜੀ ਸੀ। ਉਹਨਾਂ ਨੇ ਲਿਖਿਆ ਸੀ, ਗੁੱਡ ਆਫਟਰਨੂਨ ਸਰ, ਰਿਟਨ ਬਾਏ ਗਗਨਦੀਪ ਕੌਰ ਲਾਈਵ ਇਨ ਟਾਂਡਾ। ਉਹ ਲਿਖ ਰਹੇ ਨੇ ਕਿ ਅਕੇਲੀ ਹੋਤੀ ਤੋ ਲੜ ਲੇਤੀ ਤੁਝਸੇ, ਪਰ ਕਿਆ ਕਰੂੰ ਇਨ ਯਾਦੋ ਕੋ ਜੋ ਪੂਛਤੀ ਹੈ ਮੁਝਸੇ। ਅਕੇਲੀ ਹੋਤੀ ਤੋ ਲੜ ਲੇਤੀ ਤੁਝਸੇ, ਪਰ ਕਿਆ ਕਰੂੰ ਇਨ ਯਾਦੋ ਕਾ ਜੋ ਪੂਛਤੀ ਹੋ ਮੁਝਸੇ। ਵੋ ਕਿਸੀ ਔਰ ਕਾ ਥਾ ਤੋ ਤੂਨੇ ਕਿਆ ਦਿਲ ਲਗੀ ਹੈ ਕਿ ਉਸਸੇ, ਵੋ ਕਿਸੀ ਔਰ ਕਾ ਥਾ ਤੋ ਤੂਨੇ ਕਿਆ ਦਿਲ ਲਗੀ ਕਿ ਉਸਸੇ। ਕਿਆ ਬਾਤ ਹੈ ਦੋਸਤੋ, ਇਹ ਸਾਡੇ ਗਗਨਦੀਪ ਕੌਰ ਟਾਂਡਾ ਤੋਂ ਜਿਨ੍ਹਾਂ ਨੇ ਇਹ ਭੇਜਿਆ ਹੈ। ਦੋਸਤੋ, ਆਈ ਹੋਪ ਤੁਹਾਨੂੰ ਇਹ ਸ਼ੋਅ ਅੱਛਾ ਲੱਗਿਆ ਹੋਊਗਾ। ਦਿਲਾ ਸ਼ਾਇਰ ਪ੍ਰੋਗਰਾਮ ਇੱਕ ਐਸੀ ਮਹਿਫਿਲ ਹੈ ਨਾ ਜੋ ਅਸਲ ਵਿੱਚ ਇੱਕ ਮਹਿਫਿਲ ਹੀ ਲੱਗਦੀ ਹੈ, ਜਿਹਦੇ ਵਿੱਚ ਸਿਰਫ ਇੱਕ ਆਵਾਜ਼ ਤੁਸੀਂ ਸੁਣਦੇ ਹੋ ਅਤੇ ਗਜ਼ਲਾਂ ਸੁਣਦੇ ਹੋ ਅਤੇ ਬਹੁਤ ਹੀ ਮਜ਼ਾ ਆਉਂਦਾ। ਦੋਸਤੋ ਲਓ ਜੀ ਅਗਲੀ ਪੇਸ਼ਕਾਰੀ।
1: ਯਾਦ ਹੈ ਇੱਕ ਦਿਨ ਮੇਰੇ ਮੇਜ਼ ਪੇ ਬੈਠੇ ਬੈਠੇ ਸਿਗਰਟ ਕੀ ਡਿਬਿਆ ਪਰ ਤੁਮਨੇ ਛੋਟੇ ਸੇ ਇੱਕ ਪੌਦੇ ਕਾ ਇੱਕ ਸਕੈਚ ਬਣਾਇਆ ਥਾ, ਆਕਰ ਦੇਖੋ ਉਸ ਪੌਦੇ ਪਰ ਫੂਲ ਆਇਆ ਹੈ।

ਸੋ ਦੋਸਤੋ ਦੋਸਤੋ ਸਮੇਂ ਦੀ ਰਫ਼ਤਾਰ ਨਾਲ ਸਾਡਾ ਦਿਲ ਆ ਸ਼ਾਇਰ ਦਾ ਸਫ਼ਰ ਹੈ ਨਾ ਇੱਥੇ ਖਤਮ ਹੁੰਦਾ ਹੈ। ਅੱਜ ਅਸੀਂ ਬਹੁਤ ਸਾਰੇ ਸ਼ਾਇਰਸ ਦੀ ਗੱਲਾਂ ਕੀਤੀਆਂ ਅਤੇ ਉਮੀਦ ਕਰਦਾ ਹਾਂ ਮੇਰੇ ਲਫ਼ਜ਼ ਤੁਹਾਡੇ ਦਿਲ ਤੱਕ ਪਹੁੰਚੇ ਜ਼ਰੂਰ ਹੋਣਗੇ। ਆਪਣਾ ਖਿਆਲ ਰੱਖੋ ਦੋਸਤੋ, ਆਪਣੇ ਆਪ ਨੂੰ ਪਿਆਰ ਕਰੋ ਅਤੇ ਹਮੇਸ਼ਾ ਖੁਸ਼ ਰਹੋ ਦੋਸਤੋ। ਹੁਣ ਚੱਲੇਗਾ ਪ੍ਰੋਗਰਾਮ ਰੇਡੀਓ ਡਾਕਟਰ ਦਿੱਲੀ ਜੋ ਕਿ ਦਿੱਲੀ ਤੋਂ ਪ੍ਰਸਾਰਣ ਹੋਵੇਗਾ ਅਤੇ 4 to 5 ਹੈਲੋ ਜਲੰਧਰ ਸ਼ੋਅ ਲੈ ਕੇ ਤੁਹਾਡਾ ਆਰ ਜੇ ਰਮੀਸ਼ ਦੋਸਤ ਆਏਗਾ ਜ਼ਰੂਰ, ਬਹੁਤ ਮਜ਼ਾ ਕਰਾਂਗੇ ਦੋਸਤੋ, ਸਟੇ ਟਿਊਨਡ।

ਹਾਂਜੀ ਹਾਂਜੀ ਮੈਂ ਕਿਹਾ ਜੀ ਸਤਿ ਸ੍ਰੀ ਅਕਾਲ ਜਲੰਧਰ ਵਾਲਿਓ, ਤੁਸੀਂ ਸੁਣ ਰਹੇ ਹੋ ਐਫਐਮ ਬੈਂਡ 102.7 ਤੇ ਮੈਂ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਅ ਹੈਲੋ ਜਲੰਧਰ ਲੈ ਕੇ। ਆ ਦੇਖੋ ਜੀ, ਗਾਂ ਦੀ ਆਵਾਜ਼ ਇਸ ਲਈ ਆ ਰਹੀ ਹੈ ਕਿਉਂਕਿ ਕਹਿੰਦੇ ਨਾ ਜਲੰਧਰ ਵਾਸੀਓ ਅੱਜ ਸਪੈਸ਼ਲ ਦਿਨ ਆ, ਅੱਜ ਵਰਲਡ ਮਿਲਕ ਡੇ, ਔਰ ਦੁੱਧ ਦਾ ਦਿਹਾੜਾ, ਉਹੀ ਚਿੱਟਾ ਸੋਨਾ, ਅੱਜ ਇਸ ਤੋਂ ਬਿਨਾਂ ਸਾਡਾ ਨਾਸ਼ਤਾ, ਸਾਡੀ ਚਾਹ, ਸਾਡੀ ਲੱਸੀ, ਆ ਸਭ ਕੁਝ ਸੋਨਾ। ਪੰਜਾਬ ਦਾ ਦੁੱਧ ਤੇ ਪੰਜਾਬੀਆਂ ਦਾ ਦਿਲ, ਆ ਦੋਵੇਂ ਹੀ ਮਸ਼ਹੂਰ ਤੇ ਤੜਕੇ ਹੋਣ ਲਈ ਅੱਜ ਹੈਲੋ ਜਲੰਧਰ 'ਚ ਅਸੀਂ ਗੱਲ ਕਰਾਂਗੇ ਔਰ ਦੁੱਧ ਦੀਆਂ, ਤੇ ਕਿ ਦੁੱਧ ਸਿਰਫ ਪੀਣ ਲਈ ਨਹੀਂ ਹੱਸਣ ਲਈ ਵੀ ਹੈ। ਤੇ ਆਪਣਾ ਦੁੱਧ ਵਾਲਾ ਗਲਾਸ ਬਣੋ ਤੇ ਰੇਡੀਓ ਵਾ ਲਿਓ, ਵਧਾਓ ਜੀ ਤੇ ਬਣੇ ਰਹੋ ਐਫਐਮ 102.7 ਦੇ ਨਾਲ। ਗਾਓ ਦੀ ਆਵਾਜ਼ ਤਾਂ ਆ ਗਈ ਤੇ ਨੰਬਰ ਦੀ ਆਵਾਜ਼ ਵੀ ਮੇਰੇ ਮੂੰਹੋਂ ਸੁਣ ਲਓ। ਨੰਬਰ ਹੈ ਜੀ

0: ਤੇਈ ਬਤਾਲੀ ਇੱਕ ਸੌ ਚੁਹੱਤਰ। ਦੇਖੋ ਮੈਂ ਕੋਈ ਸਬਜ਼ੀ ਵਾਲਾ ਨਹੀਂ ਹਾਂ, ਮੈਂ ਹੈਗਾ ਦੋਜੀ, ਮੇਰਾ ਨਾਮ ਆ ਰਾਮੂ ਦੋਜੀ। ਤੁਸੀਂ ਮੇਰੇ ਨਾਲ ਗੱਲ ਕਰਨੀ ਤਾਂ ਬੋਲੋ ਰਾਮੂ ਦੋਜੀ, ਨਾਲ ਹੀ ਗਾਂ ਬੋਲੇਗੀ ਰਾਮੂ। ਇਹ ਕੋਈ ਜੀ ਨਹੀਂ ਬੋਲ ਹੁੰਦੀ, ਦੋ ਬੋਲ ਦਿੰਦੀ ਹੈ। ਵੈਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਚੱਕੋ ਆਪਣਾ ਫੋਨ ਤੇ ਮਿਲਾਓ ਵੀ ਸਾਰੇ ਦੋਸਤ ਭਰਾਵੋ, ਤੇ ਅੱਜ ਹੈ ਮਿਲਕ ਡੇ ਤੇ ਗੱਲਬਾਤ ਕਰਾਂਗੇ ਬਹੁਤ ਸਾਰੀਆਂ। ਲਓ ਜੀ ਇੱਕ ਸੋਹਣਾ ਗਾਣਾ ਪੇਸ਼ ਕਰਦੇ ਹਾਂ, ਉਸ ਤੋਂ ਬਾਅਦ ਮਿਲਦੇ ਹਾਂ।
1: ਓਏ ਮੱਝ ਗਾਣਾ ਮਾਰ।

ਨਾਨ ਪੁੱਛੂ ਵੀ ਨਹੀਂ ਜਿੱਦਾਂ ਤੇਰਾ ਕੱਖ ਨਾ ਰਵੇ ਕੋਈ ਮੱਝ ਗਾਂ ਵਾਲਿਆ ਕੋਈ ਵੱਡੇ ਨਾਂ ਵਾਲਿਆ ਸਾਨੂੰ ਪੁੱਛੂ ਵੀ ਨਹੀਂ।

0: ਮਿਊਜ਼ਿਕ ਮਿਊਜ਼ਿਕ ਮਿਊਜ਼ਿਕ ਸਤਿ ਸ਼੍ਰੀ ਅਕਾਲ ਦੋਸਤੋ, ਆਈ ਮੀਨ ਪੰਜਾਬ 'ਚ ਤਾਂ ਸਤਿ ਸ਼੍ਰੀ ਅਕਾਲ ਬੋਲ ਰਿਹਾ। ਵੈਸੇ ਮੇਰਾ ਨਾਮ ਹੈਗਾ ਰਾਮੂ ਦੋ ਜੀ, ਰਾਮੂ ਦੋ ਜੀ ਕਹਿ ਕੇ ਬੁਲਾਓ ਮੈਨੂੰ ਸਾਰੇ, ਅਤੇ ਦੁੱਧ ਲੈ ਕੇ ਜਾਓ ਆਪਣਾ, ਅਤੇ ਦੁੱਧ ਬਾਰੇ ਗੱਲਬਾਤ ਕਰਾਂਗੇ। ਸਾਡੇ ਇੱਕ ਸਰੋਤੇ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰਾਂਗੇ ਜੀ। ਹੈਲੋ
1: ਹੈਲੋ ਰਾਮੂ ਦੋ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੈਸੇ ਹੋ?
1: ਬਸ ਠੀਕ ਠਾਕ, ਆਪਣੇ ਸੁਣਾਓ?
0: ਠੀਕ ਠਾਕ ਜੀ, ਸੇਮ ਹੇਅਰ। ਹਾਂਜੀ, ਮੈਂ ਕਿਹਾ ਜੀ ਤੁਹਾਨੂੰ ਆਪਣਾ ਦੁੱਧ ਦਿਵਸ ਦੀਆਂ ਜੀ ਬਹੁਤ ਬਹੁਤ ਵਧਾਈਆਂ ਹੋਵੇ ਜੀ।
1: ਤੁਹਾਨੂੰ ਲੱਖ ਲੱਖ ਵਧਾਈਆਂ ਜੀ।
0: ਅੱਛਾ ਜੀ, ਮੈਂ ਕਿਹਾ ਤੁਸੀਂ ਮਹਿੰਗੀ ਵਧਾਈਆਂ ਦੇ ਦਿੱਤੀਆਂ ਮੈਨੂੰ, ਏਦਾਂ ਕਿਉਂ?
1: ਮੈਂ ਏਦਾਂ ਹੀ ਹਾਂ ਜੀ, ਤੁਸੀਂ ਵਧਾਈਆਂ ਲੈਣ ਦੇ ਲਾਇਕ ਹੋ।
0: ਪਹਿਲੇ ਇਹ ਦੱਸੋ, ਏਦਾਂ ਹੀ ਕੀ ਹੁੰਦਾ ਆ?
1: ਬਸ ਜਿੱਦਾਂ ਤੁਸੀਂ ਸਮਝ ਲਓ।
0: ਮੈਂ ਜੀ ਦੇਖ ਲਓ ਗਲਤ ਸਮਝ ਗਿਆ ਫਿਰ। ਹਰੀ, ਕੀ ਨਾਮ ਆ ਤੁਹਾਡਾ ਪਹਿਲਾਂ ਤਾਂ ਮੈਨੂੰ ਇਹ ਨਾਮ ਦੱਸੋ ਜੀ।
1: ਮੇਰਾ ਨਾਮ ਹਰੀਸ਼ ਜੀ, ਹਰਬੰਸ ਨਗਰ ਤੋਂ ਜੀ।
0: ਹਰੀਸ਼ ਜੀ, ਜੀ ਤੁਸੀਂ ਖੁਦ ਲਾਉਂਦੇ ਆ ਕਿ ਇੱਜ਼ਤ ਦਿੰਦੇ ਆਪਣੇ ਆਪ ਨੂੰ?
1: ਦੇਖੋ ਜੀ, ਜੋ ਕੁਝ ਵੀ ਸਮਝ ਲਓ ਆਪਾਂ ਉਹੀ।
0: ਦੇਖੋ ਜੀ, ਮੈਂ ਤਾਂ ਬਹੁਤ ਕੁਝ ਸਮਝ ਲੂੰਗਾ, ਤੁਸੀਂ ਨਾ ਇੱਦਾਂ ਨਾ ਕਹੋ ਜੀ।

0: ਦੇਖੋ ਟੀਚਰ ਨੇ ਕਦੀ ਪੜ੍ਹਾਇਆ ਹੋਵੇ ਤਾਂ ਤੁਸੀਂ ਇਹ ਕਿ ਜੀ ਮੈਂ ਤਾਂ ਬਲੈਕ ਬੋਰਡ ਤੇ ਲਿਖਤਾ, ਤੁਸੀਂ ਆਪ ਹੀ ਸਮਝ ਜਾਓ ਜੀ ਜੋ ਸਮਝਣਾ।
1: ਦੇਖੋ ਜੀ ਟੀਚਰ ਕੋਲ ਆਪਾਂ ਇੰਨਾ ਪੜ੍ਹੇ ਨਹੀਂ।
0: ਅੱਛਾ ਜੀ, ਅੱਛਾ ਜੀ, ਕੋਈ ਗੱਲ ਨਹੀਂ ਆ ਹਰੀਸ਼ ਜੀ, ਚਲੋ ਇੱਕ ਸਵਾਲ ਦਾ ਜਵਾਬ ਤਾਂ ਦਿਓ ਫਿਰ।
1: ਹਾਂਜੀ,
0: ਦੇਖੋ ਆਪਣਾ ਦੁੱਧ ਤਾਂ ਤੁਹਾਨੂੰ ਪਤਾ ਕਿਹਦੇ ਕਿਦੋਂ ਚੋਂ ਨਿਕਲਦਾ, ਕੋਈ ਜਾਨਵਰ ਜਿਹੜੇ ਵੀ ਹੁੰਦੇ ਆ, ਕਿਹੜੇ ਕਿਹੜੇ ਜਾਨਵਰ ਚੋਂ ਦੁੱਧ ਨਿਕਲਦਾ ਪਹਿਲਾਂ ਇਹ ਦੱਸੋ।
1: ਦੁੱਧ ਜੀ ਦੇਖੋ ਜੀ ਹਰ ਜਾਨਵਰ ਆਪਣੇ ਬੱਚੇ ਨੂੰ ਦੁੱਧ ਪਿਲਾਉਂਦਾ ਜੀ।
0: ਅੱਛਾ ਜੀ,
1: ਹਾਂਜੀ, ਬਾਕੀ ਪਸ਼ੂ ਬੱਕਰੀ ਮੱਝ ਗਾਂ
0: ਪਸ਼ੂ ਕਿਹੜਾ ਜਾਨਵਰ ਆ ਜੀ?
1: ਇਹੀ ਜਿਹੜਾ ਤੁਸੀਂ ਹੈਂਗ ਕਰਵਾਇਆ
0: ਇਹ ਤਾਂ ਗਾਂ ਹੋ ਗਈ ਜੀ।
1: ਪਸ਼ੂ
0: ਪਸ਼ੂ ਤਾਂ ਇੱਕ ਕੈਟਾਗਰੀ ਹੁੰਦੀ ਨਾ।
1: ਹਾਂਜੀ ਏਦਾਂ ਹੀ
0: ਹੈ ਬਸ। ਯਾਰ ਤੁਹਾਡਾ ਏਦਾਂ ਜਾ ਨਹੀਂ ਮੈਨੂੰ ਸਮਝ ਆ ਰਿਹਾ ਹਾਲੇ ਤੱਕ।
1: ਸਮਝ ਆਓਗੇ
0: ਤੁਸੀਂ? ਨਹੀਂ ਮੈਂ ਨਹੀਂ ਸਮਝਣਾ। ਚਲੋ ਛੱਡੋ ਆਪਣਾ ਹਰੀਸ਼ ਜੀ, ਇੱਕ ਹੋਰ ਆਪਣੇ ਤੋਂ ਇੱਕ ਸਵਾਲ ਆ ਰਿਹਾ ਕਿ ਦੁੱਧ ਤੋਂ ਕਿਹੜੀਆਂ ਕਿਹੜੀਆਂ ਮਿਠਾਈਆਂ ਬਣਦੀਆਂ ਅਸਲ 'ਚ, ਜੇ ਤੁਹਾਨੂੰ ਪਤਾ ਹੋਵੇ?
1: ਦੁੱਧ ਵਿੱਚ ਵੀ ਬੜਾ ਕੁਝ ਬਣਦਾ ਜੀ, ਬਰਫੀ ਬਣਦੀ ਸਭ ਤੋਂ ਪਹਿਲੇ ਨੰਬਰ ਤੇ, ਪਨੀਰ ਵੀ ਦੁੱਧ ਦਾ ਹੀ ਆ ਜੀ।
0: ਦੁੱਧ ਦੇ ਵਿੱਚ ਬਣਦੀ ਕਿ ਦੁੱਧ ਦੇ ਨਾਲ ਬਣਦੀ?
1: ਦੁੱਧ ਦੇ ਨਾਲ ਤੇ ਦੁੱਧ ਦੇ ਵਿੱਚ ਇੱਕੋ ਬਰਾਬਰ ਹੈ ਜੀ।
0: ਇਹ ਕੀ ਹੈ, ਮੈਂਗੋ ਸ਼ੇਕ ਦਾ ਗਲਾਸ ਹੈ ਕਿ ਜੀ? ਦੁੱਧ ਦੇ ਵਿੱਚ ਬਰਫ ਪਾਤੀ ਤੇ ਠੰਡਾ ਹੋ ਜਾਊਗਾ। ਨਾ ਜੀ ਬਸ ਫੇਰ ਨੀ, ਜਵਾਬ ਦਿਓ ਜੀ। ਦੇਖੋ ਤੁਸੀਂ ਆਪ ਕਿਹਾ ਤੁਸੀਂ ਪੜ੍ਹੇ ਨੀ ਹੈਗੇ, ਪਰ ਜਵਾਬ ਤੁਹਾਡੇ ਕੌਨਫੀਡੈਂਟ ਨੇ, ਤਾਂ ਬਹੁਤ ਪੜ੍ਹੇ ਲਿਖੇ ਹੁੰਦੇ ਹਰੀਸ਼ ਜੀ।
1: ਬਸ
0: ਇੱਦਾਂ ਹੀ ਆ, ਮੈਨੂੰ ਸਭ ਪਤਾ ਲੱਗ ਗਿਆ ਤੁਹਾਡਾ ਏਦਾਂ ਜੀ, ਸਭ ਤੋਂ ਜ਼ਿਆਦਾ ਸਿੱਖਿਆ ਤੁਸੀਂ। ਹਾਂਜੀ ਚਲੋ ਵਧੀਆ, ਗਾਣੇ ਦੀ ਫਰਮਾਇਸ਼ ਦੱਸੋ ਜੀ ਆਪਣਾ ਹਰੀਸ਼ ਜੀ ਅੱਜ।
1: ਦੇਖੋ ਜੀ ਆਪਾਂ ਨੂੰ ਪ੍ਰਵੀਨ ਮੂਵੀ ਬੜੀ ਪਸੰਦ ਸੀ ਜੀ, ਪ੍ਰਵੀਨ ਬੰਦੇ ਵੀ ਆਪਣਾ ਨਾਮ ਰਖਾ ਲੈਂਦੇ ਆ, ਆਪਾਂ ਨੂੰ ਹੀਰੋਇਨ ਬੜੀ ਪਸੰਦ ਸੀ
0: ਆਪਣੇ। ਵੋ ਗਾਣਾ ਬੜਾ ਅੱਛਾ ਹੈ, ਮੈਂ ਸੁਣਾ ਹੋਇਆ, ਬੜਾ ਅੱਛਾ ਗਾਣਾ ਹੈ ਵੋ।
1: ਹਾਂਜੀ
0: ਚਲਾ ਦਈਏ ਫਿਰ।
1: ਹਾਂਜੀ
0: ਚਲਾ ਦਈਏ, ਮੈਂ ਕਿਹਾ ਫਿਰ।
1: ਹਾਂ ਚਲਾਓਗੇ ਫਿਰ ਹੀ ਗੱਲ ਬਣਨੀ ਹੈ।
0: ਠੀਕ ਹੈ ਜੀ, ਗੱਲ ਤਾਂ ਬਣੂਗੀ ਜੇ ਫੋਨ ਕੱਟੂਗੇ।
1: ਚੰਗਾ ਜੀ,
0: ਚੰਗਾ ਜੀ, ਬਾਏ ਹਰੀ ਜੀ, ਮਿਸ ਯੂ। ਵੈਲ ਵੈਲ ਵੈਲ, ਗਾਣਾ ਸੁਣੋ ਜੀ, ਉਹ ਤੋਂ ਬਾਅਦ ਗੱਲਬਾਤ ਕਰੇ। ਅੱਜ ਹੈ ਕਾਓ ਦਿਵਸ, ਯਾਨੀ ਕਿ ਮਿਲਕ ਡੇ, ਕਾਓ ਦਿਵਸ ਨਹੀਂ ਮਿਲਕ ਦਿਵਸ, ਯਾਨੀ ਕਿ ਮਿਲਕ ਡੇ। ਉਹ ਤੋਂ ਪਹਿਲਾਂ ਇੱਕ ਸੋਹਣਾ ਜਿਹਾ ਗਾਣਾ ਸੁਣੋ ਜੀ।

0: ਤੁਹਾਡਾ ਆਪਣਾ ਰਾਮੂ ਦੋਜੀ। ਕਹਿੰਦੇ ਨਾ ਕਿ ਬਚਪਨ ਚ ਨਾ ਦੁੱਧ ਦੀ ਟੋਕਰੀ ਦੇਖ ਕੇ ਨਾ ਤੁਸੀਂ ਕਿਹੜੇ ਕੋਨੇ ਚ ਲੁਕਦੇ ਸੀ, ਸੱਚ ਦੱਸਿਓ। ਉਹ ਕਹਿਣ ਦਾ ਮਤਲਬ ਇਹ ਹੈ ਜੀ ਕਿ ਦੁੱਧ ਪੀਣ ਲਈ ਕਿਹੜੇ ਕੋਨੇ ਚ ਲੁਕਦੇ ਸੀ ਜੀ। ਹਾਂਜੀ, ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਬੜੇ ਕਾਹਲੀ ਵਿੱਚ ਨੇ, ਕਹਿੰਦੇ ਜੀ ਸਾਡਾ ਫੋਨ ਜਲਦੀ ਚੱਕ ਲਿਓ। ਹੈਲੋ ਜੀ। ਹੈਲੋ
1: ਰਾਮੂ ਦੋਜੀ ਭਾਈ ਸਾਹਿਬ ਜੀ, ਨਮਸਕਾਰ ਜੀ।
0: ਹਾਂ ਨਮਸਕਾਰ ਜੀ, ਕੈਸੇ ਹੋ?
1: ਠੀਕ ਹੈ ਭਈਆ ਜੀ, ਠੀਕ ਹੈ ਜੀ। ਆਪਣਾ ਸੁਣਾਓ ਜੀ।
0: ਬੜੀਆ ਜੀ ਬੜੀਆ। ਕਿਆ ਨਾਮ ਹੈ ਆਪਕਾ?
1: ਮੈਂ ਜੀ ਹੀਰਾ ਲਾਲ ਬੋਲਦਾ ਜੀ, ਜਲੰਧਰ ਤੋਂ ਜੀ।
0: ਕਿਹੜੇ ਲਾਲ ਬੋਲਦੇ ਜੀ?
1: ਹੀਰਾ ਲਾਲ।
0: ਅੱਛਾ ਜੀ, ਇੱਕ ਜੀ ਆਪਾਂ ਕਲਰ ਇੱਕ ਲਾਲ ਹੁੰਦਾ ਨਾ, ਲਾਲ ਦਾ ਮਤਲਬ, ਪਰ ਤੁਸੀਂ ਕਿਹੜੇ ਲਾਲ ਹੋ? ਜਿਹੜੇ ਬੱਚੇ ਵਾਲੇ ਲਾਲ ਹੁੰਦੇ ਕਿ ਰੰਗ ਵਾਲੇ ਲਾਲ ਹੋ?
1: ਲਾਲ ਜੀ,
0: ਬੱਚੇ ਵਾਲੇ ਲਾਲ ਹੋ ਜੀ। ਅੱਛਾ ਜੀ, ਮਤਲਬ ਐਲ ਏ ਐਲ ਲਾਲ ਵਾਲੇ ਹੋ, ਐਲ ਡਬਲਯੂ ਐਲ ਲਾਲ ਵਾਲੇ ਨਹੀਂ ਹੈਗੇ ਤੁਸੀਂ?
1: ਨਹੀਂ ਨਹੀਂ ਉਹ ਹੀ ਹੈ ਜੀ।
0: ਠੀਕ ਹੈ ਜੀ, ਠੀਕ ਹੈ ਜੀ। ਮੈਂ ਕਿਹਾ ਜੀ ਕੀ ਨਾਮ ਦੱਸਿਆ? ਬੀਰਾ ਲਾਲ ਜੀ।
1: ਹੀਰਾ ਲਾਲ, ਪੀਰਾ ਲਾਲ ਨਹੀਂ, ਹੀਰਾ ਲਾਲ।
0: ਅੱਛਾ ਜੀ, ਪੀਰਾ ਨਹੀਂ ਕਿਹਾ ਜੀ, ਬੀਰਾ ਕਿਹਾ ਜੀ।
1: ਅੱਛਾ, ਬੀਰਾ ਬੀਰਾ
0: ਬੀਰਾ ਹੀ ਹੈ ਨਾ ਜੀ, ਹੀਰਾ ਹੈ।
1: ਹਾਂਜੀ ਹਾਂਜੀ, ਹੀਰਾ।
0: ਠੀਕ ਹੈ ਜੀ, ਨਾਮ ਤੇ ਅਸੀਂ 2 ਮਿੰਟ ਲਾ ਤੇ ਅੱਗੇ ਕੀ ਗੱਲ ਕਰਾਂਗੇ।
1: ਅੱਗੇ ਦੁੱਧ ਬਾਰੇ ਗੱਲ ਕਰੋ ਜੀ।
0: ਇਹ ਤਾਂ ਹੈ ਜੀ, ਦੁੱਧ ਪੀਂਦੇ ਹੋ ਜੀ ਬੀਰਾ ਲਾਲ ਜੀ?
1: ਹਾਂ, ਦੁੱਧ ਪੀਵੀਦਾ ਜੀ, ਹਲਦੀ ਪਾ ਕੇ ਜੀ।
0: ਅੱਛਾ ਜੀ, ਵਿੱਚ ਚੀਨੀ ਨਹੀਂ ਪਾਉਂਦੇ ਹੈ ਜੀ?
1: ਚੀਨੀ ਤੋਂ ਬਗੈਰ ਪੀਵੀਦਾ
0: ਜੀ। ਅੱਛਾ ਜੀ, ਪਹਿਲਾਂ ਹਲਦੀ ਪਾਉਂਦੇ ਕਿ ਦੁੱਧ ਪਾਉਂਦੇ ਹੋ? ਚਲੋ ਆਪਣਾ ਹੀਰਾ ਲਾਲ ਜੀ, ਮੈਂ ਨਾ ਜਿੱਦਾਂ ਅੱਜ ਦੁੱਧ ਵਾਲਾ ਆਪਣਾ ਮਿਲਕ ਡੇ ਆ, ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ, ਓਦਾਂ ਪੰਜਾਬੀ ਚ ਕਹਿੰਦੇ ਦੁੱਧ ਦਿਵਸ, ਹੈ ਨਾ ਜੀ? ਤੇ ਇੱਕ ਗੱਲ ਯਾਦ ਆ ਰਹੀ ਹੈ ਤੁਹਾਡੇ ਤੋਂ ਪੁੱਛਣੀ। ਆਪਾਂ ਕਹਿੰਦੇ ਨਾ ਕਿ ਆ ਜਿਹੜੀ ਭੈਂਸ ਹੁੰਦੀ ਹੈ ਜੀ,
1: ਹਾਂਜੀ,
0: ਭੈਂਸ ਅੱਗੇ ਇੱਕ ਕਹਾਵਤ ਬਣੀ ਹੈ ਕਿ ਭੈਂਸ ਅੱਗੇ ਬੀਨ ਵਜਾਣਾ ਜੀ।
1: ਹਾਂਜੀ ਹਾਂਜੀ।
0: ਹਾਂ, ਇਹਦਾ ਮਤਲਬ ਕੀ ਹੈ ਜੀ? ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ, ਇਹਨੂੰ ਲੱਗਦਾ ਪਤਾ ਹੈ ਤਾਂ ਹੀ ਬੋਲਦੀ ਪਈ। ਹਾਂਜੀ ਹਾਂਜੀ
1: ਸਰ ਜੀ।
0: ਹਾਂਜੀ,
1: ਅਸੀਂ ਕੋਈ ਬੰਦਾ ਹੋਵੇ ਜਿੱਦਾਂ ਉਹਨੂੰ ਜਿੰਨਾ ਮਰਜ਼ੀ ਸਮਝਾ ਲਈਏ,
0: ਅੱਛਾ ਜੀ,
1: ਜਿੰਨੀਆਂ ਮਰਜ਼ੀ ਉਹ ਅਸੀਂ ਉਹਨੂੰ ਕਹੀ ਜਾਈਏ ਵੀ ਨਹੀਂ ਵੀ ਏਦਾਂ ਨੀ ਤੇ ਏਦਾਂ ਤੇ ਏਦਾਂ ਨੀ ਏਦਾਂ,
0: ਅੱਛਾ, ਹਾਂਜੀ ਹਾਂਜੀ,
1: ਉਹ ਬੰਦਾ ਨਹੀਂ ਸਮਝਦਾ, ਫਿਰ ਉਹਨੂੰ ਕਹਿੰਦੇ ਆ ਭੈਣ ਅੱਗੇ ਬੀਨ ਵਜਾਉਂਦਾ ਕੀ ਫਾਇਦਾ ਜੀ।
0: ਹਾਏ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਇੱਕ ਕਲੈਪਿੰਗ ਹੋ ਜਾਏ ਤੁਹਾਡੇ ਲਈ ਜੀ। ਅੱਛਾ, ਮੈਂ ਇੱਕ ਹੋਰ ਕੁਐਸਚਨ ਆ ਸਰ ਤੁਹਾਡੇ ਤੋਂ।
1: ਹਾਂਜੀ ਹਾਂਜੀ।
0: ਆ ਮੈਨੂੰ ਦੱਸੋ, ਇਹਦਾ ਦੁੱਧ ਪੀਤਾ ਕਦੀ?
1: ਕਾਹਦੀ ਆਵਾਜ਼ ਕੱਢੀ? ਖੋਤੇ ਦੀ ਆਵਾਜ਼ ਕੱਢੀ?
0: ਹਾਂਜੀ ਹਾਂਜੀ।
1: ਨਹੀਂ ਸਰ ਜੀ, ਖੋਤੇ ਦਾ ਦੁੱਧ ਕਿੱਥੋਂ ਆ ਜਾਏਗਾ ਜੀ?
0: ਇਹ ਤਾਂ ਹੈ ਨੀ, ਮੈਂ ਤਾਂ ਜਸਟ ਆਪਣੀ ਨਾ ਨੌਲੇਜ ਵਧਾਉਣ ਲਈ ਪੁੱਛਿਆ ਜੀ। ਉਦਾਂ ਤਾਂ ਖੋਤੇ ਦਾ ਦੁੱਧ ਨਹੀਂ ਹੁੰਦਾ, ਮੈਨੂੰ ਲੱਗਦਾ ਜੇ ਖੋਤੇ ਦਾ ਦੁੱਧ ਹੁੰਦਾ ਵੀ ਤੇ ਲੋਕ ਪੀਂਦੇ ਤੁਹਾਡੇ ਹਿਸਾਬ ਨਾਲ।
1: ਬਿਲਕੁਲ ਪੀਂਦੇ ਜੀ,
0: ਪੀ ਲੈਂਦੇ,
1: ਪੀ ਲੈਂਦੇ।
0: ਮਤਲਬ ਡਰ, ਏਦਾਂ ਡਰ ਨਹੀਂ ਹੋ ਜਾਂਦਾ ਕਿ ਸਾਡਾ ਦਿਮਾਗ ਖੋਤੇ ਵਾਲਾ ਹੋ ਜਾਂਦਾ?
1: ਖੋਤੇ ਵਾਲਾ ਦਿਮਾਗ ਤੇ ਵੈਸੇ ਹੀ ਬੰਦੇ ਦਾ ਹੁੰਦਾ, ਜਿੱਦਾਂ ਨਾ ਸਮਝੇ ਤਾਂ ਖੋਤਾ ਹੀ ਕਹਿੰਦੇ ਉਹਨੂੰ।
0: ਅੱਛਾ ਜੀ, ਤੇ ਖੋਤੇ ਦੇ ਦਿਮਾਗ ਨੂੰ ਅਸੀਂ ਖੋਤੇ ਦਾ ਦਿਮਾਗ ਹੀ ਕਹਿੰਦੇ ਆ ਨਾ?
1: ਹਾਂਜੀ ਹਾਂਜੀ।
0: ਤੇ ਉਹਨੂੰ ਕਹਿ ਨਹੀਂ ਸਕਦੇ ਇਨਸਾਨਾਂ ਵਾਲਾ ਦਿਮਾਗ ਜੇ ਉਹ ਵਧੀਆ ਕੰਮ ਕਰ ਜੇ?
1: ਬਿਲਕੁਲ ਜੀ, ਖੋਤੇ ਜਿੰਨਾ ਮਰਜ਼ੀ ਡਾਂਗਾ ਮਾਰੀ ਉਹ ਤਾਂ ਹੀ ਚੱਲਦਾ, ਖੋਤਾ ਤੇ ਚੱਲਦਾ ਨਹੀਂ।
0: ਹਾਂਜੀ ਹਾਂਜੀ, ਮੈਂ ਕਹਿਣ ਦਾ ਮਤਲਬ ਖੋਤਾ ਇੱਕ ਟਾਈਮ ਤੇ ਨਾ ਸਮਝਦਾਰ ਹੋ ਜਾਂਦਾ। ਕਈ ਵੇਲੇ ਨਾ ਜੇ ਤੁਸੀਂ 100 ਖੋਤੇ ਰੱਖੋ ਨਾ, ਤੇ 100 ਵਿੱਚੋਂ ਇੱਕ ਸਿਆਣਾ ਹੋਵੇ ਤਾਂ ਉਹਦੇ ਦਿਮਾਗ ਨੂੰ ਤੁਸੀਂ ਕੀ ਕਹੋਗੇ?

0: ਉਹਨੂੰ ਕੀ ਕਹਾਂ ਤੁਸੀਂ ਦੱਸ ਦਿਓ ਸਰ।
1: ਮੈਂ ਕਹੂੰਗਾ ਜੀ, ਮੈਂ ਤੁਹਾਨੂੰ ਪਹਿਲਾਂ ਪੁੱਛਣਾ ਚਾਹੁੰਦਾ, ਵੈਸੇ ਮੈਂ ਇਹਨੂੰ ਤਾਂ ਪਤਾ ਕੀ ਕਹੂਗੇ।
0: ਨਹੀਂ ਜੀ ਸਰ ਜੀ, ਮੈਨੂੰ ਨੀ ਪਤਾ ਜੀ।
1: ਅੱਛਾ ਜੀ, 100 ਵਿੱਚੋਂ ਜੇ ਇੱਕ 'ਚ ਇੱਕ ਦਾ ਨਾਮ ਮਤਲਬ ਇੱਕ ਦਾ ਦਿਮਾਗ ਮਤਲਬ ਵਧੀਆ ਚੱਲਦਾ ਹੋਇਆ ਤਾਂ ਉਹਨੂੰ ਆਪਾਂ ਕੀ ਕਹੂੰਗੇ? ਇਹੀ ਇਹ ਜਵਾਬ ਨਹੀਂ ਪਤਾ ਤੁਹਾਨੂੰ?
0: ਨਹੀਂ ਨਹੀਂ, ਦੱਸੋ ਤੁਸੀਂ ਦੱਸੋ ਜੀ।
1: ਇਹਦਾ ਆਂਸਰ ਆ ਜੀ, ਖੋਤੇ ਵਾਲਾ ਦਿਮਾਗ ਹੀ। ਕਿਉਂਕਿ ਜੀ ਹੈ ਤਾਂ ਖੋਤੇ ਵਾਲਾ ਦਿਮਾਗ ਹੀ ਆ। ਹੁਣ ਇਨਸਾਨ ਵਿੱਚ ਇਨਸਾਨ ਵਾਲਾ ਦਿਮਾਗ ਆ ਕਹਿੰਦੇ ਨੀ ਹੁੰਦੇ ਅਸੀਂ, ਕੀ ਕਹਿੰਦੇ ਨਾ ਆਪਣਾ ਖੋਤੇ ਵਾਲਾ ਦਿਮਾਗ ਤੇਰਾ, ਅਸੀਂ ਗੁੱਸਾ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਸਾਡੇ 'ਚ ਆਪਣਾ ਹੀ ਦਿਮਾਗ ਆ ਜੀ। ਹਾਂਜੀ ਹਾਂਜੀ, ਆਪਣਾ ਜੀ ਵੀਰਾ ਲਾਲ ਜੀ, ਬਹੁਤ ਚੰਗੇ ਇਨਸਾਨ ਹੋ ਤੁਸੀਂ। ਮੈਨੂੰ ਅੱਜ ਆਪਣਾ ਗਾਣਾ ਦੱਸੋ, ਫਰਮਾਇਸ਼ ਦੱਸੋ ਆਏ ਸੋਹਣੀ ਜੀ।
0: ਸਰ ਜੀ ਸੋਹਣੀ ਜੀ ਫਰਮਾਇਸ਼ ਇਹੋ ਜੀ, ਫਿਲਮ ਹੈਗੀ ਪਰਵਰਿਸ਼।
1: ਹਾਂਜੀ,
0: ਹਮ ਪ੍ਰੇਮੀ ਪ੍ਰੇਮ ਕਰਨਾ ਚਾਹੁੰਦੇ।
1: ਕਿਆ ਚੋਇਸ ਹੈ ਤੁਹਾਡੇ ਗਾਣੇ ਦੀ ਸਰ।
0: ਕਹੇ ਨਾ ਦਿਲ ਕੀ ਬਾਤ ਸਭੀ ਜਾਣੇ।
1: ਆਏ ਹੈ, ਅੱਛਾ ਜੀ ਠੀਕ ਹੋਈ ਨਾ, ਵੈਸੇ ਮੈਨੂੰ ਸਮਝ ਆ ਗਈ, ਏਡਾ ਸੁਰ ਲਾਉਣ ਦੀ ਦੂਜੀ ਗੱਲ ਕਹਿਣ ਦੀ ਲੋੜ ਹੀ ਨਹੀਂ ਸੀ। ਸੁਣਦੇ ਉਹ ਤੋਂ ਬਾਅਦ ਆਪਣੇ ਸਰੋਤਿਆਂ ਨਾਲ ਅਸੀਂ ਨਾ ਮਿੱਠੀਆਂ ਮਿੱਠੀਆਂ ਮਤਲਬ ਦੁੱਧ ਲੀਆਂ ਗੱਲਾਂ ਕਰਦੇ ਜੀ।

0: ਵਾਹ ਕਹਿੰਦੇ ਨਾ ਪ੍ਰੇਮੀ ਪ੍ਰੇਮ ਕਰਨਾ ਜਾਣੇ ਤੇ ਦੋਧੀਏ ਦੁੱਧ ਚੋਣਾ ਜਾਣੇ ਕਿਉਂ ਜੀ ਸਹੀ ਪੜਿਆ ਜੀ ਵਾਹ ਸਾਡੇ ਸਰੋਤੇ ਕਾਏ ਨੇ ਦੁੱਧ ਬਾਰੇ ਗੱਲਾਂ ਬਾਤਾਂ ਕਰਨ ਲਓ ਜੀ ਸਵਾਗਤ ਕਰਦੇ ਉਹਨਾਂ ਦਾ ਜੀ ਕਹੋ ਜੀ ਸਵਾਗਤ ਕਰੋ ਉਹਨਾਂ ਦਾ ਹੈਲੋ
1: ਹੈਲੋ ਸਰ ਜੀ ਨਮਸਕਾਰ ਜੀ
0: ਨਮਸਕਾਰ ਜੀ ਕੀ ਹਾਲ ਨੇ ਜੀ ਤੁਹਾਡਾ
1: ਸਰ ਜੀ ਮੈਂ ਬਹੁਤ ਵਧੀਆ ਹਾਂ ਵਧੀਆ
0: ਓਕੇ ਜੀ ਕੀ ਨਾਮ ਹੈ ਤੁਹਾਡਾ ਸਰ
1: ਮੈਂ ਪੌਲ ਬੋਲਦਾ ਸਰਾਭਾ ਨਗਰ ਜਲੰਧਰ ਤੋਂ ਜੀ
0: ਅੱਛਾ ਜੀ ਪੌਲ
1: ਹਾਂਜੀ ਸਰ
0: ਅੱਛਾ ਜੀ ਮਤਲਬ ਪਹਿਲਾਂ ਚਲੋ ਪੌਲ ਸਾਹਿਬ ਕਹਿੰਦੇ ਤੁਸੀਂ ਆਪਣੇ ਆਪ ਨੂੰ
1: ਨਹੀਂ ਮੈਂ ਨਹੀਂ ਸਾਹਿਬ ਕਹਿੰਦਾ ਸਾਹਿਬ ਦਾ ਆਪੇ ਬਾਕੀ ਬੰਦੇ ਕਹਿੰਦੇ ਆ
0: ਮੈਂ ਅੱਛਾ ਜੀ ਇਹ ਤਾਂ ਹੈ ਜੀ ਮਤਲਬ ਤੁਹਾਨੂੰ ਕੀ ਲੱਗਦਾ ਸਾਹਿਬ ਕਿਉਂ ਕਹਿੰਦੇ ਫੀਲਿੰਗ ਇੱਦਾਂ ਦੀ ਸਾਡੇ ਚੋਂ ਮਤਲਬ ਵੱਡੀ ਫੀਲਿੰਗ ਆਉਂਦੀ ਹੋਊਗੀ ਇਹਨਾਂ ਨੂੰ ਤਾਂ ਸਾਹਿਬ ਕਹਿੰਦੇ ਆ
1: ਰਿਸਪੈਕਟ ਕਰਦੇ ਨਾ ਰਿਸਪੈਕਟ
0: ਰਿਸਪੈਕਟ ਕਰਦੇ
1: ਕਹਿ ਕੇ ਬਣਾਉਂਦੇ ਆ ਤਾਂ ਵਧੀਆ ਲੱਗਦਾ ਜੀ
0: ਅੱਛਾ

0: ਇਹ ਵੱਡਿਆਂ ਨਾਲ ਹੀ ਹੁੰਦੀ ਕਿ ਛੋਟਿਆਂ ਨਾਲ ਵੀ ਹੁੰਦੀ ਰਿਸਪੈਕਟ? ਨਹੀਂ ਕਹਿੰਦਾ, ਇਹ ਤਾਂ ਹੈ। ਤੁਸੀਂ ਇੰਨੇ ਸਿਆਣੇ ਕੋ ਲੱਗ ਰਹੇ ਹੋ ਪੌਲ ਸਾਹਿਬ ਮੈਨੂੰ ਅੱਜ, ਜੇ ਬਣ ਰਹੇ ਹੋ।
1: ਨਹੀਂ, ਅਸੀਂ ਸਿਆਣੇ ਬਚਪਨ ਤੋਂ ਹੀ ਹਾਂ ਜੀ, ਜਦੋਂ ਮਾਂ ਬਾਪ ਤੋਂ ਜਨਮ ਲੈ ਲਿਆ, ਮਾਂ ਬਾਪ ਨੇ ਅੱਛੀ ਸਿੱਖਿਆ ਦਿੱਤੀ ਹੈ ਤੇ ਸਿਆਣੇ ਬਣ ਗਏ।
0: ਅੱਛਾ ਜੀ, ਇੱਕ ਫੁੱਟ ਦੇ ਹੋਗੇ ਜਦੋਂ ਛੋਟੇ, ਤੇ ਤੁਸੀਂ 7 ਫੁੱਟ ਦੇ ਘੋੜੇ ਦੇ ਉੱਪਰ ਚੜ੍ਹਿਆ ਨਹੀਂ?
1: ਚੜ੍ਹ ਸਕਦਾ ਜੀ
0: ਤੁਸੀਂ? ਕਿਹਾ ਸਿਆਣਾ ਮੈਂ ਤਾਂ ਕਰ ਲੂ ਕੁਛ ਵੀ।
1: ਏਦਾਂ ਹੈ ਜੀ, ਉਹਨਾਂ 7 ਫੁੱਟ ਦੇ ਘੋੜੇ ਤੇ ਬੰਦਾ ਏਦਾਂ ਕਹਿ ਜਾਂਦਾ ਵੀ ਆਪਣੇ ਮਾਂ ਬਾਪ ਨੂੰ ਜਾਂ ਕਿਸੇ ਹੋਰ ਨੂੰ ਕਹਿੰਦਾ ਘੋੜਾ ਵਾਲ ਮੈਂ ਤੇਰੇ ਤੇ ਚੜ੍ਹਨਾ ਹੈ, ਉਹਨੂੰ ਏਦਾਂ ਚੜ੍ਹਦਾ।
0: ਹਾਂ, ਇਹ ਮੈਂ ਤੁਹਾਨੂੰ ਪਹਿਲੀ ਕਹਿ ਰਿਹਾ, ਤੁਸੀਂ ਸਿਆਣੇ ਬਣ ਕੇ ਆਏ ਹੋ, ਕਿਹੜੀ ਡਰਿੰਕ ਪੀ ਕੇ ਆਏ ਹੋ ਸਰ?
1: ਅਸੀਂ ਤਾਂ ਦੁੱਧ ਵਾਲੀ ਡਰਿੰਕ ਪੀ

0: ਸੀ
1: ਸਿਆਣੇ ਬਣ ਕੇ ਆਏ ਹੋ ਕਿਹੜੀ ਡਰਿੰਕ ਪੀ ਕੇ ਆਏ ਹੋ ਸਰ
2: ਅਸੀਂ ਤਾਂ ਦੁੱਧ ਵਾਲੀ ਡਰਿੰਕ ਪੀ ਰਹੀ ਜੀ ਬਚਪਨ ਤੋਂ ਲੈ ਕੇ ਮੱਝਾਂ ਗਾਈਆਂ ਰੱਖਦੇ
1: ਰਹੇ ਚਲੋ ਵੇ ਦੁੱਧ ਦੀ ਗੱਲ ਕਰ ਹੀ ਦਿੱਤੀ ਤੇ ਦੁੱਧ ਦੇ ਲੱਗਦਾ ਤੁਹਾਨੂੰ ਪਤਾ ਕਾਫੀ ਦੁੱਧ ਬਾਰੇ ਹੈ ਨਾ ਜੀ
2: ਦੁਬਾਰੇ ਅਸੀਂ ਜਦੋਂ ਜਨਮ ਲਿਆ ਉਦੋਂ ਮਾਂ ਦਾ ਦੁੱਧ ਪੀਤਾ ਜਦੋਂ ਵੱਡੇ ਹੋ ਗਏ ਉਦੋਂ ਗਾਈਆਂ ਘੱਟ ਰੱਖੀਆਂ ਸੀ ਮੱਝਾਂ ਘੱਟ ਰੱਖੀਆਂ ਉਹਨਾਂ ਨੂੰ ਦੁੱਧ
1: ਅੱਛਾ ਉਹ ਲੈ ਵਧੀਆ ਬੇਤਾ ਜੀ ਮੈਨੂੰ ਇਹ ਦੱਸੋ ਇਹ ਆਪਣਾ ਖਾਲ ਕਿੱਦਾਂ ਪਾਉਂਦੇ ਆ ਸਰ
2: ਖਾਲ
1: ਹਾਂਜੀ ਹਾਂਜੀ ਕਿੱਦਾਂ ਬਣਦੀ ਕਿੱਦਾਂ ਬਣਦੀ ਕਿੱਦਾਂ
2: ਖਾਲ ਨੀ ਹੁੰਦਾ ਜੀ ਖਾਲ ਹੁੰਦੀ ਖਾਲ
1: ਖਾਲ ਮੈਂ ਖਾਲ ਮੈਂ ਮਤਲਬ ਖਾਣ ਦੀ ਗੱਲ ਕਰਨ ਲੱਗਾ ਹੀ ਵੈਸੇ ਖਾਲ ਦੀ ਗੱਲ ਜਿਹੜੀ ਚਲੋ ਖਾਲ ਦੀ ਗੱਲ ਕਰ ਲਓ
2: ਖਾਲ ਇੱਦਾਂ ਬਣਦੀ ਜਿੱਦਾਂ ਹੁਣ ਆਪਾਂ ਸਰੋਂ ਲੈ ਲਈ ਜਾਂ ਬੜੇ ਮੇਲ ਲੈ ਲਏ ਉਹਨਾਂ ਦਾ ਪਹਿਲੇ ਤੇਲ ਤੇਲ ਕੱਢ ਲੈਣਾ ਜਿਹੜਾ ਉਹਦੇ ਵਿੱਚ ਬਾਕੀ ਬਚਦਾ ਉਹਨੂੰ ਖਾਲ ਕਹਿੰਦੇ ਆ
1: ਠੀਕ ਆ ਜੀ ਇਹਨੂੰ ਸਲੋ ਮੋਸ਼ਨ ਚ ਸਮਝਾ ਸਕਦੇ ਹੋ
2: ਸਲੋ ਮੋਸ਼ਨ ਚ ਇੱਦਾਂ ਹੁੰਦਾ ਜੀ ਜਦੋਂ ਜਿਵੇਂ ਆਪਾਂ ਜਿਹੜਾ ਕਪਾਹ ਹੁੰਦੀ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਰੂਈ ਬਣਦੀ ਆ ਰੂਈ ਦੇ ਵਿੱਚੋਂ
1: ਹਾਂਜੀ ਹਾਂਜੀ ਹਾਂਜੀ
2: ਬੜੇਵੇਂ ਨਿਕਲਦੇ ਆ ਉਹ ਬੜੇਵਿਆਂ ਨੂੰ ਜਦੋਂ ਆਪਾਂ ਵਿੱਚੋਂ ਨਿਕਲਦੇ ਨਾ ਉਹਨਾਂ ਨੂੰ ਪੀਸ ਕੇ ਵਿੱਚ ਤੇਲ ਕੱਢ ਲਿੱਤਾ ਜਾਂਦਾ
1: ਹਾਂਜੀ ਹਾਂਜੀ
2: ਬਾਕੀ ਬਚਦਾ ਉਹਨੂੰ ਫਿਰ ਆਪਾਂ ਖਾਲ ਕਹਿੰਦੇ ਆ
1: ਅੱਛਾ ਜੀ
2: ਇਸੇ ਤਰ੍ਹਾਂ ਫਿਰ ਸਰੋਂ ਦੇ ਬੀਜ ਜਿਹੜੇ ਹੁੰਦੇ ਆ
1: ਹਾਂਜੀ ਸਰੋਂ ਦੇ ਬੀਜ ਹਾਂਜੀ ਹਾਂਜੀ
2: ਜਿਹੜੀ ਖਾਲ ਬਣ ਜਾਂਦੀ
1: ਆ ਅੱਛਾ ਜੀ ਕਿਆ ਬਾਤ ਹੈ ਸਰ ਕਿਆ ਬਾਤ ਹੈ ਕਲੈਪਿੰਗ ਹੋਣੀ ਬਣਦੀ ਤੁਹਾਡੇ ਲਈ ਆ ਦੇਖੋ ਇਹਦੇ ਵਿੱਚੋਂ ਜਿਹੜੀ ਤੀਸਰੀ ਤਾੜੀ ਸੀ ਉਹ ਮੇਰੀ ਆ ਸੁਣ ਕੇ ਦੇਖੋ ਜ਼ਰਾ ਉਹ ਜਿਹੜੀ ਤੀਜੇ ਨੰਬਰ ਤੇ ਟਕ ਟਕ ਟਕ ਦੀ ਆਉਂਦੀ ਨਾ ਆਵਾਜ਼ ਉਹ ਮੇਰੀ ਤਾੜੀ ਆ ਜੀ
2: ਮੇਰੀ ਆ ਜੀ
1: ਠੀਕ ਹੈ ਜੀ ਚਲੋ ਬਸ ਵੀ ਕਰੋ ਇਹ ਤੁਹਾਡੀ ਤਾਰੀਫ ਮਤਲਬ ਨਵੀਂ ਨੌਲੇਜ ਮਿਲੀ ਤਾਂ ਤਾੜੀਆਂ ਮਾਰ ਰਹੇ ਅੱਛਾ ਆਪਣਾ ਕੀ ਕਹਿੰਦੇ ਪੌਲ ਸਾਹਿਬ ਇੱਕ ਹੋਰ ਸਵਾਲ ਆ ਰਿਹਾ ਜੀ ਤੁਹਾਡੇ ਤੋਂ ਆਪਾਂ ਕਹਿੰਦੇ ਨਾ ਕਿ ਉਹ ਕਹਿੰਦੇ ਨਾ ਦੁੱਧ ਦੀ ਬਹੁਤ ਚੀਜ਼ਾਂ ਬਣਦੀਆਂ ਜੀ ਆਪਾਂ ਦੋ ਗਾਂ ਦਾ ਦੁੱਧ ਕਹਿੰਦੇ ਹਾਂ ਮੱਝ ਦਾ ਕਹਿੰਦੇ ਹਾਂ ਅਤੇ ਬੱਕਰੀ ਦੀ ਕਿਸਮਾਂ ਵੀ ਹੁੰਦੀਆਂ ਜੀ ਬੱਕਰੀ ਦੇ ਦੁੱਧ ਦੀ ਕਿਸਮਾਂ
2: ਬੱਕਰੀ ਦੇ ਦੁੱਧ ਦੀਆਂ ਕਿਸਮਾਂ ਬੱਕਰੀ ਜਿਹੜੀ ਆਪਾਂ ਬਾਹਰ ਚਰਦੀ ਆ ਨਾ ਉਹਦਾ ਦੁੱਧ ਸਭ ਤੋਂ ਵਧੀਆ ਹੁੰਦਾ
1: ਅੱਛਾ ਜੀ
2: ਹੁਣ ਉਹ ਸਾਰੀਆਂ ਚੀਜ਼ਾਂ ਖਾ ਲੈਂਦੀ ਆ ਕੋਈ ਵੀ ਇੱਦਾਂ ਦੀ ਜੜੀਆਂ ਬੂਟੀਆਂ ਖਾ ਲੈਂਦੀ ਉਹਦੇ ਦੁੱਧ ਵਿੱਚ ਫਿਰ ਜ਼ਿਆਦਾ ਆਪਾਂ ਕਹਿ ਲਈਏ ਕਿ ਆਪਾਂ ਨੂੰ ਜਿਹੜੀ ਪ੍ਰੋਟੀਨ ਵਾਲੀ ਚੀਜ਼ ਹੋਰ ਬੋਡੀ ਨੂੰ ਜਿਹੜੀ ਵਧੀਆ ਸੈੱਟ ਕਰਨ ਵਾਲੀ ਚੀਜ਼ ਮਿਲਦੀ ਆ
1: ਅੱਛਾ ਜੀ ਤੇ ਇਹ ਵੀ ਮੇਰਾ ਇੱਕ ਡੌਂਕੀ ਕਹਿ ਰਿਹਾ ਕੁਛ ਇਹ ਵੀ ਇਹਦਾ ਪਹਿਲੇ ਦੀ ਆਵਾਜ਼ ਸੁਣ ਲਓ ਇਹ ਕਹਿੰਦਾ ਮੇਰੀਆਂ ਵੀ ਕਿਸਮਾਂ ਦੱਸ ਦੋ
2: ਇਹਦੀਆਂ ਕਿਸਮਾਂ ਜੀ ਦੱਸੀਆਂ ਜੀ ਤਾਂ ਇੱਕੋ ਹੀ ਕਿਸਮ ਹੈ ਤਾਂ ਜਿੱਦਾਂ ਤੁਸੀਂ ਪਹਿਲੇ ਦੱਸਿਆ ਦਬਾਗ ਕਹਿੰਦਾ ਜਿਹੜੇ 100 ਰੋਗੀ ਦੇ ਵਿੱਚ
1: ਹਾਂਜੀ ਹਾਂਜੀ ਹਾਂਜੀ ਇਹਦੀ ਤੁਹਾਨੂੰ ਪਤਾ ਇਹਦੀ ਕਈ ਕਿਸਮਾਂ ਇਨਸਾਨ ਚ ਪਾਈ ਜਾਂਦੀਆਂ ਪਤਾ ਤੁਹਾਨੂੰ
2: ਇਨਸਾਨ ਦੇ ਵਿੱਚ ਤਾਂ ਜੀ
1: ਸਾਰੇ ਜਾਨਵਰ ਪਾਏ ਜਾਂਦੇ ਕਹਿ ਦੋ
2: ਦਿਮਾਗ ਚ ਭੂਸਾ ਭਰਿਆ ਤੇਰਾ ਦਿਮਾਗ ਝੋਟੇ
1: ਵਾਲਾ ਬਾਕੀ ਸਾਰਾ ਕੁਛ ਠੀਕ ਹੈ ਇਨਸਾਨ ਦੇ ਪੂਛ ਕਿਉਂ ਨੀ ਲੱਗੀ ਹੁੰਦੀ ਪੌਲ ਸਾਹਿਬ ਸਾਰਾ ਤੋਂ ਸ਼ੌਂਕ ਹੁੰਦਾ ਪੂਛ ਲਾਈ ਜਾਵੇ ਜਿੱਦਾਂ ਕੁੜੀਆਂ ਦੇ ਤਾਂ ਗੁੱਤ ਹੁੰਦੀ ਉਹ ਘੁਮਾ ਲੈਂਦੀਆਂ ਬੰਦੇ ਕਿੱਦਾਂ ਪੂਛ ਘੁਮਾਵੇ ਬੰਦੇ ਪੂਛ ਕਟਾ ਲਈ ਵਧੀਆ ਨਹੀਂ ਤਾਂ ਬਹੁਤ ਖੇਡਣਾ ਸੀ ਉਹਨਾਂ ਨੇ ਚਲੋ ਸਹੀ ਹੈ ਪੌਲ ਸਾਹਿਬ ਸਹੀ ਹੈ ਜੀ ਅੱਜ ਗਾਣੇ ਦੀ ਫਰਮਾਇਸ਼ ਦੱਸ ਦੋ ਸੋਹਣੀ ਜੀ ਫਿਰ ਅਸੀਂ ਲਾਈਏ ਪੇਸ਼ ਕਰੀਏ ਕਿਹੜਾ ਗਾਣਾ ਦੱਸਿਆ ਜੀ ਅੱਛਾ ਜੀ ਬੈਂਸ ਕੋ ਡੰਡਾ ਕਿਉਂ ਮਾਰਾ ਜੇ ਕੋਈ ਬੈਂਸ ਡੰਡਾ ਜਦੋਂ ਪੈਂਦਾ ਉਹਦੀ ਆਵਾਜ਼ ਤਾਂ ਕੁਛ ਇੱਦਾਂ ਹੀ ਹੋ ਜਾਂਦੀ ਹਾਂਜੀ ਚਲੋ ਜ਼ਰੂਰ ਖੁਆਇਸ਼ ਪੂਰੀ ਕੀਤੀ ਜਾਊਗੀ ਪੌਲ ਸਾਹਿਬ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ
2: ਮਿਹਰਬਾਨੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਮੇਰਾ 20 ਦਿਨ ਬਾਅਦ ਫੋਨ ਲੱਗਿਆ
1: ਉਹ ਤੁਹਾਡਾ ਭਲਾਵੇ ਸਰ ਕਿਆ ਬਾਤ ਹੈ ਜੀ ਮਾਫੀ ਜੀ ਅਸੀਂ ਤੁਹਾਡਾ ਫੋਨ ਨਹੀਂ ਚੱਕ ਪਾਏ ਕਿਉਂਕਿ ਬਹੁਤ ਸਾਰੇ ਬਿਜ਼ੀ ਨੰਬਰ ਆਉਂਦੇ ਹੁੰਦੇ ਤਾਂ ਕਰਕੇ ਜੀ ਕਦੀ ਕਦੀ ਸਾਡੇ ਨੰਬਰ ਵੀ ਨਹੀਂ ਲੱਗਦੇ ਜੀ ਨਾਲ ਇੱਕ ਵਾਰ ਸਾਡੇ ਨਾ ਸਾਡੇ ਮੇਨ ਹੈਡ ਵੀ ਸਾਨੂੰ ਫੋਨ ਕਰ ਰਹੇ ਆਪਾਂ ਫੋਨ ਨਹੀਂ ਚੱਕਦੇ ਉਹਨਾਂ ਨੇ ਚਲਾਇਆ ਉਹਨਾਂ ਦਾ ਵੀ ਬਿਜ਼ੀ ਆ ਰਿਹਾ ਸੀ

0: ਕੋਈ ਗੱਲ ਨਹੀਂ ਸਰ, ਪੌਲ ਸਾਹਿਬ ਜੀ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਵੇਗੀ। ਧੰਨਵਾਦ ਧੰਨਵਾਦ। ਓਕੇ ਜੀ, ਆਹੋ ਜੀ, ਮੇਰੀ ਭੈਣ ਕੋ ਡੰਡਾ ਕਿਉਂ ਮਾਰਾ, ਬਸ ਇਹੀ ਗਾਣੇ ਦੀ ਮੈਂ ਵੇਟ ਕਰ ਰਿਹਾ ਸੀ ਜੋ ਕਿ ਸਾਡੇ ਸਰੋਤਿਆਂ ਨੇ ਪੂਰੀ ਕਰ ਦਿੱਤੀ ਹੈ। ਲਓ ਜੀ ਸੁਣੋ,
1: ਕਿਉਂ ਮਾਰਾ ਕਿਉਂ ਮਾਰਾ
2: ਕਿਉਂ ਮਾਰਾ ਕਿਉਂ ਕਿਉਂ ਕਿਉਂ ਕਿਉਂ ਕਿਉਂ ਕਿਉਂ ਕਿਉਂ ਕਿਉਂ ਕਿਉਂ ਕਿਉਂ ਮੇਰੀ ਭੈਂਸ ਕੋ

0: तुम मत नाचे जब मैं दिल का बजाऊं, मैं दिल का बजाऊं। एक तारा मेरी भैंस को डंडा, मेरी भैंस को डंडा क्यों मारा, वो खेत में चारा चर दे थे, तेरे बाप का वो क्या कर दे थे।
1: तेरी भैंस को डंडा क्यों मारा।
2: हाँ जी दोस्तों, मेरी भैंस को डंडा क्यों मारा है तो जी बात डिस्कस करांगे। वो तो पहला साढ़े एक स्रोते है, उन्होंने अही गलबात करते हैं जी। स्वागत किया जाए यों करके जी। हेलो
3: हेलो जी, जी नमस्कार जी।
2: नमस्कार सर, नमस्कार। की नाम है थोड़ा सर?
3: राम रवाया शर्मा, पिंड समराए, जिला जलंधर तो बोल रहे हैं जी।
2: हाँ जी राम जी, बहुत स्वागत है जी। जेड़ा तुसी वर्ड बोलिया लुभाया जी, है ना? लुभाया ही है ना जी।
3: थोड़ा भी बहुत बहुत स्वागत है जी। दुध देने जी, दुध वाला जी, दुध तो बगैर सरदा नहीं किसी का भी।
2: सही है जी, सही है राम लुभाई। वो तो पहला एक सवाल आ रहा मन विच, कई नाम ना बड़े मुंह खोल के बोलने पेंदे जी, जिदा लुभाया जी, लुभाया।
3: ਸਪੰਚੀ
2: ਰਸਗੁੱਲੇ ਨਾਲ ਮੂੰਹ ਖੁੱਲ ਜਾਂਦਾ ਜ਼ਿਆਦਾ।
3: ਹਾਂਜੀ
2: ਰਾਮ ਲਵਾਇਆ ਜੀ, ਕੀ ਹਾਲ ਚਾਲ ਨੇ ਪਹਿਲੇ ਦੱਸੋ?
3: ਬਹੁਤ ਵਧੀਆ ਜੀ, ਤੁਸੀਂ ਹਰੇਕ ਜਦੋਂ ਵੀ ਆਉਂਦੇ ਆ
2: ਤਾੜੀਆਂ ਸਰ। ਤੀਸਰੀ ਤਾੜੀ ਮੇਰੀ ਸੀਗੀ ਜੀ, ਸੁਣ ਗਈ ਹੋਵੇ।
3: ਬਿਲਕੁਲ ਬਿਲਕੁਲ, ਤੁਹਾਡੀ ਤਾੜੀ ਤਾਂ ਪਹਿਲਾਂ ਸੁਣਦੀ ਹੈ ਜੀ, ਤੁਹਾਡੀ ਤਾਂ ਪਤਾ ਲੱਗ ਗਿਆ ਜਦੋਂ ਆ ਜਾਂਦੇ ਤੁਸੀਂ, ਉਦੋਂ ਪਤਾ ਲੱਗ ਜਾਂਦਾ ਵੀ ਅੱਜ ਰੌਣਕ ਮੇਲਾ ਲੱਗਣ ਵਾਲਾ।
2: ਠੀਕ ਹੈ ਸਰ, ਸਹੀ ਹੈ। ਇੱਦਾਂ ਹੀ ਨਾ ਕਿਸੇ ਨੇ ਤਾੜੀਆਂ ਮਾਰੀਆਂ, ਮੈਨੂੰ ਕਹਿ ਰਹੀ ਮੈਂ ਤਾੜੀ ਮਾਰਨ ਲੱਗਾ, ਬਾਅਦ ਚ ਦੇਖਿਆ 2-4-5 ਸੈਕਿੰਡ ਬੋਲਿਆ ਹੀ ਨੀ। ਮੈਂ ਕਿਹਾ ਕਿੱਥੇ ਗਏ ਸੀ, ਉਹ ਕਹਿੰਦੇ ਫੋਨ ਗਿਰ ਗਿਆ ਸੀ ਤਾੜੀ ਮਾਰਨ ਦੇ ਚੱਕਰ ਚ। ਹੋਰ ਕੀ ਰਾਹੁਲ ਆ ਜੀ, ਇੱਕ ਸਵਾਲ ਆ ਰਿਹਾ ਤੁਹਾਡੇ, ਮਤਲਬ ਤੁਹਾਡੇ ਲਈ। ਤੁਹਾਨੂੰ ਕੁਛ ਆਈਡੀਆ? ਮੈਨੂੰ ਕੋਈ 5-6 ਚੀਜ਼ਾਂ ਦੱਸ ਦੋ ਵਧੀਆ ਜੀਆਂ।
3: ਚੀਜ਼ਾਂ ਜੀ, ਏਦਾਂ ਬਰਫੀ ਬਣਦੀ ਆ, ਪਨੀਰ ਬਣਦਾ, ਪਨੀਰ ਦੇ ਪਕੌੜੇ ਬਣ ਜਾਂਦੇ, ਬਹੁਤ ਕੁਝ ਬਣ ਜਾਂਦਾ ਜੀ। ਹੋਰ ਆਪਣੇ ਖੋਏ ਤੋਂ ਕਈ ਕੁਛ ਗੁਲਾਬ ਜਾਮਣਾ, ਰਸਗੁੱਲੇ ਬਣ ਜਾਂਦੇ ਆ ਜੀ।
2: ਤੁਸੀਂ ਕਿਹਾ ਪਨੀਰ,
3: ਤੁਸੀਂ ਰਸ ਮਲਾਈ ਬਣ ਜਾਂਦੀ, ਰਸ ਮਲਾਈ ਵੀ ਦੁੱਧ ਤੋਂ ਬਣਦੀ ਹੈ ਜੀ।
2: ਹਾਂਜੀ ਪਨੀਰ ਦੇ ਪਕੌੜੇ ਵੀ ਕਹਿ ਤਾ।

0: ਪਨੀਰ ਦੇ ਵਿੱਚ ਤਾਂ ਬੇਸਣ ਵੀ ਆ ਗਿਆ ਨਾਲ ਸਰ।
1: ਹਾਂਜੀ
0: ਬੇਸਣ ਵੀ ਆ ਗਿਆ ਪਨੀਰ ਦੇ ਪਕੌੜੇ ਵਿੱਚ।
1: ਹਾਂਜੀ
0: ਵਿਚਾਰੇ ਇਹਨੂੰ, ਮੈਨੂੰ ਇਹ ਦੱਸੋ ਸਰ ਆ ਗਧੇ ਨੂੰ ਡੰਡੇ ਕੋ ਪੈਂਦੇ ਜ਼ਿਆਦਾ?
1: ਖੋਪੇ
0: ਕੀ ਅੱਖਾਂ ਤੇ ਬੰਨ ਦਿੱਤੇ ਜਾਂਦੇ ਸੀ ਵੈਸੇ?
1: ਅੱਖਾਂ ਤੇ ਬੰਨ ਦਿੱਤੇ ਜਾਂਦੇ, ਆਪ ਹੀ ਆਪਣੇ ਆਪ ਹੀ ਜਾਣੀ ਕੇ ਆਟੋਮੈਟਿਕਲੀ ਕੰਮ ਕਰ ਦਿੰਦੇ ਸੀ
0: ਤਾਂ ਕਿ ਇਹਨਾਂ ਧਿਆਨ ਨਾ ਪਟਕ ਜੇ।
1: ਹਾਂ ਬਿਲਕੁਲ ਬਿਲਕੁਲ
0: ਜੀ ਵਿਚਾਰੇ ਦੀ। ਦੇਖੋ ਮੈਂ ਤੁਹਾਨੂੰ ਦੱਸਾਂ, ਗਧੇ ਦੀ ਆਵਾਜ਼ ਨਾ ਬਹੁਤ ਸਵੀਟ ਹੁੰਦੀ ਹੋਣੀ, ਇਹ ਤਾਂ ਇੰਨਾ ਸਮਾਨ ਲੱਦਦਾ ਤਾਂ ਇਹ ਜ਼ੋਰ ਲਾ ਕੇ ਇੱਦਾਂ ਬੋਲਦਾ ਜੀ।
1: ਬਿਲਕੁਲ ਬਿਲਕੁਲ ਹਾਂਜੀ
0: ਰਾਮ ਲਭਾਇਆ ਜੀ। ਪਰ ਰਾਮ ਲਭਾਇਆ ਜੀ, ਕਦੀ ਤੁਸੀਂ ਕੋਈ ਜਾਨਵਰ ਰੱਖਿਆ ਇੱਧਰ? ਘੋੜਾ, ਮੱਝ, ਬੱਕਰੀ, ਅੱਗਾ ਦਾ ਹੀ ਹੋਵੇ ਭਾਵੇਂ?
1: ਨਹੀਂ ਗਧਾ ਤਾਂ ਨਹੀਂ ਰੱਖਿਆ ਜੀ, ਅਸੀਂ ਮੱਝਾਂ ਗਾਈਆਂ ਆਪਣੇ ਕੁੱਤੇ ਰੱਖਦੇ ਨੇ, ਬਹੁਤ ਖੇਤੀਬਾੜੀ ਬਹੁਤ ਵਧੀਆ ਕਰ ਦਿੰਦੇ ਸੀ ਮੈਂ
0: ਕੁੱਤੇ ਜੀ
1: ਖੇਤੀਬਾੜੀ ਕਰੀ ਦੀ ਸੀ, ਕੁੱਤੇ ਵੀ ਰੱਖਦੇ ਸੀ ਪਾਲ ਦਿੰਦੇ ਸੀ, ਮੱਝਾਂ ਗਾਈਆਂ ਬਹੁਤ ਵਧੀਆ ਪਾਲੀਆਂ ਜੀ ਅਸੀਂ ਬਹੁਤ।
0: ਅੱਛਾ ਜੀ, ਵਾਹ ਜੀ ਵਾਹ ਵਾਹ ਵਾਹ ਵਾਹ, ਇਹ ਤਾਂ ਬੜਾ ਵਧੀਆ ਕੰਮ ਸੀਗਾ ਸਾਡਾ ਫਿਰ ਤਾਂ।
1: ਹਾਂਜੀ ਹਾਂਜੀ,
0: ਪਰ ਮੈਂ ਸੋਚਦਾ ਪਿਆ ਜੇ ਖੇਤ ਤੁਸੀਂ ਖੇਤਾਂ 'ਚ ਮਤਲਬ ਖੇਤ ਦੀ ਗੱਲ ਕੀਤੀ, ਉਹਦੇ ਵਿੱਚ ਕੁੱਤੇ ਕੀ ਕਰਦੇ ਜੀ ਸਰ?
1: ਕੁੱਤੇ ਇੱਦਾਂ ਹੁੰਦੇ ਰਾਖੀ ਰੁਖੀ ਕਰ ਲੈ ਹੁੰਦੇ ਨਾਲ ਨਾਲ ਜੀ, ਬੰਦੇ ਰਾਤ ਨੂੰ ਪਾਣੀ ਲਾਉਣਾ ਪੈਂਦਾ ਸੀ ਕਣਕਾਂ ਨੂੰ ਆਪਣੇ।
0: ਅੱਛਾ ਜੀ,
1: ਕਈ ਕੋਈ ਕੰਮ ਕਰਨੇ ਪੈਂਦੇ ਕੁੱਤੇ ਨਾਲੋਂ ਨਾਲ, ਫਿਰ ਰਾਖੀ ਜਾਨਵਰ ਕਈ ਹੁੰਦੇ ਆ ਨਾਲ।
0: ਹਾਂਜੀ ਹਾਂਜੀ ਹਾਂਜੀ,
1: ਰਾਖੀ ਕਰਦੇ ਜੀ।
0: ਠੀਕ ਆ ਸਰ, ਅੱਛਾ ਜੀ ਅੱਛਾ ਜੀ, ਸਮਝ ਗਿਆ ਸਮਝ ਗਿਆ ਰਾਮ ਲਭਾਇਆ ਜੀ।
1: ਹਾਂਜੀ ਹਾਂਜੀ,
0: ਚਲੋ ਰਾਮ ਲਭਾਇਆ ਜੀ, ਆਖਰੀ ਇੱਕ ਸਵਾਲ ਆ ਰਿਹਾ ਮੇਰੇ ਮਤਲਬ ਮੂੰਹ ਚੋਂ।
1: ਹਾਂਜੀ,
0: ਕਦੀ ਤੁਸੀਂ ਵਿਲੈਤੀ ਕਾਓ ਦੇਖੀਆਂ ਬਾਹਰਲੀਆਂ ਗਾਵਾਂ?
1: ਬਾਹਰਲੀਆਂ ਗਾਵਾਂ ਜਿਹੜੀਆਂ ਆਮ ਗਾਈਆਂ ਢੁੱਠਾਂ ਤੋਂ ਬਗੈਰ ਹੁੰਦੀਆਂ, ਹੁਣ ਆਪਣੇ ਜਿਹੜੀਆਂ ਗਾਈਆਂ ਆਪਣੇ ਪਾਲਦੇ ਲੋਕੀ ਜਿਹੜੇ,
0: ਹਾਂਜੀ
1: ਉਹ ਉਧਰਲੀ ਬਰੀਡ ਆ, ਬਾਹਰਲੀ ਬਰੀਡ ਆ ਜੀ, ਜਿਹੜੀ ਢੁੱਠ ਵਾਲੀ ਗਾਂ ਆ ਉਹ ਆਪਣੀ ਪੰਜਾਬ ਆਪਣੀ ਬਰੀਡ ਆ ਇੰਡੀਅਨ।
0: ਕਿਹੜੀ ਗਾਂ ਵਧੀਆ ਆਪਣੀ ਇੰਡੀਆ ਦੀ ਕਿ ਬਾਹਰਲੀ ਗਾਂ?
1: ਨਹੀਂ ਜਿਹੜੀ ਇੰਡੀਅਨ ਬਰੀਡ ਵਧੀਆ, ਦੁੱਧ ਉਹਦਾ ਖਰਾ ਹੁੰਦਾ ਜੀ।
0: ਅੱਛਾ ਜੀ, ਦੁੱਧ ਖਰਾ ਹੁੰਦਾ? ਪਰ ਮੈਂ ਇੱਕ ਗੱਲ ਹੋਰ ਆ ਰਹੀ ਆ ਨਾ ਵਿੱਚੋਂ, ਕਹਿੰਦੇ ਨਾ ਦੁੱਧ ਚਿੱਟਾ ਹੁੰਦਾ ਪਰ ਕਦੀ ਕਦੀ ਤਾਂ ਪੀਲਾ ਵੀ ਹੁੰਦਾ, ਏਦਾਂ ਵੀ ਹੁੰਦਾ ਜੀ?
1: ਪੀਲਾ ਦੁੱਧ ਹੋ ਜਾਂਦਾ ਕਿਸੇ ਵੇਲੇ, ਜ਼ਿਆਦਾ ਕਣਕ ਉੱਡ ਜਾਂਦਾ ਫਿਰ ਪੀੜਾ ਵੀ ਰੰਗ ਹੋ ਜਾਂਦਾ।
0: ਅੱਛਾ ਜੀ,
1: ਚਿੱਟਾ ਜਾਂਦਾ,
0: ਜਾਂ ਤਾਂ ਮੈਂ ਧੁੱਪ 'ਚ ਜ਼ਿਆਦਾ ਦੇਖ ਲਿਆ ਹੋਣਾ, ਪੀਲੀ ਧੁੱਪ ਹੁੰਦੀ ਨਾ ਤਾਂ ਕਰਕੇ ਜੀ। ਕਾਲਾ ਦੁੱਧ ਦਿਖੇ, ਨੀਲੇ ਨੀਲੇ ਆਸਮਾਨ 'ਚ ਦੇਖੋ ਨੀਲਾ ਦੁੱਧ ਦਿਖੇ, ਲਾਲ 'ਚ ਦੇਖੋ ਲਾਲ ਦੁੱਧ ਦਿਖੇ, ਹੋਰ ਕੀ, ਸਵੇਰੇ ਸਵੇਰੇ ਚਿੱਟਾ ਦਿਖੇ। ਚਲੋ ਵਧੀਆ ਲੱਗਿਆ ਰਾਮ ਲਭਾਇਆ ਜੀ, ਇੱਕ ਗਾਣੇ ਦੀ ਪੇਸ਼ਕਾਰੀ ਦੱਸ ਦਿਓ ਸੋਹਣੀ ਜੀ। ਫਿਰ
1: ਗਾਣਾ ਜੀ ਇੱਦਾਂ ਆ, ਸੁਮਨ ਕਲਿਆਣਪੁਰ ਜੀ ਬਹੁਤ ਵਧੀਆ,
0: ਕੀ ਬਾਤ ਹੈ ਜੀ,
1: ਆਪਣੇ ਤੋਂ ਵਿਛੜ ਗਏ ਆ
0: ਜੀ,
1: ਉਹਨਾਂ ਦਾ ਗਾਇਆ ਗੀਤ ਨਾ ਨਾ ਕਰਕੇ ਪਿਆਰ ਤੁਮੀ ਸੇ ਕਰ ਬੈਠੇ, ਬਹੁਤ ਵਧੀਆ ਗੀਤ ਹੈ ਜੀ, ਉਹ ਸੁਣਾ ਦਿਓ।
0: ਕੀ ਬਾਤ ਹੈ ਜੀ, ਕੀ ਬਾਤ ਹੈ, ਨਾ ਨਾ ਕਰਤੇ ਨਾ ਨਾ ਕਰਤੇ ਨਾ ਚਾਹ ਫਿਰ ਵੀ ਪੀ ਬੈਠੇ, ਚਾਹ ਬੜੀ ਜ਼ਰੂਰੀ ਹੈ ਜੀ। ਕੋਈ ਨਾ ਰਾਹੁਲ ਆਇਆ ਜੀ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਧੰਨਵਾਦ ਜੀ।
1: ਬਹੁਤ ਬਹੁਤ ਤੁਹਾਡਾ ਵੀ ਧੰਨਵਾਦ, ਨਮਸਕਾਰ ਜੀ।
0: ਨਮਸਕਾਰ ਸਰ, ਨਮਸਕਾਰ, ਬਾਏ ਬਾਏ ਬਾਏ ਬਾਏ। ਓ ਜੀ ਨਾ ਨਾ ਕਰਤੇ ਪਿਆਰ ਤੁਮੀ ਸੇ ਕਰ ਬੈਠੇ ਗਾਣਾ ਸੁਣਦੇ ਹਾਂ, ਉਹ ਤੋਂ ਬਾਅਦ ਆਉਂਦੇ ਹਾਂ ਜੀ, ਟਿਊਨ ਇਨ ਕਰਦੇ ਹਾਂ।

0: ਹਾਂਜੀ ਹਾਂਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ। ਮੈਂ ਤੁਹਾਡਾ ਆਪਣਾ ਅੱਜ ਦੋਧੀਆ ਬੋਲ ਰਿਹਾ ਜੀ, ਰਾਮੂ ਦੋਜੀ ਸਵਾਗਤ ਕਰਦਾ ਸਾਡੇ ਇੱਕ ਨਵੇਂ ਸਰੋਤੇ ਦਾ ਜੀ। ਮੈਂ ਕਿਹਾ ਜੀ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਵੈਲ ਤੁਹਾਡਾ ਸਵਾਗਤ ਹੈ ਸਰ। ਵੈਸੇ ਕੀ ਨਾਮ ਹੈ ਸਰ ਤੁਹਾਡਾ?
1: ਹਰੀਸ਼ ਕੁਮਾਰ ਜੀ, ਮੈਂ ਹਿਸਾਰ ਤੋਂ ਬੋਲਦਾ, ਹਿਸਾਰ ਹਰਿਆਣੇ
0: ਤੋਂ। ਅੱਛਾ ਜੀ, ਹਰੀਸ਼ ਕੁਮਾਰ ਜੀ। ਹਾਂਜੀ, ਦੋ ਹਰੀਸ਼ ਆ ਗਏ ਸਾਡੇ ਤੋਂ ਅੱਜ।
1: ਅੱਛਾ ਜੀ,
0: ਹਾਂਜੀ, ਕੀ ਕੀਤਾ ਜਾਵੇ ਫਿਰ?
1: ਰਿਪੋਰਟ ਲਿਖਾਓ,
0: ਨਾਮ ਚੇਂਜ ਕਰਨਾ ਪਊਗਾ ਸਰ ਤੁਹਾਨੂੰ ਹੁਣ।
1: ਦੇਖ ਲਓ ਫਿਰ, ਕਰ ਦਿਓ।
0: ਕੁਮਾਰ ਹਰੀਸ਼ ਰੱਖਦਾ ਤੁਹਾਡਾ ਨਾਮ?
1: ਕੁਮਾਰ ਰੱਖ ਦਿਓ, ਕੋਈ ਗੱਲ ਨਹੀਂ।
0: ਤੇ ਕੁਮਾਰ ਹੀ ਕਹਿ ਲਈਏ ਸਰ ਤੁਹਾਨੂੰ?
1: ਕਹਿ ਲਓ ਕੁਮਾਰ ਮੈਂ।
0: ਹਾਂ ਫਿਰ ਠੀਕ ਹੈ ਜੀ ਸਰ, ਨਹੀਂ ਹਰੀਸ਼ ਹੀ ਕਹੋਗੇ ਸਰ, ਨਾਮ ਹੀ ਤੁਹਾਡਾ ਇੰਨਾ ਸੋਹਣਾ, ਅਸੀਂ ਕੋਈ ਚੇਂਜ ਕਰੀਏ ਸਰ? ਅਸੀਂ ਤਾਂ ਜਸਟ ਸਰ, ਮਿਲਕ ਡੇ ਦੀਆਂ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਤੁਹਾਨੂੰ।
1: ਸਾਰਿਆਂ ਨੂੰ ਵਧਾਈਆਂ ਜੀ।
0: ਤੇ ਦੁੱਧ ਪੀ ਕੇ ਬਣਾਉਂਗੇ ਕਿ ਫਿਰ ਅੱਜ ਕੁਝ ਹੋਰ ਚੱਲੂਗਾ?
1: ਸਾਰਾ ਦਿਨ ਹੀ ਚਾਹੀਦਾ ਜੀ।
0: ਅੱਛਾ ਜੀ, ਸਾਰਾ ਦਿਨ ਕਿੰਨਾ ਮਤਲਬ?
1: ਸਵੇਰੇ ਸਵੇਰੇ ਵੀ ਪੀ ਲਈਦਾ, ਕਦੇ ਦੁਪਹਿਰੀ ਲੱਸੀ ਪੀ ਲਈ, ਫਿਰ ਦਹੀਂ ਖਾ ਲਈ।
0: ਅੱਛਾ ਜੀ, ਮੈਂ ਤੇ ਵੀ ਸੁਣਿਆ ਕਹਿੰਦੇ ਕਦੀ ਪੇਟ ਚ ਵੀ ਲੱਸੀ ਬਣ ਜਾਂਦੀ ਹੁੰਦੀ, ਇਹ ਗੱਲ ਸੱਚ ਹੈ?
1: ਦੇਖੋ ਜੀ, ਪੇਟ ਦੇ ਵਿੱਚ ਗਏ ਪਿੱਛੇ ਹਰ ਚੀਜ਼ ਦੀ ਲੱਸੀ ਬਣਨੀ ਹੈ ਜੀ, ਜਿਹੜੀ ਚੀਜ਼ ਵੀ ਅੰਦਰ ਗਈ।
0: ਤਾਂ ਫਿਰ ਕਹਿਣ ਦਾ ਮਤਲਬ ਜਦੋਂ ਸਾਨੂੰ ਉਲਟੀ ਆਉਂਦੀ ਉਹ ਲੱਸੀ ਨਿਕਲਦੀ ਹੁੰਦੀ ਹੈ?
1: ਬਿਲਕੁਲ ਜੀ, ਉਹ ਸਾਰਾ ਲੱਸੀ ਦਾ ਹੀ ਹਿਸਾਬ ਕਿਤਾਬ ਹੈ ਜੀ, ਦੇਖ ਲਓ।
0: ਏ ਮਤਲਬ ਉਹਦਾ ਮਿਕਸਚਰ ਹੁੰਦਾ ਜੀ, ਹਨਾ?
1: ਉਹ ਆਟੋਮੈਟਿਕ ਲੱਸੀ ਹੈ ਜੀ।
0: ਆਟੋਮੈਟਿਕ ਲੱਸੀ ਆ, ਤੇ ਮਸ਼ੀਨ ਹੋਈ ਉਹ ਤਾਂ ਫਿਰ, ਹਨਾ ਜੀ?
1: ਉਹ ਅੰਦਰ ਮਸ਼ੀਨ ਲੱਗੀ ਹੋਈ ਹੈ ਜੀ।
0: ਅੱਛਾ ਜੀ, ਚਲੋ ਸਹੀ ਹੈ ਜੀ। ਮੈਂ ਜੀ ਇੱਕ ਆਪਣਾ ਆ ਰਿਹਾ ਮੈਨੂੰ ਸਵਾਲ ਤੁਹਾਡੇ ਤੋਂ ਆਪਣਾ ਹਰੀਸ਼ ਜੀ, ਜਿੱਦਾਂ ਤੁਸੀਂ ਕਹਿੰਦੇ ਲੱਸੀ ਪੀਂਦੇ, ਓਬਵੀਅਸਲੀ ਇਕੱਲੇ ਨਹੀਂ ਲੱਸੀ ਪੀਂਦੇ ਹੋਗੇ, ਨਾਲ ਦੇ ਵੀ ਲੱਸੀ ਪੀਂਦੇ ਹੋਗੇ, ਹਨਾ ਜੀ?
1: ਬਿਲਕੁਲ ਜੀ।
0: ਪਹਿਲਾਂ ਇਹ ਦੱਸੋ ਫਿਰ, ਲੱਸੀ ਪੀਣ ਤੋਂ ਬਾਅਦ ਸਭ ਤੋਂ ਜਿਹੜਾ ਲੰਮਾ ਡਕਾਰ ਮਾਰਨ ਦਾ ਰਿਕਾਰਡ ਤੁਹਾਡੇ ਘਰ 'ਚ ਕਿਹਦਾ ਹੈ ਜੀ?
1: ਮੇਰਾ ਹੀ ਹੈ ਜੀ।
0: ਕਿੰਨੇ ਕੁ ਸੈਕਿੰਡ ਦਾ?
1: ਹਾਂਜੀ,
0: ਕਿੰਨੇ ਕੁ ਸੈਕਿੰਡ ਦਾ ਜੀ?

0: ਕਿੰਨਾ ਕੁ ਲੰਬਾ?
1: ਬੜਾ ਲੰਬਾ ਜੀ।
0: ਮਾਰ ਕੇ ਦਿਖਾਓਗੇ?
1: ਹਾਂਜੀ,
0: ਡਕਾਰ ਮਾਰ ਕੇ ਦਿਖਾਓਗੇ ਸਰ? ਅੱਛਾ ਜੀ, ਇਹ ਲੰਬਾ ਜੇ, ਇਹ ਲੰਬਾ ਤੇ ਫਿਰ ਮੈਨੂੰ ਤਾਂ ਲੱਗਦਾ ਬਾਕੀਆਂ ਦੇ ਤਾਂ ਹਵਾ ਚ ਨਿਕਲ ਜਾਂਦੇ ਹੋਗੇ ਜੀ।
1: ਦੇਖੋ ਜੀ, ਬਾਕੀਆਂ ਵਾਸਤੇ ਵੀ ਛੱਡਦਾ ਕਿ ਨਹੀਂ ਡਕਾਰ?
0: ਅੱਛਾ ਨਹੀਂ, ਕੀ ਗੱਲ, ਬੋਤਲ ਚ ਫਿੱਟ ਕਰਨਾ?
1: ਨਹੀਂ
0: ਨਹੀਂ ਨਹੀਂ ਸਰ, ਇੱਦਾਂ ਕਿਉਂ, ਸਗੋਂ ਤੁਹਾਡਾ ਹਾਜ਼ਮਾ ਠੀਕ ਹੋਊਗਾ ਸਰ,
1: ਦੇਖ ਲਓ ਫਿਰ।
0: ਹਾਂਜੀ ਚਲੋ ਸਹੀ ਹੈ ਸਰ। ਸਰ ਇੱਕ ਗੱਲ ਦੱਸੋ,
1: ਹਾਂਜੀ,
0: ਆਪਾਂ ਤੁਸੀਂ ਕਿਹਦਾ ਦੁੱਧ ਪੀਂਦੇ ਆ ਜੀ, ਗਾਂ ਦਾ ਕਿ ਮੱਝ ਦਾ?
1: ਦੇਖੋ ਜੀ, ਆਪਾਂ ਸਭ ਤੋਂ ਪਹਿਲੇ ਤਾਂ ਪੀਤਾ ਮਾਲ ਆਪਣੀ ਦਾ।
0: ਹਾਂਜੀ, ਅੱਛਾ ਜੀ,
1: ਦੇਖੋ ਜੀ
0: ਮੈਂ ਤੁਹਾਨੂੰ ਦੱਸਾਂ, ਮੈਂ ਤਾਂ ਮਾਂ ਦਾ ਨੀ ਪੁੱਛਿਆ, ਉਹ ਤਾਂ ਸਾਨੂੰ ਵੀ ਪਤਾ ਜੀ, ਅੱਜ ਤੱਕ ਗਾਂ ਦਾ ਤੇ ਮੱਝ ਦਾ?
1: ਦੇਖੋ ਜੀ, ਅੱਜ ਤਾਂ ਮੱਝ ਦਾ ਪੀ ਰਹੇ
0: ਹਾਂ। ਮੱਝ ਦਾ ਪੀ ਰਹੇ ਹਾਂ, ਮਤਲਬ ਕੀ ਤਾਕਤ ਤੂਕਤ ਆਈ ਮੱਝ ਦਾ ਦੁੱਧ ਪੀ ਕੇ?
1: ਤਾਕਤ ਹਮੇਸ਼ਾ ਤਾਕਤ ਹੀ ਰਹਿੰਦੀ ਹੈ ਜੀ। ਦੇਖੋ ਜੀ, ਜੇ ਆਪਣੇ ਆਪ ਨੂੰ ਤਾਕਤਵਰ ਸਮਝਾਂਗੇ ਜੀ, ਆਪਣੇ ਆਪ ਨੂੰ ਤਾਕਤਵਰ ਹੋ ਕੇ ਹੀ ਆਪਾਂ ਆਪਣੇ ਆਪ ਨੂੰ ਡੁਬੋ ਦਾਂਗੇ ਤੇ ਆਪਾਂ ਸਮਝ ਲਾਂਗੇ ਆਪਾਂ ਹਾਰ ਗਏ ਫਿਰ।
0: ਕਦੀ ਕਦੀ ਏਦਾਂ ਦਿਲ ਨੀ ਕੀਤਾ ਕਿ ਮੱਝ ਨੂੰ ਥੈਂਕ ਯੂ ਕਰ ਦਿੱਤਾ ਜਾਵੇ ਐਵੇਂ ਨਕਾਉ ਨੂੰ?
1: ਬਿਲਕੁਲ ਜੀ, ਸਾਰਾ ਆਪਾਂ ਮੱਝ ਨੂੰ ਦਿੰਦੇ ਆ ਜੀ।
0: ਅੱਛਾ ਜੀ, ਨਹੀਂ ਥੈਂਕ ਯੂ ਕਦੀ ਕਹਿਣੀ, ਅੱਜ ਥੈਂਕ ਯੂ ਕਹਿ ਦੋ। ਹੈਲੋ, ਸਾਡੀ ਸੁਣ ਰਹੀ ਹੈ ਗਾਂ ਸਾਡੀ ਜੀ, ਕਹਿ ਦੋ ਧੰਨਵਾਦ।
1: ਧੰਨਵਾਦ ਮੱਝ ਜੀ,
0: ਆ ਵੈਲਕਮ ਕਹਿਣ ਲੱਗੀ ਜੀ, ਕਹਿੰਦਾ ਜੀ ਵੈਲਕਮ,
1: ਥੈਂਕ ਯੂ ਜੀ।
0: ਕਿਆ ਬਾਤ ਹੈ ਸਰ, ਚਲੋ ਬਹੁਤ ਵਧੀਆ ਲੱਗਾ ਸਰ ਹਰੀਸ਼ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਕਿਹੜਾ ਗਾਣਾ ਸੁਣਨਾ ਚਾਹੋਗੇ ਅੱਜ?
1: ਗਾਣਾ ਜਿਹੜਾ ਦੱਸਿਆ ਸੀ ਪਾਨੂ ਜੀ, ਮੈਂ ਵੀ ਭੁੱਲ ਗਿਆ ਜੀ, ਦੇਖ ਲਓ ਜੀ।
0: ਗਾਣਾ ਭੁੱਲ ਗਏ ਜੀ, ਕੋਈ ਗੱਲ ਨਹੀਂ, ਆਪਾਂ ਗਾਣਾ ਲਾ ਦਿੰਦੇ ਹਾਂ, ਸੋਹਣਾ ਜਿਹਾ ਤੁਹਾਡੇ ਲਈ ਪੇਸ਼ ਕਰ ਦਿੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਹਰੀਸ਼ ਜੀ ਤੁਹਾਡਾ ਗੱਲਬਾਤ ਕਰਨ ਲਈ।
1: ਚੰਗਾ
0: ਚੰਗਾ ਜੀ, ਬਾਏ ਬਾਏ। ਹੋਰ ਵੀ ਦੋਸਤੋ, ਕੀ ਹਾਲ ਚਾਲ ਨੇ? ਅੱਜ ਹੈਗਾ ਜੀ ਮਿਲਕ ਡੇ, ਯਾਨੀ ਕਿ ਦੁੱਧ ਦਿਵਸ। ਦੇਖੋ ਜੀ, ਦੁੱਧ ਜਿਹੜਾ ਨਾ ਆਪਣੇ ਜਿਹੜੇ ਸਰੀਰ ਲਈ ਕਹਿੰਦੇ ਨਾ ਬਹੁਤ ਹੀ ਵਧੀਆ ਹੁੰਦਾ ਹੈ, ਕਿਉਂਕਿ ਕਹਿੰਦੇ ਨਾ ਦੁੱਧ ਇੱਦਾਂ ਦੀ ਚੀਜ਼ ਹੈ ਨਾ ਜਿਹੜੇ ਸਾਰੇ ਪੀ ਵੀ ਲੈਂਦੇ ਨੇ ਅਤੇ ਕਹਿੰਦੇ ਨਾ ਮਤਲਬ ਫੇਵਰੇਟ ਵੀ ਬਣ ਜਾਂਦਾ, ਅਤੇ ਦੁੱਧ ਵਿੱਚੋਂ ਵੀ ਕਿੰਨੀਆਂ ਕਿੰਨੀਆਂ ਚੀਜ਼ਾਂ ਬਣ ਜਾਂਦੀਆਂ ਜੀ, ਆਪਾਂ ਉਹ ਵੀ ਗੱਲਬਾਤ ਕਰਾਂਗੇ ਆਪਣੇ ਆ ਦੋਸਤਾਂ ਨਾਲ। ਉਸ ਤੋਂ ਪਹਿਲਾਂ ਆਪਾਂ ਸੋਹਣਾ ਗਾਣਾ ਸੁਣਦੇ ਜੀ।
2: Na na na na nothing na ginthirukku thattu

ਹਾਂਜੀ ਹਾਂਜੀ ਹਾਂਜੀ ਦੋਸਤੋ, ਕੀ ਹਾਲ ਚਾਲ ਨੇ ਜੀ? ਮੈਂ ਜੀ ਤੁਹਾਡਾ ਆਪਣਾ ਦੋਦੀਆ ਜੀ ਰਾਮੂ ਦੋਜੀ, ਰਾਮੂ ਦੋਜੀ ਸਵਾਗਤ ਕਰਦਾ ਜੀ। ਸਭ ਤੋਂ ਪਹਿਲਾਂ ਮਿਊਜ਼ਿਕ ਲਗਾ ਦਿੱਤਾ ਜਾਵੇ, ਫੀਲ ਨਹੀਂ ਆਉਂਦਾ ਜੀ। ਜਿਵੇਂ ਕਿ ਸਭ ਨੂੰ ਪਤਾ ਹੈ ਜੀ, ਅੱਜ ਮਿਲਕ ਡੇ ਆ ਜੇ, ਅਜੇ ਗਾਂ ਸਾਡੀਆਂ ਬੋਲਣ ਲੱਗੀਆਂ ਹੋਈਆਂ।

0: ਹੈਲੋ
1: ਹੈਲੋ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੀ ਨਾਮ ਤੁਹਾਡਾ ਸਰ?
1: ਰਾਕੇਸ਼ ਸ਼ਾਮਣੀ ਤੋਂ ਬੋਲਣਾ ਜਲਾ।
0: ਰਾਕੇਸ਼ ਹੈ ਨਾ ਜੀ? ਹਾਂ, ਬੜੇ ਮਾਡਰਨ ਸਟਾਈਲ 'ਚ ਬੋਲਿਆ ਰਾਕੇਸ਼।
1: ਹਾਂਜੀ
0: ਕੀ? ਹਾਂਜੀ ਜੀ, ਅੱਛਾ ਜੀ। ਯਾਰ ਕੇ ਜੀ, ਕੀ ਹੋਇਆ ਤੁਹਾਨੂੰ? ਕੋਈ ਡਾਂਟਰ ਲੱਗਾ ਜੇ ਪਿਆਰ? ਕਿਹੜੇ ਪਿੰਡ ਆਰਾਮ ਨਾਲ ਬਹਿ ਗਏ ਚੁੱਪ ਕਰਕੇ ਬਹਿ ਗਏ? ਮੈਨੂੰ ਇਹ ਦੱਸੋ ਜੀ, ਆਪਣਾ ਦੁੱਧ ਤੇ ਮਤਲਬ ਗਾਂ ਦੇ ਦੁੱਧ ਚ ਤੇ ਕਹਿੰਦੇ ਨੇ ਮੱਝ ਦੇ ਦੁੱਧ ਚ ਫਰਕ ਕੀ ਹੁੰਦਾ ਜੀ?
1: ਫਰਕ ਇਹੀ ਹੈ ਜੀ, ਉਹ ਪੀਲਾਪਨ ਹੁੰਦਾ ਥੋੜਾ ਜਿਹਾ ਤੇ ਨਾਲੇ ਪਤਲਾ ਹੁੰਦਾ, ਤੇ ਇਹ ਭਾਰਾ ਹੁੰਦਾ ਥੋੜਾ ਜਿਹਾ, ਚਿੱਟਾ ਚਿੱਟਾ ਦੁੱਧ ਹੁੰਦਾ ਹੈ।
0: ਅੱਛਾ ਜੀ, ਬਾਲਟੀ ਤਾਂ ਭਾਰੀ ਲੱਗਦੀ ਕਿਉਂਕਿ ਦੁੱਧ ਭਾਰਾ ਹੁੰਦਾ।
1: ਹਾਂਜੀ।
0: ਅੱਛਾ, ਕਿਹਦਾ ਦੁੱਧ ਪੀਲਾ ਹੁੰਦਾ ਜੀ?
1: ਗਾਂ ਦਾ।
0: ਗਾਂ ਦਾ ਦੁੱਧ ਪੀਲਾ ਹੁੰਦਾ, ਤੇ ਤੁਸੀਂ ਕਿਹੜਾ ਪੀਂਦੇ ਹੋ?
1: ਆਪਾਂ ਜੀ ਦੋਨੋਂ ਪੀ ਲਈਦੇ।
0: ਅੱਛਾ ਜੀ, ਕਦੀ ਇੱਦਾਂ ਹੋਇਆ ਕਿ ਮਤਲਬ ਦਾਦਾ ਪੀਲਾ ਦੁੱਧ ਪੀਣ ਨੂੰ ਦਿਲ ਨਾ ਕਰ ਰਿਹਾ ਹੋਵੇ ਤੇ ਚਿੱਟਾ ਮਿਕਸ ਕਰ ਲਿਆ ਹੋਵੇ ਵਿੱਚ?
1: ਹਾਂਜੀ ਬਿਲਕੁਲ ਜੀ।
0: ਕੀ ਹੋਇਆ ਫਿਰ ਉਹਦਾ ਨਤੀਜਾ?
1: ਨਤੀਜਾ ਇੱਕੋ ਹੀ ਹੋ ਗਿਆ ਫਿਰ।
0: ਕੀ ਹੋਇਆ ਜੀ?
1: ਇੱਕੋ ਚੀਜ਼ ਹੀ ਹੋ ਗਈ ਜੀ ਦੋਨਾਂ।
0: ਕੀ ਹੋਣੀ ਸੀ? ਨਹੀਂ, ਅੰਦਰ ਜਾ ਕੇ ਕੁਛ ਹੋਇਆ, ਰਿਐਕਸ਼ਨ ਰੁਕਸ਼ਨ ਹੋਇਆ ਕੁਛ? ਬਿਲਕੁਲ ਕਿਦਾਂ ਕਹਿਤਾ ਤੁਸੀਂ? ਯਾਰ ਤੁਸੀਂ, ਅੱਛਾ ਜੀ, ਮੈਂ ਜਿੱਦਾਂ ਮਰਜ਼ੀ ਸਮਝ ਲਿਆ, ਸੋਰੀ, ਫਿਰ ਮੈਂ ਗਾਂ ਸਮਝ ਲਿਆ ਜੀ।
1: ਹਾਂਜੀ
0: ਹਾਂਜੀ, ਮੈਂ ਆਪਣੇ ਆਪ ਨੂੰ ਸਮਝਿਆ ਜੀ।
1: ਹਲਦੀ
0: ਵਾਲਾ ਦੁੱਧ ਹੈ ਜੀ?
1: ਹਾਂਜੀ।
0: ਫਿਰ ਜੀ ਅੱਗੇ ਦੋ ਹੋ ਗਏ ਜੀ।
1: ਹਾਂਜੀ,
0: ਟਿਕ ਟਿਕ ਟਿਕ ਟਿਕ ਟਿਕ ਟਿਕ, ਟਾਈਮ ਜਾ ਰਿਹਾ ਜੀ, ਅੱਗੇ ਬੋਲੋ ਜੀ। ਦੋ ਹੋ ਗਏ ਤੁਹਾਡੇ, ਤਿੰਨ ਹੋਰ ਚੀਜ਼ਾਂ ਦੱਸ ਦਿਓ ਜੀ। ਦੁੱਧ ਤੋਂ ਹੋਰ ਕੀ ਪੀ ਸਕਦੇ ਆਪਾਂ? ਦੁੱਧ ਦੇ ਨਾਲ ਮਤਲਬ ਦੁੱਧ ਦਾ ਕੀ ਬਣਦਾ ਆ ਪੀਣ 'ਚ?
1: ਬੜਾ ਕੁਛ ਬਣ ਜਾਂਦਾ
0: ਪੀਣ ਵਿੱਚ, ਉਹ ਤਾਂ ਸਾਨੂੰ ਵੀ ਪਤਾ ਜੀ, ਬਹੁਤ ਕੁਛ ਬਣ ਜਾਂਦਾ ਜੀ। ਐਵੇਂ ਥੋੜ੍ਹੀ ਮਿਠਾਈਆਂ ਦੀ ਦੁਕਾਨਾਂ ਖੁੱਲ ਗਈਆਂ ਜੀ। ਹਾਂਜੀ, ਦੱਸੋ ਫਿਰ, ਤਿੰਨ ਰਹਿ ਗਈਆਂ ਜੀ।
1: ਬਸ ਫਿਰ ਅੱਗੋਂ ਤੁਸੀਂ ਜੋੜ ਲਓ ਜੀ, ਸਾਡਾ ਸਾਥ ਦਿਓ ਥੋੜ੍ਹਾ
0: ਜਿਹਾ। ਚਾਹ ਨਹੀਂ ਪੀਂਦੇ ਤੁਸੀਂ? ਚਾਹ?
1: ਹਾਂ, ਚਾਹ ਵੀ ਪੀਂਦੇ ਹਾਂ।
0: ਫਿਰ ਮਹਾਰਾਜ, ਸਭ ਤੋਂ ਮੇਨ ਚੀਜ਼ ਛੱਡਤੀ ਤੁਸੀਂ।
1: ਉਹ ਫਿਰ ਆਪਾਂ ਚਿੱਟੇ ਪਾਣੇ ਚ ਲੈਣੀ ਸੀ ਨਾ ਗੱਲ, ਤੁਸੀਂ ਕਹਿ ਰਹੇ ਸੀ ਚਿੱਟੀ ਚੀਜ਼।
0: ਨਹੀਂ ਨਹੀਂ ਨਹੀਂ, ਦੁੱਧ ਤੋਂ ਪੀਣ ਵਾਲੀਆਂ ਕੀ ਚੀਜ਼ਾਂ ਬਣ ਜਾਂਦੀਆਂ? ਮੈਂ ਤਾਂ ਇਹ ਕਿਹਾ ਜੀ, ਉਹ ਤਾਂ ਨਹੀਂ, ਇੱਦਾਂ ਤਾਂ ਨਹੀਂ ਕਿਹਾ ਵਾਈਟ ਕਲਰ ਚ ਕੀ ਬਣਦੀਆਂ, ਇੱਦਾਂ ਨਹੀਂ ਕਿਹਾ ਸੀ ਜੀ ਸਰ।
1: ਧੰਨਵਾਦ
0: ਰਕੇਸ਼ ਜੀ, ਗੱਲ ਕਰਕੇ ਮਜ਼ਾ ਆਇਆ ਜੀ। ਵਲ ਵਲ ਵਲ ਦੋਸਤੋ, ਗਾਣਾ ਚਲਾਵਾਂਗੇ, ਉਸ ਤੋਂ ਬਾਅਦ ਸਾਡੇ ਬਸ ਇੱਕ ਹੋਰ ਸਰੋਤੇ ਨਾਲ ਅਸੀਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਇੱਕ ਸੋਹਣਾ ਇੱਕ ਗਾਣਾ ਪੇਸ਼।

0: ਜੀ ਹਾਂ ਜੀ ਹਾਂ ਜੀ ਦੋਸਤੋ, ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰੇ ਸਰੋਤਿਆਂ ਦੇ? ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ, ਅਤੇ ਵਿਦ ਮਾਈ ਅਕਾਓ ਕਾਓ ਦੀ ਆਵਾਜ਼ ਜੀ ਜਿਹੜੀ ਇੱਦਾਂ ਦੀ ਹੁੰਦੀ, ਬੜੀ ਸੋਹਣੀ ਹੁੰਦੀ, ਕੱਢ ਕੇ ਦਿਖਾਓ ਦੁਬਾਰਾ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਇਹੀ ਕਾਓ ਦੀ ਆਵਾਜ਼ ਨਾਲ ਹੀ ਨਾ ਅਸੀਂ ਸੋਹਣੀ ਐਂਟਰੀ ਕਰਾਉਂਗੇ ਆਪਣੇ ਸਰੋਤੇ ਦੇ ਜੀ। ਹੈਲੋ ਮੈਨੂੰ ਮੇਰਾ ਮਤਲਬ ਮੈਡਮ ਸਹੀ ਹੈ, ਤੁਸੀਂ ਕਿੰਨੇ ਚੰਗੇ ਨਾ, ਤੁਸੀਂ ਮੈਨੂੰ ਮੈਡਮ ਨੀ ਕਿਹਾ ਅੱਗੇ ਹੋ ਮੈਮ ਹਣਾ ਜੀ, ਕੋਈ ਗੱਲ ਨਹੀਂ ਆ ਪ੍ਰਭਜੋਤ ਜੀ, ਯੂ ਨੋ ਅੱਜ ਮਿਲਕ ਡੇ ਆ।
1: ਹਾਂਜੀ ਹਾਂਜੀ
0: ਹਾਂਜੀ ਹਾਂਜੀ,
1: ਮੁਬਾਰਕਾਂ
0: ਸਰ ਜੀ। ਤੁਹਾਨੂੰ ਵੀ ਜੀ, ਕਾਓ ਨੂੰ ਦੇਣੀਆਂ ਚਾਹੀਦੇ ਵੈਸੇ ਜੀ, ਜਿਹੜੀ ਇਹ ਕਰਦੀਆਂ ਜੀ।
1: ਹਾਂਜੀ, ਦੁੱਧ ਤੋਂ ਬਿਨਾਂ ਸਰ ਮਤਲਬ ਕਿ ਬੇਕਾਰ ਹੀ ਹੈ ਜ਼ਿੰਦਗੀ।
0: ਇਹ ਤਾਂ ਹੈ ਜੀ, ਇਹ ਤਾਂ ਹੈ, ਮਤਲਬ ਨਾ ਅਸੀਂ ਇੰਨਾ ਚੰਗਾ ਸਮਝਦੇ ਨਾ ਦੁੱਧ ਨੂੰ, ਅਸੀਂ ਦੁੱਧ ਨਾਲ ਨਹਾਉਂਦੇ ਵੀ ਨਹੀਂ, ਅਸੀਂ ਪਾਣੀ ਨਾਲ ਨਹਾਉਂਦੇ, ਇਸ ਲਈ ਜੀ ਤਾਂ ਕਿ ਵੇਸਟ ਨਾ ਕਰ ਸਕੀਏ। ਆਪਣਾ ਪ੍ਰਭਜੋਤ ਜੀ ਇੱਕ ਸਵਾਲ ਆ ਰਿਹਾ ਜੀ, ਸੋਹਣਾ ਜਿਹਾ ਐਂਡ ਸੋਹਣੇ ਢੰਗ ਨਾਲ ਅਗਰ ਤੁਸੀਂ ਜਵਾਬ ਦੇ ਦੋਗੇ ਮਜ਼ੇ ਹੀ ਆਜੂਗਾ ਸਾਡੇ ਸਰੋਤਿਆਂ ਨੂੰ ਵੀ, ਸਾਡੀ ਆਡੀਅੰਸ ਨੂੰ ਵੀ।
1: ਹਾਂਜੀ,
0: ਤੇ ਮੈਂ ਪੁੱਛਣਾ ਸੀਗਾ ਜੀ, ਜਿਹੜੀ ਆ ਗਾਂ ਤੇ ਮੱਝ ਹੁੰਦੀ ਆ,
1: ਹਾਂਜੀ,
0: ਇਹਨਾਂ ਦੋਨਾਂ ਦੀ ਆਵਾਜ਼ 'ਚ ਕੀ ਫਰਕ ਹੁੰਦਾ? ਕੋਈ ਨਾ, ਕੱਢ ਕੇ ਦੇਖ ਲਓ, ਭਾਵੇਂ ਭਾਵੇਂ ਨਾਲ ਦੇ ਕੋਈ ਹੈਗਾ ਉਹ ਵੀ ਕੱਢ ਸਕਦਾ, ਕੋਈ ਚੱਕਰ ਨਹੀਂ ਹੈ।
1: ਦੱਸੋ
0: ਕਿਹਦੀ ਆਵਾਜ਼ ਆ?
1: ਗਧੇ ਦੀ ਆ।
0: ਅੱਛਾ ਜੀ, ਮੈਂ ਕਿਹਾ ਜੀ ਕਹੂੰਗੇ ਜੀ ਗਊ ਦੀ ਆ ਜੀ, ਜੀ ਬੱਚੇ ਦੀ ਆ ਜੀ, ਉਹਦੀ ਆਵਾਜ਼ ਇੰਨੀ ਨਿਕਲਦੀ ਹੈ, ਕੋਈ ਗੱਲ ਨਹੀਂ। ਅੱਛਾ ਪ੍ਰਭਜੋਤ ਜੀ, ਜਿੱਦਾਂ ਚਲੋ ਆਵਾਜ਼ ਠੀਕ ਆ, ਆਪਾਂ ਮਤਲਬ ਕੱਢ ਕੇ ਵੀ ਚਲੋ ਸੁਣਦੇ ਹਾਂ, ਉਦੋਂ ਹੀ ਪਤਾ ਲੱਗਦਾ ਹੁੰਦਾ, ਕਿਸ ਵੇਲੇ ਦੇਖ ਕੇ ਪਤਾ ਲੱਗਦਾ ਹੁੰਦਾ ਹੈ ਜੀ। ਚਲੋ ਮੈਨੂੰ ਨਾ ਤੁਸੀਂ ਇੱਦਾਂ ਦੇ ਚਾਰ ਜਾਂ ਪੰਜ ਨਾਮ ਇੱਦਾਂ ਦੱਸ ਦਿਓ ਜਿਹੜੇ ਜਾਨਵਰ ਦੁੱਧ ਦਿੰਦੇ ਨੇ ਜੀ। ਕੋਈ ਗੱਲ ਨੀ, ਦੋ ਸੈਕਿੰਡ ਦਾ ਸਮਾਂ ਲੈ ਲੋ ਹੋਰ।
1: ਆਖਰੀ
0: ਵੇਲੇ ਦਾ ਨੀ ਪੀ ਸਕਦੇ ਨਾ?
1: ਹਾਂਜੀ,
0: ਤੇ ਪੱਕਾ ਉਹ ਦਿੰਦੀ ਆ ਦੁੱਧ ਜੀ, ਜਿਹੜਾ ਆਖਰੀ ਨਾਮ ਲਿੱਤਾ ਤੁਸੀਂ, ਕੋਈ ਫੀਮੇਲ ਡੌਗ ਦਾ ਨਾਮ ਲਿੱਤਾ ਤੁਸੀਂ ਸ਼ਾਇਦ, ਹੈਨਾ ਜੀ, ਇਹਨੂੰ ਪੰਜਾਬੀ ਚ ਕੁੱਤੀ ਕਹਿੰਦੇ ਜੀ। ਹਾਂਜੀ ਹਾਂਜੀ, ਕੋਈ ਨਾ ਜੀ, ਪ੍ਰਭਜੋਤ ਜੀ ਕੀ ਹੋਇਆ ਤੁਹਾਨੂੰ, ਤੁਸੀਂ ਖੁੱਲ ਕੇ ਨੀ ਆ ਰਹੇ ਬਾਹਰ, ਕੀ ਚੱਕਰ ਪੈ ਗਿਆ ਜੀ? ਟੈਨਸ਼ਨ ਤਾਂ ਨੀ ਕੋਈ? ਦੇਖੋ ਜੀ, ਮੈਂ ਵੀ ਟੈਨਸ਼ਨ ਨੀ ਲੈਂਦਾ, ਮੇਰੀ ਕਿਹੜਾ ਸ਼ਕਲ ਦੇਖਣੀ ਕਿਸੇ ਨੇ, ਆਵਾਜ਼ ਹੀ ਸੁਣਨੀ ਆ ਜੀ, ਸੁਣੀ ਜਾਵੇ। ਮਾਂ ਜੀ ਕੱਲ ਇੱਕ ਸਰੋਤੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਮੇਰਾ ਢਿੱਡ ਨਾ ਤੁਹਾਡੀ ਜੋਕਸ ਨਾਲ ਹਲਕਾ ਹੋ ਗਿਆ, ਕਿਉਂਕਿ ਢਿੱਡ ਨਾ ਸਟੀਅਰਿੰਗ ਤੇ ਵੱਜਦਾ ਹੁੰਦਾ ਸੀਗਾ, ਤੇ ਮੈਂ ਟਕ ਟਕ ਹੱਸਦਾ ਹੁੰਦਾ ਸੀ, ਤੇ ਨਾ ਹੁਣ ਮੇਰਾ ਸਟੀਅਰਿੰਗ ਤੇ ਢਿੱਡ ਨਹੀਂ ਵੱਜਦਾ, ਉਹਦਾ ਕਾਰਨ ਇਹ ਹੈ ਕਿ ਐਕਸਰਸਾਈਜ਼ ਹੋਣ ਲੱਗ ਗਈ ਨਾ ਹੱਸ ਕੇ। ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਵੈਰੀ ਗੁੱਡ। ਆਖਰੀ ਚ ਕੁਛ ਮੈਸੇਜ ਦੇਣਾ ਚਾਹੋਗੇ ਆਪਣਾ ਪ੍ਰਭਜੋਤ ਜੀ, ਤੁਸੀਂ ਸਾਡੇ ਆਖਰੀ ਸਰੋਤੇ ਹੋ, ਕੁਛ ਕਹਿਣਾ ਚਾਹੋਗੇ ਦੁੱਧ ਬਾਰੇ? ਜਿੱਦਾਂ ਆਪਾਂ ਕਾਓ ਦਾ ਐਸੇ ਸੁਣਾਉਂਦੇ ਨਾ, ਗਊ ਹਮਾਰੀ ਮਾਤਾ ਹੈ ਉਸਕੀ ਚਾਰ ਟਾਂਗੇ ਹੋਤੀ ਹੈ।
1: ਹਾਂਜੀ, ਗਾਉਂ ਦਾ

0: ਦੁੱਧ ਤਾਂ ਬਹੁਤ ਵਧੀਆ ਆ, ਬੱਚਿਆਂ ਲਈ ਵੀ ਬਹੁਤ ਵਧੀਆ, ਕਹਿੰਦੇ ਦਿਮਾਗ ਲਈ ਵੀ ਬਹੁਤ ਵਧੀਆ ਹੁੰਦਾ ਗਾਂ ਦਾ ਦੁੱਧ।
1: ਤੇ ਗਾਂ ਦਾ ਦੁੱਧ ਦਿਮਾਗ ਲਈ ਵਧੀਆ ਹੁੰਦੇ ਆ, ਸਾਨੂੰ ਮੂੰਹ ਤੋਂ ਪੀਣਾ ਚਾਹੀਦਾ ਕਿ ਦਿਮਾਗ ਦੇ ਉੱਪਰ ਪਾਣਾ ਚਾਹੀਦਾ?
0: ਪ੍ਰਭਜੋਤ
1: ਜੀ, ਪ੍ਰਭਜੋਤ ਜੀ ਟਾਈਮ ਹੋ ਗਿਆ ਸਾਡਾ, ਹੁਣ ਵਿਹਲਾ ਹੋ ਗਿਆ ਜਾਣ ਦਾ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਪ੍ਰਭਜੋਤ ਜੀ, ਤੇ ਖੁਸ਼ ਰਿਹਾ ਕਰੋ, ਖੁੱਲ ਕੇ ਬਾਹਰ ਆਇਆ ਕਰੋ, ਕੋਈ ਚੱਕਰ ਨਹੀਂ ਆ ਜੀ।
0: ਥੈਂਕ ਯੂ।
1: ਦੁਬਾਰਾ ਕਹਿ ਰਿਹਾ ਕਿਸੇ ਨੇ ਸਾਡੀ ਸ਼ਕਲ ਨਹੀਂ ਦੇਖਣੀ, ਹੋਰ ਕੀ। ਠੀਕ ਹੈ ਜੀ ਪ੍ਰਭਜੋਤ ਜੀ, ਧੰਨਵਾਦ
0: ਧੰਨਵਾਦ।
1: ਵਾਹ ਵਾਹ ਦੋਸਤੋ, ਸਮਾਂ ਹੋ ਗਿਆ ਹੁਣ ਜਾਣ ਦਾ, ਹੋ ਤੁਹਾਨੂੰ ਬਹੁਤ ਮਜ਼ਾ ਆਇਆ ਹੋਵੇਗਾ। ਤੇ ਮੈਂ ਜੀ ਤੁਹਾਡਾ ਵੈਸੇ ਆਰ ਜੇ ਰਮਨੀਸ਼ ਬੋਲਦਾ, ਪਰ ਅੱਜ ਨਾ ਮੈਂ ਜਿਹੜਾ ਮਾਰਾ ਕਿਰਦਾਰ ਹੈ ਰਾਮੂ ਦੋਜੀ ਦੇ ਨਾਂ ਤੋਂ ਸੀ, ਜੋ ਕਿ ਤੁਸੀਂ ਸੁਣਿਆ ਹੋਗਾ, ਆਈ ਹੋਪ ਤੁਹਾਨੂੰ ਮਜ਼ਾ ਆਇਆ ਹੋਗਾ। ਲਓ ਜੀ ਆਖਰੀ ਪੇਸ਼ਕਾਰੀ, ਅਤੇ ਅਤਵਾਰ ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ ਜਿਹੜਾ ਹੋਊਗਾ 5 to 6, ਅਤੇ ਲਵ ਯੂ ਜ਼ਿੰਦਗੀ ਸ਼ੋਅ ਲੈ ਕੇ ਆਊਂਗਾ ਮੈਂ 6 to 7, ਜੋ ਕਿ ਤੁਸੀਂ ਜ਼ਰੂਰ ਸੁਣਿਓ, ਅਤੇ ਮੋਟੀਵੇਸ਼ਨ ਇੰਸਪਰੇਸ਼ਨ ਗੱਲਾਂ ਬਾਤਾਂ ਕਰਾਂਗੇ ਅਤੇ ਸਟੋਰੀਆਂ ਸੁਣੋਗੇ ਜੀ।

0: ਤੁਸੀਂ ਸੁਣੋਗੇ ਅੱਜ ਦੇ ਯੁਵਾਨੀ ਪ੍ਰੋਗਰਾਮ ਵਿੱਚ ਸਿੰਗਰ ਜੋਤਿਕਾ ਤਾਂਗੜੀ ਨਾਲ ਐਕਸਕਲੂਸਿਵ ਇੰਟਰਵਿਊ।
1: ਪੂਰੀ ਦੁਨੀਆ ਇਹ ਗੱਲ ਜਾਣਦੀ ਹੈ ਕਿ ਜਲੰਧਰ ਦੀ ਧਰਤੀ ਬੜੀ ਜ਼ਰਖੇਜ਼ ਧਰਤੀ ਹੈ, ਜਿੱਥੋਂ ਬਹੁਤ ਵੱਡੇ ਵੱਡੇ ਗਾਇਕ ਕਲਾਕਾਰ ਹੋਏ ਨੇ। ਹੰਸਰਾਜ ਹੰਸ, ਮਾਸਟਰ ਸਲੀਮ, ਨੂਰਾਂ ਸਿਸਟਰਸ ਅਤੇ ਹੋਰ ਵੀ ਬਹੁਤ ਸਾਰੇ ਗਾਇਕ ਕਲਾਕਾਰ। ਅਤੇ ਜਲੰਧਰ ਦੀ ਨਾ ਇਸੇ ਰਿਵਾਇਤ ਨੂੰ ਅੱਗੇ ਤੋਰ ਰਹੀ ਹੈ ਜੋਤਿਕਾ ਤਾਂਗੜੀ। ਆਕਾਸ਼ਵਾਣੀ ਜਲੰਧਰ ਦੀ ਇਹ ਖੁਸ਼ਕਿਸਮਤੀ ਹੈ ਕਿ ਜੋਤਿਕਾ ਤਾਂਗੜੀ ਅੱਜ ਸਾਡੇ ਸਟੂਡੀਓਜ਼ 'ਚ ਮੌਜੂਦ ਨੇ।

0: ਔਰ ਮੈਂ ਤੇ ਮੇਰੇ ਨਾਲ ਨੇ ਪੂਨਮ, ਜਿਨ੍ਹਾਂ ਨੇ ਇਹਨਾਂ ਦੇ ਜੀਵਨ ਬਾਰੇ, ਇਹਨਾਂ ਦੀ ਸੁਰਾਂ ਦੀ ਯਾਤਰਾ ਬਾਰੇ ਸਵਾਲ ਜਵਾਬ ਕਰਨੇ।
1: ਵੀਰਿੰਦਰ ਜੀ, ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਹੈ ਕਿ ਜਲੰਧਰ ਦੇ ਵਿੱਚ ਕਈ ਆਰਟਿਸਟ ਪੈਦਾ ਹੋਏ ਨੇ ਅਤੇ ਜਲੰਧਰ ਦੇ ਵਿੱਚ ਹੀ ਪੈਦਾ ਹੋਏ ਨੇ ਜੋਤਿਕਾ, ਜੋ ਕਿੰਨੇ ਹੀ ਸੁਪਰ ਹਿੱਟ ਗੀਤ ਦੇ ਚੁੱਕੇ ਨੇ ਅਤੇ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਤੋਂ ਮਹਾਨਗਰ ਤੱਕ ਪਹੁੰਚ ਚੁੱਕੇ ਨੇ। ਵੈਸੇ ਜੋਤਿਕਾ ਜੀ, ਤੁਹਾਡਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਮੈਂ ਜਦੋਂ ਤੁਹਾਡਾ ਨਾਮ ਸੁਣਦੀ ਹਾਂ ਨਾ, ਤਾਂ ਮੇਰੇ ਜ਼ਿਹਨ ਦੇ ਵਿੱਚ ਸਭ ਤੋਂ ਪਹਿਲਾਂ ਜੋ ਗੀਤ ਆਉਂਦਾ ਹੈ, ਸਾਰੀ ਰਾਤ ਤੇਰਾ ਤੱਕਦੀਆਂ ਰਾਹ, ਤਾਰਿਆਂ ਉੱਤੇ ਪੁੱਛ ਚੰਨਵੇ। ਇਹ ਗੀਤ ਨੂਰ ਜਹਾਂ ਹੋਣਾ ਨੇ ਵੀ ਗਾਇਆ, ਪੁਸ਼ਪਾ ਚੋਪੜਾ ਹੋਣਾ ਨੇ ਵੀ ਗਾਇਆ, ਸੁਰਿੰਦਰ ਕੌਰ ਹੋਣਾ ਨੇ ਵੀ ਗਾਇਆ, ਅਤੇ ਇੰਨੇ ਮਹਾਨ ਗਾਇਕਾਂ ਤੋਂ ਬਾਅਦ ਹੁਣ ਤੁਹਾਡੀ ਵਾਰੀ ਸੀ। ਕਿਸ ਤਰ੍ਹਾਂ ਫੀਲ ਹੋਇਆ ਤੁਹਾਨੂੰ ਜਦੋਂ ਇਹ ਗੀਤ ਤੁਹਾਨੂੰ ਮਿਲਿਆ, ਅਤੇ ਗੀਤ ਕਿਸ ਤਰ੍ਹਾਂ ਮਿਲਿਆ? ਸਭ ਤੋਂ ਪਹਿਲਾਂ ਇਹੀ ਪੁੱਛਦੇ ਹਾਂ ਤੁਹਾਡੇ ਤੋਂ।
2: ਥੈਂਕ ਯੂ ਸੋ ਮੱਚ, ਬਹੁਤ ਹੀ ਪਿਆਰੇ ਇੰਟਰੋਡਕਸ਼ਨ ਵਾਸਤੇ, ਇੰਨੀਆਂ ਅੱਛੀਆਂ ਅੱਛੀਆਂ ਤੁਸੀਂ ਮੈਨੂੰ ਗੱਲਾਂ ਕਹੀਆਂ ਨੇ। ਅਤੇ ਤੁਹਾਨੂੰ ਪਤਾ ਵਾਕਈ, ਮਤਲਬ ਉਦੋਂ ਜਦ ਮੈਂ ਗਾ ਰਹੀ ਸੀ ਸਾਰੀ ਰਾਤ, ਉਦੋਂ ਨਹੀਂ ਮੈਨੂੰ ਇੰਨਾ ਫੀਲ ਹੋਇਆ, ਹੁਣ ਮੈਨੂੰ ਮੇਰੇ ਲੂ ਕੰਡੇ ਜ਼ਰੂਰ ਖੜੇ ਹੋ ਗਏ ਜਦ ਤੁਸੀਂ ਇੰਨੇ ਵੱਡੇ ਵੱਡੇ ਨਾਮ ਲਏ। ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਐਸੇ ਮੌਕੇ ਮਿਲੇ ਹੋਏ ਨੇ, ਅਤੇ ਉਸ ਤੋਂ ਬਾਵਜੂਦ ਇੰਨੇ ਆਈਕੋਨਿਕ ਗਾਣੇ ਜਦੋਂ ਹੁੰਦੇ ਨੇ ਨਾ, ਆਲਰੇਡੀ ਪਬਲਿਕ ਨੇ ਬਹੁਤ ਪਿਆਰ ਦਿੱਤਾ ਹੁੰਦਾ, ਉਸ ਤੋਂ ਬਾਅਦ ਆਵਾਮ ਨੇ ਜਦੋਂ ਮੇਰਾ ਗਾਣਾ ਸੁਣ ਕੇ ਉਹਨੂੰ ਵੀ ਇੰਨਾ ਪਿਆਰ ਦਿੱਤਾ, ਮੈਨੂੰ ਲੱਗਦਾ ਉਹ ਮੇਰੇ ਲਈ ਬਹੁਤ ਵੱਡੀ ਚੀਜ਼ ਹੈ ਇੱਕ, ਸੋ ਉਹਨੂੰ ਮੈਂ ਬਲੈਸਿੰਗ ਸਮਝਦੀ ਹਾਂ।
0: ਜੋਤਿਕਾ ਜੀ, ਛੋਟੀ ਉਮਰ 'ਚ ਤੁਸੀਂ ਗਾਉਣਾ ਸ਼ੁਰੂ ਕਰਤਾ ਸੀ, ਸਕੂਲ 'ਚ ਸਾਰੇ ਤੁਹਾਡੀ ਗਾਇਕੀ ਨੂੰ ਪਸੰਦ ਕਰਦੇ ਸੀ, ਜਿਹੜੇ ਟੀਚਰ ਸੀ ਉਹ ਤੁਹਾਡੇ ਤੋਂ ਸਵਾਲਾਂ ਦੇ ਜਵਾਬ ਸੁਣਦੇ ਹੁੰਦੇ ਸੀ ਕਿ ਗਾਣੇ ਸੁਣਦੇ ਹੁੰਦੇ ਸੀ?
2: ਵੈਸੇ ਤਾਂ ਮੈਂ ਪੜ੍ਹਾਈ 'ਚ ਅੱਛੀ ਸੀ, ਇੰਨੀ ਬੁਰੀ ਨਹੀਂ ਸੀਗੀ, ਪਰ ਵਾਕਈ ਮਤਲਬ ਜਦੋਂ ਕਈ ਵਾਰੀ ਨਾ ਵਾਇਵਾ ਟੈਸਟ ਹੋਣਾ ਜਾਂ ਕਦੀ ਕੰਪਿਊਟਰ ਸਾਇੰਸ ਦਾ ਕੁਛ ਹੋਣਾ, ਅਤੇ ਫਿਰ ਉਦੋਂ ਸਾਡੇ ਜਿਹੜੇ ਟੀਚਰ ਹੁੰਦੇ ਸੀ ਉਹ ਮੇਰੇ ਨਾਲ ਬੜੀ ਹਲੀਮੀ ਵਰਤ ਦਿੰਦੇ ਸੀ, ਕਹਿੰਦੇ ਅੱਛਾ ਚੱਲ ਤੂੰ ਗਾਣਾ ਹੀ ਸੁਣਾ ਦੇ, ਅਤੇ ਉਹਨਾਂ ਨੇ ਮੈਨੂੰ ਵਧੀਆ ਪਾਸ ਕਰ ਦੇਣਾ। ਸੋ ਮੈਨੂੰ ਕਾਫੀ ਇਹਦਾ ਫਾਇਦਾ ਮਿਲਿਆ ਬੀਂਗ ਅ ਮਿਊਜ਼ੀਸ਼ੀਅਨ, ਬੀਂਗ ਅ ਸਿੰਗਰ। ਹਰ ਵੇਲੇ ਮਿਊਜ਼ਿਕ ਰੂਮ 'ਚ ਹੀ ਪਾਈ ਜਾਂਦੀ ਸੀ ਮੈਂ, ਹਰ ਵੇਲੇ ਕੋਈ ਨਾ ਕੋਈ ਤਿਆਰੀਆਂ ਚੱਲਦੀਆਂ ਸੀਗੀਆਂ, ਕਦੀ ਕੋਈ ਤਿਉਹਾਰ, ਕਦੀ ਕੋਈ ਫੰਕਸ਼ਨ, ਕਦੀ ਕੋਈ ਕੰਪੀਟੀਸ਼ਨ, ਉਹਦੀ ਤਿਆਰੀਆਂ ਕਰਦੇ ਰਹਿਣਾ। ਸੋ ਮੈਂ ਬਹੁਤ ਬਹੁਤ ਇੰਜੋਏ ਕੀਤਾ ਆਪਣਾ ਸਕੂਲ ਟਾਈਮ ਵੀ ਇਸੇ ਤਰ੍ਹਾਂ।
1: ਅਤੇ ਜਦੋਂ ਇਹ ਮਿੱਠੀ ਜਿਹੀ ਆਵਾਜ਼ ਤੁਹਾਡੀ ਸਾਡੇ ਕੰਨਾਂ 'ਚ ਪੈਂਦੀ ਹੈ ਨਾ, ਇਸ ਤਰ੍ਹਾਂ ਲੱਗਦਾ ਕਿ ਕੰਨਾਂ 'ਚ ਜਿਵੇਂ ਮਿਸ਼ਰੀ ਘੋਲ ਦਿੱਤੀ ਹੋਵੇ ਕਿਸੇ ਨੇ। ਪਰ ਤੁਸੀਂ ਦੱਸਿਆ ਕਿ ਸਕੂਲ ਦੇ ਵਿੱਚ ਤੁਸੀਂ ਸ਼ੁਰੂਆਤ ਕਰ ਦਿੱਤੀ ਸੀ, ਪਰ ਘਰ ਦੇ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਜਾਂ ਘਰ ਦੇ ਵਿੱਚ ਜਦੋਂ ਗਾਉਣਾ ਸ਼ੁਰੂ ਕੀਤਾ ਤਾਂ ਕਿਸ ਤੋਂ ਇੰਸਪਾਇਰ ਹੋਏ ਸੀ ਤੁਸੀਂ?
2: ਮੈਨੂੰ ਜਿੰਨਾ ਕੁ ਯਾਦ ਹੈ, ਮੈਂ ਕਾਫੀ ਛੋਟੀ ਜਿਹੀ ਸੀਗੀ, ਅਤੇ ਮੇਰੀ ਮੰਮਾ ਦੱਸਦੇ ਹੁੰਦੇ ਨੇ ਕਿ ਪ੍ਰੀ ਨਰਸਰੀ ਦਾ ਇੱਕ ਇੰਟਰਵਿਊ ਜਿਹਾ ਹੁੰਦਾ ਸੀਗਾ ਸਕੂਲ 'ਚ ਜਦੋਂ ਮੈਂ ਗਈ ਸੀ ਐਡਮਿਸ਼ਨ ਲੈਣ, ਅਤੇ ਨਾ ਉੱਥੇ ਟੀਚਰ ਕਦੀ ਕੁਛ ਪੁੱਛ ਰਹੇ ਸੀ ਕਦੀ ਕੁਛ, ਅਤੇ ਉਹ ਜਿਹੜਾ ਵੀ ਸਵਾਲ ਪੁੱਛ ਰਹੇ ਸੀ ਉਹਦਾ ਜਵਾਬ ਮੈਂ ਗਾਣੇ ਗਾ ਕੇ ਦੇ ਰਹੀ ਸੀ। ਮੰਮੀ ਮੈਨੂੰ ਇਹ ਕਿੱਸਾ ਦੱਸ ਦਿੰਦੇ, ਫਿਰ ਨਾ ਮੈਂ ਇੰਨੇ ਸਾਰੇ ਗਾਣੇ ਸੁਣਾ ਦਿੱਤੇ ਮੈਮ ਨੂੰ। ਉਸ ਤੋਂ ਬਾਅਦ ਜਦ ਮੈਂ ਬਾਹਰ ਜਾਣ ਲੱਗੀ, ਮੈਂ ਮੰਮੀ ਨੂੰ ਇੱਦਾਂ ਕਰਕੇ ਕਿਹਾ, ਮੈਂ ਕਿਹਾ ਮੰਮਾ ਮੈਂ ਮੈਮ ਨੂੰ ਉਹ ਵਾਲਾ ਭਜਨ ਤਾਂ ਸੁਣਾਇਆ ਹੀ ਨਹੀਂ, ਕਹਿੰਦੇ ਬਸ ਕਰ ਹੁਣ ਤੂੰ ਉੱਥੇ ਆਪਣੀ ਕਲਾਸ ਜਾਏਂਗੀ ਨਾ ਜਦੋਂ, ਫਿਰ ਉਦੋਂ ਸੁਣਾ ਦੇ। ਸੋ ਮੈਂ ਇੰਨੀ ਛੋਟੀ ਸੀ, ਆਈ ਥਿੰਕ ਮੈਂ 2.5-3 ਸਾਲ ਦੀ ਸੀ ਉਦੋਂ। ਸੋ ਮੇਰੀ ਮੰਮਾ ਬਹੁਤ ਸੋਹਣਾ ਗਾਉਂਦੇ ਨੇ, ਮੈਂ ਜਦ ਵੀ ਮੈਨੂੰ ਮਿਊਜ਼ਿਕ ਦੀ ਪਹਿਲੀ ਜੇ ਤੁਸੀਂ ਕੋਈ ਚੀਜ਼ਾਂ ਯਾਦ ਕਰਨ ਨੂੰ ਕਹੋ ਤਾਂ ਮੈਨੂੰ ਮੇਰੀ ਮੰਮੀ ਦੀ ਆਵਾਜ਼ ਯਾਦ ਆਉਂਦੀ ਹੈ। ਕਿਚਨ 'ਚ ਖੜ੍ਹੇ ਉਹਨਾਂ ਨੇ ਕੋਈ ਕੰਮ ਕਰੀ ਜਾਣਾ, ਘਰ ਦਾ ਕੁਛ ਵੀ ਕੰਮ ਕਰਦੇ ਕਰਦੇ ਉਹਨਾਂ ਨੇ ਹਰ ਵੇਲੇ ਮਿਊਜ਼ਿਕ ਦੇ ਵਿੱਚ ਮਤਲਬ ਕੁਛ ਨਾ ਕੁਛ ਗਾਈ ਜਾਣਾ, ਕੋਈ ਹਮਿੰਗ ਕਰੀ ਜਾਣੀ, ਸੋਹਣੇ ਸੋਹਣੇ ਗੀਤ, ਬੜੀ ਅੱਛੀ ਚੋਇਸ ਉਹਨਾਂ ਦੀ। ਉਸ ਤੋਂ ਇਲਾਵਾ ਮੇਰੇ ਪਾਪਾ ਦੀ ਵੀ ਬੜੀ ਬਹੁਤ ਅੱਛੀ ਚੋਇਸ ਸੀ, ਮੁਕੇਸ਼ ਜੀ, ਲਤਾ ਜੀ ਦੇ ਗਾਣੇ ਉਹਨਾਂ ਨੇ ਸੁਣਨੇ। ਮੇਰੇ ਬ੍ਰਦਰ ਵੱਡੇ ਨੇ, ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਸਾਰੇ ਗਾਣੇ, ਜਗਜੀਤ ਜੀ, ਚਿਤਰਾ ਜੀ ਦੀ ਸਾਰੀ ਗਜ਼ਲਾਂ ਉਹਨਾਂ। ਸੋ ਇਹ ਸਭ ਸੁਣ ਕੇ ਮੈਂ ਇਸ ਮਾਹੌਲ 'ਚ ਵੱਡੀ ਹੀ ਹਾਂ। ਹਾਲਾਂਕਿ ਮੇਰੇ ਫੈਮਿਲੀ 'ਚੋਂ ਕੋਈ ਵੀ ਪ੍ਰੋਫੈਸ਼ਨਲੀ ਮਿਊਜ਼ੀਸ਼ੀਅਨ ਜਾਂ ਸਿੰਗਰ ਨਹੀਂ ਹੈਗੇ, ਬਟ ਇਹ ਮਾਹੌਲ ਮੈਨੂੰ ਹਮੇਸ਼ਾ।
0: ਸੋ ਇਹ ਬੜੀ ਵਧੀਆ ਗੱਲ ਹੈ ਕਿ ਅਚਨਚੇਤ ਤੁਹਾਨੂੰ ਸੁਰੀਲੀ ਜਿਹੀ ਗੁੜਤੀ ਘਰ 'ਚੋਂ ਹੀ ਮਿਲੀ ਹੈ। ਵੈਸੇ ਤਾਂ ਜੋਤਿਕਾ ਜੀ, ਸੰਗੀਤ ਸਾਰਿਆਂ 'ਚ ਹੀ ਹੁੰਦਾ, ਗਾਉਣ ਦਾ ਸ਼ੌਂਕ ਸਾਰਿਆਂ ਨੂੰ ਹੀ ਹੁੰਦਾ, ਕੋਈ ਬਾਥਰੂਮ 'ਚ ਗਾਉਂਦਾ ਹੈ, ਕੋਈ ਘਰ 'ਚ ਗਾਉਂਦਾ, ਪਰ ਪ੍ਰੋਫੈਸ਼ਨਲੀ ਗਾਣਾ ਇੱਕ ਵੱਖਰੀ ਗੱਲ ਹੈ, ਔਰ ਉਹਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਤੁਹਾਨੂੰ ਅੱਛੀ ਤਾਲੀਮ ਮਿਲੇ, ਅੱਛੇ ਸਿਖਾਉਣ ਵਾਲੇ ਮਿਲਣ, ਇਹ ਬੜਾ ਜ਼ਰੂਰੀ
2: ਹੈ। ਜੀ ਬਿਲਕੁਲ।
0: ਸੋ ਤੁਹਾਡੇ ਨਾਲ ਇਹ ਸਿਲਸਿਲਾ ਕਿੱਦਾਂ ਚੱਲਿਆ?
2: ਸੋ ਜਿੱਦਾਂ ਕਿ ਮੈਂ ਕਿਹਾ ਨਾ, ਸਕੂਲ ਦੇ ਵਿੱਚ ਮੈਂ ਕੁਛ ਨਾ ਕੁਛ ਗਾਉਂਦੀ ਰਹਿੰਦੀ ਸੀ। ਸੋ ਮੈਨੂੰ ਯਾਦ ਹੈ 3rd ਸਟੈਂਡਰਡ ਦੀ ਗੱਲ ਹੈ, ਅਤੇ ਸਾਡੇ ਸਕੂਲ 'ਚ ਨਵੇਂ ਮਿਊਜ਼ਿਕ ਟੀਚਰ ਆਏ, ਅਤੇ ਕੀ ਹੁੰਦਾ ਸੀਗਾ ਜਦੋਂ ਵੀ ਕੋਈ ਟੀਚਰ ਆਉਂਦੇ ਸੀ ਮਿਊਜ਼ਿਕ ਵਾਲੇ, ਜਾਂ ਫਿਰ ਮੇਰੇ ਸ਼ਾਇਦ ਉਹ ਟੀਚਰ ਜੋ ਨਵੇਂ ਆਏ ਸੀਗੇ, ਉਹਨਾਂ ਨੇ ਕੀ ਕੀਤਾ ਕਿ ਸਾਰੇ ਬੱਚਿਆਂ ਨੂੰ ਕਲਾਸ 'ਚ ਲਾਈਨ ਵਾਈਜ਼ ਬਿਠਾ ਦਿੱਤਾ, ਅਤੇ ਕਿਹਾ ਕਿ ਇੱਕ ਇੱਕ ਗਾਣਾ ਸਾਰੇ ਸੁਣਾਓ।
0: ਅੱਛਾ।
2: ਤਾਂ ਆਡੀਸ਼ਨ ਕਰ ਰਹੇ ਹੋਣਗੇ ਵੀ ਦੇਖੀਏ ਕੌਣ ਬੱਚਾ ਅੱਛਾ ਗਾਉਂਦੇ ਅਤੇ ਕੌਣ ਨਹੀਂ। ਅਤੇ ਜਦ ਮੇਰੀ ਵਾਰੀ ਆਈ, ਮੈਂ ਗੁਰੂ ਜੀ ਨੂੰ ਇੱਕ ਗਾਣਾ ਸੁਣਾਇਆ, ਉਹੀ ਗਾਣਾ ਜੋ ਮੇਰੀ ਮੰਮਾ ਹਮੇਸ਼ਾ ਗਾਉਂਦੇ ਰਹਿੰਦੇ ਸੀ, ਮੈਨੂੰ ਉਹੀ ਆਉਂਦਾ ਸੀਗਾ। ਸੋ ਗਾਣਾ ਕਾਫੀ ਟਫ ਗਾਣਾ, ਵੈਸੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਉਹਦਾ ਨਾਮ ਸੀ ਤੁਮ ਮਿਲੇ ਦਿਲ ਖਿਲੇ। ਇੱਕ ਛੋਟਾ ਜਿਹਾ ਬੱਚਾ ਉਸ ਤਰ੍ਹਾਂ ਦਾ ਗਾਣਾ ਮੋਸਟਲੀ ਨਹੀਂ ਵੀ ਗਾਉਂਦਾ ਹੁੰਦਾ ਹੈ ਨਾ, ਉਹ ਤਾਂ ਨਹੀਂ ਐਕਸਪੈਕਟਡ। ਸੋ ਉਹ ਸਾਡੇ ਮਿਊਜ਼ਿਕ ਟੀਚਰ ਜੋ ਸੀਗੇ, ਉਹਨਾਂ ਨੇ ਕਿਹਾ ਕਿ ਤਾਂ ਬਹੁਤ ਅੱਛਾ ਗਾਉਂਦੀ ਹੈ, ਅਤੇ ਕਹਿੰਦੀ ਕਿ ਆਪਣੇ ਮੰਮੀ ਪਾਪਾ ਨੂੰ ਲੈ ਕੇ ਆਈ ਪੇਰੈਂਟਸ ਟੀਚਰ ਮੀਟ 'ਤੇ, ਮੈਂ ਮਿਲਣਾ

0: ਐਸੀ ਦੀ ਤਾਲੀਮ ਜਿਹੜੀ ਉਹ ਸ਼ੁਰੂ ਕਰਦੇ ਹਾਂ। ਸੋ ਉਹਨਾਂ ਨੇ ਮੈਨੂੰ ਸਿਖਾਉਣਾ ਸ਼ੁਰੂ ਕੀਤਾ। ਉਹਨਾਂ ਦਾ ਨਾਮ ਹੈਗਾ ਸ਼੍ਰੀ ਧਰਮਿੰਦਰ ਕੱਥਕ ਜੀ। ਹਾਲਾਂਕਿ ਉਹ ਇਸ ਦੁਨੀਆਂ 'ਚ ਹੁਣ ਨਹੀਂ ਰਹੇ, ਪਰ ਉਹਨਾਂ ਤੋਂ ਮੈਂ ਲਗਾਤਾਰ 15 ਸਾਲ ਮਿਊਜ਼ਿਕ ਦੀ ਤਾਲੀਮ ਲਈ ਆ, ਅਤੇ ਉਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਹਮੇਸ਼ਾ ਰਿਹਾ। ਇਨਫੈਕਟ ਮੈਂ ਅੱਜ ਆ ਰਹੀ ਸੀਗੀ ਇੱਥੇ, ਅਤੇ ਆਕਾਸ਼ਵਾਣੀ ਦੇ ਔਫਿਸ ਵੀ ਮੈਨੂੰ ਪੂਰੀਆਂ ਯਾਦਾਂ ਤਾਜ਼ੀਆਂ ਹੋ ਰਹੀਆਂ ਸੀ ਕਿ ਮੈਂ ਬਚਪਨ 'ਚ ਮੇਰੇ ਗੁਰੂ ਜੀ ਹੀ ਆਈ ਸੀ ਮੈਨੂੰ ਲੈ ਕੇ ਇੱਥੇ। ਸੋ ਉਹ ਸਾਰਾ ਕੁਛ ਮੈਨੂੰ ਯਾਦ ਆ ਗਿਆ ਅੱਜ ਫਿਰ।
1: ਜੀ, ਤੁਸੀਂ ਦੱਸਿਆ ਕਿ ਤੁਸੀਂ ਕਲਾਸੀਕਲ ਮਿਊਜ਼ਿਕ ਦੀ ਟ੍ਰੇਨਿੰਗ ਲਈ ਹੈ, ਆਟੋ ਟਿਊਨ ਦੀ ਇਸ ਦੁਨੀਆਂ ਦੇ ਵਿੱਚ ਕਲਾਸਿਕ ਮਿਊਜ਼ਿਕ ਦੀ ਟ੍ਰੇਨਿੰਗ ਕੋਈ ਲਏ, ਇਹ ਬਹੁਤ ਹੀ ਰੇਅਰ ਚੀਜ਼ ਹੈ ਅੱਜ ਕੱਲ੍ਹ ਦੀ ਦੁਨੀਆਂ ਦੇ ਵਿੱਚ। ਤੁਸੀਂ ਦੱਸਿਆ ਕਿ ਆਕਾਸ਼ਵਾਣੀ ਦੇ ਵਿਹੜੇ ਵੀ ਤੁਸੀਂ ਪਹਿਲਾਂ ਆ ਚੁੱਕੇ ਹੋ।
0: ਹਾਂਜੀ,
1: ਕੁਝ ਯਾਦਾਂ ਤਾਜ਼ੀਆਂ ਨੇ ਤੁਹਾਨੂੰ ਉਸ ਦੌਰਾਨ ਦੀਆਂ?
0: ਤੁਹਾਨੂੰ ਪਤਾ ਏ ਆਈ ਆਰ ਦਾ ਜਿਹੜਾ ਇੱਕ ਜਿੰਗਲ ਹੁੰਦਾ
2: ਜੀ ਜੀ,
0: ਹੈ ਨਾ,
2: ਐਫ ਐਮ ਰੇਨਬੋ ਦਾ ਜਿੰਗਲ ਚੱਲਦਾ।
0: ਤੁਹਾਨੂੰ ਪਤਾ ਉਹ ਕਿਹਨੇ ਗਾਇਆ?
2: ਹਾਂਜੀ,
0: ਉਹ ਮੈਂ ਗਾਇਆ ਹੈ।
2: ਅੱਛਾ, ਵਾਹ ਜੀ ਵਾਹ, ਕੀ ਬਾਤ!
0: ਲਾਈਵ ਹੈ ਤੋ ਲਾਈਫ
2: ਹੈ, ਲਾਈਵ ਹੈ ਤੋ ਲਾਈਫ
0: ਹੈ। ਉਹ ਉਹ ਮੇਰੇ ਗੁਰੂ ਜੀ ਨੇ ਕੰਪੋਜ਼ ਵੀ ਕੀਤਾ ਸੀ, ਉਹਨਾਂ ਦੀ ਵੀ ਆਵਾਜ਼ ਹੈ ਵਿੱਚ, ਤੇ ਸਿਮਰ ਕੌਰ ਹੈ ਤੇ ਮੈਂ ਆ।
1: ਸੋ ਕੁਝ ਗਾ ਕੇ ਸੁਣਾ ਸਕਦੇ ਹੋ ਦੁਬਾਰਾ? ਉਹ
0: ਹਾਂਜੀ, ਇਦਾਂ ਸੀਗਾ ਕੁਛ।

0: ਪਹਿਲਾਂ ਤਾਂ ਤੁਸੀਂ ਮਸਤੀ ਚ ਗਾਉਂਦੇ ਸੀ,
1: ਹਾਂਜੀ,
0: ਫਿਰ ਤੁਹਾਡੇ ਮਾਤਾ ਪਿਤਾ ਨੂੰ ਗੁਰੂ ਜੀ ਨੇ ਕਿਹਾ ਵੀ ਇਹਨੂੰ ਸਿਖਾਉਣਾ ਚਾਹੀਦਾ। ਮਸਤੀ ਚ ਗਾਉਣਾ ਇੱਕ ਚੀਜ਼ ਹੈ, ਅਨੁਸ਼ਾਸਨ ਚ ਗਾਉਣਾ, ਰਿਆਜ਼ ਕਰਨਾ ਇੱਕ ਚੀਜ਼ ਹੈ। ਤੁਹਾਨੂੰ ਇਹ ਅਡੈਪਟ ਕਰਦੇ ਔਖਾ ਲੱਗਾ ਸੀ ਉਦੋਂ ਸ਼ੁਰੂ ਚ?
1: ਮੈਂ ਨਾ ਬਹੁਤ ਹੀ ਲੱਕੀ ਹਾਂ ਇਸ ਮਾਮਲੇ 'ਚ ਕਿ ਮੇਰੇ ਗੁਰੂ ਜੀ ਐਸੇ ਸੀਗੇ, ਉਹ ਨਾ ਮਸਤੀ ਮਸਤੀ 'ਚ, ਖੇਡ ਖੇਡ 'ਚ ਐਸੇ ਐਸੇ ਵੱਡੇ ਲੈਸਨਸ ਦੇ ਦਿੰਦੇ ਸੀ ਨਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਬਾਏ ਦੀ ਐਂਡ ਆਫ ਦਾ ਕਲਾਸ ਮੈਂ ਇਹ ਸਿੱਖ ਲਿਆ। ਤਾਲ ਦੀ ਕੋਈ ਐਸੀ ਨੌਲੇਜ ਉਹਨਾਂ ਨੇ ਦੇ ਦੇਣੀ ਕਿ ਮਤਲਬ ਤਾਲ ਤਾਲੀ ਖਾਲੀ ਦੇ ਵਿੱਚ ਉਹਨਾਂ ਨੇ ਗੇਮ ਬਣਾ ਦੇਣੀ, ਸੁਰ ਸਿਖਾਉਣਾ ਉਹਨਾਂ ਨੇ ਸਾਨੂੰ ਗੇਮ ਦੀ ਤਰ੍ਹਾਂ ਹੀ ਸਿਖਾ ਦੇਣਾ। ਉਹਨਾਂ ਨੇ ਉਂਗਲਾਂ ਦੇ ਉੱਤੇ ਸਾਨੂੰ ਨਾ ਕਹਿ ਦੇਣਾ ਕਿ ਇਹ ਪਹਿਲੀ ਉਂਗਲ ਸਾ ਹੈ, ਦੂਜੀ ਰੇ ਹੈ, ਤੀਜੀ ਗਾ, ਹੁਣ ਇਹ ਤਿੰਨਾਂ ਸੁਰਾਂ ਨੂੰ ਤੁਸੀਂ ਮੈਂ ਜਿਹੜੀ ਉਂਗਲ ਖੜੀ ਕਰੂੰਗਾ ਉਹ ਵਾਲੇ ਤੁਸੀਂ ਗਾਉਣਾ। ਸੋ ਇਸ ਤਰ੍ਹਾਂ ਕਰਕੇ ਇਹ ਸਾਡੀ ਵਨ ਆਫ ਦਾ ਗੇਮ ਸੀਗੀ, ਹੋਰ ਬਹੁਤ ਕੁਛ। ਸੋ ਇੱਦਾਂ ਇੱਦਾਂ ਕਰਕੇ ਸਾਡੇ ਸੁਰ ਪੱਕੇ ਹੁੰਦੇ, ਸੁਰਾਂ ਨਾਲ ਦੋਸਤੀ ਉਹਨਾਂ ਨੇ ਕਰਾਈ। ਸੋ ਮੈਂ ਵੇਟ ਕਰਦੀ ਸੀ, ਮਤਲਬ ਇਨਫੈਕਟ ਮੈਂ ਆਪਣੇ ਘਰ ਦੇ ਫੰਕਸ਼ਨ ਜਾਂ ਹੋਰ ਕਿਤੇ ਦੋਸਤਾਂ ਨੂੰ ਮਿਲਣਾ ਮੇਰੇ ਲਈ ਸੈਕਿੰਡ ਪ੍ਰਾਇਓਰਿਟੀ ਸੀ। ਮੈਂ ਹੁੰਦਾ ਸੀ ਕਿ ਮੈਂ ਆਪਣੀ ਕਲਾਸ ਨਹੀਂ ਮਿਸ ਕਦੀ ਕਰਨੀ। ਇਟ ਵਾਸ ਸੋ ਇੰਟਰਸਟਿੰਗ ਸੀਗੀ।
2: ਫਿਰ ਫਸਟ ਬ੍ਰੇਕ ਉਦੋਂ ਮਿਲਿਆ ਤੁਹਾਨੂੰ?
1: ਸੋ ਰਿਐਲਿਟੀ ਸ਼ੋਅ 'ਚ ਮੈਂ ਪਾਰਟੀਸਪੇਟ ਕੀਤਾ, ਤੋ ਉੱਥੇ ਆਡੀਸ਼ਨ ਦੇਣ ਵਾਸਤੇ ਮੈਂ ਜਦੋਂ ਪਹੁੰਚੀ, ਸੋ ਉਹ ਇੰਡੀਆ ਦਾ ਪਹਿਲਾ ਉਹਦਾ ਸੀਜ਼ਨ ਸੀਗਾ, ਉਹਦੇ 'ਚ ਵੀ ਇੱਦਾਂ ਹੀ ਹੁੰਦਾ ਜਿੱਦਾਂ ਇੱਥੇ ਆਡੀਸ਼ਨ ਹੁੰਦੇ ਆ ਨਾ, ਬਲਾਇੰਡ ਆਡੀਸ਼ਨ, ਬਿਨਾਂ ਦੇਖੇ ਸਿਰਫ ਆਵਾਜ਼ ਸੁਣ ਕੇ ਉਹਦੇ ਬੇਸਿਸ 'ਤੇ ਸਿਲੈਕਸ਼ਨ। ਸੋ ਉਹਦੇ 'ਚ ਮੈਂ ਜੁਗਨੀ ਗਾਈ ਸੀਗੀ, ਤੋ ਉੱਥੇ ਸੀਗੇ ਮੇਰੇ ਸਾਰੇ ਫੇਵਰੇਟ ਕਲਾਕਾਰ, ਮਤਲਬ ਸੁਨੀਧੀ ਚੌਹਾਨ ਉਹ ਮੇਰੀ ਆਈਡਲ ਰਹੇ ਨੇ, ਮੈਂ ਬਚਪਨ ਤੋਂ ਉਹਨਾਂ ਦੇ ਗਾਣੇ ਗਾ ਗਾ ਕੇ ਮਤਲਬ ਬਹੁਤ ਕੁਛ, ਸਾਰੇ ਕੰਪੀਟੀਸ਼ਨਸ 'ਚ ਗਾਣੇ ਉਹਨਾਂ ਦੇ ਗਾਣੇ, ਐਂਡ ਉਹ ਸੀਗੇ ਮੇਕਾ ਭਾਜੀ ਸੀਗੇ, ਸ਼ਾਨ ਸਰ, ਹਿਮੇਸ਼ ਸਰ, ਸੋ ਇਸ ਚਾਰਾਂ ਨੇ ਨਾ ਮਤਲਬ ਮੇਰੇ ਲਈ ਟਰਨ ਕਰ ਲਈ ਆਪਣੀ ਚੇਅਰ, ਟਰਨ ਕਰਨਾ ਹੁੰਦਾ ਬਜ਼ਰ ਦਬਾ ਕੇ, ਤੇ ਸਾਰੇ ਲੜਦੇ ਸੀਗੇ ਪਏ ਕਿ ਮੇਰੀ ਟੀਮ 'ਚ ਆ, ਮੇਰੀ ਟੀਮ 'ਚ ਆ। ਸੋ ਮੇਰੇ ਲਈ ਐਸਾ ਮੂਮੈਂਟ ਬਣ ਗਿਆ ਕਿ ਮੈਂ ਤਾਂ ਮਤਲਬ ਸਮਝਦੀ ਸੀ ਕਿ ਮੈਂ ਜਲੰਧਰ ਤੋਂ ਆਈ ਹੋਈ ਹਾਂ, ਬੰਬੇ ਐਡਾ ਵੱਡਾ ਸ਼ਹਿਰ ਹੈ, ਓਕੇ ਕੁਛ ਹੌਲੀ ਹੌਲੀ ਕਰਾਂਗੇ ਕੋਸ਼ਿਸ਼। ਉੱਥੇ ਬੰਬੇ ਨੇ ਦੋਵੇਂ ਬਾਹਾਂ ਖਿਲਾਰ ਕੇ ਮੇਰਾ ਐਸਾ ਸਵਾਗਤ ਕੀਤਾ ਕਿ ਤੁਸੀਂ ਬਸ ਆ ਜਾਓ ਸਾਡੇ ਕੋਲ।
0: ਜਤਿਕਾ ਜੀ, ਘਰੋਂ ਜਦੋਂ ਅਸੀਂ ਨਿਕਲਦੇ ਹਾਂ ਨਾ ਜੀ, ਔਰ ਵੱਡੇ ਮੇਲੇ 'ਚ ਜਾਂਦੇ ਹਾਂ, ਤਾਂ ਦਿਲ ਦੀਆਂ ਧੜਕਣਾਂ ਤੇਜ਼ ਹੁੰਦੀਆਂ ਨੇ, ਮਨ 'ਚ ਹੁੰਦਾ ਪਤਾ ਨਹੀਂ ਗੱਲ ਬਣਨੀ ਹੈ ਕਿ ਨਹੀਂ। ਜਿੱਦਾਂ ਤੁਸੀਂ ਦੱਸਿਆ ਕਿ ਬੜੇ ਬੜੇ ਦਿੱਗਜ ਕਲਾਕਾਰ ਉੱਥੇ ਮੌਜੂਦ ਸਨ, ਪਰਫਾਰਮ ਕਰਨ ਤੋਂ ਪਹਿਲਾਂ ਇਹ ਬੜਾ ਜ਼ਰੂਰੀ ਹੁੰਦਾ ਕਿ ਤੁਹਾਨੂੰ ਆਪਣੇ ਆਪ 'ਤੇ ਭਰੋਸਾ ਹੋਵੇ। ਸੋ ਉਹ ਜੁਗਨੀ ਗਾਉਣ ਤੋਂ ਪਹਿਲਾਂ ਜਾਂ ਪਰਫਾਰਮ ਕਰਨ ਤੋਂ ਪਹਿਲਾਂ ਉਦੋਂ ਤੁਹਾਡੀ ਮਨ ਦੀ ਸਥਿਤੀ ਕਿੱਦਾਂ ਦੀ ਸੀ?
1: ਮੈਂ ਕਾਫੀ ਨਰਵਸ ਸੀਗੀ, ਤੇ ਮੈਨੂੰ ਇਹ ਵੀ ਸੀਗਾ ਕਿ ਬਸ ਸਭ ਕੁਛ ਅੱਛਾ ਅੱਛਾ ਹੋ ਜਾਏ, ਪਰ ਮੇਰੇ ਅੰਦਰ ਇੱਕ ਅਜੀਬ ਜਿਹਾ ਕੌਨਫੀਡੈਂਸ ਵੀ ਸੀਗਾ ਤੇ ਇੱਕ ਜਜ਼ਬਾ ਵੀ ਸੀਗਾ ਕਿ ਹੁਣ ਤਾਂ ਮੈਂ ਕੁਛ ਕਰ ਦਿਖਾਉਣਾ ਹੀ ਹੈ। ਕੌਨਫੀਡੈਂਸ ਕਿਉਂ ਸੀਗਾ? ਕਿਉਂਕਿ ਮੈਂ ਇੰਨੇ ਸਾਲ ਲਗਾਤਾਰ ਸ਼ਿਕਸ਼ਾ ਲਈ ਸੀ, ਮੈਨੂੰ ਪਤਾ ਸੀ ਕਿ ਮੈਂ ਜੋ ਗਾ ਰਹੀ ਹਾਂ ਉਹ ਕੀ ਗਾ ਰਹੀ ਹਾਂ ਤੇ ਮੈਂ ਕਿਸ ਤਰ੍ਹਾਂ ਉਹਨੂੰ ਅੱਛੀ ਤਰ੍ਹਾਂ ਨਿਭਾ ਸਕਦੀ ਹਾਂ ਕਿ ਨਹੀਂ। ਬਸ ਇਹ ਨਰਵਸਨੈਸ ਇਹ ਸੀ ਕਿ ਵੀ ਇੰਨਾ ਵੱਡਾ ਸਟੇਜ ਹੈ ਉਹ ਨਹੀਂ ਮੈਂ ਕਦੇ ਦੇਖਿਆ ਸੀ, ਇੰਨੇ ਸਾਰੇ ਕੈਮਰੇ, ਇੰਨੀ ਸਾਰੀ ਆਡੀਅੰਸ, ਸਿਰਫ ਮੇਰੇ ਵੱਲ ਧਿਆਨ ਹੈ ਉਹਨਾਂ ਦਾ ਕਿ ਮੈਂ ਇੱਕ ਕੋਈ ਗਲਤੀ ਕਰਾਂ ਤੇ ਮੈਂ ਇੱਥੋਂ ਆਊਟ ਹੋ ਸਕਦੀ ਹਾਂ। ਸੋ ਬਸ ਉਹ ਸੀਗਾ, ਪਰ ਮੈਨੂੰ ਆਪਣੇ ਆਪ 'ਤੇ ਭਰੋਸਾ ਸੀ ਕਿ ਮੈਂ ਗਾਊਂਗੀ ਤਾਂ ਵਧੀਆ, ਕਿਉਂਕਿ ਸਾਰੀ ਜ਼ਿੰਦਗੀ ਉਹੀ ਕੀਤਾ ਸੀਗਾ। ਸੋ ਜਿੱਦਾਂ ਹੀ ਮੈਂ ਪਹਿਲੀ ਹੇਕ ਲਾਈ ਮੈਂ ਪੰਜਾਬ, ਸਾਡੀ ਪੰਜਾਬ

0: ਹੇਕ ਹੁੰਦੀ ਹੈ ਨਾ, ਉਹ ਇਹ ਕੀ ਲਾਈ ਤੇ 3 ਸੈਕਿੰਡ ਦੇ ਅੰਦਰ ਹੀ ਮੇਕਅਪ ਆ ਜਾਣੇ ਮੇਰੀ, ਜਦੋਂ ਬਜ਼ਰ ਦਬਾਤਾ ਫਿਰ ਤਾਂ ਮੈਂ ਕਿਹਾ ਬਸ ਗੱਲ ਖਤਮ, ਹੁਣ ਤਾਂ ਮੈਂ ਛਾ ਗਈ
1: ਕੰਫੀਡੈਂਸ ਬਣ
2: ਗਿਆ ਬਸ। ਤੇ ਮੈਨੂੰ ਲੱਗਦਾ ਹੈ ਕਿ ਹੁਣ ਇਸ ਵੇਲੇ ਇਸ ਇੰਟਰਵਿਊ ਦੇ ਵਿੱਚ ਮੌਕਾ ਹੈ ਕਿ ਤੁਹਾਡੇ ਤੋਂ ਕੁਝ ਸੁਣ ਲਿਆ ਜਾਵੇ।
0: ਅੱਛਾ ਜੀ,
1: ਸੋ ਜੋਤਿਕਾ ਜੀ, ਜੇ ਜੁਗਨੀ ਹੋਈ ਹੋ ਜਾਏ ਉਹੀ ਹੇਕ ਦੁਬਾਰਾ ਤੁਹਾਡੇ ਚੇਤਿਆਂ ਚ ਹੋਵੇ ਤੇ ਲੱਗ ਜੇ ਤੇ ਕੀ ਆਈ ਬਾਤ ਹੈ।
0: ਜ਼ਰੂਰ ਜੀ ਜ਼ਰੂਰ, ਕੋਸ਼ਿਸ਼ ਕਰਦੀ ਹਾਂ। ਅੱਗੇ ਬੱਗੇ ਜੁਗਨੀਓ ਦੇ ਮੂੰਹੋਂ, ਬਈ ਜੁਗਨੀਓ ਦੇ ਮੂੰਹੋਂ, ਫੱਬੇ ਜਿਹਨੂੰ ਸੱਟ ਇਸ਼ਕ ਦੀ, ਉਹ ਜਿਹਨੂੰ ਸੱਟ ਇਸ਼ਕ ਦੀ ਲੱਗੇ ਆ, ਫਿਰ ਮੇਰੇ ਆਹ ਜੁਗਨੀ, ਫਿਰ ਮੇਰੇ ਆਹ ਜੁਗਨੀ ਆ ਗਈ ਜੇ, ਉਹ ਸਭ ਦੇ ਦਿਲਾਂ ਤੇ ਛਾ ਗਈ ਜੇ।
1: ਕਿਆ ਬਾਤ ਹੈ ਜੀ, ਅੱਜ ਦਾ ਉਹ ਦੌਰ ਜੋਤਿਕਾ ਜੀ ਜਿੱਥੇ ਜ਼ਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਕੰਪਿਊਟਰ ਨਾਲ ਹੀ ਗਾਇਕੀ ਜ਼ਿਆਦਾ ਹੋ ਰਹੀ ਹੈ, ਔਰ ਤੁਸੀਂ ਬਿਨਾਂ ਸਾਜ਼ਾਂ ਦੇ ਜਿਸ ਤਰ੍ਹਾਂ ਇਹ ਜੁਗਨੀ ਦੀ ਹੇਕ ਲਾਈ ਨਾ, ਉਹ ਦੱਸਦਾ ਹੈ ਕਿ ਕਾਫੀ ਰਿਆਜ਼ ਕੀਤਾ ਹੈ ਤੁਸੀਂ ਔਰ ਪੂਰੀ ਤਰ੍ਹਾਂ ਸੁਰ ਚ।
2: ਤੁਸੀਂ ਬਹੁਤ ਹਾਈ ਨੋਟਸ ਤੇ ਵੀ ਗੀਤ ਗਾਏ ਨੇ, ਕਿਉਂਕਿ ਤੁਹਾਡੇ ਜੋ ਗੀਤ ਨੇ ਉਹ ਵੈਡਿੰਗਸ ਦੇ ਵਿੱਚ ਵੀ ਚੱਲਦੇ ਨੇ ਤੇ ਪਾਰਟੀ ਦੇ ਵਿੱਚ ਵੀ ਚੱਲਦੇ ਨੇ, ਡਾਂਸ ਕਰਦੇ ਨੇ ਲੋਕ ਉਸ 'ਤੇ, ਤੇ ਬਹੁਤ ਹੀ ਸੋਫਟ ਮਿਊਜ਼ਿਕ ਵੀ ਗਾਏ ਨੇ, ਇੰਨੇ ਜੋ ਵਰਸਟਾਈਲ ਸਿੰਗਿੰਗ ਹੈ ਉਹ ਤੁਸੀਂ ਕਿਸ ਤਰ੍ਹਾਂ ਲੈ ਕੇ ਆਏ ਹੋ ਆਪਣੇ ਦੇ ਵਿੱਚ, ਇਹ ਬੈਲੈਂਸ ਕਿਵੇਂ ਬਣਾਉਂਦੇ ਹੋ?
0: ਅਸਲ 'ਚ ਨਾ ਮੈਂ ਜਦੋਂ ਸਿੱਖਦੀ ਹੁੰਦੀ ਸੀ ਨਾ, ਮੇਰੇ ਗੁਰੂ ਜੀ ਨੇ ਕਦੀ ਵੀ ਇਹ ਨਹੀਂ ਕਿਹਾ, ਹਾਲਾਂਕਿ ਕਲਾਸੀਕਲ ਜਦੋਂ ਲੋਕ ਸਿਖਾਉਂਦੇ ਨੇ ਤਾਂ ਬਹੁਤ ਜ਼ਿਆਦਾ ਐਡਮੈਂਟ ਵੀ ਹੁੰਦੇ ਕਿ ਨਹੀਂ ਤੁਸੀਂ ਸਿਰਫ ਕਲਾਸੀਕਲੀ ਗਾਣਾ। ਮੇਰੇ ਗੁਰੂ ਜੀ ਨੇ ਹਮੇਸ਼ਾ ਮੈਨੂੰ ਮੋਟੀਵੇਟ ਕੀਤਾ ਕਿ ਤੂੰ ਸਾਰਾ ਕੁਛ ਗਾਏਂਗੀ। ਇਨਫੈਕਟ ਕਾਲਜ 'ਚ ਵੀ ਜਦ ਮੈਂ ਯੂਥ ਫੈਸਟੀਵਲ ਕਰਦੀ ਸੀ, 8 ਕੈਟੇਗਰੀਜ਼ 'ਚ ਪਾਰਟੀਸਪੇਟ ਕਰਨਾ, ਵੈਸਟਰਨ ਵੀ ਗਾਉਣਾ, ਫੋਕ, ਗਜ਼ਲ, ਸ਼ਬਦ, ਭਜਨ। ਸੋ ਉਹ ਸਿੱਖਦੇ ਸਿੱਖਦੇ ਗਾਉਂਦੇ ਗਾਉਂਦੇ ਕਰਦੇ ਕਰਦੇ ਇੰਨੀ ਕੰਫਰਟੇਬਲ ਹੋ ਗਏ ਹਰ ਜੋਨਰ ਦੇ ਵਿੱਚ ਕਿ ਹੁਣ ਕੋਈ ਵੀ ਮੈਨੂੰ ਕਿਸੇ ਵੀ ਗਾਣੇ ਲਈ ਬੁਲਾਉਂਦਾ ਤਾਂ ਮੈਂ ਐਸਾ ਨਹੀਂ ਕਿ ਮੈਂ ਫਸ ਜਾਵਾਂ, ਮਤਲਬ ਕੋਸ਼ਿਸ਼ ਇਹੀ ਹੁੰਦੀ ਕਿ ਹਰ ਚੀਜ਼ ਨਿਭਾ ਪਾਵਾਂ ਅੱਛੀ ਤਰ੍ਹਾਂ। ਸੋ ਮੈਨੂੰ ਗਾਣੇ ਵੀ ਗੀਤ ਵੀ ਇਸ ਤਰ੍ਹਾਂ ਦੇ ਮਿਲੇ ਨੇ ਅਲੱਗ ਅਲੱਗ ਤਰ੍ਹਾਂ ਦੇ, ਜੋ ਕਿ ਆਪਣੇ ਆਪ ਤੋਂ ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਹੀ ਡਿਫਰੈਂਟ, ਕੋਈ ਹਾਈ ਪਿਚ ਤੇ ਕੋਈ ਡਾਂਸ ਨੰਬਰ ਹੈ, ਕੋਈ ਬਿਲਕੁਲ ਸੋਫਟ ਹੈ, ਰੋਮਾਂਟਿਕ, ਕੋਈ ਸੈਡ ਗਾਣਾ ਹੈ। ਸੋ ਜਿਵੇਂ ਕਿ ਦਾਣਾ ਪਾਣੀ ਫਿਲਮ 'ਚ ਤੁਸੀਂ ਪਤਾ ਨਹੀਂ ਸ਼ਾਇਦ ਸੁਣਿਆ ਹੋਵੇ ਕਿ ਨਾ, ਪਰ ਉਹ ਮੇਰਾ ਗਾਣਾ ਇੰਨਾ ਫੇਮਸ ਨਹੀਂ, ਬਟ ਮੋਤੀ ਸਿਤਾਰੇ ਫੁੱਲਵੇ ਇੱਕ ਉਹਦੇ 'ਚ ਕੰਪੋਜੀਸ਼ਨ ਹੈ ਜੈਦੇਵ ਕੁਮਾਰ ਜੀ ਦੀ, ਉਹ ਐਸਾ ਇੱਕ ਗਾਣਾ ਸੀਗਾ ਜਿਹਦੇ ਵਿੱਚ ਮੈਂ ਨੋਟਿਸ ਕੀਤਾ ਕਿ ਉਹਨਾਂ ਨੇ ਐਸਾ ਮੇਰੇ ਤੋਂ ਗਵਾਇਆ ਕਿ ਜਿੱਦਾਂ ਮੈਂ ਆਪ ਵੀ ਨਹੀਂ ਸੋਚ ਸਕਦੀ ਸੀਗੀ, ਬਿਲਕੁਲ ਉੱਚੇ ਨੋਟਸ, ਫੋਕ ਵਾਲੀ ਗਾਇਕੀ ਅਤੇ ਇੱਕ ਅਲੱਗ ਹੀ ਪੰਜਾਬੀਅਤ ਵਾਲੀ ਉਹਦੇ 'ਚ ਇੱਕ ਚੀਜ਼ ਸੀਗੀ ਜੋ ਉਹਨਾਂ ਨੇ ਕਰਾਈ। ਫਿਰ ਉਹਨਾਂ ਨੇ ਹੀ ਮੇਰੇ ਤੋਂ ਸਾਰੀ ਰਾਤ ਤੇਰਾ ਤੱਕ ਦੀਆਂ ਰਾਹ ਗਵਾਇਆ, ਜਿਹਦੇ 'ਚ ਬਿਲਕੁਲ ਸੋਫਟ ਹਮਿੰਗ, ਇੱਦਾਂ ਲੱਗੇ ਜਿੱਦਾਂ ਕੰਨਾਂ ਵਿੱਚ ਕੋਈ ਗਾ ਰਿਹਾ ਹੋਵੇ। ਮੈਨੂੰ ਬਰੀਫ ਹੀ ਇਸ ਤਰ੍ਹਾਂ ਦਾ ਮਿਲਦਾ ਸੀ ਕਿ ਜਿੱਦਾਂ ਕੋਈ ਲੋਰੀ ਗਾ ਰਿਹਾ ਹੋਵੇ, ਇਸ ਤਰ੍ਹਾਂ ਗਾਣਾ। ਸੋ ਜਦੋਂ ਬਰੀਫ ਮਿਲ ਜਾਂਦਾ ਹੈ, ਤੁਸੀਂ ਸਮਝ ਲੈਂਦੇ ਹੋ ਤੁਹਾਡਾ ਕੀ ਅਸਾਈਨਮੈਂਟ ਹੈ, ਕੀ ਡਿਲੀਵਰ ਕਰਨਾ। ਸੋ ਆਈ ਥਿੰਕ ਫਿਰ ਤੁਸੀਂ ਕਰ ਪਾਉਂਦੇ
2: ਹੋ ਇਹ ਗੀਤ, ਹਮਿੰਗ ਤੋਂ ਹੀ ਸ਼ੁਰੂ ਹੁੰਦਾ।
0: ਹਾਂਜੀ
2: ਜੀ, ਤੇ ਦੁਬਾਰਾ ਹੋ ਜਾਏ ਫਿਰ ਉਹੀ ਹਮਿੰਗ।
0: ਜ਼ਰੂਰ ਜ਼ਰੂਰ, ਮੈਨੂੰ ਪਤਾ ਤੁਹਾਡਾ ਫੇਵਰੇਟ ਹੈ, ਤੁਹਾਡੇ ਲਈ ਮੈਂ ਗਾਉਣਾ ਤਾਂ ਸੀਗਾ ਹੀ।
3: ਤਾਰਿਆਂ ਤੋਂ ਪੁੱਛ ਚੰਨ ਵੇ, ਸਾਰੀ ਰਾਤ ਤੇਰਾ ਤੱਕਦੀ ਆ ਰਾਹ, ਤਾਰਿਆਂ ਤੋਂ ਪੁੱਛ ਚੰਨ ਵੇ, ਵੇ ਮੈਂ ਤੇ

0: ਵਾਹ ਜੀ ਵਾਹ ਜੋਤਿਕਾ ਜੀ, ਇਹਨਾਂ ਸੁਰਾਂ ਦੇ ਨਾਲ ਤੁਹਾਡੀ ਕਾਮਯਾਬੀ ਦੇ ਰਾਹ ਪੱਕੇ ਨੇ ਜੀ, ਇਹ ਗੱਲ ਬਿਲਕੁਲ ਸੱਚੀ ਹੈ। ਸੋ ਤੁਸੀਂ ਕਾਮਯਾਬ ਰਹੋਗੇ। ਆਪਾਂ ਸੁਰੀਲੀ ਯਾਤਰਾ 'ਚ ਤੁਰਦੇ ਹਾਂ ਅਤੇ ਹਰ ਕਦਮ ਕੁਛ ਨਾ ਕੁਛ ਸਿੱਖਦੇ ਹਾਂ। ਸੋ ਇਹ ਜਿਹੜਾ ਰਿਐਲਿਟੀ ਸ਼ੋਅ ਸੀ, ਇਹਦੇ 'ਚ ਜਦੋਂ ਤੁਸੀਂ ਜੁਆਇਨ ਹੋਏ, ਉਸ ਤੋਂ ਬਾਅਦ ਤੁਸੀਂ ਜ਼ਾਤੀ ਤੌਰ 'ਤੇ ਕੀ ਮਹਿਸੂਸ ਕੀਤਾ ਕਿ ਸਿੰਗਿੰਗ ਦੇ ਪ੍ਰਤੀ ਕਿੰਨਾ ਕੁਛ ਸਿੱਖਣ ਨੂੰ ਮਿਲਿਆ ਤੁਹਾਨੂੰ?
1: ਮੈਨੂੰ ਲੱਗਦਾ ਕਿ ਪਰਸਨਲੀ ਰਿਐਲਿਟੀ ਸ਼ੋਅ ਨਾ ਇੱਕ ਕਰੈਸ਼ ਕੋਰਸ ਦੀ ਤਰ੍ਹਾਂ ਹੁੰਦਾ ਹੈ। ਤੁਸੀਂ ਇੱਕ ਆਰਟਿਸਟ ਮਤਲਬ ਜਿਸ ਲੈਵਲ 'ਤੇ ਪਹੁੰਚਦੇ ਹੋ ਉੱਥੇ, ਠੀਕ ਹੈ, ਉਹ ਡੈਫੀਨੇਟਲੀ ਅੱਛਾ ਹੀ ਹੁੰਦਾ, ਤਾਂ ਹੀ ਤੁਸੀਂ ਲੱਖਾਂ ਲੋਕਾਂ ਦੇ ਵਿੱਚੋਂ ਸਿਲੈਕਟ ਹੁੰਦੇ। ਬੜਾ ਔਖਾ ਹੁੰਦਾ ਉਹਨਾਂ ਵਿੱਚ ਸਿਲੈਕਟ ਹੋਣਾ
0: ਜੀ,
1: ਪਰ ਉੱਥੇ ਜਾ ਕੇ ਤੁਹਾਨੂੰ ਮਹਿਸੂਸ ਹੁੰਦਾ ਕਿ ਬਹੁਤ ਸਾਰੀ ਮਤਲਬ ਚੀਜ਼ਾਂ ਨੇ ਜੋ ਤੁਸੀਂ ਅਜੇ ਤੱਕ ਧਿਆਨ ਹੀ ਨਹੀਂ ਸ਼ਾਇਦ ਦਿੱਤਾ ਹੋਣਾ। ਸੋ ਆਪਣੀ ਅਪੀਅਰੈਂਸ ਹੋ ਗਈ, ਆਪਣੀ ਗਰੂਮਿੰਗ, ਆਪਣੀ ਡਿਕਸ਼ਨ ਦੇ ਉੱਤੇ ਧਿਆਨ ਦੇਣਾ, ਹਰ ਗਾਣਾ ਜਿਹੜਾ ਤੁਹਾਨੂੰ ਦਿੱਤਾ ਜਾਂਦਾ ਐਜ਼ ਅ ਚੈਲੰਜ, ਉਹਨੂੰ ਕਿਸ ਤਰ੍ਹਾਂ ਨਿਭਾਉਣਾ ਹੈ, ਉਹਦਾ ਸਟਾਈਲ ਡਿਫਰੈਂਟ ਹੁੰਦਾ ਹੈ। ਸੋ ਉਹ ਮੈਨੂੰ ਉੱਥੇ ਮਹਿਸੂਸ ਹੋਇਆ। ਹਾਲਾਂਕਿ ਮੈਂ ਇਸ ਸ਼ੋਅ 'ਚ ਜਿਸ ਦੀ ਮੈਂ ਗੱਲ ਕਰ ਰਹੀ ਹਾਂ, ਮੈਂ ਅੱਗੇ ਇੰਨਾ ਜਾ ਨਹੀਂ ਸਕੀ ਸੀ, ਕਿਉਂਕਿ ਮੈਂ ਨਵੀਂ ਸੀ ਅਤੇ ਵਾਕਈ ਉੱਥੇ ਜਿਹੜੇ ਗਾਉਣ ਵਾਲੇ ਹੋਰ ਸੀਗੇ ਉਹ ਕਾਫੀ ਜ਼ਿਆਦਾ ਤਿਆਰ ਸੀ। ਇੱਕ ਰਿਐਲਿਟੀ ਸ਼ੋਅ 'ਚ ਜਾਣ ਲਈ ਤਿਆਰੀ ਬਹੁਤ ਹੀ ਵੱਖਰੀ ਹੁੰਦੀ ਹੈ। ਸੋ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਕਹਿ ਰਹੀ ਹਾਂ, ਕਿਉਂਕਿ ਮੈਂ ਇੰਨੇ ਵੱਡੇ ਮੰਚ 'ਤੇ, ਮੈਂ ਇੱਥੇ ਪਰਫੋਰਮ ਕਰਦੀ ਸੀ ਆਪਣੇ ਕਾਲਜ ਸਕੂਲ, ਮੈਂ ਬਚਪਨ ਤੋਂ ਲੈ ਕੇ ਸਭ ਇਹੀ ਕੀਤਾ, ਬਟ ਇੱਕ ਕੈਮਰੇ ਦੇ ਵਿੱਚ ਇੱਕ ਜਦੋਂ ਤੁਹਾਨੂੰ ਸ਼ੂਟ ਕੀਤਾ ਜਾ ਰਿਹਾ ਹੈ, ਚਾਰੋਂ ਤਰਫੋਂ ਇੱਕ ਡਿਮੈਂਸ਼ਨ ਹੈਗੀ ਹੈ ਜੋ ਤੁਹਾਨੂੰ ਦੇਖ ਰਹੀ ਹੈ। ਸੋ ਤੁਸੀਂ ਹਰ ਇੱਕ ਚੀਜ਼ ਨੂੰ ਮਤਲਬ ਨਿਭਾ ਕੇ ਉੱਥੇ ਆਪਣਾ ਆਪਣੇ ਆਪ ਨੂੰ ਵੀ ਵਧੀਆ ਦਿਖਾਉਣਾ ਹੈ, ਐਵਰੀਥਿੰਗ ਸ਼ੁੱਡ ਬੀ ਪਰਫੈਕਟ। ਸੋ ਉਹ ਸਿੱਖਿਆ, ਫਿਰ ਮੈਂ ਉੱਥੋਂ ਜਦ ਆਊਟ ਹੋ ਗਈ, 6 ਮਹੀਨੇ ਬਾਅਦ ਮੈਂ ਦੁਬਾਰਾ ਆਡੀਸ਼ਨ ਦਿੱਤਾ। ਉਹ ਸ਼ੋਅ ਮੇਰੇ ਲਈ ਇੱਕ ਮਾਈਲਸਟੋਨ ਬਣ ਗਿਆ। ਉੱਥੋਂ ਮੈਨੂੰ ਬਹੁਤ ਪਿਆਰ, ਬਹੁਤ ਰੈਕਗਨੀਸ਼ਨ ਮਿਲੀ, ਮੈਂ ਫਾਈਨਲਿਸਟ ਬਣੀ। ਉਸ ਤੋਂ ਬਾਅਦ ਫਿਰ ਮੇਰੇ ਟੂਰਸ ਸ਼ੁਰੂ ਹੋ ਗਏ। ਫਿਰ ਮੇਰੀ ਮੰਮਾ ਨੇ ਮੈਨੂੰ ਕਿਹਾ ਕਿ ਤੂੰ ਹੁਣ ਬੰਬੇ ਰਹਿ, ਜੇ ਤੂੰ ਬਾਲੀਵੁੱਡ 'ਚ ਗਾਣਾ ਚਾਹੁੰਦੀ ਹੈ, ਕਲਾਸਿਕ ਆਪਣਾ ਪਲੇਬੈਕ ਸਿੰਗਿੰਗ ਕਰਨਾ ਚਾਹੁੰਦੀ ਹੈ। ਸੋ ਮੈਂ ਉੱਥੇ ਰਹਿਣਾ ਸ਼ੁਰੂ ਕਰਤਾ। ਹੌਲੀ ਹੌਲੀ ਕੰਪੋਜ਼ਰਸ ਨੇ ਮੈਨੂੰ ਬੁਲਾਉਣਾ ਸ਼ੁਰੂ ਕੀਤਾ, ਮੇਕਾ ਭਾਜੀ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ, ਉਹਨਾਂ ਨੇ ਕਾਫੀ ਲੋਕਾਂ ਨੂੰ ਰੈਕਮੈਂਡ ਕਰਨਾ ਕਿ ਜੋਤਿਕਾ ਨੂੰ ਤੁਸੀਂ ਟਰਾਈ ਕਰਕੇ ਦੇਖੋ, ਆਵਾਜ਼ ਇਹਦੀ ਅੱਛੀ ਹੈ। ਸੋ ਜਦ ਵੀ ਕੋਈ ਮੈਨੂੰ ਬੁਲਾਉਂਦਾ ਸੀ ਕੁਛ ਰਿਕਾਰਡ ਕਰਨ ਵਾਸਤੇ, ਤੇ ਮੇਰੀ ਕਿਸਮਤ ਅੱਛੀ ਹੈ ਜਾਂ ਉਹਨਾਂ ਨੂੰ ਵਧੀਆ ਲੱਗਦਾ ਸੀ, ਤਾਂ ਉਹ ਬਾਰ ਬਾਰ ਮੈਨੂੰ ਬੁਲਾਉਂਦੇ ਸੀਗੇ। ਇੱਦਾਂ ਕਰ ਕਰਕੇ ਬਹੁਤ ਰਿਕਾਰਡਿੰਗਸ ਤੋਂ ਬਾਅਦ ਜਿਹੜੀ ਬ੍ਰੇਕ ਦੀ ਤੁਸੀਂ ਗੱਲ ਕਰ ਰਹੇ ਸੀ, ਉਹ ਮੈਨੂੰ 2017 ਦੇ ਵਿੱਚ ਮਿਲੀ। ਮਤਲਬ 2015 ਵਿੱਚ ਬੰਬੇ ਗਈ, 2017 ਚ ਮੈਨੂੰ ਮੇਰਾ ਪਹਿਲਾ ਬਾਲੀਵੁੱਡ ਦਾ ਗਾਣਾ ਮਿਲ ਗਿਆ ਸੀਗਾ, ਵਿੱਚ ਮੈਨੂੰ ਲੱਗਦਾ ਕਿ ਬਹੁਤ ਹੀ ਕਿਰਪਾ, ਕਿਉਂਕਿ ਇੰਨੀ ਜਲਦੀ ਨਹੀਂ ਮਿਲਦਾ। ਮੇਰੇ ਬਹੁਤ ਦੋਸਤ ਨੇ ਜਿਨ੍ਹਾਂ ਨੂੰ ਅੱਜ ਤੱਕ ਵੀ ਨਹੀਂ ਉਹ ਇੱਕ ਮੌਕਾ ਮਿਲਿਆ ਜਿਹੜੀ ਤਲਾਸ਼ ਉਹ ਕਰਦੇ ਨੇ
2: ਜੀ। ਉਹ ਬਾਲੀਵੁੱਡ ਦਾ ਫਸਟ ਸੌਂਗ ਕਿਹੜਾ ਸੀ?
1: ਸੋ ਉਹ ਸੀਗਾ ਪਹਿਲਾ ਨਰਾਤਾ ਸੀਗਾ, ਮੈਨੂੰ ਯਾਦ ਹੈ, ਤੇ ਮਾਤਾ ਰਾਣੀ ਦਾ ਨਾਮ ਲੈ ਕੇ ਮੈਂ ਉਹ ਗੀਤ ਗਾਇਆ ਸੀ। ਉਹ ਰਿਲੀਜ਼ ਵੀ ਪਹਿਲੇ ਨਰਾਤੇ ਤੇ ਹੋਇਆ ਸੀਗਾ, ਉਸਦਾ ਨਾਮ ਸੀ ਜੈ ਮਾਂ ਫਰੋਮ ਦ ਫਿਲਮ ਬਹਿਨ ਹੋਗੀ ਤੇਰੀ। ਸੋ ਇਹ ਇੱਕ ਦੇਖਿਆ ਜਾਵੇ ਤਾਂ ਮਤਲਬ ਕਾਲਾ ਚਸ਼ਮਾ ਗਾਣਾ ਨੀ ਹੈਗਾ, ਉਹਦਾ ਡਿਵੋਸ਼ਨਲ ਵਰਜ਼ਨ ਹੈ। ਉਹਦੀ ਟਿਊਨ ਦੇ ਉੱਤੇ ਫਿਲਮ ਜਿਹੜੀ ਇਹ ਸੀਗੀ, ਉਹਦੇ ਵਿੱਚ ਇੱਕ ਉਹ ਸੀ ਸਿਚੁਏਸ਼ਨ ਜਿੱਥੇ ਜਗਰਾਤਾ ਹੋ ਰਿਹਾ, ਤੇ ਉਹਨਾਂ ਨੇ ਇਹਦੇ ਵਿੱਚ ਇੱਦਾਂ ਬਣਾਇਆ ਸੀਗਾ ਇਸ ਟਿਊਨ ਤੇ ਮਾਤਾ ਰਾਣੀ ਦਾ ਉਹ ਡਿਵੋਸ਼ਨਲ ਗੀਤ ਕਰਕੇ। ਸੋ ਉਹ ਸੀਗਾ
0: ਜੀ। ਜੋਤਿਕਾ ਜੀ, ਪਹਿਲੀ ਬ੍ਰੇਕ ਮਿਲੇ ਨਾ, ਉਹਦਾ ਇੱਕ ਤਾਂ ਚਾਅ ਹੁੰਦਾ, ਉਤਸ਼ਾਹ ਹੁੰਦਾ ਕਿ ਜੋ ਆਪਾਂ ਸੋਚਿਆ ਸੀ ਸੁਪਨਾ ਪੂਰਾ ਹੋ ਰਿਹਾ। ਇੱਕ ਦਬਾਅ ਵੀ ਹੁੰਦਾ, ਇੱਕ ਪ੍ਰੈਸ਼ਰ ਵੀ ਹੁੰਦਾ ਕਿ ਉਹ ਡਿਲੀਵਰ ਕਰਨਾ ਪਏਗਾ ਕਿ ਅੱਗੇ ਰਸਤਾ ਬਣੇ। ਸੋ ਤੁਸੀਂ ਕੀ ਸੋਚ ਰਹੇ ਸੀ?
1: ਮੈਂ ਸੱਚੀ ਦੱਸਾਂ ਤੇ ਮੈਂ ਐਕਚੁਅਲੀ ਮਜ਼ਾਕ ਚ ਗਾਇਆ ਹੈ ਗਾਣਾ, ਕਿਉਂਕਿ ਮੈਨੂੰ ਲੱਗਿਆ ਕਿ ਕਾਲਾ ਚਸ਼ਮਾ ਦੀ ਟਿਊਨ ਤੇ ਇਹ ਬਣਾਈ ਜਾਂਦੇ, ਭੇਡ ਬਣਾ ਰਹੇ ਨੇ, ਏਦਾਂ ਹੁੰਦਾ ਹੈ ਬਹੁਤ, ਤੇ ਇਹਨਾਂ ਨੇ ਵੀ ਬਣਾਈ ਹੋਣੀ, ਕੋਈ ਐਲਬਮ ਕਰ ਰਹੇ ਹੋਣੇ, ਕੋਈ ਨੀ, ਠੀਕ ਹੈ, ਗਾ ਦਿੰਦੀ ਹਾਂ। ਮੈਂ ਨਾ ਨੇਹਾ ਕੱਕੜ ਦੀ ਆਵਾਜ਼ ਨਾਲ ਗਾਣਾ, ਕਿਉਂਕਿ ਨੇਹਾ ਕੱਕੜ ਨੇ ਗਾਇਆ ਹੋਇਆ ਨਾ ਕਾਲਾ ਚਸ਼ਮਾ ਵਰਸ਼ਨ। ਸੋ ਉਹ ਗਾਣਾ ਵੀ ਵੈਸੇ ਉਹਨਾਂ ਨੇ ਨਾ ਨੇਹਾ ਤੋਂ ਹੀ ਗਵਾਉਣਾ ਸੀ ਬਾਅਦ 'ਚ। ਸੋ ਉਹ ਕਹਿੰਦੇ ਕਿ ਹੁਣ ਤੁਸੀਂ ਉਹ ਗਾਓਗੇ, ਤੇ ਉਹ ਮੇਰੀ ਬ੍ਰੇਕ ਬਣ ਗਈ।
0: ਜੋਤਿਕਾ ਜੀ, ਤੁਸੀਂ ਦੱਸਿਆ ਕਿ ਤੁਹਾਨੂੰ ਸ਼ੋਅਜ਼ ਮਿਲਣੇ ਸ਼ੁਰੂ ਹੋ ਗਏ
1: ਜੀ,
0: ਸੋ ਸ਼ੋਅਜ਼ ਕਰਨਾ ਇਹ ਕਿੰਨਾ ਕੁ ਵੱਖਰਾ ਤਜਰਬਾ ਸੀ ਤੇ ਕਿੰਨਾ ਕੁ ਔਖਾ ਸੀ?
1: ਸਰ ਮੈਨੂੰ ਨਾ ਇੱਦਾਂ ਲੱਗਦਾ ਸੀ ਕਿ ਮੇਰਾ ਸੁਪਨਾ ਸੀ ਮੈਂ ਤਾਂ ਪਲੇਬੈਕ ਕਰਨਾ। ਜਦੋਂ ਮੈਂ ਛੋਟੀ ਸੀ ਉਦੋਂ ਪਲੇਬੈਕ ਸਿੰਗਿੰਗ ਹੀ ਹੁੰਦੀ ਸੀਗੀ ਜ਼ਿਆਦਾ, ਕਿ ਆਪਾਂ ਸੁਣਦੇ ਸੀ ਫਿਲਮਾਂ 'ਚ ਸਿੰਗਰਸ ਗਾਉਂਦੇ ਨੇ, ਐਲਬਮਸ ਹੁੰਦੀਆਂ ਸੀ, ਪਰ ਮੈਨੂੰ ਇੰਨਾ ਨਹੀਂ ਸੀ ਉਹਦਾ, ਤੇ ਮੈਂ ਇਹ ਸੋਚਿਆ ਸੀ ਬੰਬੇ ਜਾਊਂਗੀ ਫਿਲਮਾਂ 'ਚ ਗਾਣੇ ਗਾਊਂਗੀ ਬਸ। ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਸ਼ੋਅਜ਼ ਕਰਨੇ ਹੁੰਦੇ ਆ।
0: ਅੱਛਾ,
1: ਹੁਣ ਮੈਂ

0: ਜਦੋਂ ਗਾਉਂਦੀ ਸੀ ਆਪਣੇ ਸ਼ਹਿਰ 'ਚ ਦੋ ਗਾਣੇ ਗਾਏ ਆ ਗਏ ਕਿਸੇ ਸ਼ੋਅ 'ਤੇ, ਹੈ ਨਾ, ਕੋਈ ਅੱਛਾ ਕੋਈ ਅਖਬਾਰ ਦਾ ਸ਼ੋਅ ਹੋ ਰਿਹਾ ਕੋਈ ਆਪਣੇ ਕਾਲਜ ਦਾ, ਉੱਥੇ ਜਾ ਕੇ ਮੈਨੂੰ ਪਹਿਲਾ ਸ਼ੋਅ ਮਿਲਿਆ, ਉਹ ਕਹਿੰਦੇ ਜੀ ਤੁਸੀਂ 2 ਘੰਟੇ ਗਾਣਾ। ਮੈਂ ਤਾਂ ਸੋਚਾਂ 'ਚ ਪੈ ਗਈ, ਮੈਂ ਕਿਹਾ 2 ਘੰਟੇ ਮੈਂ ਗਾਊਂਗੀ ਕੀ। ਸੋ ਮੈਂ ਪੂਰੀ ਤਿਆਰੀ ਫਿਰ ਕੀਤੀ, ਮੈਂ ਆਪਣਾ ਪੂਰਾ ਲਿਸਟ ਬਣਾਈ, ਆਪਣੇ ਦੋਸਤਾਂ ਨੂੰ ਪੁੱਛਿਆ ਕਿ ਵੀ ਕੀ ਗਾਉਂਦੇ ਹੋ ਤੁਸੀਂ ਇੰਨਾ ਇੰਨਾ ਦੇਰ ਤੱਕ, ਅਤੇ ਬੈਂਡ ਨਾਲ ਤਿਆਰੀ ਕਰਨਾ ਹਰ ਚੀਜ਼, ਉਹ ਬਹੁਤ ਇੱਕ ਅਲੱਗ ਹੀ ਚੀਜ਼ ਹੈ ਉਹ। ਸੋ ਉਹ ਮੈਨੂੰ ਇੱਕਦਮ ਹੀ ਮੇਰੇ ਸਿਰ 'ਤੇ ਪੈ ਗਈ, ਅਤੇ ਮੈਂ ਇੰਨੇ ਸਾਰੇ ਸ਼ੋਅਜ਼ ਕੀਤੇ ਉਸ ਤੋਂ ਬਾਅਦ, ਬੈਕ ਟੂ ਬੈਕ ਸ਼ੋਅਜ਼, ਅਤੇ ਮੈਨੂੰ ਪਿਆਰ ਵੀ ਬਹੁਤ ਮਿਲਿਆ ਲੋਕਾਂ ਦਾ। ਅਤੇ ਕਾਫੀ ਡਿਫੀਕਲਟ ਹੁੰਦਾ ਮੈਨੂੰ ਲੱਗਦਾ ਕਿ ਇੱਕ ਪੂਰਾ ਲਾਈਵ ਸ਼ੋਅ ਸੰਭਾਲਣਾ, ਆਡੀਅੰਸ ਨੂੰ ਭਾਂਪ ਕੇ ਕਿ ਵੀ ਉਹਨਾਂ ਨੂੰ ਕੀ ਅੱਛਾ ਲੱਗ ਰਿਹਾ ਕੀ ਨਹੀਂ ਲੱਗ ਰਿਹਾ, ਗਾਣਾ ਔਨ ਦ ਸਪੋਟ ਚੇਂਜ ਵੀ ਕਰਨਾ ਪੈ ਜਾਂਦਾ। ਸੋ ਉਹ ਟਫ ਸੀ, ਪਰ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਕੋਈ ਹੋਰ ਦਾਤ ਹੋ ਨਹੀਂ ਸਕਦੀ ਇੱਕ ਆਰਟਿਸਟ ਵਾਸਤੇ। ਮੈਂ ਉਸ ਬਦੌਲਤ ਪੂਰੀ ਦੁਨੀਆ ਘੁੰਮ ਚੁੱਕੀ ਹਾਂ ਅੱਜ।
1: ਜੀ, ਬਹੁਤ ਵਧੀਆ ਗੱਲ ਹੈ। ਅਤੇ ਦੇਖੋ ਤੁਸੀਂ ਪੂਰੇ ਦੇਸ਼ ਦੇ ਵਿੱਚ, ਵਿਦੇਸ਼ਾਂ 'ਚ ਵੀ, ਕਈ ਦੇਸ਼ਾਂ ਦੇ ਵਿੱਚ ਤੁਸੀਂ ਪਰਫੋਰਮ ਕਰ ਚੁੱਕੇ ਹੋ, ਅਤੇ ਲਾਈਵ ਪਰਫੋਰਮੈਂਸ ਅਤੇ ਰਿਕਾਰਡਿੰਗ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਹੈ। ਤੁਸੀਂ ਦੱਸਿਆ ਹੁਣੇ ਕਿ ਉਸੇ ਮੁਤਾਬਕ ਤੁਹਾਨੂੰ

0: ਬੇਸਿਕ ਚੀਜ਼ ਹੈ ਉਹ ਸੋ ਉਹ ਮੈਨੂੰ ਇਕਦਮ ਹੀ ਮੇਰੇ ਸਿਰ ਤੇ ਪੈ ਗਈ ਤੇ ਮੈਂ ਇੰਨੇ ਸਾਰੇ ਸ਼ੋਅਜ਼ ਕੀਤੇ ਉਸ ਤੋਂ ਬਾਅਦ ਬੈਕ ਟੂ ਬੈਕ ਸ਼ੋਅਜ਼ ਤੇ ਮੈਨੂੰ ਪਿਆਰ ਵੀ ਬਹੁਤ ਮਿਲਿਆ ਲੋਕਾਂ ਦਾ ਤੇ ਕਾਫੀ ਡਿਫਿਕਲਟ ਹੁੰਦਾ ਮੈਨੂੰ ਲੱਗਦਾ ਕਿ ਇੱਕ ਪੂਰਾ ਲਾਈਵ ਸ਼ੋਅ ਸੰਭਾਲਣਾ ਆਡੀਅੰਸ ਨੂੰ ਭਾਂਪ ਕੇ ਕਿ ਵੀ ਉਹਨਾਂ ਨੂੰ ਕੀ ਅੱਛਾ ਲੱਗ ਰਿਹਾ ਕੀ ਨਹੀਂ ਲੱਗ ਰਿਹਾ ਗਾਣਾ ਔਨ ਦਾ ਸਪੋਟ ਚੇਂਜ ਵੀ ਕਰਨਾ ਪੈ ਜਾਂਦਾ ਸੋ ਉਹ ਟਫ ਸੀ ਪਰ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਕੋਈ ਹੋਰ ਦਾਤ ਹੋ ਨਹੀਂ ਸਕਦੀ ਇੱਕ ਆਰਟਿਸਟ ਵਾਸਤੇ ਮੈਂ ਉਸ ਬਦੌਲਤ ਪੂਰੀ ਦੁਨੀਆ ਘੁੰਮ ਚੁੱਕੀ ਹਾਂ ਅੱਜ
1: ਜੀ ਬਹੁਤ ਵਧੀਆ ਗੱਲ ਹੈ ਤੇ ਦੇਖੋ ਤੁਸੀਂ ਪੂਰੇ ਦੇਸ਼ ਦੇ ਵਿੱਚ ਵਿਦੇਸ਼ਾਂ 'ਚ ਵੀ ਕਈ ਦੇਸ਼ਾਂ ਦੇ ਵਿੱਚ ਤੁਸੀਂ ਪਰਫੋਰਮ ਕਰ ਚੁੱਕੇ ਹੋ ਤੇ ਲਾਈਵ ਪਰਫੋਰਮੈਂਸ ਤੇ ਰਿਕਾਰਡਿੰਗ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਹੈ ਤੁਸੀਂ ਦੱਸਿਆ ਹੋਣੇ ਕਿ ਉਸੇ ਮੁਤਾਬਕ ਤੁਹਾਨੂੰ ਉਸੇ ਸਥਿਤੀ ਦੇ ਵਿੱਚ ਗਾਣਾ ਚੇਂਜ ਵੀ ਕਰਨਾ ਪੈ ਸਕਦਾ ਆਡੀਅੰਸ ਦਾ ਰਿਸਪੋਂਸ ਕਿਹੋ ਜਿਹਾ ਹੁੰਦਾ ਹੈ ਅਤੇ ਕਿਹੋ ਜਿਹੀ ਸਪਿਰਿਟ ਹੁੰਦੀ ਹੈ ਉੱਥੇ ਸਟੇਜ 'ਤੇ
0: ਆਪਾਂ ਜਾਂਦੇ ਹਾਂ ਨਾ ਸਟੇਜ 'ਤੇ ਭਾਵੇਂ ਮੈਨੂੰ ਬੁਖਾਰ ਹੋਵੇ ਭਾਵੇਂ ਮੇਰਾ ਗਲਾ 10 ਦਿਨਾਂ ਤੋਂ ਖਰਾਬ ਹੈ ਭਾਵੇਂ ਮੈਂ ਆਵਾਜ਼ ਮੇਰੀ ਬਿਲਕੁਲ ਨਹੀਂ ਨਿਕਲ ਰਹੀ ਮਤਲਬ ਗੱਲ ਕਰਦੇ ਹੋਏ ਸਿਰਫ ਹਵਾ ਹੀ ਨਿਕਲ ਰਹੀ ਹੈ ਮੂੰਹ ਤੋਂ ਐਸੀ ਵੀ ਹਾਲਤ ਹੋਵੇ ਇੱਕ ਆਡੀਅੰਸ ਐਸੀ ਐਨਰਜੀ ਦਿੰਦੀ ਆ ਕਿ ਉਹ ਸਭ ਕੁਛ ਠੀਕ ਹੋ ਜਾਂਦਾ ਉਸ 2 ਘੰਟੇ ਵਾਸਤੇ ਤੇ ਮੈਂ ਮਹਿਸੂਸ ਕੀਤਾ ਮੈਨੂੰ ਲੱਗਿਆ ਕਿ ਇਹ ਬਹੁਤ ਮੈਜੀਕਲ ਚੀਜ਼ ਹੈ ਤੇ ਇਹ ਐਕਸਪੀਰੀਅੰਸ ਤਾਂ ਬਹੁਤ ਹੀ ਕਮਾਲ ਦਾ ਸੋ ਮੈਨੂੰ ਉਸ ਚੀਜ਼ ਦੀ ਆਦਤ ਹੀ ਲੱਗ ਗਈ ਮੈਂ ਵੇਟ ਕਰਦੀ ਸੀ ਹੁਣ ਚਲੋ ਹੁਣ ਨੈਕਸਟ ਕੀ ਕਰਨਾ ਹੁਣ ਨੈਕਸਟ ਕਿਹੜੇ ਸ਼ੋਅ ਤੇ ਜਾਣਾ ਤੇ ਕੀ ਪਰਫੋਰਮ ਕਰਨਾ ਹੈ ਸੋ ਉਹ ਮੈਨੂੰ ਇੱਕ ਨਵੀਂ ਕਹਿ ਸਕਦੇ ਹੋ ਕਿ ਆਦਤ ਜੀ ਬਣ ਗਈ ਕਿ ਹੁਣ ਮੈਨੂੰ ਇਹ ਮੈਂ ਕਰਨਾ ਚਾਹੁੰਦੀ ਹਾਂ ਮੈਂ ਉਹਦੇ ਲਈ ਮਿਹਨਤ ਕਰਨ ਲੱਗ ਗਈ ਮੈਨੂੰ ਬਹੁਤ ਬਹੁਤ ਅੱਛਾ ਲੱਗਿਆ
2: ਜੋਤਿਕਾ ਜੀ ਇਹਦਾ ਮਤਲਬ ਇਹ ਹੈ ਕਿ ਜਿਹੜੀ ਤੁਹਾਡੀ ਪਰਫੋਰਮੈਂਸ ਹੈ ਉਹ ਆਡੀਅੰਸ ਤੇ ਵੀ ਬੜੀ ਜ਼ਿਆਦਾ ਨਿਰਭਰ ਕਰਦੀ ਹੈ
0: ਡੈਫੀਨੇਟਲੀ
2: ਤੁਹਾਨੂੰ ਮੈਂ ਇੱਕ ਸੱਚੀ ਗੱਲ ਦੱਸਾਂ ਜੀ ਕਿ ਅਸੀਂ ਵੀ ਮਾੜੀ ਆਡੀਅੰਸ ਨਹੀਂ ਹਾਂ ਤੁਸੀਂ ਗਾ ਸਕਦੇ ਹੋ ਅਸੀਂ ਦਾਦ ਪੂਰੀ
0: ਦੇਵਾਂਗੇ ਤੁਸੀਂ ਤਾਂ ਬਹੁਤ ਹੀ ਅੱਛੀ ਆਡੀਅੰਸ ਹੈਗੇ ਹੋ
2: ਜੀ
0: ਠੀਕ ਹੈ ਮੈਂ ਤੁਹਾਨੂੰ ਸੁਰ ਮੈਦਾਨੀ ਸੁਣਾ ਦਿੰਦੀ ਹਾਂ ਜਿਸ ਨੂੰ ਬਹੁਤ ਪਿਆਰ ਮਿਲਿਆ ਸਾਰਿਆਂ ਤੋਂ ਸੁਰ

0: ਸਾਡੇ ਜਿਹੜੇ ਸੁਣਨ ਵਾਲੇ ਨੇ ਨਾ ਉਹ ਸੋਚ ਰਹੇ ਹੋਣਗੇ ਕਿ ਐਵੇਂ ਸਵਾਲ ਪੁੱਛੀ ਜਾਂਦੇ ਆ ਜੋਤਿਕਾ ਜੀ ਤੋਂ, ਇਹਨਾਂ ਤੋਂ ਗੀਤ ਹੀ ਗਵਾਉਣੇ ਚਾਹੀਦੇ।
1: ਜੋਤਿਕਾ ਜੀ, ਇਹ ਜਦੋਂ ਗੀਤ ਅਸੀਂ ਸੁਣਦੇ ਹਾਂ ਸਪੈਸ਼ਲੀ ਇਸ ਫਿਲਮ ਦੇ ਤੁਹਾਡੇ, ਤਾਂ ਇੰਝ ਲੱਗਦਾ ਹੈ ਕਿ ਗੀਤ ਇੰਨੀ ਜਲਦੀ ਖਤਮ ਹੋ ਗਿਆ। ਇਹ ਗੀਤ ਤਾਂ ਚੱਲਦੇ ਰਹਿਣਾ ਚਾਹੀਦਾ ਸੀ, ਬਹੁਤ ਹੀ ਸਵੀਟ ਗੀਤ ਹੈ ਇਹ। ਅਤੇ ਤੁਸੀਂ ਬਾਲੀਵੁੱਡ ਤੋਂ ਸ਼ੁਰੂਆਤ ਕੀਤੀ, ਫਿਰ ਪੰਜਾਬੀ ਫਿਲਮਾਂ ਦੇ ਵਿੱਚ ਆਏ, ਅਤੇ ਜਦਕਿ ਸਾਨੂੰ ਸੁਣਨ ਵਾਲਿਆਂ ਨੂੰ ਇਹ ਲੱਗਦਾ ਕਿ ਸ਼ਾਇਦ ਪੰਜਾਬੀ ਫਿਲਮਾਂ ਦੇ ਵਿੱਚ ਪਹਿਲਾਂ ਤੁਸੀਂ ਬ੍ਰੇਕ ਲਈ ਸੀ ਅਤੇ ਉਸ ਤੋਂ ਬਾਅਦ ਬਾਲੀਵੁੱਡ 'ਚ ਗਏ ਸੀ।
2: ਹਾਂਜੀ, ਸੋ ਐਕਚੁਅਲੀ ਮੇਰਾ ਪੰਜਾਬੀ ਗੀਤ ਪਹਿਲੇ ਆਇਆ ਸੀਗਾ, ਮੈਂ ਰਿਕਾਰਡਿੰਗਸ ਕਰਨਾ ਸ਼ੁਰੂ ਕਰਤਾ ਸੀਗਾ ਨਾ ਬੰਬੇ ਰਹਿ ਕੇ, ਅਤੇ ਮੇਰੀ ਖੁਸ਼ਕਿਸਮਤੀ ਇਹ ਸੀ ਕਿ ਜੈਦੇਵ ਕੁਮਾਰ ਜੀ ਜੋ ਕੰਪੋਜ਼ਰ ਨੇ ਸਾਡੇ ਦੇਸ਼ ਦੇ ਵਨ ਆਫ ਦਾ ਬੈਸਟ, ਉਹ ਉੱਥੇ ਹੀ ਰਹਿੰਦੇ ਨੇ, ਬੰਬੇ ਰਹਿੰਦੇ ਸੀਗੇ ਉਸ ਟਾਈਮ, ਹੁਣ ਇੱਥੇ ਆ ਗਏ ਨੇ। ਸੋ ਉਹ ਮੇਰਾ ਇੱਕ ਜ਼ਰੀਆ ਬਣ ਗਏ ਪੰਜਾਬ ਨਾਲ ਮੈਨੂੰ ਵਾਪਸ ਜੋੜਨ ਦਾ। ਤੇ ਜਿਹੜੇ ਵੀ ਗਾਣੇ ਹੁੰਦੇ ਸੀ ਉਹਨਾਂ ਨੂੰ ਮੇਰੀ ਆਵਾਜ਼ ਜੱਚ ਗਈ ਸੀ, ਉਹ ਕਹਿੰਦੇ ਸੀ ਕਿ ਤੂੰ ਅੱਛਾ ਗਾਉਂਦੀ ਹੈ ਅਤੇ ਮੈਂ ਤੈਨੂੰ ਕਰਾਇਆ ਕਰੂੰਗਾ ਰਿਕਾਰਡਿੰਗਸ। ਮੈਂ ਕਿਹਾ ਠੀਕ ਹੈ ਸਰ, ਜਦ ਤੁਸੀਂ ਮੈਨੂੰ ਬੁਲਾਓਗੇ ਮੈਂ ਆ ਜਾਊਂਗੀ। ਸੋ ਉਹਨਾਂ ਨੇ ਮੇਰੇ ਤੋਂ ਬਹੁਤ ਸਾਰੇ ਗਾਣੇ ਗਵਾਏ ਅਤੇ ਮੇਰਾ ਪਹਿਲਾ ਗਾਣਾ ਵੀ ਆ ਗਿਆ ਸੀਗਾ ਫਿਰੋਜ਼ ਖਾਨ ਜੀ ਦੇ ਨਾਲ, ਮੇਰਾ ਡਿਊਟ ਸੀਗਾ, ਉਹਦਾ ਨਾਮ ਸੀ ਮੈਂ ਮਰ ਜਾਵਾਂ। ਸੋ ਬਹੁਤ ਹੀ ਪਿਆਰਾ ਗੀਤ ਸੀਗਾ। ਸੋ ਉਹ ਸਾਰੇ ਗਾਵਾਂ ਪਾ ਦੇ ਦੌਰਾਨ ਮੇਰਾ ਪਹਿਲਾ ਪੰਜਾਬੀ ਗੀਤ ਆ ਗਿਆ। ਉਸ ਤੋਂ ਬਾਅਦ ਉਹਨਾਂ ਨੇ ਕੰਧਾਂ ਕੱਚੀਆਂ ਨੇ, ਫਿਰ ਉਸ ਤੋਂ ਬਾਅਦ ਜਿੰਨੇ ਸਾਹ ਦਿੱਤੇ ਰੱਬ ਨੇ, ਇਸ ਤਰ੍ਹਾਂ ਦੇ ਬਹੁਤ ਸਾਰੇ ਗੀਤ ਮੇਰੇ ਤੋਂ ਗਵਾਏ ਅਤੇ ਸਾਰਿਆਂ ਨੂੰ ਹੀ ਇੱਕ ਤੋਂ ਬਾਅਦ ਇੱਕ ਬਹੁਤ ਪਿਆਰ ਮਿਲਿਆ
0: ਜੀ। ਜੋਤਿਕਾ ਜੀ, ਜਲੰਧਰ ਤੋਂ ਉੱਠ ਕੇ ਜਾਣਾ, ਬਾਲੀਵੁੱਡ 'ਚ ਕੰਮ ਮਿਲਣਾ, ਫਿਲਮਾਂ ਦੇ ਗੀਤ ਮਿਲਣੇ, ਕਿਸੇ ਲਈ ਵੀ ਇਹ ਬੜੀ ਉਤਸ਼ਾਹ ਵਾਲੀ ਗੱਲ ਹੋਏਗੀ। ਹੁਣ ਅਗਲੀ ਜਿਹੜੀ ਸਟੇਜ ਹੈ ਨਾ, ਅਗਲਾ ਪੜਾਅ ਇਹ ਆ ਜਾਂਦਾ ਹੈ ਕਿ ਤੁਹਾਡੇ ਕੋਲ ਕੰਮ ਆ ਰਿਹਾ ਅਤੇ ਤੁਸੀਂ ਚੁਣਨਾ ਹੈ ਕਿ ਆਹ ਕੰਮ ਕਰਨਾ ਹੈ ਕਿ ਨਹੀਂ ਕਰਨਾ ਨਾ, ਗੀਤ ਦੀ ਸਿਲੈਕਸ਼ਨ ਕਿ ਉਹ ਗੀਤ ਆਡੀਅੰਸ ਤੱਕ ਜੇ ਪਹੁੰਚੇ ਤੇ ਉਹਦਾ ਇੰਪੈਕਟ ਅੱਛਾ ਹੋਵੇ। ਸੋ ਤੁਸੀਂ ਜਿਹੜਾ ਗੀਤ ਆਉਂਦਾ ਸੀ ਸਾਈਨ ਕਰਦੇ ਸੀ ਫਟਾਫਟ ਕਿ ਦੇਖਦੇ ਵੀ ਸੀ ਵੀ ਨਹੀਂ ਇਹ ਕਰਨ ਵਾਲਾ ਹੈ ਵੀ ਕਿ ਨਹੀਂ?
2: ਮੈਨੂੰ ਅੱਜ ਹੀ ਕਿਸੇ ਨੇ ਕੰਪਲੀਮੈਂਟ ਦਿੱਤਾ ਕਿ ਮੇਰੇ ਜਿੰਨੇ ਵੀ ਗੀਤ ਹੁੰਦੇ ਨੇ ਸੋ ਉਹ ਇਸ ਤਰ੍ਹਾਂ ਦੇ ਨੇ ਕਿ ਫੈਮਿਲੀ ਦੇ ਵਿੱਚ ਬੈਠ ਕੇ ਸੁਣੇ ਜਾਣ, ਇੰਜੋਏ ਕੀਤੇ ਜਾਣ, ਹਰ ਏਜ ਗਰੁੱਪ ਉਸ ਨੂੰ ਇੰਜੋਏ ਕਰ ਸਕਦਾ। ਸੋ ਇਹ ਮੈਨੂੰ ਬਹੁਤ ਵੱਡਾ ਕੰਪਲੀਮੈਂਟ ਲੱਗਾ ਆਪਣੇ ਵਾਸਤੇ। ਸੋ ਮੈਨੂੰ ਲੱਗਦਾ ਇਹ ਤੁਹਾਡੇ ਸਵਾਲ ਦਾ ਜਵਾਬ ਵੀ ਹੋ ਗਿਆ ਇੱਕ ਤਰ੍ਹਾਂ ਨਾਲ। ਅਤੇ ਬਾਕੀ ਮਤਲਬ ਜੋ ਵੀ ਗੀਤ ਮੇਰੇ ਕੋਲ ਆਉਂਦੇ ਵੀ ਸੀਗੇ ਉਹ ਸਾਰੇ ਹੀ ਬੜੇ ਹੀ ਪਿਆਰੇ ਗੀਤ ਰਹੇ ਨੇ। ਬਟ ਮੇਰੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਜਦ ਕੋਈ ਵੀ ਗੀਤ ਮੇਰੇ ਕੋਲ ਆਉਂਦਾ ਨਾ, ਮੈਂ ਲਿਰਿਕਸ ਨੂੰ ਬਹੁਤ ਤਵੱਜੋ ਦਿੰਦੀ ਹਾਂ, ਮੈਂ ਆਪ ਵੀ ਹੁਣ ਲਿਖਣ ਲੱਗ ਗਈ ਹਾਂ। ਸੋ ਮੈਨੂੰ ਲੱਗਦਾ ਕਿ ਮੇਰਾ ਉਹ ਲਿਰਿਕਸ ਦਾ ਇੱਕ ਜਿਹੜਾ ਕਨੈਕਸ਼ਨ ਬੜਾ ਪਹਿਲੇ ਤੋਂ ਹੀ ਸੀਗਾ ਸ਼ਾਇਦ। ਅਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਕੋਈ ਤੁਕਬੰਦੀ ਵਾਲਾ ਗੀਤ ਨਾ ਹੋਵੇ, ਉਹ 'ਚ ਕੁਛ ਮਤਲਬ ਇੱਕ ਸਟੋਰੀ ਹੋਵੇ, ਕੁਛ ਉਹ ਕਹਿੰਦਾ ਹੋਵੇ ਗੀਤ। ਜ਼ਰੂਰੀ ਨਹੀਂ ਕਿ ਸੱਭਿਆਚਾਰਕ ਗੀਤ ਦਾ ਮਤਲਬ ਇਹ ਹੁੰਦਾ ਕਿ ਕੋਈ ਸੋਸਾਇਟੀ ਦੀ ਕੋਈ ਗੱਲ ਹੀ ਹੋਵੇ ਜਾਂ ਕੋਈ ਐਸਾ ਟੋਪਿਕ ਹੀ ਹੋਵੇ, ਹੈ ਨਾ। ਪਿਆਰ ਮੁਹੱਬਤ ਦੀ ਵੀ ਜੇ ਗੱਲ ਹੋ ਰਹੀ ਹੈ ਤੇ ਉਹ ਇੰਨੀ ਕੀ ਅੱਛੀ ਤਰ੍ਹਾਂ ਨਾਲ ਬਿਆਨ ਕੀਤੀ ਹੋਈ ਹੋਵੇ ਕਿ ਉਹ ਸੋਹਣਾ ਬਹੁਤ ਲੱਗੇ। ਐਜ਼ ਐਨ ਆਰਟਿਸਟ ਇੱਦਾਂ ਹੁੰਦਾ, ਅਸੀਂ ਵੀ ਆਪਣਾ ਘਰ ਚਲਾਉਣਾ ਹੁੰਦਾ, ਬਹੁਤ ਸਾਰੇ ਮੌਕੇ ਹੁੰਦੇ ਆ, ਹਮੇਸ਼ਾ ਅਪਸ ਨਹੀਂ ਰਹਿੰਦੇ ਸਾਡੀ। ਮੈਨੂੰ ਬਾਕੀ ਇੰਡਸਟਰੀਜ਼ ਦਾ ਪਤਾ ਨਹੀਂ ਬਟ ਸਾਡੀ ਇੰਡਸਟਰੀ 'ਚ ਅਪਸ ਵੀ ਹੁੰਦੇ, ਡਾਊਨਸ ਵੀ ਬਹੁਤ ਹੁੰਦੇ ਨੇ। ਸੋ ਕਈ ਕੰਮ ਸਾਨੂੰ ਕਰਨੇ ਪੈਂਦੇ ਆ ਕਿ ਜੋ ਕਿ ਆਪਣਾ ਘਰ ਚਲਾਉਣ ਵਾਸਤੇ ਹੁੰਦਾ ਕਿ ਚਲੋ ਠੀਕ ਹੈ ਇਸ ਮਹੀਨੇ ਮੈਂ ਕੋਈ ਕੰਮ ਨਹੀਂ ਕੀਤਾ, ਸੋ ਆਈ ਹੈਵ ਟੂ ਡੂ ਇੱਕ ਪ੍ਰੋਜੈਕਟ, ਮੈਨੂੰ ਟੇਕ ਅਪ ਕਰਨਾ ਹੀ ਪੈਣਾ ਫੋਰ ਮਨੀ, ਸੋ ਕਰਨਾ ਪੈਂਦਾ ਕਦੀ ਕਦਾਈ। ਬਟ ਮੈਂ ਕੋਸ਼ਿਸ਼ ਕਰਦੀ ਹਾਂ ਕਿ ਸਭ ਅੱਛੇ ਪਿਆਰੇ ਗੀਤ ਹੀ ਹੋਣ ਜੋ ਸਾਰੇ ਤੁਸੀਂ ਇੰਜੋਏ ਕਰ ਸਕੋ।
1: ਬਹੁਤ ਇਮਾਨਦਾਰ ਜਵਾਬ ਦਿੱਤਾ ਤੁਸੀਂ,
2: ਥੈਂਕ ਯੂ।
1: ਜੋਤਿਕਾ, ਤੁਸੀਂ ਉਹਨਾਂ ਲੱਕੀ ਆਰਟਿਸਟ ਹੋ ਜਿਹਨਾਂ ਦੇ ਗਾਏ ਆਲਮੋਸਟ ਸਾਰੇ ਹੀ ਗੀਤ ਬਹੁਤ ਹੀ ਸੁਪਰ ਹਿੱਟ ਰਹੇ ਨੇ ਅਤੇ ਸੁਣਨ ਵਾਲਿਆਂ ਨੂੰ ਇੱਦਾਂ ਲੱਗਦਾ ਹੈ ਕਿ ਵਾਓ ਸੋ ਲੱਕੀ ਸ਼ੀਜ਼। ਪਰ ਜੋਤਿਕਾ ਦੀ ਇਸ ਸਫਲਤਾ ਦੇ ਪਿੱਛੇ ਜੋ ਸੰਘਰਸ਼ ਹੈ ਉਹ ਵੀ ਸਾਡੇ ਸੁਣਨ ਵਾਲੇ ਜਾਣਨਾ ਚਾਹਣਗੇ।
2: ਸੰਘਰਸ਼ ਜਦੋਂ ਨਾ, ਮੈਂ ਤੈਨੂੰ ਗੱਲ ਦੱਸਣਾ ਚਾਹੂੰਗੀ, ਮੇਰੇ ਜੋ ਦਿਲ ਦੀ ਹੈ ਉਹ ਇਹ ਹੈ ਕਿ ਜਦੋਂ ਤੁਹਾਡੀ ਫੈਮਿਲੀ ਤੁਹਾਡੇ ਨਾਲ ਹੁੰਦੀ ਹੈ ਨਾ, ਤੇ ਉਹ ਸੰਘਰਸ਼ ਮੈਨੂੰ ਲੱਗਦਾ ਅੱਧਾ ਹੋ ਜਾਂਦਾ ਉੱਥੇ। ਆਪਣੇ ਉੱਤੇ ਮੁਸੀਬਤਾਂ ਆਉਣ ਤੋਂ ਪਹਿਲੇ ਤੁਹਾਡੀ ਫੈਮਿਲੀ, ਮਤਲਬ ਮੇਰੀ ਸਪੈਸ਼ਲੀ, ਮੈਂ ਆਪਣੀ ਮੰਮੀ ਦੀ ਗੱਲ ਕਰੀ, ਪਾਪਾ ਵੀ ਮੈਨੂੰ ਬਹੁਤ ਪਿਆਰ ਕਰਦੇ ਸੀਗੇ, ਉਹ ਉਹਨਾਂ ਨੂੰ ਵੀ ਬਹੁਤ ਸ਼ੌਕ ਸੀ, ਪਰ ਉਹ ਅਨਫੋਰਚੁਨੇਟਲੀ ਬਹੁਤ ਜਲਦੀ ਇਸ ਦੁਨੀਆਂ ਨੂੰ ਸਾਨੂੰ ਛੱਡ ਕੇ ਚਲੇ ਗਏ 2012 ਵਿੱਚ। ਉਦੋਂ ਮੈਂ ਕੁਛ ਸ਼ੁਰੂ ਵੀ ਨਹੀਂ ਸੀ ਹੋਈ, ਆਈ ਵਾਜ਼ ਜਸਟ ਸਟੱਡਿੰਗ। ਅਤੇ ਉਹਨਾਂ ਤੋਂ ਬਾਅਦ ਮੇਰੀ ਮੰਮਾ ਨੇ ਬਹੁਤ ਕੜੇ ਡਿਸੀਜਨਸ ਲਏ, ਮਤਲਬ ਆਪਣੇ ਆਪ ਵਾਸਤੇ ਕਿ ਮੇਰਾ ਬ੍ਰਦਰ ਵੀ ਬਾਹਰ ਜੋਬ ਕਰਦਾ ਸੀ, ਮੈਂ ਅਤੇ ਮੇਰੀ ਮੰਮਾ ਹੀ ਹੁੰਦੇ ਸੀ ਇਕੱਠੇ ਇੱਥੇ ਜਲੰਧਰ। ਸੋ ਉਹਨਾਂ ਨੇ ਇੱਕ ਵਾਰ ਨਹੀਂ ਇਹ ਸੋਚਿਆ ਕਿ ਮੈਂ ਬੰਬੇ ਚਲ ਜਾਊਂਗੀ ਅਤੇ ਮੈਂ ਪਿੱਛੋਂ ਮੇਰੀ ਮੰਮਾ ਇਕੱਲੇ ਕੀ ਕਰੂਗੇ। ਉਹਨਾਂ ਨੇ ਮੈਨੂੰ ਆਪਣੇ ਸੁਪਨੇ ਜੀਣ ਦਿੱਤੇ ਅਤੇ ਮੈਨੂੰ ਹਮੇਸ਼ਾ ਹੀ ਸਪੋਰਟ ਕੀਤਾ। ਅਤੇ ਬੰਬੇ ਜਾ ਕੇ ਇੱਕ ਸਟਰਗਲ ਇਹ ਹੁੰਦੀ ਹੈ, ਮਤਲਬ ਮੈਂ ਆਪਣੇ ਬਾਰੇ ਬਹੁਤ ਜ਼ਿਆਦਾ ਨਹੀਂ ਬੋਲੂੰ ਕਿਉਂਕਿ ਮੈਂ ਹੋਰ ਲੋਕਾਂ ਨੂੰ ਵੀ ਦੇਖਿਆ ਜੋ ਜਿਨ੍ਹਾਂ ਨੇ ਮੇਰੇ ਤੋਂ ਬਹੁਤ ਜ਼ਿਆਦਾ ਹੀ ਸਟਰਗਲ ਕੀਤੀ ਹੈ। ਬਟ ਹਾਂਜੀ, ਉੱਥੇ ਰਹਿਣਾ, ਉੱਥੇ ਸਰਵਾਈਵ ਕਰਨਾ ਆਪਣੇ ਆਪ 'ਚ ਇੱਕ ਬਹੁਤ ਔਖਾ ਕੰਮ ਹੁੰਦਾ ਹੈ। ਬਹੁਤ ਮਹਿੰਗਾ ਸ਼ਹਿਰ ਹੈ ਇਨ ਟਰਮਸ ਆਫ ਸਟੇਇੰਗ ਦੇਰ, ਉੱਥੇ ਰਹਿਣਾ, ਰੈਂਟ ਵਗੈਰਾ ਇਹ ਸਭ ਕੁਛ। ਸੋ ਉਹ, ਹਾਲਾਂਕਿ ਮੇਰੇ ਬ੍ਰਦਰ ਮੇਰੇ ਮੰਮਾ ਹਮੇਸ਼ਾ

0: ਸਪੋਰਟਿਵ ਸੀਗੇ, ਮੈਂ ਉਹਨਾਂ ਤੋਂ ਲੈ ਸਕਦੀ ਸੀ, ਬਟ ਮੈਂ ਡਿਸੀਜਨ ਲਿੱਤਾ ਸੀ ਕਿ ਜਦ ਮੈਂ ਬੰਬੇ ਚਲੀ ਗਈ ਫਿਰ ਮੈਂ ਉਹਨਾਂ ਤੋਂ ਇੱਕ ਪੈਸਾ ਨਹੀਂ ਲੈਣਾ ਆਪਣੇ ਰਹਿਣ ਵਾਸਤੇ।
1: ਜੀ, ਇਹ ਸਵਾਲ ਪੁੱਛਣ ਦਾ ਸਾਡਾ ਜੋ ਮਕਸਦ ਹੈ ਉਹ ਇਹ ਵੀ ਸੀ ਕਿ ਜੋ ਨਿਊ ਕਮਰਸ ਨੇ ਉਹ ਸੋਚਦੇ ਨੇ ਕਿ ਕੋਈ ਜੇ ਆਰਟਿਸਟ ਸਫਲ ਹੋ ਗਿਆ ਤਾਂ ਉਸਦੀ ਕਿਸਮਤ ਸੀ, ਪਰ ਉਸਦੇ ਪਿੱਛੇ ਜੋ ਉਸਦੀ ਮਿਹਨਤ ਹੈ ਉਹ ਦੱਸਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਤਾਂ ਕਿ ਉਹ ਵੀ ਸਿੱਖ ਕੇ ਖੁਦ ਮਿਹਨਤ ਕਰ ਸਕਣ।
0: ਜੀ, ਸੋ ਇਹੀ ਹੈ, ਮੇਰੀ ਮਿਹਨਤ ਤਾਂ ਇਹੀ ਹੁੰਦੀ ਸੀਗੀ ਕਿ ਹਰ ਰੋਜ਼ ਪੰਜ ਪੰਜ ਰਿਕਾਰਡਿੰਗਸ ਕਰਨੀਆਂ, ਤੇ ਉਹ ਰਿਕਾਰਡਿੰਗਸ ਹੁੰਦੀਆਂ ਸੀ ਜਗ੍ਹਾ ਜਗ੍ਹਾ। ਹੁਣ ਬੰਬੇ ਬਹੁਤ ਵੱਡਾ ਸ਼ਹਿਰ ਹੈ, ਇੱਕ ਜਗ੍ਹਾ ਤੇ ਪਹੁੰਚਣ ਨੂੰ ਹੀ ਕਈ ਪੈਸੇ ਲੱਗ ਜਾਂਦੇ, ਹਜ਼ਾਰਾਂ ਰੁਪਏ ਲੱਗ ਜਾਂਦੇ ਸੀ ਵਾਪਸ ਜਾਓ, ਤੇ ਪੈਸੇ ਮਿਲਦੇ ਕੋਈ ਵੀ ਨਹੀਂ ਸੀ। ਪਹਿਲੇ ਪਹਿਲੇ ਤਾਂ ਰਿਵਾਜ਼ ਸੀਗਾ ਹੀ ਨਹੀਂ ਨਾ, ਮਤਲਬ ਸਿੰਗਰ ਨੂੰ ਕੁਛ ਪੈਸੇ ਨਹੀਂ ਦੇਣੇ, ਕੋਈ ਪੇਮੈਂਟ ਨਹੀਂ ਹੁੰਦੀ ਸੀ, ਏਦਾਂ ਲੱਗਦਾ ਸੀ ਕਿ ਅਸੀਂ ਮੌਕਾ ਦੇ ਰਹੇ ਹਾਂ, ਤੁਸੀਂ ਉਹਦੇ ਚ ਖੁਸ਼ ਰਹੋ, ਇਸ ਤਰ੍ਹਾਂ ਸਾਡੇ ਨਾਲ ਬਿਹੇਵ ਕੀਤਾ ਜਾਂਦਾ ਸੀ ਨਵੇਂ ਸਿੰਗਰ ਨਾਲ ਤਾਂ ਸਪੈਸ਼ਲੀ। ਸੋ ਇਹ ਸਟਰਗਲ ਜ਼ਰੂਰ ਹੁੰਦੀ ਹੈ। ਸੋ ਮੈਂ ਨਵੇਂ ਸਿੰਗਰ ਨੂੰ ਇਹੀ ਕਹਿਣਾ ਚਾਹੂੰਗੀ ਕਿ ਜ਼ਰੂਰੀ ਨਹੀਂ ਹੈ ਕਿ ਮਤਲਬ ਐਸੇ ਲੋਕਾਂ ਨਾਲ ਹੀ ਕੰਮ ਕਰਨਾ ਹੈ ਕਿ ਜਿਹੜੇ ਤੁਹਾਡਾ ਇਸ ਤਰ੍ਹਾਂ ਤੁਹਾਨੂੰ ਟ੍ਰੀਟ ਕਰ ਰਹੇ ਹੈ, ਤੁਹਾਡਾ ਜਿਹੜਾ ਹੱਕ ਬਣਦਾ ਤੁਸੀਂ ਉਹ ਜ਼ਰੂਰ ਲੈਣਾ ਚਾਹੀਦਾ ਤੁਹਾਨੂੰ। ਤੇ ਮੈਂ ਆਪਣੇ ਲਈ ਆਪਣੇ ਵਜੋਂ ਇਹ ਕੋਸ਼ਿਸ਼ ਜ਼ਰੂਰ ਕਰਦੀ ਹਾਂ ਕਿ ਮੈਂ ਵੀ ਆਪਣਾ ਜਿਹੜਾ ਬਣਦਾ ਹੱਕ ਲਵਾਂ ਤਾਂ ਕਿ ਮੇਰਾ ਨਾਮ ਲੈ ਕੇ ਕੱਲ ਨੂੰ ਕੋਈ ਕਿਸੇ ਹੋਰ ਨਵੇਂ ਸਿੰਗਰ ਨੂੰ ਨਾ ਕਹਿ ਸਕੇ ਕਿ ਜੋਤਿਕਾ ਤਾਂਗੜੀ ਤਾਂ ਨਹੀਂ ਲੈਂਦੀ, ਤੂੰ ਕਿਉਂ ਲੈ ਰਹੀ ਹੈ ਪੈਸੇ, ਇਹ ਨਹੀਂ ਮੈਂ ਚਾਹੁੰਦੀ। ਸੋ ਇਹ ਚੀਜ਼ ਇੱਕ ਮੈਸੇਜ ਜ਼ਰੂਰ ਦੇਣਾ ਚਾਹੂੰਗੀ।
2: ਜੋਤਿਕਾ ਜੀ, ਬਾਲੀਵੁੱਡ 'ਚ ਤੁਸੀਂ ਵੱਖ ਵੱਖ ਮਿਊਜ਼ਿਕ ਡਾਇਰੈਕਟਰਸ ਨਾਲ ਕੰਮ ਕੀਤਾ ਹੋਏਗਾ, ਫਿਲਮਾਂ 'ਚ ਗਾਣਾ ਗਾਉਣਾ ਇਹ ਕਿੰਨਾ ਕੁ ਔਖਾ ਹੈ, ਕਿਹੜੀਆਂ ਕਿੱਦਾਂ ਦੀਆਂ ਐਡਜਸਟਮੈਂਟਸ ਕਰਨੀਆਂ ਪੈਂਦੀਆਂ ਨੇ ਤੁਹਾਨੂੰ, ਔਰ ਕਿੰਨਾ ਕੁ ਚੈਲੰਜ ਹੁੰਦਾ ਕਿ ਤੁਹਾਨੂੰ ਕਿਸੇ ਮੂਡ ਦਾ ਕਿਸੇ ਯੋਨਰ ਦਾ ਗੀਤ ਦਿੱਤਾ ਗਿਆ ਔਰ ਤੁਸੀਂ ਉਹਦੇ ਨਾਲ ਪੂਰਾ ਪੂਰਾ ਇਨਸਾਫ ਕਰਨਾ, ਤੁਸੀਂ ਮਿਊਜ਼ਿਕ ਡਾਇਰੈਕਟਰ ਨੂੰ ਵੀ ਸੈਟਿਸਫਾਈ ਕਰਨਾ ਅਤੇ ਜਿਹਨੇ ਗੀਤ ਲਿਖਿਆ ਉਹਦੀ ਵੀ ਸੰਤੁਸ਼ਟੀ ਕਰਨੀ ਹੈ, ਸੋ ਇਹ ਕਿੰਨਾ ਕੁ ਵੱਡਾ ਚੈਲੰਜ ਹੁੰਦਾ?
0: ਮੈਨੂੰ ਲੱਗਦਾ ਕਿ ਐਕਚੁਲੀ ਬੜਾ ਅੱਛਾ ਸਵਾਲ ਹੈ ਕਿ ਕੋਈ ਫਿਲਮ ਦੇ ਵਿੱਚ ਨਾ ਆਲਰੇਡੀ ਇੱਕ ਸਭ ਕੁਛ ਹੋ ਚੁੱਕਾ, ਸੈੱਟ ਹੈ, ਪੂਰੀ ਫਿਲਮ ਸਟੋਰੀ ਬਣ ਚੁੱਕੀ ਹੈ, ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਗਾਣਾ ਆਲਰੇਡੀ ਸ਼ੂਟ ਕੀਤਾ ਹੋਇਆ ਹੁੰਦਾ, ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਕਿ ਉਹਨੇ ਦੇ ਉੱਤੇ ਰਿਕਾਰਡ ਕਰੋ, ਹੈ ਨਾ, ਅਤੇ ਉਹ ਮਾਹੌਲ ਪੂਰਾ ਆਪਣੇ ਦਿਮਾਗ 'ਚ ਕ੍ਰੀਏਟ ਕਰਨਾ, ਇੱਕ ਮਾਈਕ ਹੀ ਹੈ, ਇੱਕ ਬਿਲਕੁਲ ਹੀ ਐਸਾ ਕਮਰਾ ਜਿਹਦੇ ਵਿੱਚ ਕੋਈ ਸਾਊਂਡ ਬਾਹਰ ਨਹੀਂ ਜਾ ਸਕਦੀ, ਬਾਹਰਲੀ ਅੰਦਰ ਨਹੀਂ ਆ ਸਕਦੀ, ਅਤੇ ਜੇ ਤੁਸੀਂ ਡਾਂਸ ਵਾਲਾ ਗਾਣਾ ਗਾ ਰਹੇ ਹੋ ਤੁਹਾਨੂੰ ਪੂਰਾ ਕਲੱਬ ਆਪਣੇ ਦਿਮਾਗ 'ਚ ਹੀ ਬਣਾ ਲੈਣਾ ਪੈਂਦਾ। ਸੋ ਇਹ ਸਾਰੇ ਚੈਲੰਜਸ ਆਉਂਦੇ ਆ। ਫਿਲਮ ਬਾਜਰੇ ਦਾ ਸਿੱਟਾ ਜਿਹਦੀ ਤੁਸੀਂ ਗੱਲ ਕਰ ਰਹੇ ਸੀ, ਜਿਹਦੇ ਮੈਂ 6 ਗੀਤ ਗਾਏ ਨੇ, ਹੈ ਨਾ, ਵਿੱਚ ਵੀ ਜਿੰਨੇ ਵੀ ਤੁਸੀਂ ਉਹਦੇ 'ਚ ਅਲਾਪ ਸੁਣਦੇ ਹੋ, ਤਾਨੀਆ ਦਾ ਜੋ ਕੈਰੈਕਟਰ ਹੈਗਾ ਉਹ ਸਾਰੇ ਉਹਦੇ 'ਚ ਮੈਂ ਹੀ ਕੀਤੇ ਹੋਏ, ਹਮਿੰਗ, ਅਲਾਪ, ਉਹ ਰੋਂਦੀ ਉਹਦੀ ਸਿਸਕੀਆਂ ਦੀ ਆਵਾਜ਼ ਤੱਕ, ਉਹ ਵੀ ਮੈਂ ਹੀ ਕੀਤੀ ਆ। ਸੋ ਉਹ ਮੇਰੇ ਲਈ ਬੜਾ ਹੀ ਇੱਕ ਵਧੀਆ ਐਕਸਪੀਰੀਅੰਸ ਸੀ, ਉਹ ਚੈਲੰਜਿੰਗ ਸੀਗਾ ਬਟ ਉਸ ਚੈਲੰਜ ਦਾ ਹੀ ਮਜ਼ਾ ਸੀ। ਸੋ ਮੈਂ ਸਟੂਡੀਓ 'ਚ ਸੀਗੀ, ਉੱਥੇ ਸਾਹਮਣੇ ਇੱਕ ਸਕਰੀਨ ਸੀਗੀ, ਉਹ ਸਕਰੀਨ 'ਤੇ ਪਹਿਲੇ ਮੈਨੂੰ ਦਿਖਾਇਆ ਜਾਂਦਾ ਸੀ ਕਿ ਤਾਨੀਆ ਦੇ ਬੁੱਲ ਕਿਹੜੀ ਕਿਹੜੀ ਜਗ੍ਹਾ 'ਤੇ ਕਿਹੜੀ ਕਿਹੜੀ ਟਾਈਮਿੰਗ 'ਤੇ ਹਿੱਲੇ ਆ, ਉਸ ਟਾਈਮਿੰਗ ਦੇ ਹਿਸਾਬ ਨਾਲ ਮੈਂ ਗਾਣਾ ਆ। ਜਿਵੇਂ ਕਿ ਐਂਡ ਦੀ ਜਿਹੜੀ ਲੋਰੀ ਹੈ ਜੇ ਤੁਸੀਂ ਸੁਣੋਗੇ, ਉਹ ਪੂਰੀ ਬਿਨਾਂ ਮਿਊਜ਼ਿਕ ਤੋਂ ਹੈ, ਜਦੋਂ ਮਿਊਜ਼ਿਕ ਵਿੱਚ ਤਾਲ ਨਹੀਂ ਹੁੰਦੀ, ਰਿਦਮ ਨਹੀਂ ਹੁੰਦੀ, ਉਹਨੂੰ ਤੁਸੀਂ ਰੀਕ੍ਰੀਏਟ ਕਰਨਾ, ਕਿਸੇ ਹੋਰ ਇਨਸਾਨ ਨੇ ਗਾਇਆ ਉਸ ਚੀਜ਼ ਨੂੰ ਇੱਕ ਸਿੰਗਰ ਗਾਵੇ, ਉਹ ਬਹੁਤ ਔਖਾ ਹੁੰਦਾ। ਸੋ ਉਹ ਆਪਾਂ ਰਿਕਾਰਡ ਕਰਦੇ ਸੀ, ਉਹ ਸਭ ਤੋਂ ਚੈਲੰਜਿੰਗ ਸੀਗਾ, ਉਹਨਾਂ ਨੇ ਨਾ ਪਹਿਲੇ ਸ਼ੂਟ ਕਰ ਲਿਆ ਸੀ। ਤੇ ਬੇਸਿਕਲੀ ਚਾਹੀਦਾ ਤਾਂ ਇੱਦਾਂ ਕਿ ਮੈਂ ਗਾਇਆ ਹੋਇਆ, ਉਹ ਰਿਕਾਰਡਿੰਗ ਉੱਥੇ ਚੱਲ ਰਹੀ ਹੈ, ਤੇ ਉੱਥੇ ਤੁਸੀਂ ਐਕਟਰ ਤੋਂ ਸ਼ੂਟ ਕਰਾ ਲਓ, ਬਟ ਇਹਨਾਂ ਨੇ ਪਹਿਲੇ ਸ਼ੂਟ ਕਰ ਲਿਆ ਸੀਗਾ। ਸੋ ਇੱਦਾਂ ਇੱਦਾਂ ਕਰਕੇ ਉਹ ਬੜਾ ਮੁਸ਼ਕਿਲ ਸੀਗਾ, ਪਰ ਉਹ ਆਪਾਂ ਕਿਸੇ ਤਰ੍ਹਾਂ ਕੀਤਾ, ਤੇ ਕਿਸੇ ਨੂੰ ਕਦੀ ਪਤਾ ਨਹੀਂ ਲੱਗਿਆ ਕਿ ਇਹ ਇੱਦਾਂ ਹੋਇਆ, ਬਟ ਅੱਜ ਮੈਂ ਇੱਥੇ ਦੱਸ ਰਹੀ ਹਾਂ ਸਾਰਿਆਂ ਨੂੰ ਕਿ ਆਪਾਂ ਇਸ ਤਰ੍ਹਾਂ ਕੀਤਾ ਸੀ।
1: ਮੈਨੂੰ ਲੱਗਦਾ ਹੈ ਕਿ ਹੁਣ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਨਾ, ਉਹ ਇਸ ਮੂਵੀ ਨੂੰ ਦੁਬਾਰਾ ਦੇਖਣਗੇ ਤੇ ਦੁਬਾਰਾ ਇਹ ਮਹਿਸੂਸ ਕਰਨਗੇ ਕਿ ਤੁਸੀਂ ਜੋ ਕਲਾਕਾਰੀ ਕੀਤੀ ਹੈ ਤੇ ਕਿੰਨੀ ਖੂਬਸੂਰਤੀ ਦੇ ਨਾਲ ਕੀਤੀ ਹੈ, ਉਸ ਨੂੰ ਹੋਰ ਜ਼ਿਆਦਾ ਓਬਜ਼ਰਵ ਕਰਨਗੇ। ਜੋਤਿਕਾ ਜੀ, ਤੁਸੀਂ ਬਹੁਤ ਸਾਰੇ ਲੈਂਗੁਏਜ ਦੇ ਵਿੱਚ ਗੀਤ ਗਾਏ ਨੇ, ਹਰ ਇੱਕ ਲੈਂਗੁਏਜ ਇੱਕ ਵੱਖਰਾ ਉਸੇ ਸਟੇਟ ਦਾ ਐਕਸੈਂਟ ਮੰਗਦੀ ਹੈ, ਤੇ ਤੁਸੀਂ ਉਸਦੇ ਲਈ ਤਿਆਰੀ ਕਿਵੇਂ ਕੀਤੀ?
0: ਮੈਂ ਮੇਰੇ ਗੁਰੂ ਜੀ ਨਾਲ, ਸਾਡਾ ਹੋਰ ਵੀ ਗਰੁੱਪ ਹੁੰਦਾ ਸੀ, ਸੋ ਉੱਥੋਂ ਗਾ ਗਾ ਕੇ ਇੰਨਾ ਕੁਛ ਸਿੱਖ ਲਿਆ। ਫਿਰ ਮੇਰਾ ਚੈਲੰਜ ਹੁੰਦਾ ਸੀਗਾ ਕਿ ਮੈਂ ਨਾ ਜਿੱਥੇ ਵੀ ਜਾਵਾਂ ਜਾਂ ਕੋਈ ਵੀ ਅਲੱਗ ਇੰਟਰਨੈਟ ਤੋਂ ਅਲੱਗ ਲੈਂਗੁਏਜ ਤੋਂ ਗਾਣਾ ਯਾਦ ਕਰਕੇ ਜਾ ਕੇ ਗੁਰੂ ਜੀ ਨੂੰ ਸੁਣਾਉਣਾ ਕਿ ਦੇਖੋ ਮੈਂ ਅੱਜ ਤੇਲਗੂ 'ਚ ਗਾਣਾ ਯਾਦ ਕਰਕੇ ਆਈ, ਦੇਖੋ ਅੱਜ ਮੈਂ ਤਮਿਲ 'ਚ ਕਰਕੇ ਆਈ ਹਾਂ। ਇੱਕ ਵਾਰੀ ਅਸੀਂ ਬਾਈ ਟ੍ਰੇਨ ਜਾ ਰਹੇ ਸੀ ਬੰਬੇ, ਅਤੇ ਉੱਥੇ ਸਾਡੇ ਨਾਲ ਇੱਕ ਤੇਲਗੂ ਲੈਂਗੁਏਜ ਬੋਲਦੇ ਸੀਗੇ, ਉਹ ਫੈਮਿਲੀ ਸੀਗੀ। ਸੋ ਉਹਨਾਂ ਨਾਲ ਮੈਂ ਗੱਲ ਕੀਤੀ, ਮੇਰੀ ਮੰਮਾ ਨੇ ਕਿਹਾ, ਕਹਿੰਦੇ ਇਹ ਤੇਲਗੂ ਬੋਲਦੇ ਨੇ, ਮੈਂ ਕਿਹਾ ਅੱਛਾ ਆਂਟੀ ਤੁਸੀਂ ਮੈਨੂੰ ਗਾਣਾ ਸਿਖਾ ਦਿਓ ਤੇਲਗੂ 'ਚ। ਸੋ ਉਹਨਾਂ ਨੇ ਮੈਨੂੰ ਉੱਥੇ ਟ੍ਰੇਨ 'ਚ ਗਾਣਾ ਸਿਖਾਇਆ, ਤੋ ਐਸਾ ਉਹ ਮਤਲਬ ਇੱਕ ਲੱਗ ਗਿਆ ਸੀਗਾ ਸ਼ੌਕ ਕਿ ਮੈਂ ਨਵੀਂ ਨਵੀਂ ਲੈਂਗੁਏਜ 'ਚ ਗਾਣੇ ਸਿੱਖਣੇ ਨੇ, ਉੱਦਾਂ ਕਰ ਕਰਕੇ 21 ਲੈਂਗੁਏਜਸ 'ਚ ਮੈਂ ਗਾਣਾ।
1: ਅੱਛਾ, ਹੁਣ ਇਹ ਇੱਛਾ ਹੋ ਰਹੀ ਹੈ ਕਿ ਇੱਕ ਤਾਂ ਇਹ ਜਾਣਨ ਦੀ ਕਿ ਤੁਸੀਂ ਕਿਹੜੀਆਂ ਕਿਹੜੀਆਂ ਹੋਰ ਲੈਂਗੁਏਜਸ ਦੇ ਵਿੱਚ ਗਾਏ ਨੇ, ਇੱਕ ਕਿਸੇ ਹੋਰ ਲੈਂਗੁਏਜ ਦੇ ਵਿੱਚ ਗੀਤ ਸੁਣਨ ਦੇ ਵੀ ਮਨ ਕਰ ਰਿਹਾ?
0: ਹਾਂਜੀ ਜ਼ਰੂਰ। ਸੋ ਦੇਖਿਆ ਜਾਏ ਤਾਂ ਮਤਲਬ ਆਲਮੋਸਟ ਸਾਰੀ ਇੰਡੀਅਨ ਲੈਂਗੁਏਜਸ ਅਤੇ ਕੁਛ ਫੋਰਨ ਲੈਂਗੁਏਜਸ ਮੈਂ ਅਜੇ ਤੱਕ ਉਹਦੇ 'ਚ ਗਾ ਲੈਂਦੀ ਹਾਂ। ਜਿਵੇਂ ਸ਼ੁਰੂ ਕਰੀਏ ਕਸ਼ਮੀਰ ਤੋਂ, ਤਾਂ ਕਸ਼ਮੀਰੀ, ਹਿਮਾਚਲੀ, ਪੰਜਾਬੀ, ਹਰਿਆਣਵੀ, ਰਾਜਸਥਾਨੀ,

0: ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ।
1: ਮੈਨੂੰ ਲੱਗਦਾ ਕਿ ਅੰਤ ਵਿੱਚ ਤੁਹਾਨੂੰ ਹੁਣ ਤੁਹਾਡੀ ਵਰਕ ਪਲੇਸ ਮਰਾਠੀ
2: ਮਰਾਠੀ
1: ਉਧਰ ਲੈ ਚਲ।
2: ਰੇਸ਼ਮਾ ਚਰੇਗਾ ਨੀ ਲਾਲ ਕਾਲਿਆਂ ਧਾਗਿਆਂ ਨੀ ਕਰਨਾਟਕ ਕਸ਼ੀ ਦਾਮੀ ਕਾੜੀ ਲਾ ਹੱਥ ਨ ਗਲਾਉ ਮਜ਼ਾ ਸਾੜੀ ਲਾ ਕਰਨਾਟਕ ਕਸ਼ੀ ਦਾਮੀ ਕਾੜੀ ਲਾ ਹੱਥ ਨ ਗਲਾਉ ਮਜ਼ਾ ਸਾੜੀ ਲਾ।
1: ਕਿਆ ਬਾਤ ਹੈ,
0: ਬਹੁਤ ਵਧੀਆ।
1: ਜੋਤਿਕਾ ਜੀ, ਹੁਣ ਗੱਲ ਕਰਦੇ ਹਾਂ ਕਿ ਤੁਸੀਂ ਕੁਝ ਇੰਡੀਪੈਂਡੈਂਟ 뮤직 ਪ੍ਰੋਡਕਸ਼ਨ ਵੀ ਕਰ ਰਹੇ ਹੋ ਜਾਂ ਕਹਿ ਲਓ ਕਿ 뮤직 ਪ੍ਰੋਜੈਕਟਸ ਵਿੱਚ ਵੀ ਤੁਸੀਂ ਖੁਦ ਇਨੀਸ਼ੀਏਟ ਕਰ ਰਹੇ ਹੋ, ਇਸੇ ਬਾਰੇ ਕੁਝ ਦੱਸੋ ਸਾਡੇ ਸੁਣਨ ਵਾਲੇ।
3: ਜੀ, ਕਿਉਂਕਿ ਹੁਣ ਇੰਡੀਪੈਂਡੈਂਟ ਬਹੁਤ ਅੱਛਾ ਮਾਹੌਲ ਹੈ, ਇੰਡੀਪੈਂਡੈਂਟ ਆਰਟਿਸਟਸ ਵਾਸਤੇ ਇੰਡੀ ਸੀਨ ਬਹੁਤ ਸੋਹਣਾ ਆ। ਲੋਕ ਜਿਹੜੇ ਨੇ ਉਹ ਫਿਲਮਾਂ ਦੇ ਗੀਤਾਂ ਤੋਂ ਇਲਾਵਾ ਵੀ ਆਪਣੇ ਪਸੰਦ ਦੇ ਐਲਬਮ ਸਿੰਗਲਸ ਨੂੰ ਲੱਭ ਕੇ ਅਤੇ ਸੁਣਨਾ ਪਸੰਦ ਕਰਦੇ ਨੇ। ਸੋ ਮੈਨੂੰ ਲੱਗਦਾ ਕਿ ਮੈਨੂੰ ਵੀ ਇਹ ਫਿਰ ਮਹਿਸੂਸ ਹੋਇਆ, ਮੇਰੇ ਕੁਛ ਦੋਸਤ ਨੇ, ਕੁਛ ਟੀਮ ਮੈਂਬਰਸ ਨੇ, ਉਹਨਾਂ ਨੇ ਦੋ ਚਾਰ ਸਾਲ ਪਹਿਲੇ ਮੈਨੂੰ ਕਿਹਾ ਕਿ ਵਾਈ ਡੋਂਟ ਯੂ ਕ੍ਰੀਏਟ ਯੋਰ ਲੇਬਲ, ਇੰਡੀਪੈਂਡੈਂਟ ਲੇਬਲ ਸ਼ੁਰੂ ਕਰੋ, ਲੋਕਾਂ ਨੂੰ ਇਹ ਪਤਾ ਲੱਗੇ ਕਿ ਫਿਲਮਾਂ ਦੇ ਮਿਊਜ਼ਿਕ ਤੋਂ ਇਲਾਵਾ ਵੀ ਜੋਤਿਕਾ ਦੀ ਕੀ ਚੋਇਸ ਹੈ, ਚੋਇਸ ਆਫ ਮਿਊਜ਼ਿਕ, ਉਹ ਆਪ ਵੀ ਲਿਖਦੇ ਨੇ ਅਤੇ ਉਹ ਕਿਸ ਤਰ੍ਹਾਂ ਦਾ ਮਿਊਜ਼ਿਕ ਲਿਖਦੇ ਨੇ, ਕਿਸ ਤਰ੍ਹਾਂ ਦਾ ਮਿਊਜ਼ਿਕ ਪਸੰਦ ਕਰਕੇ ਲੋਕਾਂ ਵਾਸਤੇ ਰਿਲੀਜ਼ ਕਰਦੇ ਨੇ। ਸੋ ਆਪੇ ਨਾਲੇ ਆਪਣੀ ਵੀਡੀਓ ਦੇ ਵਿੱਚ ਫੀਚਰ ਵੀ ਕਰਨਾ, ਉਹਦੇ ਨਾਲ ਲੋਕਾਂ ਨੂੰ ਬਹੁਤ ਐਕਚੁਅਲੀ ਪਤਾ ਲੱਗਿਆ ਕਿ ਠੀਕ ਹੈ ਮੈਂ ਹੀ ਉਹ ਕੁੜੀਆਂ ਜਿੰਨੇ ਸਾਰੇ ਗੀਤ ਗਾਏ ਹੋਏ ਨੇ। ਸੋ ਮੈਨੂੰ ਲੱਗਦਾ ਕਿ ਬਹੁਤ ਅੱਛਾ ਮੇਰੇ ਲਈ ਰਿਹਾ ਅਤੇ ਮੈਂ ਸ਼੍ਰੇ ਕਾਫੀ ਵੱਡਾ ਰਾਂਝਾ ਰਾਜਨ ਜੀ ਨੂੰ ਦਊਂਗੀ, ਉਹ ਅੱਜ ਵੀ ਮੇਰਾ ਸਾਰਾ ਲੇਬਲ ਦਾ ਕੰਮ ਬੈਕ ਐਂਡ 'ਤੇ ਸੰਭਾਲਦੇ ਨੇ, ਮੇਰੇ ਮਿਊਜ਼ਿਕ ਵੀਡੀਓਜ਼ ਬਣਾਉਂਦੇ ਨੇ। ਸਾਡੇ ਹਾਲ ਹੀ 'ਚ ਮਿਊਜ਼ਿਕ ਵੀਡੀਓਜ਼ ਨੂੰ ਬਹੁਤ ਪਿਆਰ ਮਿਲਿਆ, ਜਿਸ ਦਾ ਨਾਮ

0: ਸੀ ਸ਼ੀਸ਼ ਮਹਿਲ,
1: ਤੁਸੀਂ
0: ਸੁਣਿਆ ਹੋਣਾ ਇੱਕ ਗਾਣਾ ਹੈ ਨਾ, ਡਿੱਗ ਪਈ ਨੀ ਕੋਈ ਨੀ, ਸੋ ਉਹਨੂੰ ਆਪਾਂ ਰੀਕ੍ਰੀਏਟ ਕੀਤਾ ਐਂਡ ਬੜਾ ਹੀ ਪਿਆਰ ਮਿਲਿਆ। ਉਹਦੀ ਵੀਡੀਓ ਵੀ ਬੜੀ ਲੋਕਾਂ ਨੂੰ ਪਿਆਰੀ ਲੱਗੀ, ਮੈਂ ਇੱਕਦਮ ਨਾ ਉਦਾਂ ਦੇਸੀ ਵਾਲਾ ਬਣਾ ਕੇ ਪੂਰਾ ਸੈੱਟ ਵੀ ਤੇ ਕੱਪੜੇ ਵੀ ਉਦਾਂ ਪਾ ਕੇ ਡਾਂਸ ਵੀ ਉਦਾਂ ਕਰਨਾ ਜਿੱਦਾਂ ਬੀਬੀਆਂ ਕਰਦੀਆਂ ਹੁੰਦੀਆਂ ਸੀ। ਬਹੁਤ ਪਿਆਰ ਮਿਲਿਆ।
2: ਇੱਕ ਫੋਕ ਦਾ ਤੇ ਜੋ ਅੱਜ ਕੱਲ ਦਾ ਮਿਊਜ਼ਿਕ ਹੈ ਉਸਦਾ ਫਿਊਜ਼ਨ ਹੈ ਬਹੁਤ ਵਧੀਆ।
0: ਹਾਂਜੀ,
2: ਸੋ ਹੋ ਜਾਏ ਗੀਤ ਇੱਕ ਵਾਰ।

ਚਿੱਠੀਆਂ ਪਹੁੰਚ ਗਈ ਚਿੱਠੀ ਵਿੱਚ ਨੀ ਕਚਹਿਰੀ ਦੇ ਪਹੁੰਚ ਗਈ ਚਿੱਠੀ ਵਿੱਚ ਨੀ ਕਚਹਿਰੀ ਦੇ ਫੜ ਲਈ ਨੀ ਮਾਈਏ ਲੰਮੀ ਬਾਹ ਕਰਕੇ ਡਿੱਗ ਪਈ ਨੀ ਗੋਰੀ ਗੋਰੀ ਨਿਭਾਏ ਛੱਡ।

0: ਜੋਤਿਕਾ ਜੀ, ਤੁਸੀਂ ਫਿਲਮਾਂ ਲਈ ਗਾਇਆ, ਸ਼ੋਜ਼ ਕੀਤੇ, ਹੁਣ ਤੁਸੀਂ ਆਪਣੀਆਂ ਐਲਬਮਸ ਕਰ ਰਹੇ ਹੋ। ਅੱਛਾ, ਫਿਲਮਾਂ ਲਈ ਗਾਉਣ ਲਈ ਉਹਦਾ ਇੱਕ ਵੱਖਰਾ ਚੈਲੰਜ ਹੈ ਕਿ ਤੁਹਾਨੂੰ ਡਾਇਰੈਕਟਰ ਦੇ ਇਸ਼ਾਰਿਆਂ ਤੇ ਗਾਉਣਾ ਪੈਂਦਾ। ਜਦੋਂ ਤੁਸੀਂ ਆਪਣੇ ਲਈ ਕੋਈ ਐਲਬਮ ਤਿਆਰ ਕਰ ਰਹੇ ਹੋ, ਉਹ ਵੀ ਚੈਲੰਜ ਛੋਟਾ ਨਹੀਂ ਹੈ, ਕਿਉਂਕਿ ਲੋਕਾਂ ਦੀ ਕਚਹਿਰੀ ਤੱਕ ਤੁਹਾਡਾ ਸਮਾਨ ਪਹੁੰਚਣਾ, ਗੀਤ ਪਹੁੰਚਣਾ, ਔਰ ਉਹਨਾਂ ਨੂੰ ਪਸੰਦ ਆਏਗਾ ਕਿ ਨਹੀਂ ਆਏਗਾ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। ਸੋ ਐਲਬਮ ਨੂੰ, ਗੀਤ ਨੂੰ ਤਿਆਰ ਕਰਨ ਲੱਗਿਆਂ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ?
1: ਸੋ ਕਿਉਂਕਿ ਮੈਂ ਹੁਣ ਆਪ ਵੀ ਲਿਖ ਰਹੀ, ਜਿੱਦਾਂ ਇਹ ਸ਼ੀਸ਼ ਮਹਿਲ ਦੇ ਵਿੱਚ ਜੋ ਵੀ ਐਡੀਸ਼ਨਲ ਤੁਸੀਂ ਸੁਣ ਰਹੇ ਸੀ, ਉਹ ਸਾਰੀ ਚੀਜ਼ਾਂ ਮੈਂ ਆਪ ਹੀ ਲਿਖੀਆਂ। ਸੋ ਮੈਂ ਇਹੀ ਕੋਸ਼ਿਸ਼ ਕਰਦੀ ਕਿ ਇੱਕ ਸਟੋਰੀ ਜਿਹੀ ਹੋਵੇ, ਐਵੇਂ ਨਾ ਲੱਗੇ ਕਿ ਬਸ ਜੋੜ ਕੇ ਕੁਛ ਵੀ ਬਣਾ ਕੇ ਕਰਦਾ, ਕਨੈਕਟ ਹੀ ਨਹੀਂ ਹੁੰਦਾ,
2: ਕੁਛ ਕ੍ਰੀਏਟੀਵਿਟੀ ਕਰਦੇ
1: ਰਹਿੰਦੇ ਹੋ, ਕਨੈਕਸ਼ਨ ਜਿਹਾ ਬਣੇ। ਸੋ ਬਸ ਇਸੇ ਤਰ੍ਹਾਂ ਆਪਾਂ ਸਿਲੈਕਟ, ਮੈਂ ਆਪ ਨਹੀਂ ਸਾਰੇ ਗਾਣੇ ਲਿਖਦੀ, ਕਈ ਗਾਣੇ ਆਪਾਂ ਹੋਰ ਵੀ ਲੋਕਾਂ ਤੋਂ ਲੈਂਦੇ ਹਾਂ, ਜਿੱਦਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਲੱਭਦੇ ਰਹੀਏ ਵਧੀਆ ਮਿਊਜ਼ਿਕ ਬਣਾਉਣ ਵਾਲੇ ਲੋਕ, ਵਧੀਆ ਲਿਰਿਕਸ ਲਿਖਣ ਵਾਲੇ। ਕਈ ਲੋਕ ਤਾਂ ਇੰਸਟਾਗ੍ਰਾਮ 'ਤੇ ਡੀਐਮ ਕਰਦੇ ਆ, ਕਈ ਮੇਰੇ ਅਫੀਸ਼ੀਅਲ ਨੰਬਰ 'ਤੇ, ਈਮੇਲ 'ਤੇ ਕਰਦੇ। ਅਸੀਂ ਸਾਰੀਆਂ ਚੀਜ਼ਾਂ ਨੂੰ ਆਡੀਸ਼ਨ ਕਰਦੇ ਸੁਣਦੇ ਹਾਂ। ਮੋਸਟਲੀ ਨਵੇਂ ਨਵੇਂ ਲੋਕਾਂ ਨਾਲ ਮੈਂ ਕੰਮ ਵੀ ਕੀਤਾ ਹੋਇਆ, ਜਿਵੇਂ ਇੱਕ ਰਾਈਟਰ ਨੇ, ਉਹਨਾਂ ਨੇ ਮੈਨੂੰ ਗੀਤ ਭੇਜਿਆ ਇੰਸਟਾਗ੍ਰਾਮ 'ਤੇ, ਕਹਿੰਦੇ ਮੈਂ ਲਿਖਿਆ ਤੁਹਾਡੇ ਵਾਸਤੇ, ਮੈਂ ਚਾਹੁੰਦਾ ਤੁਸੀਂ ਗਾਓ ਅਤੇ ਤੁਸੀਂ ਇੱਕ ਵਾਰੀ ਸੁਣੋਗੇ। ਮੈਂ ਕਿਹਾ ਹਾਂਜੀ, ਅਤੇ ਉਹਨਾਂ ਨੇ ਭੇਜਿਆ, ਇੰਨਾ ਸੋਹਣਾ ਸੀ, ਉਹਦਾ ਨਾਮ ਸੀ ਅੰਮਾ। ਉਹ ਗਾਣਾ ਮਾਂ ਦੇ ਉੱਤੇ ਪੂਰਾ ਸੀਗਾ। ਸੋ ਉਹ ਉਹਨਾਂ ਨੇ ਮੈਨੂੰ ਭੇਜਿਆ, ਮੇਰਾ ਦਿਲ ਕੀਤਾ ਮੈਂ ਆਪ ਹੀ ਕੰਪੋਜ਼ ਕਰਾਂ। ਉਹ ਮੇਰੇ ਚੈਨਲ ਦਾ ਪਹਿਲਾ ਗਾਣਾ ਸੀ, ਉਸਨੂੰ ਬਿਨਾਂ ਕਿਸੇ ਪ੍ਰਮੋਸ਼ਨ, ਕੋਈ ਇੱਕ ਪੈਸੇ ਦੀ ਪ੍ਰਮੋਸ਼ਨ ਨਹੀਂ ਕੀਤੀ, ਕੋਵਿਡ ਦਾ ਟਾਈਮ ਸੀ, ਫੋਨ ਦੇ ਉੱਤੇ ਵੀਡੀਓ ਸ਼ੂਟ ਕਰਕੇ ਅਸੀਂ ਰਿਲੀਜ਼ ਕੀਤਾ। ਉਸ 'ਤੇ ਇੰਨੇ ਸਾਰੇ ਵਿਊਜ਼ ਆਏ, ਲੱਖਾਂ ਵਿਊਜ਼ ਆਏ, ਬਹੁਤ ਪਿਆਰ ਮਿਲਿਆ ਉਸ ਗੀਤ ਨੂੰ। ਤਾਂ ਮੈਂ ਸਮਝ ਗਈ ਕਿ ਅੱਛੇ ਕੰਟੈਂਟ ਦੀ ਵੈਲਿਊ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਲੱਖਾਂ ਕਰੋੜਾਂ ਰੁਪਏ ਖਰਚ ਕਰੋਗੇ ਵੀਡੀਓ 'ਤੇ, ਪ੍ਰਮੋਸ਼ਨ 'ਤੇ, ਤਾਂ ਹੀ ਲੋਕ ਉਹਨੂੰ ਸੁਣਨਗੇ, ਦੇਖਣਗੇ।
0: ਜੋਤਿਕਾ ਜੀ, ਗੱਲ ਇਹ ਵੀ ਹੈ ਕਿ ਲੋਕਾਂ ਦੇ ਦਿਲਾਂ 'ਚ ਵਸਣ ਲਈ ਇਹ ਬੜਾ ਜ਼ਰੂਰੀ ਹੈ ਕਿ ਜਿਹੜਾ ਵੱਖ ਵੱਖ ਯੋਨਰ ਹੈ ਤੁਸੀਂ ਉਹਨੂੰ ਧਿਆਨ 'ਚ ਰੱਖੋ। ਅੱਜ ਦਾ ਯੂਥ ਹੈ ਜਿਹੜਾ ਕਿ ਸੋਸ਼ਲ ਮੀਡੀਆ 'ਤੇ ਹੀ ਹੈ, ਉਹਦੀ ਸੋਚ ਵੱਖਰੀ ਹੈ। ਥੋੜ੍ਹਾ ਜਿਹੜਾ ਹੋਰ ਜਵਾਨ ਨੇ ਜਾਂ ਕੋਈ ਅਧੇੜ ਜਾਂ ਬਜ਼ੁਰਗ ਨੇ, ਉਹਨਾਂ ਦੀ ਸੋਚ ਵੱਖਰੀ ਹੈ। ਸੋ ਇੱਦਾਂ ਦਾ ਮਸੌਦਾ ਤਿਆਰ ਕਰਨਾ ਜਿਹੜਾ ਸਾਰਿਆਂ ਦੀ ਪਸੰਦ ਹੋਵੇ, ਇਹ ਕਿੰਨੀ ਕੁ ਵੱਡੀ ਚੁਣੌਤੀ ਹੈ?
1: ਮੈਨੂੰ ਇਹ ਲੱਗਿਆ ਕਿ ਮੈਂ ਨਾ ਹਮੇਸ਼ਾ ਦੇਖਦੀ ਹਾਂ ਕਿ ਆਰਟਿਸਟ ਇਹੀ ਕੋਸ਼ਿਸ਼ ਕਰਦੇ ਕੀ ਚੱਲ ਰਿਹਾ ਜਾਂ ਕੀ ਅੱਛਾ ਲੱਗੂਗਾ ਉਹ ਬਣਾਈਏ, ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਨੂੰ ਇਹ ਲੱਗਦਾ ਇਹ ਹੈ ਕਿ ਜੋ ਤੁਸੀਂ ਬਣਾ ਰਹੇ ਹੋ ਕਿ ਉਹ ਤੁਹਾਨੂੰ ਪਸੰਦ ਹੈ, ਕਿ ਤੁਸੀਂ ਆਪਣਾ ਬਣਾਇਆ ਹੋਇਆ ਗਾਣਾ ਦੇਖਣਾ ਸੁਣਨਾ ਚਾਹੁੰਦੇ ਹੋ ਬਾਰ ਬਾਰ। ਜੇ ਤੁਸੀਂ ਚਾਹੁੰਦੇ ਹੋ, ਜੇ ਤੁਹਾਨੂੰ ਲੱਗ ਰਿਹਾ ਕਿ ਹਾਂ ਯਾਰ ਇਹ ਮੈਨੂੰ ਬੜਾ ਮਜ਼ਾ ਆ ਰਿਹਾ ਸੁਣ ਕੇ ਆਪ ਨੂੰ, ਤੇ ਤੁਹਾਡੀ ਆਡੀਅੰਸ ਨੂੰ ਜ਼ਰੂਰ ਆਊਗਾ। ਜ਼ਰੂਰੀ ਨਹੀਂ ਕਿ ਤੁਸੀਂ ਆਪਣੀ ਆਡੀਅੰਸ ਵਰਗਾ ਗਾਣਾ ਬਣਾਓ, ਤੁਸੀਂ ਯੂ ਹੈਵ ਟੂ ਬੀ ਯੋਰ ਸੈਲਫ, ਆਪਣੇ ਆਪ ਨੂੰ ਲੱਭੋ, ਆਪਣੇ ਆਪ ਨੂੰ ਐਜ਼ ਐਨ ਆਰਟਿਸਟ ਲੱਭਣ ਦੀ ਕੋਸ਼ਿਸ਼ ਕਰੋ ਕਿ ਮੈਂ ਕੀ ਅੱਛਾ ਕਰ ਸਕਦੀ ਹਾਂ। ਤੁਸੀਂ ਉਹੀ ਡਿਲੀਵਰ ਕਰਨਾ, ਇਹੀ ਤੁਹਾਡਾ ਫਰਜ਼ ਹੈ, ਇਹੀ ਤੁਹਾਡਾ ਧਰਮ ਹੈ ਐਜ਼ ਐਨ ਆਰਟਿਸਟ। ਸੋ ਮੈਨੂੰ ਲੱਗਦਾ ਇੱਕ ਆਰਟਿਸਟ, ਇੰਡੀਪੈਂਡੈਂਟ ਆਰਟਿਸਟ ਹੋਣ ਦਾ ਇਹ ਬਹੁਤ ਵੱਡਾ ਫਾਇਦਾ ਹੈ ਕਿ ਆਪਣੀ ਫੀਲਿੰਗਸ ਤੁਸੀਂ, ਤੁਹਾਨੂੰ ਵੀ ਬਹੁਤ ਪਿਆਰ ਮਿਲਿਆ।
0: ਜੋਤਿਕਾ ਜੀ, ਆਮ ਤੌਰ 'ਤੇ ਜਿਹੜਾ ਆਰਟਿਸਟ ਹੈ ਨਾ, ਬੜਾ ਇਮੋਸ਼ਨਲ ਹੁੰਦਾ, ਉਹ ਬੜੇ ਜਜ਼ਬਾਤ ਨਾਲ, ਬੜੇ ਪਿਆਰ ਨਾਲ ਆਪਣੀਆਂ ਕ੍ਰੀਏਸ਼ਨਸ ਬਣਾਉਂਦਾ ਹੈ। ਹੁਣ ਕਹਿੰਦੇ ਨੇ ਕਿ ਰਾਜ ਕਪੂਰ ਸਾਹਿਬ ਨੇ ਮੇਰਾ ਨਾਮ ਜੋਕਰ ਬਣਾਈ ਬੜੇ ਪਿਆਰ ਨਾਲ, ਪਰ ਆਡੀਅੰਸ ਨੇ ਪਸੰਦ ਨਹੀਂ ਕੀਤੀ। ਸੋ ਕਈ ਵਾਰ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀਆਂ ਕ੍ਰੀਏਸ਼ਨਸ ਦੇ ਬਹੁਤ ਜ਼ਿਆਦਾ ਨਜ਼ਦੀਕ ਹੁੰਦੇ ਹੋ, ਬੜੇ ਭਾਵੁਕ ਹੋ ਕੇ ਬਣਾਉਂਦੇ ਹੋ, ਪਰ ਜਦੋਂ ਆਡੀਅੰਸ ਤੱਕ ਪਹੁੰਚਦਾ ਤਾਂ ਉਹ ਕੰਮ ਪਸੰਦ ਨਹੀਂ ਆਉਂਦਾ। ਸੋ ਤੁਹਾਡੇ ਨਾਲ ਵੀ ਕੁਛ ਕਦੇ ਇੱਦਾਂ ਦਾ ਹੋਇਆ ਜੀ?
1: ਹਾਂਜੀ, ਮਤਲਬ ਮੈਂ 10-15 ਗਾਣੇ ਬਣਾਏ ਨੇ, 2 ਹੀ ਗਾਣੇ ਬਹੁਤ ਹਿੱਟ ਹੋਏ ਮੇਰੇ ਚੈਨਲ 'ਤੇ, 2-3 ਹੀ ਹਿੱਟ ਹੋਏ ਨੇ ਬਹੁਤ ਜ਼ਿਆਦਾ, ਅਤੇ ਬਾਕੀ ਇੰਨੇ ਜ਼ਿਆਦਾ ਨਹੀਂ ਚੱਲੇ। ਪਰ ਮੈਨੂੰ ਉਹਦੇ ਨਾਲ ਇੰਨਾ ਕੋਈ ਉਹ ਨਹੀਂ ਹੈਗਾ, ਮੈਂ ਚਾਹਵਾਂਗੀ ਕਿ ਵੱਡੀ ਆਡੀਅੰਸ ਉਹਨਾਂ ਗਾਣਿਆਂ ਨੂੰ ਵੀ ਮਿਲੇ, ਬਟ ਉਹ ਮੈਨੂੰ ਵਿਸ਼ਵਾਸ ਹੈ ਕਿਤੇ ਨਾ ਕਿਤੇ ਕਿ ਜਦ ਸਹੀ ਟਾਈਮ ਹੋਊਗਾ ਅਤੇ ਉਹ ਆਪਣੇ ਆਪ ਹੀ ਲੋਕ ਉਸਨੂੰ ਸੁਣ ਲੈਣਗੇ। ਕਿਉਂਕਿ ਮੇਰੇ ਕਈ ਗੀਤਾਂ ਨੂੰ ਇਸ ਤਰ੍ਹਾਂ ਨਾ 1.5-2 ਸਾਲ ਬਾਅਦ ਪਿਆਰ ਮਿਲਿਆ, ਜਿਵੇਂ ਗੀਤ ਸੀਗਾ ਉਹਦਾ ਨਾਮ ਸੀ ਕਿਉਂ, ਉਹਦੇ ਬੋਲ ਬੜੇ ਪਿਆਰੇ ਸੀ, ਤੂੰ ਹੱਸ ਕੇ ਵੇਖ ਤਾਂ ਸਹੀ ਮੈਂ ਖੁਦ ਨੂੰ ਵੀ ਬਦਲ ਦਾਂਗੀ, ਮੈਂ ਛੱਡ ਕੇ ਬੰਗਲੇ ਤੇ ਗੱਡੀਆਂ ਤੇਰੇ ਨਾਲ ਹੀ ਚੱਲ ਦਾਂਗੀ। ਹੁਣ ਇਹ ਗੱਲ ਕੁੜੀਆਂ ਨੇ ਜਦ ਸੁਣੀ ਤੇ ਉਹਨਾਂ ਨੇ ਬੜੀ ਪਸੰਦ ਕੀਤੀ ਨੇ। ਯੂਜਲੀ ਲੋਕਾਂ ਨੂੰ, ਕੁੜੀਆਂ ਨੂੰ ਇਹ ਹੁੰਦਾ ਮੈਨੂੰ ਇੱਕ ਡਾਇਮੰਡ ਦਾ ਹਾਰ ਲਿਆ ਦੇ, ਮੈਨੂੰ ਇੱਕ 2 ਤੋਲੇ ਦੀ ਮੁਸਰੀ ਲਿਆ ਦੇ, ਮੈਨੂੰ ਗੱਡੀ ਲਿਆ ਦੇ ਤੇ ਸਵੇਰ ਇਹ ਮਿਲਦਾ। ਜਦੋਂ ਕੁੜੀਆਂ ਨੂੰ ਇਹ ਚੀਜ਼ ਵੱਖਰੀ ਜਿਹੀ ਮਹਿਸੂਸ ਹੋਈ ਕਿ ਯਾਰ ਇਹ ਤਾਂ ਬਹੁਤ ਸੋਹਣਾ ਗਾਣਾ, ਉਹ ਰੀਲਾਂ ਤੇ ਇੰਨਾ ਹਿੱਟ ਹੋਇਆ ਕਿ ਉਹ ਗਾਣਾ ਉਸ ਲੇਬਲ ਦਾ, ਜਿਸ ਲੇਬਲ ਦਾ ਉਹ ਗਾਣਾ, ਸਭ ਤੋਂ ਵੱਡਾ ਗਾਣਾ ਬਣ ਗਿਆ 1.5 ਸਾਲ ਬਾਅਦ। ਸੋ ਮੈਂ ਇਸ ਚੀਜ਼ ਤੇ ਬਿਲੀਵ ਹੀ ਨਹੀਂ ਕਰਦੀ ਕਿ ਕੋਈ ਵੀ ਚੀਜ਼ ਹਿੱਟ ਫਲੋਪ ਹੈਗੀ ਹੈ। ਕੋਈ ਪਤਾ ਨਹੀਂ ਕਿ ਅੱਜ ਤੋਂ 10 ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ 4 ਮਹੀਨੇ ਬਾਅਦ ਮੇਰਾ ਕਿਹੜਾ ਗਾਣਾ ਉੱਠ ਕੇ ਫਿਰ ਦੁਬਾਰਾ ਆ ਜਾਊਗਾ ਸਾਹਮਣੇ।
2: ਦੇਖੋ, ਜਿਹੜੇ ਬਾਲੀਵੁੱਡ ਦੀਆਂ ਸੁਪਰ ਹਿੱਟ ਮੂਵੀਜ਼ ਰਹੀਆਂ ਨਾ, ਉਹ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਨਹੀਂ ਚੱਲੀਆਂ, ਪਰ ਕੁਝ ਸਮੇਂ ਦੇ ਬਾਅਦ ਉਹ ਸੁਪਰ ਹਿੱਟ ਰਹੀਆਂ, ਬਲਕਿ ਯਾਦਗਾਰ ਫਿਲਮਾਂ ਰਹੀਆਂ ਬਾਲੀਵੁੱਡ ਦੀਆਂ। ਜੋਤਿਕਾ ਜੀ, ਕਿਉਂਕਿ ਤੁਸੀਂ ਸ਼ਾਸਤਰੀ ਸੰਗੀਤ ਦੀ ਟ੍ਰੇਨਿੰਗ ਲਈ ਹੋਈ ਹੈ ਅਤੇ ਬਾਕਾਇਦਾ ਰਿਆਜ਼ ਕਰਦੇ ਹੋ ਤੁਸੀਂ, ਜਿਹੜੇ ਸਿੰਗਰਸ ਨੇ ਉਹਨਾਂ ਦੇ ਲਈ ਕਲਾਸੀਕਲ ਮਿਊਜ਼ਿਕ ਦੀ ਟ੍ਰੇਨਿੰਗ ਨੂੰ ਤੁਸੀਂ ਕਿੰਨੀ ਅਹਿਮੀਅਤ ਦਿੰਦੇ ਹੋ, ਕਿੰਨੀ ਕੁ ਜ਼ਰੂਰੀ ਹੈ?
1: ਜੀ ਮੈਨੂੰ ਏਦਾਂ ਲੱਗਦਾ ਕਿ ਜਿਵੇਂ ਕੋਈ ਵੀ ਲੈਂਗੁਏਜ ਹੁੰਦੀ ਹੈ ਨਾ, ਉਸੇ ਤਰ੍ਹਾਂ ਸੰਗੀਤ ਦੀ ਵੀ ਇੱਕ ਲੈਂਗੁਏਜ ਹੈ, ਕਿਸੇ ਵੀ ਭਾਸ਼ਾ ਦੀ ਇੱਕ ਲਿਪੀ ਹੁੰਦੀ ਹੈ, ਉਸੇ ਤਰ੍ਹਾਂ ਸਾਡੀ ਵੀ ਇੱਕ ਸਰਗਮ ਹੈ, ਹੈ ਨਾ? ਤੇ ਜੇ ਤੁਸੀਂ ਉਸ ਸਰਗਮ ਨਾਲ ਦੋਸਤੀ ਕਰ ਲਓਗੇ, ਤੁਸੀਂ ਜ਼ਿਆਦਾ ਵਧੀਆ ਤਰ੍ਹਾਂ ਨਾਲ ਉਹਨੂੰ ਗਾ ਪਾਓਗੇ, ਤੇ ਜੇ ਤੁਸੀਂ ਵੈਸੇ ਹੀ ਸੁਣ ਸੁਣ ਕੇ ਗਾਣਾ ਚਾਹੁੰਦੇ ਹੋ ਤਾਂ ਵੀ ਕੋਈ ਗੱਲ ਨਹੀਂ, ਕਈ ਲੋਕਾਂ ਨੂੰ ਲਿਖਣਾ ਨਹੀਂ ਆਉਂਦਾ ਲੇਕਿਨ ਉਹ ਬੋਲਦੇ ਬਹੁਤ ਵਧੀਆ ਕੋਈ ਲੈਂਗੁਏਜ, ਸੋ ਇਟ ਡਿਪੈਂਡਸ ਔਨ ਯੂ। ਜੇ ਤੁਸੀਂ ਬਿਲਕੁਲ ਕਲੈਰਿਟੀ ਚਾਹੁੰਦੇ ਹੋ ਆਪਣੇ ਸੰਗੀਤ ਵਿੱਚ, ਤਾਂ ਤੁਹਾਨੂੰ ਕਲਾਸੀਕਲ ਜ਼ਰੂਰ ਸਿੱਖਣਾ ਚਾਹੀਦਾ, ਤਾਂ ਤੁਹਾਡੀ ਬੈਟਰਮੈਂਟ ਵਾਸਤੇ। ਤੁਸੀਂ ਇਹ ਨਹੀਂ ਸੋਚੋਗੇ ਕਿ ਯਾਰ ਮੈਂ ਕਿੱਥੇ ਜਾ ਰਹੀ ਹਾਂ, ਮੈਨੂੰ ਪਤਾ ਨਹੀਂ ਲੱਗ ਰਿਹਾ ਕਿਹੜਾ ਸੁਰ ਲੱਗ ਰਿਹਾ ਕਿਹੜਾ ਨਹੀਂ ਲੱਗ ਰਿਹਾ। ਜੇ ਤੁਸੀਂ ਉਹ ਕਲੈਰਿਟੀ ਚਾਹੁੰਦੇ ਹੋ ਤਾਂ ਪਲੀਜ਼ ਗੋ ਹੈਡ ਐਂਡ ਲਰਨ। ਮੈਂ ਤਾਂ ਜ਼ਰੂਰ ਕਹੂੰਗੀ ਕਿ ਸਿੱਖੋ, ਕਿਉਂਕਿ ਮੈਨੂੰ ਪਤਾ ਹੈ ਕਿ ਮੈਨੂੰ ਹਰ ਜੋਨਰ ਦੇ ਵਿੱਚ ਗਾਉਣ 'ਚ ਆਸਾਨੀ ਕਿਉਂ ਹੁੰਦੀ ਹੈ। ਮੇਰੇ ਅੱਗੇ ਕੋਈ ਵੀ ਗਾਣਾ ਲਿਆਂਦਾ ਜਾਵੇ, ਮੈਨੂੰ ਪਤਾ ਹੈ 12 ਸੁਰਾਂ ਦੇ ਵਿੱਚੋਂ ਇੱਕ ਹੀ ਹੋਊਗਾ, ਉਹ ਕਿਤੋਂ ਬਾਹਰੋਂ ਨਹੀਂ ਹੋਣਾ। ਸੋ ਬਹੁਤ ਈਜ਼ੀਲੀ ਮੈਂ ਉਹਨੂੰ ਟਰੈਕ ਡਾਊਨ ਕਰ ਸਕਦੀ ਹਾਂ, ਮੈਂ ਉਹਨੂੰ ਬ੍ਰੇਕ ਡਾਊਨ ਕਰਕੇ ਯਾਦ ਕਰ ਸਕਦੀ ਹਾਂ, ਉਹਨੂੰ ਪ੍ਰਿਪੇਅਰ ਕਰ ਸਕਦੀ ਹਾਂ ਅਤੇ ਡਿਲੀਵਰ ਕਰ ਸਕਦੀ ਹਾਂ।
0: ਸਾਨੂੰ ਪਤਾ ਹੈ ਜੋਤਿਕਾ ਜੀ, ਤੁਹਾਨੂੰ ਜੋ ਵੀ ਗਾਉਣ ਨੂੰ ਦਿੱਤਾ ਜਾਵੇ ਤੁਸੀਂ ਬੜੀ ਆਸਾਨੀ ਨਾਲ ਗਾ ਸਕਦੇ ਹੋ, ਤੇ ਆਪਣਾ ਲਿਖਿਆ ਤੇ ਤੁਸੀਂ ਹੋਰ ਆਸਾਨੀ ਨਾਲ ਗਾ ਸਕਦੇ ਹੋ। ਆਪਾਂ ਜੇ ਤੁਹਾਨੂੰ ਕਹਾਂਗੇ ਨਾ ਕਿ ਆਪਣਾ ਲਿਖਿਆ ਕੁਝ ਗਾ ਕੇ ਸੁਣਾਓ, ਤੁਸੀਂ ਉਸੇ ਵੇਲੇ ਸੁਣਾ ਦੇਣਾ।
1: ਅੱਛਾ ਜੀ, ਠੀਕ ਹੈ, ਅੱਛਾ ਇੱਥੇ ਆ ਰਹੇ ਸੀ ਆਪਾਂ
0: ਜੀ।
1: ਨਹੀਂ ਜ਼ਰੂਰ, ਤੂੰ ਜਿੰਨਾ ਚਿਰ ਆਉਣਾ ਨਹੀਂ, ਅੱਖੀਆਂ ਨੇ ਸੋਣਾ ਨਹੀਂ,
0: ਵਾਹ

0: ਵਾਹ ਕਿਆ ਬਾਤ ਕਿਆ ਬਾਤ। ਜਿਹੜਾ ਸੰਗੀਤ ਦਾ ਫੀਲਡ ਹੈ ਨਾ ਜੋਤਿਕਾ ਜੀ, ਉਹ ਅਕਸਰ ਇਹ ਗੱਲ ਕਰਦਾ ਹੈ ਕਿ ਜੋਤਿਕਾ ਕੋਲ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਹੈ, ਇਹਨੂੰ ਫੋਕ ਦਿਓ ਫੋਕ ਗਾ ਲੈਂਦੀ ਹੈ, ਸੌਫਟ ਦਿਓ ਪੌਪ ਦਿਓ, ਕੁਛ ਵੀ ਦਿਓ ਇਹ ਗਾ ਲੈਂਦੀ ਹੈ। ਸੋ ਇਹ ਵੱਖ ਵੱਖ ਵਣਗੀਆਂ ਔਰ ਗਾਇਕੀ ਦੀ ਹਰ ਵਣਗੀ ਦੇ ਨਾਲ ਇਨਸਾਫ ਕਰਨਾ, ਇਹ ਤੁਹਾਡੇ ਲਈ ਕਿੱਦਾਂ ਸੰਭਵ ਕਿੱਦਾਂ ਮੁਮਕਿਨ ਹੈ?
1: ਮੈਨੂੰ ਇਸ ਤਰ੍ਹਾਂ ਲੱਗਦਾ ਕਿ ਆਪਣੀ ਆਵਾਜ਼ ਦੇ ਵਿੱਚ ਬਹੁਤ ਸਾਰੀ ਤਰ੍ਹਾਂ ਦੀ ਕੁਆਲਿਟੀਜ਼ ਹੁੰਦੀਆਂ ਨੇ, ਲੋਕ ਐਕਸਪਲੋਰ ਨਹੀਂ ਕਰਦੇ। ਸੋ ਮੈਂ ਹੌਲੀ ਹੌਲੀ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਅਤੇ ਉਹ ਬਹੁਤ ਔਖਾ ਨਹੀਂ ਹੈਗਾ। ਤੁਸੀਂ ਤੁਹਾਨੂੰ ਸੁਣਨਾ ਪੈਣਾ ਅਲੱਗ ਅਲੱਗ ਤਰ੍ਹਾਂ ਦੇ ਕਲਾਕਾਰਾਂ ਨੂੰ, ਅਤੇ ਅਲੱਗ ਅਲੱਗ ਟੋਨ ਦੇ ਮਾਲਕ ਜੋ ਲੋਕ ਨੇ ਉਹਨਾਂ ਨੂੰ ਸੁਣ ਕੇ ਜੇ ਤੁਸੀਂ ਗਾਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਤੁਹਾਡੇ ਉੱਤੇ ਓਬਵੀਅਸਲੀ ਉਹਨਾਂ ਦਾ ਇਨਫਲੂਐਂਸ ਕੁਛ ਨਾ ਕੁਛ ਤਾਂ ਆਉਂਦਾ ਹੀ ਹੈ।
2: ਬਿਲਕੁਲ,
1: ਜਿਵੇਂ ਕਿ ਮੈਂ ਰੇਖਾ ਭਾਰਦਵਾਜ ਜੀ ਦੀ ਆਵਾਜ਼ ਬਹੁਤ ਪਸੰਦ ਕਰਦੀ ਹਾਂ ਬਚਪਨ ਤੋਂ, ਅਤੇ ਮੈਂ ਉਹਨਾਂ ਨੂੰ ਇੰਨਾ ਕੁ ਸੁਣਿਆ ਕਿ ਉਹਨਾਂ ਦੀ ਆਵਾਜ਼ ਦੀ ਜਿਹੜੀ ਅੱਛੀ ਕੁਆਲਿਟੀਜ਼ ਹੈ ਜਾਂ ਕਿਵੇਂ ਉਹਨਾਂ ਦੀ ਟੋਨ 'ਚ ਕੀ ਚੀਜ਼ਾਂ ਨੇ, ਉਹ ਮੈਂ ਨਾ ਆਪਣੇ ਅੰਦਰ ਰਚਾ ਵਸਾ ਲਈਆਂ ਨੇ। ਸੋ ਮੈਂ ਉਹ ਹੋਰ ਯੂਟੀਲਾਈਜ਼ ਕਰ ਸਕਦੀ ਹਾਂ, ਇੱਕ ਬਟਨ ਦਬਾ ਕੇ, ਮਤਲਬ ਇੱਕ ਸਵਿੱਚ ਹੈ ਮੇਰੇ ਅੰਦਰ। ਤੁਸੀਂ ਕਹੋਗੇ ਕਿ ਰੇਖਾ ਭਾਰਦਵਾਜ ਜੀ ਟਾਈਪ ਦੀ ਆਵਾਜ਼ ਹੈ, ਮਤਲਬ ਸਾਨੂੰ ਅਸੀਂ ਮੰਗਦੇ ਹਾਂ,
2: ਅਸੀਂ ਮੰਗ ਹੀ ਰਹੇ ਹਾਂ।
1: ਜਿੱਦਾਂ ਜਿਵੇਂ ਅਲੀਸ਼ਾ ਚਨਾਈ ਦੀ ਬਿਲਕੁਲ ਹੀ ਆਵਾਜ਼ ਅਲੱਗ, ਉਹਨਾਂ ਦੀ ਆਵਾਜ਼ ਜੋ ਕਸ਼ਿਸ਼ ਕਸਕ ਜੀ ਹੈ, ਉਹ ਕਿਵੇਂ ਹੈ, ਮੈਨੂੰ ਬੜਾ ਐਕਸਾਈਟਮੈਂਟ ਲੱਗਦੀ, ਮਤਲਬ ਉਹ ਕਰਦੀ ਸੀ, ਕਿਊਰੀਅਸ ਸੀ ਮੈਂ ਵੀ ਇਹ ਕਿੱਦਾਂ, ਫਿਰ ਮੈਂ ਗਾ ਗਾ

0: ਕੇ ਦੇਖਣਾ, ਫਿਰ ਇੱਕ ਦਿਨ ਮੈਂ ਬਣਾ ਲੈਣੀ ਉਹਨਾਂ ਵਰਗੀ ਆਵਾਜ਼
1: ਹੋ ਗਈ। ਰੇਖਾ ਭਾਰਦਵਾਜ ਦੀ ਆਵਾਜ਼ ਦੇ ਵਿੱਚ ਜੋਤਿਕਾ ਜੀ ਸੁਣਾ ਰਹੇ ਨੇ ਕੁਝ।
0: ਰੇਖਾ ਭਾਰਦਵਾਜ ਜੀ ਦੀ ਆਵਾਜ਼ ਮੈਂ ਕੁਝ ਸੁਣਾਉਂਦੀ ਹਾਂ, ਪਰ ਉਸ ਤੋਂ ਪਹਿਲੇ ਇੱਕ ਖੁਸ਼ਖਬਰੀ ਵੀ ਦੇਣਾ ਚਾਹੁੰਦੀ ਹਾਂ। ਮੈਂ ਐਜ਼ ਅ ਰਾਈਟਰ, ਐਜ਼ ਅ ਲਿਰਿਸਿਸਟ ਪਹਿਲਾ ਗਾਣਾ ਕੀਤਾ ਇੱਕ ਫਿਲਮ ਵਾਸਤੇ, ਬਾਲੀਵੁੱਡ ਫਿਲਮ ਵਾਸਤੇ। ਉਹਦਾ ਨਾਮ ਹੈ ਦਾਦੀ ਕੀ ਸ਼ਾਦੀ, ਤੇ ਰੇਖਾ ਜੀ ਨੇ ਉਸ ਗਾਣੇ ਨੂੰ ਗਾਇਆ। ਗਾਣੇ ਦਾ ਨਾਮ ਹੈ ਖੁਦਗਰਜ਼ੀਆਂ। ਸੋ ਆਈ ਐਮ ਰੀਅਲੀ ਲੱਕੀ ਕਿ ਮੇਰੀ ਇੰਨੀ ਫੇਵਰੇਟ ਕਲਾਕਾਰ ਨੇ ਮੇਰਾ ਪਹਿਲਾ ਲਿਖਿਆ ਗਾਣਾ ਗਾਇਆ। ਉਹਨਾਂ ਦਾ ਇੱਕ ਗਾਣਾ ਹੈ ਨਮਕ ਇਸ਼ਕ ਕਾ, ਉਹ ਥੋੜਾ ਜਿਹਾ ਸੁਣਾ ਦਿੰਦੇ।
2: ਮੈਂ ਚਾਂਦ ਨਿਗਲ ਗਏ,
3: ਕਿਆ ਬਾਤ,
2: ਹੋ ਜੇ ਮੈਂ ਚਾਂਦ ਨਿਗਲ ਗਏ ਦਈਆ ਰੇ,
3: ਕਿਆ ਬਾਤ,
2: ਹੋ ਭੀਤਰ ਭੀਤਰ ਆਗ ਜਰੇ, ਅਜੀ ਬਾਤ ਕਰੂੰ ਤੋ ਸੇਕ ਲਗੇ,
3: ਕਿਆ ਬਾਤ,
2: ਅਜੀ ਭੀਤਰ।

0: ਤੁਸੀਂ ਕਿਹਾ ਕਿ ਮਿਊਜ਼ਿਕ ਨੇ ਤੁਹਾਨੂੰ ਕਾਫੀ ਹੱਦ ਤੱਕ ਚੇਂਜ ਕੀਤਾ, ਤੁਸੀਂ ਮਹਾਨਗਰ ਦੇ ਵਿੱਚ ਗਏ ਤੇ ਉੱਥੇ ਵੀ ਤੁਹਾਨੂੰ ਕਾਫੀ ਚੇਂਜਸ ਆਪਣੇ ਵਿੱਚ ਮਹਿਸੂਸ ਹੋਏ। ਮਿਊਜ਼ਿਕ ਜਦੋਂ ਤੁਹਾਡੀ ਲਾਈਫ ਦੇ ਵਿੱਚ ਆਇਆ, ਕਿੰਨਾ ਕੁਝ ਚੇਂਜ ਤੁਹਾਡੇ ਵਿੱਚ, ਪੋਜ਼ਿਟਿਵ ਚੇਂਜ ਆਇਆ? ਤੇ ਇਹ ਵੀ ਕਿ ਮਿਊਜ਼ਿਕ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਕਿਉਂ ਜ਼ਰੂਰੀ ਹੈ?
1: ਮੈਨੂੰ ਲੱਗਦਾ ਕਿ ਮਿਊਜ਼ਿਕ ਨਾਲ ਹੀ ਪੂਰਾ ਬ੍ਰਹਿਮੰਡ ਬਣਦਾ ਹੈ। ਬਹੁਤ ਸਾਰੀ ਥਿਓਰੀਜ਼ ਨੇ, ਬਟ ਮੈਂ ਬਿਲੀਵ ਕਰਦੀ ਹਾਂ ਕਿ ਇੱਕ ਜਿਹੜੇ ਨਾਦ ਨਾਲ, ਇੱਕ ਉਸ ਸੁਰ ਨਾਲ ਸਾਡੀ ਪੂਰੀ ਸ੍ਰਿਸ਼ਟੀ ਬਣੀ ਹੋਈ ਹੈ, ਤੇ ਅਸੀਂ ਵੀ ਉਸ ਦਾ ਹੀ ਹਿੱਸਾ। ਅਸੀਂ ਵੀ ਆਪਣੀ ਆਪਣੀ ਵਾਈਬ੍ਰੇਸ਼ਨ ਫ੍ਰੀਕੁਐਂਸੀ 'ਚ ਵਾਈਬ੍ਰੇਟ ਕਰ ਰਹੇ ਹਾਂ, ਤੇ ਤਾਂ ਹੀ ਕਰਕੇ ਪੂਰੀ ਦੁਨੀਆ ਬਣੀ ਹੋਈ ਹੈ। ਅਸੀਂ ਵੀ ਮਿਊਜ਼ਿਕ ਹਾਂ,
0: ਬਿਲਕੁਲ।
1: ਸੋ ਮਿਊਜ਼ਿਕ ਦੀ ਤਾਂ ਇਹ ਵੈਲਿਊ ਹੈਗੀ ਸਾਡੀ ਲਾਈਫ 'ਚ, ਮੈਨੂੰ ਇਹ ਲੱਗਦਾ। ਤੇ ਸਿੱਧਾ ਇੱਕ ਕਨੈਕਸ਼ਨ ਪਰਮਾਤਮਾ ਨਾਲ ਜਿਹੜਾ ਬਣਾਉਣ ਦਾ ਸਭ ਤੋਂ ਅੱਛਾ ਪਿਆਰਾ ਤਰੀਕਾ ਮਿਊਜ਼ਿਕ ਹੈ। ਮੈਂ ਹਮੇਸ਼ਾ ਮਿਊਜ਼ਿਕ ਨਾਲ ਜੁੜੀ ਰਹੀ ਹਾਂ, ਅਤੇ ਮੇਰੀ ਲਾਈਫ ਦਾ ਬਹੁਤ ਵੱਡਾ ਹਿੱਸਾ ਆ। ਜਦੋਂ ਮੈਂ 10th ਸਟੈਂਡਰਡ 'ਚ ਬੋਰਡ ਦੇ ਇਗਜ਼ਾਮ ਦਿੱਤੇ ਸੀ, ਮੇਰੇ ਮਾਰਕਸ ਅੱਛੇ ਆਏ ਸੀਗੇ। ਐਸੀ ਗੱਲ ਉਦੋਂ ਇਹ ਹੁੰਦਾ ਸੀ ਕਿ ਜਿਹੜੇ ਬੱਚੇ ਵਧੀਆ ਨਹੀਂ ਪੜ੍ਹ ਸਕਦੇ, ਜਿਹਨਾਂ ਦੇ ਘੱਟ ਮਾਰਕਸ, ਉਹ ਆਰਟਸ ਲੈਂਦੇ ਆ। ਅਤੇ ਬਾਕੀ ਮੇਰੇ ਘਰਦਿਆਂ ਨੇ

0: ਵੈਲਿਊ ਹੈਗੀ ਸਾਡੀ ਲਾਈਫ 'ਚ, ਮੈਨੂੰ ਇਹ ਲੱਗਦਾ। ਅਤੇ ਸਿੱਧਾ ਇੱਕ ਕਨੈਕਸ਼ਨ ਪਰਮਾਤਮਾ ਨਾਲ ਜਿਹੜਾ ਬਣਾਉਣ ਦਾ ਸਭ ਤੋਂ ਅੱਛਾ ਪਿਆਰਾ ਤਰੀਕਾ ਮਿਊਜ਼ਿਕ ਹੈ। ਮੈਂ ਹਮੇਸ਼ਾ ਮਿਊਜ਼ਿਕ ਨਾਲ ਜੁੜੀ ਰਹੀ ਹਾਂ ਅਤੇ ਮੇਰੀ ਲਾਈਫ ਦਾ ਬਹੁਤ ਵੱਡਾ ਹਿੱਸਾ ਆ। ਜਦੋਂ ਮੈਂ 10th ਸਟੈਂਡਰਡ 'ਚ ਬੋਰਡ ਦੇ ਇਗਜ਼ਾਮ ਦਿੱਤੇ ਸੀ, ਮੇਰੇ ਮਾਰਕਸ ਅੱਛੇ ਆਏ ਸੀਗੇ। ਐਸੀ ਗੱਲ ਉਦੋਂ ਇਹ ਹੁੰਦਾ ਸੀ ਕਿ ਜਿਹੜੇ ਬੱਚੇ ਵਧੀਆ ਨਹੀਂ ਪੜ੍ਹ ਸਕਦੇ, ਜਿਹਨਾਂ ਦੇ ਘੱਟ ਮਾਰਕਸ, ਉਹ ਆਰਟਸ ਲੈਂਦੇ ਆ। ਅਤੇ ਬਾਕੀ ਮੇਰੇ ਘਰਦਿਆਂ ਨੇ ਮੈਨੂੰ ਇੱਕ ਵਾਰ ਨਹੀਂ ਇਹ ਕਿਹਾ, ਉਹਨਾਂ ਨੇ ਕਿਹਾ ਕਿ ਤੂੰ ਕੀ ਪੜ੍ਹਨਾ ਚਾਹੁੰਦੀ ਆ। ਮੈਂ ਕਿਹਾ ਮੈਂ ਮਿਊਜ਼ਿਕ ਕਰਨਾ ਚਾਹੁੰਦੀ ਹਾਂ ਪੂਰਾ ਟਾਈਮ, ਅਤੇ ਮੈਂ ਆਰਟਸ ਕੀਤਾ ਐਂਡ ਮੈਨੂੰ ਹਮੇਸ਼ਾ ਉਹ ਸਪੋਰਟ ਮਿਲਿਆ। ਅਤੇ ਮੈਂ ਹਮੇਸ਼ਾ ਬਹੁਤ ਖੁਸ਼ ਰਹਿੰਦੀ ਸੀ, ਮਤਲਬ ਇੱਕ ਹੈਪੀ ਚਾਈਲਡਹੁੱਡ ਮੈਨੂੰ ਮਿਲਿਆ, ਕਿਉਂਕਿ ਮੈਂ ਜੋ ਕਰਨਾ ਚਾਹੁੰਦੀ ਸੀ ਮੈਂ ਆਪਣੀ ਪਸੰਦ ਆ ਉਹ ਕੰਮ ਕੀਤਾ। ਅੱਜ ਮੈਂ ਜੋ ਕੰਮ ਕਰ ਰਹੀ ਹਾਂ, ਜਿਹਦੇ ਵਾਸਤੇ ਮੈਨੂੰ ਇੰਨਾ ਪਿਆਰ ਮਿਲਦਾ ਹੈ, ਜੋ ਕਿ ਮੇਰੀ ਡਿਊਟੀ ਹੋਈ ਹੈ, ਮੈਂ ਆਪਣਾ ਹੀ ਕੰਮ ਕਰਦੀ ਹਾਂ, ਪਰ ਮੈਨੂੰ ਇੰਨਾ ਪਿਆਰ ਵੀ ਮਿਲਦਾ, ਤੁਸੀਂ ਵੀ ਮੈਨੂੰ ਬੁਲਾਇਆ ਅੱਜ ਇੱਥੇ, ਇੰਨਾ ਪਿਆਰ ਦਿੱਤਾ। ਮੈਂ ਦੇਸ਼ ਦੁਨੀਆਂ ਭਰ 'ਚ ਜਾਂਦੀ ਹਾਂ, ਗਾਉਂਦੀ ਹਾਂ, ਅਤੇ ਮੈਨੂੰ ਲੱਗਦਾ ਮੈਂ ਬਹੁਤ ਬਲੈਸਡ ਹਾਂ। ਮੈਂ ਉਹ ਕੰਮ ਕਰ ਰਹੀ ਹਾਂ ਜੋ ਕਿ ਮੈਨੂੰ ਪਸੰਦ ਆ, ਇਸ ਕਰਕੇ ਮੈਨੂੰ ਕੰਮ ਹੀ ਨਹੀਂ ਲੱਗਦਾ।
1: ਸੋ ਸਾਡੇ ਸੁਣਨ ਵਾਲਿਆਂ ਨੂੰ ਅਤੇ ਜਿਹੜੇ ਸੰਗੀਤ ਦੇ ਰਸਤੇ 'ਤੇ ਤੁਰੇ ਨੇ ਸੁਰੀਲੇ ਯਾਤਰੀ, ਕੀ ਉਹਨਾਂ ਨੂੰ ਸੁਣਿਆ ਤੁਸੀਂ ਦੇਣਾ ਚਾਹੋਗੇ?
0: ਜੋ ਵੀ ਲੋਕ ਇਸ ਵੇਲੇ ਮੈਨੂੰ ਸੁਣ ਰਹੇ ਨੇ, ਉਹਨਾਂ ਨੂੰ ਸਾਰਿਆਂ ਨੂੰ ਸਭ ਤੋਂ ਪਹਿਲੇ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਹਿਣਾ ਚਾਹੁੰਦੀ ਹਾਂ, ਕਿਉਂਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ, ਇਸੇ ਕਰਕੇ ਮੇਰਾ ਦਿਲ ਕਰਦਾ ਕਿ ਮੈਂ ਗਾਉਂਦੀ ਰਹਾਂ, ਅੱਗੇ ਅੱਗੇ ਅੱਛਾ ਅੱਛਾ ਹੋਰ ਕੰਮ ਕਰਦੀ ਰਹਾਂ। ਸੋ ਇਸੇ ਤਰ੍ਹਾਂ ਪਿਆਰ ਆਪਣਾ ਬਣਾਏ ਰੱਖੋ। ਐਸਪਾਇਰਿੰਗ ਸਿੰਗਰਸ ਨੇ, ਉਹਨਾਂ ਨੂੰ ਮੈਂ ਇਹੀ ਐਡਵਾਈਸ ਦੇਣਾ ਚਾਹੂੰਗੀ ਅਤੇ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਸਿੱਖੋ ਜ਼ਰੂਰ, ਆਪਣੀ ਸਕਿੱਲ ਨੂੰ ਇੰਨਾ ਕੁ ਅੱਛਾ ਬਣਾ ਲਓ ਕਿ ਤੁਸੀਂ ਹਮੇਸ਼ਾ ਕੌਨਫੀਡੈਂਟ ਰਹੋ ਕਿ ਵੀ ਕੁਛ ਵੀ ਚੈਲੰਜ ਆ ਗਿਆ ਤਾਂ ਵਧੀਆ। ਅਤੇ ਉਸ ਤੋਂ ਇਲਾਵਾ ਆਪਣੇ ਰਾਈਟਸ ਵੀ ਜਾਣੋ ਜ਼ਰੂਰ, ਕਿਉਂਕਿ ਸਿਰਫ ਮਿਊਜ਼ਿਕ ਸਿੱਖਣਾ ਇੱਕ ਪਾਰਟ ਜ਼ਰੂਰ ਹੈ, ਲੇਕਿਨ ਆਪਣੇ ਹੋਰ ਵੀ ਜਿਹੜੇ ਹੱਕ ਨੇ ਤੁਹਾਡੇ, ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਤਾਂ ਕਿ ਤੁਹਾਡੇ ਨਾਲ ਕੋਈ ਨਾ ਇਨਸਾਫੀ ਨਾ ਕਰ ਸਕੇ, ਕਿਉਂਕਿ ਉਦੋਂ ਦਿਲ ਦੁਖਦਾ ਹੈ। ਅਤੇ ਇੱਕ ਆਰਟਿਸਟ ਦਾ ਜਦੋਂ ਦਿਲ ਦੁਖਦਾ ਅਤੇ ਜਾਂ ਤਾਂ ਬਹੁਤ ਵਧੀਆ ਸੰਗੀਤ ਬਣਦਾ ਅਤੇ ਜਾਂ ਤਾਂ ਫਿਰ ਬਹੁਤ ਜ਼ਿਆਦਾ ਉਹ ਡਿਪਰੈਸ਼ਨ 'ਚ ਚਲ ਜਾਂਦਾ। ਸੋ ਸੰਗੀਤ ਬਣਾਓ
2: ਜੀ,
0: ਆਪਣੇ ਆਪ ਨੂੰ ਬਹੁਤ ਪਿਆਰ ਕਰੋ ਅਤੇ ਅੱਛਾ ਅੱਛਾ ਮਿਊਜ਼ਿਕ ਸੁਣੋ
2: ਜੀ। ਜੋਤਿਕਾ ਜੀ, ਮੈਨੂੰ ਤੁਹਾਡੀ ਗੱਲਬਾਤ ਤੋਂ ਇੱਕ ਇਹ ਵੀ ਸੁਣਨ ਵਾਲਿਆਂ ਨੂੰ ਸੁਨੇਹਾ ਮਿਲਦਾ ਹੈ ਕਿ ਜਿਸ ਤਰ੍ਹਾਂ ਤੁਹਾਡੇ ਪੇਰੈਂਟਸ ਨੇ ਸਪੋਰਟ ਕੀਤਾ, ਕਿ ਜ਼ਰੂਰੀ ਨਹੀਂ ਕਿ ਤੁਸੀਂ ਜੋ ਹੁਣ ਤੱਕ ਜੋ ਸਬਜੈਕਟ ਚਲੇ ਆ ਰਹੇ ਆ ਉਹਨਾਂ ਵਿੱਚੋਂ ਹੀ ਤੁਸੀਂ ਸਬਜੈਕਟ ਲੈਣੇ ਆ। ਜੇਕਰ ਮਿਊਜ਼ਿਕ ਦੇ ਵਿੱਚ ਤੁਸੀਂ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ, ਜੇਕਰ ਤੁਹਾਡੇ ਵਿੱਚ ਮਿਹਨਤ ਹੈ, ਲਗਨ ਹੈ, ਤਾਂ ਤੁਸੀਂ ਉਸ ਦੇ ਵਿੱਚ ਵੀ ਸਕਸੈਸਫੁਲ ਹੋ ਸਕਦੇ ਹੋ। ਸਾਨੂੰ ਬਹੁਤ ਹੀ ਚੰਗਾ ਲੱਗਾ ਕਿ ਅਸੀਂ ਜਿਹੜੀ ਸੁਰੀਲੀ ਆਵਾਜ਼ ਸੁਣਦੇ ਸੀ, ਜਿਹੜੇ ਸੁਪਰਹਿੱਟ ਗੀਤ ਸੁਣਦੇ ਸੀ, ਉਸ ਆਵਾਜ਼ ਦੀ ਮਲਿਕਾ ਨੂੰ ਅੱਜ ਮਿਲੇ ਵੀ ਅਤੇ ਸਰੋਤਿਆਂ ਨੂੰ ਵੀ ਮਿਲਵਾਇਆ। ਸਟੂਡੀਓ 'ਚ ਆਉਣ ਦੇ ਲਈ ਥੈਂਕ ਯੂ ਸੋ ਮਚ।
0: ਥੈਂਕ ਯੂ ਫੋਰ ਹੈਵਿੰਗ ਮੀ।
1: ਬਹੁਤ ਬਹੁਤ ਸ਼ੁਕਰੀਆ।

ਦੋਸਤੋ, ਸਾਨੂੰ ਜ਼ਿੰਦਗੀ ਨਾਲ ਪਿਆਰ ਕਿਉਂ ਕਰਨਾ ਚਾਹੀਦਾ ਹੈ? ਕਿਉਂ ਇਹ ਸਾਨੂੰ ਮੌਕਾ ਦਿੰਦੀ ਹੈ? ਕਿਉਂ ਸਾਡੇ ਸੁਪਨੇ ਪੂਰੇ ਕਰਨ ਦਾ, ਆਪਣੇ ਪਿਆਰਿਆਂ ਨਾਲ ਸਮਾਂ ਬਿਤਾਉਣ ਦਾ ਅਤੇ ਆਪਣੀ ਪਛਾਣ ਬਣਾਉਣ ਦਾ? ਜੇ ਅਸੀਂ ਜ਼ਿੰਦਗੀ ਨੂੰ ਨਕਾਰਾਤਮਕ ਸੋਚ ਨਾਲ ਵੇਖਾਂਗੇ ਤਾਂ ਹਰ ਚੀਜ਼ ਭਾਰੀ ਲੱਗੇਗੀ ਦੋਸਤੋ। ਅਤੇ ਜੇ ਸਾਡੇ ਮਾਪੇ ਸਾਡੇ ਨਾਲ ਨਾ ਹੋਣ, ਸਾਨੂੰ ਸਪੋਰਟ ਨਾ ਕਰਨ, ਤਾਂ ਕੀ ਹੋਵੇਗਾ ਜ਼ਿੰਦਗੀ ਵਿੱਚ? ਜ਼ਿੰਦਗੀ ਨਾਲ ਜਿਹੜਾ ਪਿਆਰ ਕਰਨ ਦਾ ਮਤਲਬ ਹੈ ਨਾ ਦੋਸਤੋ, ਆਪਣੇ ਆਪ ਨੂੰ ਕਬੂਲ ਕਰਨਾ, ਆਪਣੀ ਗਲਤੀਆਂ ਤੋਂ ਸਿੱਖਣਾ ਅਤੇ ਹਰ ਨਵੇਂ ਦਿਨ ਨੂੰ ਨਵੀਂ ਉਮੀਦ ਨਾਲ ਸਵਾਗਤ ਕਰਨਾ। ਜ਼ਿੰਦਗੀ ਛੋਟੀ ਹੈ, ਇਸ ਲਈ ਇਸ ਨੂੰ ਗਿਲੇ ਸ਼ਿਕਵੇ ਵਿੱਚ ਨਾ ਗੁਜ਼ਾਰੋ, ਮੁਸਕਰਾਓ, ਧੰਨਵਾਦ ਕਰੋ ਅਤੇ ਹਰ ਪਲ ਨੂੰ ਖੁਸ਼ੀ ਨਾਲ ਜਿਓ ਅਤੇ ਆਪਣੇ ਜਿਹੜੇ ਮਾਪਿਆਂ ਨੂੰ ਸਮਾਂ ਜ਼ਰੂਰ ਦਿਓ। ਦੋਸਤੋ, ਅਸੀਂ ਗੱਲ ਕਰਾਂਗੇ ਆਪਣੇ ਪੇਰੈਂਟਸ ਦੇ, ਉਹਨਾਂ ਬਾਰੇ ਆਪਾਂ ਜਾਣਾਂਗੇ ਕਿ ਅਸੀਂ ਮਾਪਿਆਂ ਤੋਂ ਬਗੈਰ ਕੀ ਹਾਂ ਅਤੇ ਮਾਪੇ ਸਾਡੇ ਲਈ ਕੀ ਨੇ। ਲਵ ਯੂ ਜ਼ਿੰਦਗੀ ਸ਼ੋਅ ਵਿੱਚ ਅੱਜ ਅਸੀਂ ਗੱਲ 'ਤੇ ਚਰਚਾ ਕਰਾਂਗੇ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਸੋਹਣਾ ਜਿਹਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰਦਾ ਦੋਸਤੋ। ਆਈ ਹੋਪ ਤੁਸੀਂ ਜਿਹੜੀ ਆਵਾਜ਼ ਚੱਕ ਲਈ ਹੋਗੀ ਰੇਡੀਓ ਦੀ ਐਂਡ ਪਹਿਲਾ ਸੌਂਗ ਗੁਰਦਾਸ ਮਾਨ ਸਾਹਿਬ ਜੀ ਦਾ ਮਾਪੇ।

हेलो हेलो हेलो दोस्तों, नमस्कार, आदाब, सत श्री अकाल। तो मैं थोड़ा अपना आरजे दोस्त तरमनीश स्वागत करता थोड़ा FM 102.7 MHz से। वेल दोस्तों, प्रोग्राम लव यू जिंदगी जी तुहाडा बहुत बहुत स्वागत है। जिंदगी एक अनमोल तोहफा है जो सानू रब वालों मिलया है। यह सिर्फ सांह लैण दा नाम नहीं, सगो हर पल नू महसूस करन, सीखण अते अगे वधण दा नाम है। ਜ਼ਿੰਦਗੀ ਵਿੱਚ ਨਾ ਖੁਸ਼ੀਆਂ ਵੀ ਹਨ ਅਤੇ ਗਮ ਵੀ, ਕਾਮਯਾਬੀ ਵੀ ਹੈ, ਨਾਕਾਮੀ ਵੀ। ਪਰ ਅਸਲ ਗੱਲ ਇਹ ਹੈ ਕਿ ਹਰ ਤਜਰਬਾ ਸਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ। ਜੇ ਅਸੀਂ ਧਿਆਨ ਨਾਲ ਵੇਖੀਏ ਤਾਂ ਹਰ ਮੁਸ਼ਕਿਲ ਸਾਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਹਰ ਖੁਸ਼ੀ ਸਾਨੂੰ ਸ਼ੁਕਰਗੁਜ਼ਾਰ ਬਣਾਉਂਦੀ ਹੈ।

ਵੈਲ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੀ ਲਵ ਯੂ ਜ਼ਿੰਦਗੀ, ਪਰ ਕਿਉਂ ਨਾ ਸੀ ਇੱਕ ਛੋਟੀ ਜਿਹੀ ਨਾ ਫਨੀ ਬ੍ਰੇਕ ਲੈ ਲਿੱਤੀ ਜਾਵੇ। ਕਹਿਣ ਦਾ ਮਤਲਬ ਕਿ ਥੋੜ੍ਹੀ ਜੋਕਸ ਦਾ ਪਿਟਾਰਾ ਕਰ ਦਿੱਤਾ ਜਾਵੇ। ਕਹਿਣ ਦਾ ਮਤਲਬ ਸ਼ਾਮ ਦੀ ਪੜ੍ਹਾਈ ਦੀ ਗੱਲ ਕਰਦੇ ਕਿ ਸ਼ਾਮ ਦਾ ਜਿਹੜਾ ਪੜ੍ਹਾਈ ਦਾ ਪਲਾਨ ਹੁੰਦਾ ਨਾ, ਆ ਮੇਰਾ ਅਤੇ ਮੇਰੇ ਦੋਸਤ ਦਾ ਕੀ ਹੁੰਦਾ ਆ, ਮੇਰਾ ਹੀ ਹੁੰਦਾ ਕੀ ਹੁੰਦਾ ਕਿ ਮੈਂ ਨਾ 7 ਵਜੇ ਪੂਰੀ ਕਾਪੀਆਂ ਹੋਲ ਕੇ ਬਹਿ ਜਾਂਦਾ, ਅਤੇ ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਖਿਆਲ ਆਉਂਦਾ ਕਿ ਅੱਜ ਮੈਂ 5 ਘੰਟੇ ਪੜ੍ਹਾਂਗਾ ਪੱਕਾ। ਉਹ ਤੋਂ ਬਾਅਦ 7:05 ਹੁੰਦੇ ਨਾ ਜਦੋਂ, ਤਾਂ ਫੋਨ ਖੋਲ੍ਹ ਕੇ ਨਾ ਬਸ ਮੈਂ 5 ਮਿੰਟ ਰੀਲ ਦੇਖ ਲਵਾਂ। ਉਹ ਤੋਂ ਬਾਅਦ ਜਦੋਂ 11 ਵਜਦੇ ਨਾ, ਹੁਣ ਤੁਸੀਂ ਸੋਚਦੇ ਹੋ ਕਿ 4 ਘੰਟੇ ਹੋ ਗਏ, ਜਦੋਂ 11 ਵਜਦੇ ਨਾ ਤਾਂ ਮੇਰਾ ਦਿਮਾਗ ਪਤਾ ਕੀ ਕਹਿੰਦਾ, ਆ ਕੱਲ੍ਹ ਤੋਂ ਪੱਕਾ ਪੜਾਂਗਾ ਜੀ। ਵੈਲ ਵੈਲ ਵੈਲ, ਉਹ ਤੋਂ ਬਾਅਦ ਇੱਕ ਗੱਲ ਆਉਂਦੀ ਜੀ, ਮੰਮੀ ਵਸਿਸ ਸ਼ਾਮ। ਸ਼ਾਮ ਕਹਿਣ ਦਾ ਮਤਲਬ ਹੁਣ ਤੁਸੀਂ ਕਹੇ ਮੰਮੀ ਵਸਿਸ ਸ਼ਾਮ, ਸ਼ਾਮ ਕੋਈ ਮੁੰਡਾ ਨਹੀਂ, ਸ਼ਾਮ ਜਿਹੜੀ ਪੈਂਦੀ ਹੈ ਜੀ ਉਹਲੀ। ਸ਼ਾਮ ਦੀ ਗੱਲ ਕਰੀਏ ਕਿ ਮੰਮੀ ਕਹਿੰਦੀ ਹੈ ਜੀ ਕਿ ਸ਼ਾਮ ਹੋ ਗਈ, ਲਾਈਟ ਜਗਾ ਲੈ, ਅੱਖਾਂ ਖਰਾਬ ਹੋ ਜਾਣੀਆਂ। ਆਪਾਂ ਕਿਹਾ ਜੀ ਠੀਕ ਹੈ ਜੀ। ਸ਼ਾਮ ਕਹਿੰਦੇ ਮੰਮੀ ਜੀ ਕਹਿੰਦੇ ਕਿ ਸ਼ਾਮ ਹੋ ਗਈ, ਲਾਈਟ ਜਗਾ ਲੈ, ਅੱਖਾਂ ਖਰਾਬ ਹੋ ਜਾਣੀਆਂ। ਅਤੇ ਉਹੀ ਮੰਮੀ 11 ਵਜੇ ਪਤਾ ਕੀ ਕਹਿੰਦੀ, ਔਰ ਲਾਈਟ ਬੰਦ ਕਰ, ਬਿਜਲੀ ਦਾ ਤੇਰੇ ਬਿੱਲ ਪਿਓਣੇ ਦੇਣਾ ਹੈ। ਬਸ ਬਸ ਬਸ ਬਸ, ਆਈ ਨੋ ਇਟਸ ਫਨੀ। ਇਹ ਤੋਂ ਬਾਅਦ ਤੀਜਾ ਜੋਕ ਆਉਂਦਾ ਜੀ ਕਿ ਈਵਨਿੰਗ ਵਾਕ ਸਕੈਮ। ਹੁਣ ਜਿਹੜੀ ਵਾਕ ਹੁੰਦੀ ਹੈ ਜਿਹੜੀ ਸ਼ਾਮ ਦੀ, ਸਾਡੀ ਤਾਂ ਭਲਵਾਨੀ ਕਿਹੜੀ ਹੁੰਦੀ ਸਭ ਨੂੰ ਪਤਾ ਜੀ, ਦੋਸਤਾਂ ਨੂੰ। ਅਤੇ ਕੀ ਹੁੰਦੀ ਹੈ ਜੀ, ਕਹਿੰਦੇ ਯਾਰ ਕਹਿੰਦਾ ਕਿ ਚੱਲ ਯਾਰ ਸ਼ਾਮ ਨੂੰ ਨਾ ਇੱਕ ਵਾਕ 'ਤੇ ਚੱਲੀਏ, ਸਿਹਤ ਬਣੂਗੀ ਜੀ। ਅਤੇ 2 ਘੰਟੇ ਬਾਅਦ ਅਸੀਂ ਦੋਵੇਂ ਪਤਾ ਕੀ ਕਹਿੰਦੇ ਹੁੰਦੇ ਨੇ, ਉਹ ਮੋਮੋਜ਼ ਖਾਂਦੇ ਹਾਂ, ਕੱਲ੍ਹ ਤੋਂ ਡਾਇਟ ਕਰ ਰਹੇ। ਵੈਲ ਵੈਲ ਵੈਲ ਦੋਸਤੋ, ਇੱਕ ਨਾ ਛੋਟੀ ਜਿਹੀ ਬ੍ਰੇਕ ਤਾਂ ਬਣਦੀ ਸੀਗੀ ਜੀ, ਹਾਸੇ ਮਜ਼ਾਕ ਤਾਂ ਚੱਲਦਾ ਰਹਿਣਾ ਚਾਹੀਦਾ, ਪਰ ਇਹ ਗਾਣੇ ਵੀ ਚੱਲਦੇ ਰਹਿਣੇ ਚਾਹੀਦੇ। ਗਾਣੇ ਚਲਾਉਂਦੇ ਉਹ ਤੋਂ ਬਾਅਦ ਅਸੀਂ ਗੱਲਬਾਤ ਅਸੀਂ ਆਪਣੇ ਟੋਪਿਕ 'ਤੇ ਜ਼ਰੂਰ ਆਉਂਗੇ ਜੀ।

ਦੋਸਤੋ, ਕੁਰਬਾਨੀ ਦਾ ਫਲਸਫਾ ਹੈ ਦੇਣਾ, ਯਾਨੀ ਕਿ ਬਿਨਾਂ ਲੈਣ ਦੇਣ ਦੇ, ਦੇਣਾ ਬਿਨਾਂ ਲੈਣ ਦੇ। ਦੁਨੀਆ ਦਾ ਸਭ ਤੋਂ ਵੱਡਾ ਫਲਸਫਾ ਹੈ ਨਿਸ਼ਕਾਮ ਕਰਮ, ਕੰਮ ਕਰੋ, ਫਲ ਦੀ ਇੱਛਾ ਨਾ ਰੱਖੋ। ਦੋਸਤੋ, ਇਹ ਗੀਤਾ ਦਾ ਸੰਦੇਸ਼ ਹੈ, ਪਰ ਇਹ ਸੰਦੇਸ਼ ਸਾਨੂੰ ਪਹਿਲਾਂ ਕੌਣ ਸਿਖਾਉਂਦਾ ਹੈ? ਮਾਂ ਪਿਓ। ਮਾਂ ਰਾਤ ਨੂੰ ਜਾਗਦੀ ਹੈ, ਜਦੋਂ ਬੱਚੇ ਨੂੰ ਬੁਖਾਰ ਹੁੰਦਾ ਹੈ ਨਾ, ਉਹ ਪੁੱਛੋ ਜਿਹੜੇ ਤੈਨੂੰ ਕੀ ਮਿਲੇਗਾ, ਉਹਨੂੰ ਪੁੱਛੋ ਕਿ ਤੈਨੂੰ ਕੀ ਮਿਲੇਗਾ, ਉਹ ਹੱਸ ਕੇ ਕਹਿੰਦੀ ਹੈ ਮੇਰਾ ਪੁੱਤ ਤੰਦਰੁਸਤ ਹੋ ਜਾਵੇ ਬਸ। ਕਿਉਂ? ਦਿਨ ਰਾਤ ਜਿਹੜਾ ਮਿਹਨਤ ਕਰਦਾ ਹੈ ਪਿਓ ਆਪਣੀਆਂ ਇੱਛਾਵਾਂ ਮਾਰ ਕੇ, ਉਹਨੂੰ ਪੁੱਛੋ ਤੂੰ ਕਦੇ ਆਪਣੇ ਲਈ ਜਿਉਇਆ, ਉਹ ਕਹਿੰਦਾ ਮੇਰੇ ਬੱਚੇ ਹੀ ਮੇਰੀ ਜ਼ਿੰਦਗੀ ਨੇ। ਉਦਾਹਰਣ, ਪਿੰਡ ਦਾ ਇੱਕ ਇਨਸਾਨ ਆਪਣੇ ਪੁੱਤ ਨੂੰ ਕਾਲਜ ਭੇਜਣ ਲਈ ਆਪਣੀ ਜ਼ਮੀਨ ਦਾ ਟੁਕੜਾ ਵੇਚ ਦਿੰਦਾ ਹੈ। ਉਹ ਕਹਿੰਦਾ ਹੈ ਜ਼ਮੀਨ ਮੁੜ ਖਰੀਦ ਲਾਂਗੇ, ਪਰ ਪੁੱਤ ਦਾ ਭਵਿੱਖ ਮੁੜ ਨਹੀਂ ਮਿਲਣਾ। ਇਹ ਨਿਸ਼ਕਾਮ ਕੁਰਬਾਨੀ ਦਾ ਜਿਉਂਦਾ ਫਲਸਫਾ। ਆਖਰੀ ਖੋਰ ਫਲਸਫਾ ਹੈ ਕਿ ਸਮੇਂ ਦਾ ਫਲਸਫਾ, ਅਤੀਤ ਵਰਤਮਾਨ ਭਵਿੱਖ ਦੇ ਰਾਖੇ। ਮਾਂ ਪਿਓ, ਸਮੇਂ ਦੇ ਤਿੰਨ ਰੂਪ ਨੇ, ਅਤੀਤ ਵਰਤਮਾਨ ਭਵਿੱਖ। ਅਤੀਤ ਉਹ ਜੋ ਉਹ ਸਾਨੂੰ ਸਾਡੇ ਦਾਦੇ ਪੜਦਾਦੇ ਦੀਆਂ ਕਹਾਣੀਆਂ ਸੁਣਾਉਂਦੇ ਨੇ, ਸਾਨੂੰ ਦੱਸਦੇ ਨੇ ਕਿ ਅਸੀਂ ਕਿੱਥੋਂ ਆਏ ਹਾਂ। ਵਰਤਮਾਨ ਕਹਿੰਦਾ ਹੈ ਕਿ ਉਹ ਅੱਜ ਸਾਡੇ ਨਾਲ ਨੇ, ਸਾਡੀ ਹਰ ਛੋਟੀ ਵੱਡੀ ਗੱਲ ਦਾ ਸਾਡਾ ਵੱਡਾ ਸਾਥ ਦਿੰਦੇ ਨੇ। ਅਤੇ ਭਵਿੱਖ ਹੈ, ਉਹ ਸਾਡੇ ਲਈ ਸੁਪਨੇ ਵੇਖਦੇ ਨੇ ਜੋ ਅਸੀਂ ਅਜੇ ਵੇਖੇ ਹੀ ਨਹੀਂ। ਪੁੱਤ ਤੂੰ ਡਾਕਟਰ ਬਣੇਗਾ, ਬੇਟੀ ਤੂੰ ਅਫਸਰ ਬਣੇਗੀ। ਉਦਾਹਰਣ ਵਜੋਂ ਗੱਲ ਕਰੀਏ ਕਿ ਇੱਕ ਮਾਂ ਆਪਣੀ 5 ਸਾਲ ਦੀ ਧੀ ਲਈ ਵਿਆਹ ਦੇ ਕੱਪੜੇ ਸੰਭਾਲ ਕੇ ਰੱਖਦੀ ਹੈ। ਧੀ ਪੁੱਛਦੀ ਹੈ ਮੰਮੀ ਇਹ ਕਿਸ ਲਈ? ਮਾਂ ਕਹਿੰਦੀ ਹੈ ਤੇਰੇ ਲਈ ਪੁੱਤ, 20 ਸਾਲ ਬਾਅਦ ਨਾ ਇਹ ਭਵਿੱਖ ਦਾ ਫਲਸਫਾ ਹੈ, ਪਿਆਰ ਸਮੇਂ 'ਤੇ ਪਰੇ ਹੁੰਦਾ ਹੁੰਦਾ ਹੈ। ਉਹ ਤੋਂ ਬਾਅਦ ਹੈ ਆਜ਼ਾਦੀ ਦਾ ਬੰਧਨ ਦਾ ਫਲਸਫਾ, ਪੰਜਰੇ 'ਚ ਉਡਾਨ। ਨਿਤੇਸ਼ ਕਹਿੰਦੇ ਨੇ ਕਿ ਇਨਸਾਨ ਨੂੰ ਆਜ਼ਾਦ ਹੋਣਾ ਚਾਹੀਦਾ ਹੈ, ਪਰ ਮਾਂ ਪਿਓ ਸਾਨੂੰ ਨਾ ਰੋਕਦੇ ਨੇ, ਇੱਥੋਂ ਨਾ ਜਾ, ਉਹ ਇਹ ਨਾ ਕਰ, ਰਾਤ ਨੂੰ ਜਲਦੀ ਆ ਜਾ। ਪਰ ਸੋਚੋ, ਪੰਛੀ ਦਾ ਪਿੰਜਰਾ ਕਿਉਂ ਹੁੰਦਾ ਹੈ? ਤਾਂ ਜੋ ਬਿੱਲੀ ਉਸਨੂੰ ਖਾ ਨਾ ਜਾਵੇ। ਜਦੋਂ ਪੰਛੀ ਵੱਡਾ ਹੋ ਜਾਂਦਾ ਹੈ ਨਾ, ਪਿੰਜਰੇ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਮਾਂ ਪਿਓ ਦਾ ਨਾਂ ਅਸਲ 'ਚ ਹਾਂ ਹੁੰਦਾ ਹੈ, ਹਾਂ ਤੂੰ ਸੁਰੱਖਿਅਤ ਰਹਿ। ਉਦਾਹਰਣ ਕਹਿੰਦੀ ਹੈ ਕਿ ਪੁੱਤ ਕਹਿੰਦਾ ਪਾਪਾ ਮੈਂ ਬਾਈਕ 'ਤੇ ਦਿੱਲੀ ਜਾਣਾ, ਕਿ ਉਹ ਪਿਓ ਡਾਂਟਦਾ ਹੈ ਨਹੀਂ ਜਾਣਾ। ਪੁੱਤ ਨੂੰ ਲੱਗਦਾ ਹੈ ਕਿ ਪਿਓ ਬੁਰਾ ਹੈ। 10 ਸਾਲ ਬਾਅਦ ਜਦੋਂ ਆਪ ਪਿਓ ਬਣਦਾ ਹੈ ਅਤੇ ਉਸਦਾ ਪੁੱਤ ਵੀ ਇਹੀ ਗੱਲ ਕਹਿੰਦਾ ਹੈ, ਅਤੇ ਉਸਨੂੰ ਪਿਓ ਦੇ ਨਾਂ ਦਾ ਮਤਲਬ ਸਮਝ ਆਉਂਦਾ ਹੈ। ਇਹ ਤਜਰਬੇ ਦਾ ਫਲਸਫਾ। ਦੋਸਤੋ, ਤੁਸੀਂ ਸੁਣ ਰਹੇ ਪ੍ਰੋਗਰਾਮ ਲਵ ਯੂ ਜ਼ਿੰਦਗੀ, ਅਤੇ ਮੈਂ ਤੁਹਾਡਾ ਆਪਣਾ ਆਰ ਜੇ ਦੋਸਤ ਰਮਨੀਸ਼, ਅਤੇ ਤੁਸੀਂ ਸੁਣ ਰਹੇ ਬੈਂਡ 102.7 ਮੈਗਾਹਰਟਸ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੱਕ ਅਸੀਂ ਮਾਪਿਆਂ ਦੇ ਕੁਛ ਪੁਆਇੰਟਸ ਬਾਰੇ ਗੱਲ ਕੀਤੀ ਹੈ, ਅਤੇ ਸੋਹਣੇ ਸੋਹਣੇ ਗਾਣੇ ਵੀ ਸੁਣੇ ਆ, ਅਤੇ ਇਸ ਚੀਜ਼ ਨੂੰ ਕੰਟੀਨਿਊ ਰੱਖਾਂਗੇ। ਉਸ ਤੋਂ ਪਹਿਲਾਂ ਹੁਣ ਤੁਸੀਂ ਕੁਛ ਸਮੇਂ ਤੱਕ ਸੁਣੋਗੇ ਪ੍ਰਾਦੇਸ਼ਿਕ ਖਬਰਾਂ, ਜੋ ਕਿ 6:20 'ਤੇ ਪ੍ਰਸਾਰਿਤ ਹੋਣਗੀਆਂ, ਅਤੇ ਉਸ ਤੋਂ ਬਾਅਦ 10 ਮਿੰਟ ਬਾਅਦ ਮੈਂ ਤੁਹਾਨੂੰ ਜ਼ਰੂਰ ਮਿਲਾਂਗਾ, ਆਪਣੀ ਹਾਜ਼ਰੀ ਲਵਾਉਂਗਾ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਦੋਸਤੋ,

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? 0। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM Surya Ghar.gov.in।
2: ਹਰ ਘਰ ਸੂਰਿਆ ਘਰ।
3: ਫੋਰੈਕਸ ਟ੍ਰੇਡਿੰਗ ਹੁਣ
4: ਇੱਕ ਟ੍ਰੇਡ ਵਿੱਚ ਸਿਕਸਰ
5: ਇਹ ਅਟਕਿਆ।
6: ਰਸਿੱਧ ਪਹਿਲਾਂ ਸੁਰੱਖਿਆ ਨਹੀਂ ਤਾਂ ਕਲੀਨ ਬੋਰਡ। ਅਨਆਥੋਰਾਈਜ਼ਡ ਪਲੇਟਫਾਰਮਾਂ ਤੇ ਫੋਰੈਕਸ ਟ੍ਰੇਡਿੰਗ ਮਤਲਬ ਨੁਕਸਾਨ, ਧੋਖਾਧੜੀ ਅਤੇ ਕਾਨੂੰਨੀ ਕਾਰਵਾਈ ਦਾ ਡਰ।
7: ਮਤਲਬ ਨੁਕਸਾਨ ਦੀ ਹੈਟ੍ਰਿਕ। ਇਸ ਲਈ RBI ਦੀ ਵੈਬਸਾਈਟ ਤੇ ਜਾਓ।

0: ਕਾਰਜ ਸੂਚੀ ਦੀ ਜਾਂਚ ਕਰੋ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਅੱਜ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਨੇ ਮਈ 2026 ਦੌਰਾਨ GST ਸੰਗ੍ਰਹਿ ਵਿੱਚ 14.59% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਅਤੇ ਮੌਸਮ ਵਿਭਾਗ ਵੱਲੋਂ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਦੇ ਰਾਮਸੀਆ ਪਿੰਡ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਇਹ ਮੁਹਿੰਮ 1 ਮਹੀਨੇ ਤੱਕ ਚੱਲੇਗੀ। 1 ਮਹੀਨੇ ਤੱਕ ਚੱਲਣ ਵਾਲੀ ਮੁਹਿੰਮ ਦੇਸ਼ ਦੀ ਖੇਤੀਬਾੜੀ ਜ਼ਮੀਨ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਬਾਰੇ ਜਾਗਰੂਕ ਕਰਨ ਲਈ ਇੱਕ ਵੱਡੀ ਪਹਿਲ ਹੈ। ਸਮਾਗਮ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਹਾਨ ਨੇ ਕਿਹਾ,
4: ये खेत बचाओ कार्यक्रम इसलिए कि हमारी माटी बर्बाद ना हो जाए, हमारे खेत बर्बाद ना हो जाए। धरती कहे पुकार के कि इतना खाद मत डालो, इतना कीटनाशक मत डालो।
3: ਖੇਤੀਬਾੜੀ ਯੂਨੀਵਰਸਿਟੀਆਂ, ਭਾਰਤੀ ਖੇਤੀਬਾੜੀ ਖੋਜ ਕੌਂਸਲ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਜਨਤਕ ਪ੍ਰਤੀਨਿਧੀ ਇਸ ਮੁਹਿੰਮ ਵਿੱਚ ਹਿੱਸਾ ਲੈ ਰਹੇ ਨੇ। ਮੁਹਿੰਮ ਤਹਿਤ ਕਿਸਾਨਾਂ ਨੂੰ ਮਿੱਟੀ ਦੀ ਪਰਖ, ਮਿੱਟੀ ਸਿਹਤ ਕਾਰਡ, ਕੁਦਰਤੀ ਖੇਤੀ, ਸੰਤੁਲਿਤ ਖਾਦ ਦੀ ਵਰਤੋਂ ਅਤੇ ਪਾਣੀ ਸੰਭਾਲ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਏਗੀ। ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, PM ਕਿਸਾਨ, ਫਸਲ ਬੀਮਾ ਯੋਜਨਾ ਅਤੇ ਕਿਸਾਨ ਕ੍ਰੈਡਿਟ ਕਾਰਡ ਵਰਗੀਆਂ ਸਰਕਾਰੀ ਯੋਜਨਾਵਾਂ ਦੇ ਲਾਭ ਵੀ ਕਿਸਾਨਾਂ ਨੂੰ ਉਪਲਬਧ ਕਰਵਾਏ ਜਾਣਗੇ। ਪੰਜਾਬ ਮੰਤਰੀ ਮੰਡਲ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਏ। ਇਸ ਫੈਸਲੇ ਨਾਲ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਹੋਣਗੀਆਂ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR ਨੂੰ ਸੁਚਾਰੂ ਅਤੇ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜਨ ਵਿੱਚ ਮਦਦ ਮਿਲੇਗੀ ਅਤੇ ਚੋਣਾਂ ਨਾਲ ਸੰਬੰਧਿਤ ਕਾਰਜਾਂ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਭਰਨ ਲਈ ਰਾਹ ਪੱਧਰਾ ਹੋਏਗਾ। ਇਹ ਫੈਸਲੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਏ ਗਏ। ਇਹ ਸੋਧ ਵਿਭਾਗ ਵਿੱਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈ ਸੀ। ਜਲ ਸਰੋਤ ਵਿਭਾਗ

0: ਕਾਰਜਾਂ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਭਰਨ ਲਈ ਰਾਹ ਪੱਧਰਾ ਹੋਏਗਾ। ਇਹ ਫੈਸਲੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਏ ਗਏ। ਇਹ ਸੋਧ ਵਿਭਾਗ ਵਿੱਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈ ਸੀ। ਜਲ ਸਰੋਤ ਵਿਭਾਗ ਦੀ ਸਾਲਾਨਾ ਪ੍ਰਸ਼ਾਸਨਿਕ ਰਿਪੋਰਟ ਨੂੰ ਮਨਜ਼ੂਰੀ। ਇਸ ਦੌਰਾਨ ਮੰਤਰੀ ਮੰਡਲ ਨੇ ਸਾਲ 2025 ਲਈ ਜਲ ਸਰੋਤ ਵਿਭਾਗ ਦੀ ਸਾਲਾਨਾ ਪ੍ਰਸ਼ਾਸਨਿਕ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ। ਇਸ ਰਿਪੋਰਟ ਦੀ ਪ੍ਰਵਾਨਗੀ ਨਾਲ ਮਾਲੀ ਸਾਲ ਦੌਰਾਨ ਵਿਭਾਗ ਦੇ ਪ੍ਰਸ਼ਾਸਨਿਕ ਕੰਮਕਾਜ ਅਤੇ ਪ੍ਰਾਪਤੀਆਂ ਦੇ ਦਸਤਾਵੇਜ਼ੀਕਰਨ ਅਤੇ ਸਮੀਖਿਆ ਕਰਨ ਵਿੱਚ ਮਦਦ ਮਿਲੇਗੀ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਸਾਰੀਆਂ ਫੀਲਡ ਯੂਨਿਟਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਅਤੇ ਜਨਤਾ ਦੇ ਵਿਸ਼ਵਾਸ ਨੂੰ ਵਧਾਉਣ ਲਈ ਰਣਨੀਤਿਕ ਨਾਕਿਆਂ, ਮੋਬਾਈਲ ਗਸ਼ਤ, ਵਾਹਨ ਜਾਂਚ ਅਤੇ ਖੇਤਰ 'ਚ ਪ੍ਰਭਾਵਸ਼ਾਲੀ ਦਬਦਬੇ ਰਾਹੀਂ ਪੁਲਿਸ ਦੀ ਮੌਜੂਦਗੀ ਅਤੇ ਪੁਲਿਸ ਗਸ਼ਤ ਨੂੰ ਮਜ਼ਬੂਤ ਕਰਨ। ਉਹ ਚੰਡੀਗੜ੍ਹ ਵਿੱਚ ਆਪਣੇ ਦਫ਼ਤਰ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ, ਰੇਂਜ IG, PDIG, ਸਾਰੇ ਪੁਲਿਸ ਕਮਿਸ਼ਨਰਾਂ ਅਤੇ ਸਾਰੇ ਸੀਨੀਅਰ ਪੁਲਿਸ ਸੁਪਰਿਟੈਂਡਾਂ ਨਾਲ ਵਰਚੁਅਲ ਮੋਡ ਵਿੱਚ ਰਾਜ ਪੱਧਰੀ ਅਮਨ ਕਾਨੂੰਨ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਵਿਚਾਰ ਵਟਾਂਦਰੇ ਦਾ ਮੁੱਖ ਕੇਂਦਰ ਪੰਜਾਬ ਸਰਕਾਰ ਦੀਆਂ ਮੁੱਖ ਪੁਲਿਸਿੰਗ ਤਰਜੀਹਾਂ 'ਤੇ ਜ਼ੋਰ ਦੇਣਾ, ਅਪਰਾਧ ਸਥਿਤੀ ਦੀ ਸਮੀਖਿਆ ਕਰਨਾ ਅਤੇ ਰਾਜ ਭਰ ਵਿੱਚ ਖੇਤਰਾਂ 'ਚ ਦਬਦਬਾ ਵਧਾਉਣਾ ਸੀ। ਮੀਟਿੰਗ ਦੌਰਾਨ DGP ਨੇ ਪੰਜਾਬ ਸਰਕਾਰ ਦੀਆਂ 2 ਪ੍ਰਮੁੱਖ ਪਹਿਲਕਦਮੀਆਂ, ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਦੇ ਵਾਰ ਦੀ ਪ੍ਰਗਤੀ ਦੀ ਵਿਆਪਕ ਸਮੀਖਿਆ ਵੀ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਗੈਰ ਕਾਨੂੰਨੀ ਹਵਾਲਾ ਸੰਚਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਨਸ਼ੀਲੇ ਪਦਾਰਥਾਂ ਦੇ ਵਪਾਰ ਦੀ, ਪੈਸੇ ਦੀ ਸਪਲਾਈ ਨੂੰ ਰੋਕਣ 'ਤੇ ਧਿਆਨ ਕੇਂਦਰਿਤ ਕਰ ਰਹੀ ਏ।
1: ਸਾਰੇ ਸਟੇਟ ਦੇ ਵਿੱਚ ਪੁਲਿਸ ਫੋਰਸ ਦੀ ਪ੍ਰੈਜੈਂਸ ਜਿਹੜੀ ਹੈਗੀ ਅਤੇ ਏਰੀਆ ਡੋਮੀਨੇਸ਼ਨ ਪ੍ਰੋਪਰ ਹੋਣੀ ਚਾਹੀਦੀ। ਜਿਹੜੇ ਸਾਡੇ ਨਾਕੇ ਹੈਗੇ ਮੋਬਾਈਲ ਪੈਟਰੋਲਿੰਗ, ਪਰਮਾਨੈਂਟ ਨਾਕਾਜ਼, ਉਹਨਾਂ 'ਤੇ ਪੁਲਿਸ ਦੀ ਪ੍ਰੈਜੈਂਸ ਹੋਵੇ, ਵਹੀਕਲਸ ਦੀ ਚੈਕਿੰਗ ਹੋਵੇ, ਲੋਕਾਂ ਦੇ ਵਿੱਚ ਇੱਕ ਫੀਲਿੰਗ ਆਫ ਕੋਨਫੀਡੈਂਸ ਹੋਣਾ ਚਾਹੀਦਾ। ਪੁਲਿਸਿੰਗ ਨੂੰ ਪੀਪਲ ਫਰੈਂਡਲੀ ਬਣਾਇਆ ਜਾਊਗਾ, ਲੋਕਾਂ ਦੇ ਨਾਲ ਪੁਲਿਸ ਦਾ ਰਾਬਤਾ, ਪੁਲਿਸ ਦਾ ਤਾਲਮੇਲ ਹੋਰ ਬਿਹਤਰ ਕੀਤਾ ਜਾਊਗਾ। ਆਉਣ ਵਾਲੇ ਦਿਨਾਂ 'ਚ ਫੋਕਸ ਜਿਹੜਾ ਹੈਗਾ ਡਰੱਗ ਟ੍ਰੇਡ ਦੀ ਮਨੀ ਸਪਲਾਈ ਨੂੰ ਚੋਕ ਕਰਨ ਲਈ ਹੋਊਗਾ, ਅਤੇ ਜਿਹੜੇ ਇਹਨਾਂ ਦੇ ਮਨੀ ਸਪਲਾਇਰਸ ਹੈਗੇ, ਜਿਹੜੇ ਹਵਾਲਾ ਦੇ ਥਰੂ ਪੈਸੇ ਜਿਹੜੇ ਇਹ ਰੂਟ ਕਰਕੇ ਥਰੂ ਮਿਡਲ ਈਸਟ ਕੰਟਰੀਜ਼, ਪਾਕਿਸਤਾਨ, ਅਦਰ ਕੰਟਰੀਜ਼ ਦੇ ਵਿੱਚ ਭੇਜਦੇ ਹੈਗੇ, ਉਹਨਾਂ 'ਤੇ ਲੋਫੁਲ ਸ਼ਿਕੰਜਾ ਜਿਹੜਾ ਉਹ ਕੱਸਿਆ ਜਾਊਗਾ, ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਊਗਾ।
0: ਉਧਰ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕੇ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨੇੜੇ ਅੱਜ ਇੱਕ ਸਰਕਾਰੀ ਅਧਿਆਪਕ ਦਾ ਕੁਝ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ, ਜੋ ਪਿੰਡ ਤਲਵੰਡੀ ਨੇੜੇ ਮਾਲੋਵਾਲ ਦਾ ਰਹਿਣ ਵਾਲਾ ਸੀ। ਉਹ ਆਪਣੀ ਧੀ ਨੂੰ ਟਿਊਸ਼ਨ ਛੱਡਣ ਲਈ ਜਾ ਰਹੇ ਸਨ ਜਦੋਂ ਉਨ੍ਹਾਂ 'ਤੇ ਹਮਲਾ ਹੋਇਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਏ। DSP ਬਲਜੀਤ ਸਿੰਘ ਨੇ ਦੱਸਿਆ ਕਿ ਜਲਦ ਹੀ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਵਜੇ ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਅੱਜ ਮਜੀਠਾ ਥਾਣੇ ਵਿੱਚ ਪੁਲਿਸ ਹਿਰਾਸਤ ਦੌਰਾਨ ਵਾਪਰੀ ਘਟਨਾ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ। ਅੰਮ੍ਰਿਤਸਰ SSP ਦਿਹਾਤੀ ਸੁਹੇਲ ਮੀਰ ਕਾਸਿਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮਜੀਠਾ ਥਾਣੇ ਵਿੱਚ ਕਾਨੂੰਨੀ ਹਿਰਾਸਤ ਵਿੱਚ ਰੱਖੇ ਗਏ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਛੁਡਾਉਣ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਭੀੜ ਨੇ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਈ। SSP ਨੇ ਦੱਸਿਆ ਕਿ 30 ਮਈ ਨੂੰ ਇੱਕ ਮਾਮਲੇ ਵਿੱਚ ਜੋਬਨਪ੍ਰੀਤ ਸਿੰਘ ਨੂੰ ਮਜੀਠਾ ਪੁਲਿਸ ਨੇ ਕਾਨੂੰਨੀ ਤੌਰ 'ਤੇ ਗ੍ਰਿਫਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਦੌਰਾਨ ਅੱਜ ਸਵੇਰੇ ਕਰੀਬ 10:30 ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਜਿਸ ਵਿੱਚ ਮਜੀਠਾ ਤੋਂ ਸਾਬਕਾ ਵਿਧਾਇਕ ਵਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ ਅਤੇ ਭੀੜ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਅੰਦਰ ਥਾਣੇ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਇਸ ਭੀੜ ਦਾ ਮੁੱਖ ਮਕਸਦ ਪੁਲਿਸ ਹਿਰਾਸਤ ਵਿੱਚ ਮੌਜੂਦ ਮੁਲਜ਼ਮ ਨੂੰ ਛੁਡਾਉਣਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਸੂਝਬੂਝ ਅਤੇ ਬਹਾਦਰੀ ਨਾਲ ਸਥਿਤੀ ਨੂੰ ਕਾਬੂ ਕੀਤਾ ਅਤੇ ਮੁਲਜ਼ਮ ਨੂੰ ਮੁੜ ਪੁਲਿਸ ਹਿਰਾਸਤ ਵਿੱਚ ਲਿਆ। ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। SSP ਸੁਹੇਲ ਮੀਰ ਕਾਸਿਮ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ।
2: ਇਹਦੇ ਵਿੱਚ ਸਾਡੀ ਜਿਹੜੀ ਰੇਡਸ ਹੈ ਇਹ ਚੱਲਦੀਆਂ ਪਈਆਂ, ਤਾਂ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਲਾਂਗੇ। ਐਂਡ ਇਨ ਦ ਮੀਨ ਟਾਈਮ ਇਹਦੇ ਵਿੱਚ ਅਸੀਂ ਸਿੱਟ ਬਣਾਈ ਹੈ ਵਿਚ ਇਜ਼ ਲੈਡ ਬਾਈ SP PBI, ਤਾਂ ਹੋਰ ਇਹਦੇ 'ਚ 3 ਮੈਂਬਰਸ ਹੈਗੇ ਨੇ, 2 DSPs ਐਂਡ 1 SHO ਰੈਂਕ ਆਫਿਸਰ। ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੋਈ ਵੀ ਸ਼ਖਸ, ਨੋ ਮੈਟਰ ਹਾਊ ਹਾਈਲੀ ਹੀ ਇਜ਼ ਪਲੇਸਡ, ਜੇ ਤੁਸੀਂ ਕਾਨੂੰਨ ਤੋੜਦੇ ਹੋ ਦੈਨ ਲਾਅ ਵਿਲ ਟੇਕ ਇਟਸ ਓਨ ਕੋਰਸ ਐਂਡ ਐਕਸ਼ਨ ਵਿਲ ਫਾਲੋ।
0: ਸੂਬੇ ਦੇ ਟੈਕਸ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸੂਬੇ ਨੇ ਮਈ 2026 ਦੌਰਾਨ ਵਸਤੂ ਤੇ ਸੇਵਾ ਟੈਕਸ GST ਸੰਗ੍ਰਹਿ ਵਿੱਚ

0: ਅਸ਼ਾਰੀਆ 5.9% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਖਜ਼ਾਨਾ ਮੰਤਰੀ ਨੇ ਦੱਸਿਆ ਕਿ ਇਸ ਮਹੀਨੇ ਦੀ ਕੁੱਲ GST ਵਸੂਲੀ 2,400.52 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬੀਤੇ 2 ਤੋਂ 3 ਦਿਨਾਂ ਤੋਂ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਮੌਸਮ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਬਿਜਲੀ ਦੀ ਖਪਤ ਵਿੱਚ ਵੀ ਕਮੀ ਆਈ ਹੈ। ਮੌਸਮ ਵਿਭਾਗ ਨੇ ਅੱਜ ਤੋਂ 4 ਜੂਨ ਤੱਕ ਦੋਵਾਂ ਸੂਬਿਆਂ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਨਾਲ ਗਰਜ ਚਮਕ ਸਮੇਤ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਆਖਿਰ 'ਚ ਖਾਸ ਖ਼ਬਰਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਅੱਜ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸੈਂਡ ਲਈ @AIRRN ਜਲੰਧਰ। ਨਮਸਕਾਰ।
1: ਪਾਪਾ, ਕਾਲਜ ਦੀ ਫੀਸ ਜ਼ਿਆਦਾ ਹੈ।
2: ਬੇਟਾ,
3: ਯਾਦ ਹੈ ਬੋਨਸ ਦੇ ਕੁਝ ਪੈਸੇ ਅਸੀਂ ਕਿਸੇ ਹੋਰ ਖਾਤੇ ਵਿੱਚ ਰੱਖੇ ਸਨ?
2: 2 ਸਾਲਾਂ ਤੋਂ ਖਾਤੇ ਵਿੱਚ ਕੋਈ ਲੈਣ ਦੇਣ ਨਹੀਂ ਹੋਇਆ ਹੈ। ਹੋ ਸਕਦਾ ਹੈ ਇਨਓਪਰੇਟਿਵ ਹੋ ਗਿਆ ਹੋਵੇ।
4: ਤਾਂ ਹੁਣ ਬੈਂਕ ਜਾਓ ਜਾਂ ਵੀਡੀਓ KYC ਰਾਹੀਂ KYC ਅਪਡੇਟ ਕਰਵਾਓ। ਖਾਤਾ ਹੋਵੇਗਾ ਐਕਟਿਵ, ਬਿਲਕੁਲ ਮੁਫਤ। ਚਲੋ,
3: ਕਿੱਥੇ?
4: ਐਡਮਿਸ਼ਨ ਲੈਣ ਲਈ। ਖਾਤਾ ਹੋਇਆ ਐਕਟਿਵ।
5: RBI ਕਹਿੰਦਾ ਹੈ,
6: ਜਾਣਕਾਰ ਬਣੋ, ਸੁਚੇਤ ਰਹੋ।

ਉਹ ਆਪਣੇ ਬੇਟੇ ਰਾਹੀਂ ਜਿਉਣਾ ਚਾਹੁੰਦਾ ਹੈ। ਇਸਦਾ ਸਿੱਟਾ ਹੈ ਦੋਸਤੋ ਕਿ ਰਿਣ ਜਿਹੜਾ ਕਦੇ ਮੁੱਕਦਾ ਨਹੀਂ। ਫਲਸਫੇ ਦੀ ਭਾਸ਼ਾ ਵਿੱਚ ਮਾਂ ਪਿਓ ਦਾ ਰੀਣ ਜਿਹੜਾ ਰਿਣ ਹੈ ਅਨੰਤ ਰੀਣ ਹੈ। ਤੁਸੀਂ ਉਹਨਾਂ ਨੂੰ ਪੈਸੇ ਦੇ ਸਕਦੇ ਹੋ ਪਰ ਘਰ ਦੇ ਸਕਦੇ ਹੋ, ਗੱਡੀ ਦੇ ਸਕਦੇ ਹੋ ਪਰ ਉਹਨਾਂ ਦੀਆਂ 2 ਵਜੇ ਦੀਆਂ ਰਾਤਾਂ, ਉਹਨਾਂ ਦੇ ਸੁੱਕੇ ਹੰਝੂ, ਉਹਨਾਂ ਦੀਆਂ ਮੁੱਕੀਆਂ ਇੱਛਾਵਾਂ ਦਾ ਮੁੱਲ ਕੌਣ ਪਾ ਸਕਦਾ ਹੈ। ਕਬੀਰ ਜੀ ਨੇ ਕਿਹਾ ਸੀ ਕਿ ਜਨੀ ਜਨੇ ਤਾਂ ਕੀ ਪਾਇਆ, ਗਰਭ ਤਾਰ ਮੇਰੀ, ਐਸੋ ਸਤਿਗੁਰੂ ਕਿੰਨੇ ਮਿਲੇ ਜੋ ਜਨਮ ਮਰਨ ਮਿਟਾਈ। ਮਾਂ ਪਿਓ ਸਾਨੂੰ ਜਨਮ ਦਿੰਦੇ ਨੇ ਪਰ ਇੱਕ ਚੰਗਾ ਮਾਂ ਪਿਓ ਸਾਨੂੰ ਮੁੜ ਜਨਮ ਵੀ ਦਿੰਦਾ ਹੈ ਇੱਕ ਚੰਗੇ ਇਨਸਾਨ ਦੇ ਰੂਪ 'ਚ। ਇਸ ਲਈ ਜਦੋਂ ਮੌਕਾ ਮਿਲੇ ਨਾ ਦੋਸਤੋ, ਉਹਨਾਂ ਦੇ ਪੈਰ ਛੂ ਲਿਆ ਕਰੋ, ਉਹਨਾਂ ਨੂੰ ਦੱਸਿਆ ਕਰੋ ਕਿ ਮੰਮੀ ਪਾਪਾ ਆਈ ਲਵ ਯੂ, ਕਿਉਂਕਿ ਫਲਸਫਾ ਕਿਤਾਬਾਂ 'ਚ ਨਹੀਂ ਉਹਨਾਂ ਦੀਆਂ ਜਿਹੜੀਆਂ ਝੁਰੜੀਆਂ ਵਾਲੀਆਂ ਹਥੇਲੀਆਂ 'ਚ ਲਿਖਿਆ ਹੈ ਦੋਸਤੋ।

ਹਾਂਜੀ ਹਾਂਜੀ ਦੋਸਤੋ ਜੀ, ਵੈਲ ਇੱਕ ਜੋਕ ਬ੍ਰੇਕ ਆ ਚੁੱਕੀ ਹੈ ਅਤੇ ਜੋਕ ਬੜੇ ਕਮਾਲ ਹੈ ਜੀ। ਕਹਿੰਦੇ ਨੇ ਕਿ ਲਾਈਟ ਜਾਣ ਦਾ ਸੱਚ ਨਹੀਂ ਕਿਸੇ ਨੂੰ ਪਤਾ। ਲਾਈਟ ਜਾਣ ਦਾ ਜਿਹੜਾ ਸੱਚ ਹੁੰਦਾ ਕਿ ਲਾਈਟ ਜਾਣ ਤੋਂ ਪਹਿਲਾਂ ਨਾ ਆ ਵਾਈਫਾਈ, ਪੱਖਾ, ਟੀ ਵੀ, ਆ ਜਿਹੜਾ ਲੈਪਟੋਪ ਹੈ ਨਾ, ਇਹ ਸਾਰੇ ਚੱਲਦੇ ਹੁੰਦੇ ਆ। ਕਹਿਣ ਦਾ ਮਤਲਬ ਇਹ ਕਿ ਜੀ ਵਾਈਫਾਈ, ਪੱਖਾ ਅਤੇ ਜਿਹੜਾ ਟੀ ਵੀ, ਲੈਪਟੋਪ ਨਾ, ਇਹ ਨਾ ਕਿ ਇਹ ਸਾਰੇ ਚੱਲਦੇ ਹੁੰਦੇ ਜੇ ਸਭ ਚਾਹੀਦਾ ਹੁੰਦਾ। ਅਤੇ ਲਾਈਟ ਜਾਣ ਤੋਂ ਬਾਅਦ ਨਾ ਮਤਲਬ ਇਹ ਹੁੰਦਾ ਕਿ ਸ਼ੁਕਰ ਇਹ ਫੋਨ, ਜਿਹੜਾ ਫੋਨ ਹੁੰਦਾ ਨਾ ਸਾਡਾ ਉਹ ਚਾਰਜ ਹੁੰਦਾ, ਅਤੇ ਆਪਾਂ ਕਹਿੰਦੇ ਹਾਂ ਕਿ ਸ਼ੁਕਰ ਇਹ ਫੋਨ 40% ਚਾਰਜ ਆ, ਔਰ ਜਿਉਂਦੇ ਰਹਿਣ ਲਈ ਕਾਫੀ ਆ ਜੀ। ਉਹਦੇ ਬਾਅਦ ਆਉਂਦਾ ਕਿ ਸ਼ਾਮ ਦੀ ਭੁੱਖ, ਕਹਿੰਦੇ ਨੇ ਦਿਮਾਗ 'ਚ 6 ਵਜੇ ਹੋਣਾ ਜੀ ਸ਼ਾਮ ਦੇ, ਕਿ ਪ੍ਰੋਟੀਨ ਸ਼ੇਕ ਪੀ ਲਈਏ, ਜਿਮ ਜਾਈਏ, ਆ ਢਿੱਡ ਜਿਹੜਾ ਬਾਅਦ 'ਚੋਂ ਨਾ 6:01 ਤੇ ਪਤਾ ਕੀ ਕਹਿੰਦਾ ਹੁੰਦਾ ਆ, ਦੱਸੋ ਕੀ ਕਹਿੰਦਾ ਹੁੰਦਾ, ਔਰ ਚਾਹ ਸਮੋਸਾ ਦਾ ਖਾਧਾ ਨਹੀਂ ਤਾਂ ਸ਼ਾਇਦ ਅਧੂਰੀ ਸ਼ਾਮ ਹੈ ਜੀ। ਉਹ ਤੋਂ ਬਾਅਦ ਆਉਂਦੀ ਹੈ ਜੀ ਸ਼ਾਮ ਦੀ, ਬੱਸ ਕਰੋ ਜੀ ਬਾਸ ਬੱਸ ਬੈਸ ਬੈਸ, ਮੈਂ ਕਿਹਾ ਜੀ ਨਹੀਂ ਨਹੀਂ ਚੁੱਪ ਚੁੱਪ ਚੁੱਪ, ਹਾਂ ਹੋ ਗਈ ਚੁੱਪ ਜੀ। ਅਤੇ ਕਹਿੰਦੇ ਸ਼ਾਮ ਦੀ ਸਟੱਡੀ ਗਰੁੱਪ ਗੱਲ ਕਰਦੇ ਹਾਂ ਕਿ ਪਲਾਨ ਨਾ ਜਿਹੜਾ ਆਪਾਂ 5 ਵਜੇ ਬਣਾਉਂਦੇ ਹਾਂ, ਲਾਇਬ੍ਰੇਰੀ ਮਿਲਦੇ ਹਾਂ ਜੀ ਜਾਣ ਦਾ, ਅਤੇ ਨੋਟਸ ਬਣਾਉਣੇ ਆ, ਅਤੇ ਅਸਲੀਅਤ ਪਤਾ ਕੀ ਹੁੰਦੀ ਹੈ ਜੀ 5 ਤੋਂ 7 ਅਸੀਂ PM ਕੰਟੀਨ 'ਚ ਬਹਿੰਦੇ ਹਾਂ ਜੀ, ਆ 7 ਤੋਂ PM ਅਸੀਂ ਯਾਰ ਨਾ ਥੋੜ੍ਹਾ ਬ੍ਰੇਕ ਲੈਂਦੇ ਹਾਂ, ਅਤੇ 9 ਵਜੇ ਜਿਹੜੇ ਵੱਜ ਜਾਂਦੇ ਨਾ ਚੱਲ ਘਰੇ ਚੱਲੀਏ, ਤਾਂ ਪੇਪਰ 'ਚ ਦੇਖਾਂਗੇ ਕੀ ਕਰਾਂਗੇ ਜੀ। ਆਈ ਨੋ ਇਟਸ ਬੈਨੀ, ਵੈਲ ਲਾਸਟ ਬਟ ਨੋ ਚੁੱਪ ਚੁੱਪ ਚੁੱਪ ਚੁੱਪ, ਹਾਂ ਅਤੇ ਲਾਸਟ ਬਟ ਨੋਟ ਲੀਸਟ, ਮੱਛਰਾਂ ਦੀ ਮੀਟਿੰਗ ਹੋ ਰਹੀ ਸੀ। ਮੱਛਰਾਂ ਦੀ ਮੀਟਿੰਗ 'ਚ ਅਸਲ 'ਚ ਕੀ ਹੁੰਦਾ ਦੋਸਤੋ, ਜਿਹੜੇ ਮੱਛਰ ਨਾ 7 ਵਜੇ ਕੀ ਗੱਲਬਾਤ ਕਰਦੇ ਹੁੰਦੇ ਨੇ ਕਿ ਚਲੋ ਬਾਈ ਆ ਮੀਟਿੰਗ ਸ਼ੁਰੂ ਕਰਦੇ ਹਾਂ, ਕਹਿੰਦੇ ਅੱਜ ਦਾ ਸਾਡਾ ਜਿਹੜਾ ਏਜੰਡਾ ਹੈ ਨਾ ਸਿਰਫ ਉਸ ਨੂੰ ਹੀ ਕੱਟਣਾ, ਅਜਿਹੇ ਨਾ ਕਰੀਮ ਨਹੀਂ ਲਾਈ। ਵੈਲ ਵੈਲ ਦੋਸਤੋ, ਇਸ ਆਈ ਦੇ ਸੜੇ ਸੜੇ ਸਪੈਸ਼ਲ ਸਪੈਸ਼ਲ ਜੋਕ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਲਵ ਯੂ, ਜ਼ਿੰਦਗੀ ਲਓ ਜੀ, ਅਗਲੀ ਪੇਸ਼ਕਾਰੀ ਪਿਆਰਾ ਜਿਹਾ ਗਾਣਾ।

वेल दोस्तों, तो ही सुन रहे प्रोग्राम लव यू जिंदगी। तो मैं थोड़ा अपना आरजे दोस्त रमनीश। आई नो जी, मैं फोन अटेंड करके आ गया अपनी मोम दाते। वेल तुसी गाना सुने होना, बड़ा ही कमाल दा बीट सॉन्ग। एंड यू नो दोस्तों, बस 10 मिनट रह गए ने साडे इस प्रोग्राम नू लव यू जिंदगी नू। एक उत्तों पहला एक कहानी तुहानू जरूर सुना के जाऊँगा दोस्तों। कहानी है जी जान पछाण, जलंधर के कोल पिंड बिंसापुर, यानी कि मिट्टी का पुत। माँ प्यो का जड़ा फकर, एक सच्ची कामयाबी की कहानी दसदा दोस्तों। सन 1985 की गल है। जलंधर तो 20 किलोमीटर दूर पिंड बंसियापुर च एक किसान गुरबख्श सिंह के घर मुंडे ने जन्म लिया। नाम रख्या हरमनजीत। घर च दो कनाल जमीन, कच्चा घर ते सिर ते करजा। ਮਾਂ ਹਰਪ੍ਰੀਤ ਕੌਰ ਦੂਜੇ ਘਰਾਂ 'ਚ ਬਰਤਨ ਮਾਂਜ ਕੇ ਚਾਰ ਰੋਟੀਆਂ ਦਾ ਜੁਗਾੜ ਕਰਦੀ ਸੀ। ਪਰ ਇਸ ਮਿੱਟੀ ਦੇ ਘਰ 'ਚ ਇੱਕ ਚੀਜ਼ ਪੂਰੀ ਸੀ, ਉਹ ਸੀ ਸੁਪਨੇ। ਅਤੇ ਉਹ ਸੁਪਨੇ ਗੁਰਬਖਸ਼ ਸਿੰਘ ਦੇ ਹਰਪ੍ਰੀਤ ਕੌਰ ਨੇ ਆਪਣੇ ਪੁੱਤ ਲਈ ਵੇਖੇ ਸੀ ਦੋਸਤੋ। ਕੁਰਬਾਨੀ ਦਾ ਅਧਿਆਇ, ਦੁੱਧ ਵੇਚ ਕੇ ਕਾਪੀਆਂ ਖਰੀਦੀਆਂ। ਹਰਮਨ ਬਚਪਨ ਤੋਂ ਹੀ ਪੜ੍ਹਨ 'ਚ ਤੇਜ਼ ਸੀ। ਪਿੰਡ ਦੇ ਸਰਕਾਰੀ ਸਕੂਲ 'ਚ ਉਹ ਹਮੇਸ਼ਾ ਪਹਿਲਾਂ ਆਉਂਦਾ ਸੀ। ਪਰ 8ਵੀਂ 'ਚ ਨਾ, ਜਿਹੜੀ ਬਾਅਦ ਉਸ ਤੋਂ ਬਾਅਦ ਸਮੱਸਿਆ ਆਈ। ਸ਼ਹਿਰ ਦੇ ਚੰਗੇ ਸਕੂਲ 'ਚ ਫੀਸ 500 ਰੁਪਇਆ ਮਹੀਨਾ ਸੀ। ਗੁਰਬਖਸ਼ ਸਿੰਘ ਕੋਲ ਓਨੇ ਪੈਸੇ ਨਹੀਂ ਸਨ। ਫਿਰ ਮਾਂ ਹਰਪ੍ਰੀਤ ਕੌਰ ਨੇ ਇੱਕ ਫੈਸਲਾ ਕੀਤਾ। ਉਹਨਾਂ ਕੋਲ ਇੱਕ ਜਿਹੜੀ ਇਹ ਭੈਂਸ ਸੀ, ਜਿਸਦਾ ਦੁੱਧ ਵਿੱਚ ਵੇਚ ਕੇ ਉਹ ਘਰ ਦਾ ਖਰਚਾ ਚਲਾਉਂਦਾ ਸੀ। ਮਾਂ ਨੇ ਉਹ ਭੈਂਸ ਦਾ ਦੁੱਧ ਵੇਚਣਾ ਬੰਦ ਕਰ ਦਿੱਤਾ। ਰੋਜ਼ ਸਵੇਰੇ ਉਹ ਦੁੱਧ ਨਾਲ ਚਾਹ ਬਣਾਉਂਦੀ ਅਤੇ ਬੱਚਿਆਂ ਨੂੰ ਦੁੱਧ ਹਰਮਨ ਨੂੰ ਪਿਲਾ ਕੇ ਦਿੰਦੀ। ਫਿਰ ਕਹਿੰਦੀ, ਪੁੱਤ ਤੂੰ ਦੁੱਧ ਪੀਏਗਾ ਤਾਂ ਦਿਮਾਗ ਤੇਜ਼ ਹੋਵੇਗਾ, ਫੀਸ ਮੈਂ ਮਾਂਜ ਕੇ ਕੱਢ ਲਵਾਂਗੀ। ਪਿਓ ਗੁਰਬਖਸ਼ ਸਾਰਾ ਦਿਨ ਖੇਤ 'ਚ ਕੰਮ ਕਰਦਾ ਅਤੇ ਸ਼ਾਮ ਨੂੰ ਸ਼ਹਿਰ ਜਾ ਕੇ ਰੇਹੜੀ 'ਤੇ ਸਬਜ਼ੀ ਵੇਚਦਾ। ਉਸਦੇ ਹੱਥਾਂ 'ਚ ਛਾਲੇ ਪੈ ਗਏ, ਪਰ ਉਹ ਕਹਿੰਦਾ, ਛਾਲੇ ਤਾਂ ਮਿੱਟ ਜਾਣਗੇ ਪਰ ਪੁੱਤ ਦਾ ਭਵਿੱਖ ਮੁੱਕ ਗਿਆ ਤਾਂ ਮੁੜ ਨਹੀਂ ਆਉਣਾ। ਇੱਥੇ ਫਲਸਫਾ ਇਹ ਹੈ ਦੋਸਤੋ ਕਿ ਮਾਂ ਪਿਓ ਦੀ ਕੁਰਬਾਨੀ ਨਿਸ਼ਕਾਮ ਕਰਮ ਹੈ। ਉਹ ਤੁਹਾਡੇ ਲਈ ਆਪਣਾ ਅੱਜ ਵੇਚ ਦਿੰਦੇ ਨੇ ਤਾਂ ਜੋ ਤੁਹਾਡਾ ਕੱਲ੍ਹ ਸੁਨਹਿਰਾ ਹੋਵੇ। ਉਹ ਤੋਂ ਬਾਅਦ ਆਉਂਦੀ ਹੈ ਦੋਸਤੋ ਕਹਾਣੀ ਸੰਘਰਸ਼ ਦਾ ਅਧਿਆਇ, ਯਾਨੀ ਕਿ ਲੈਂਪ ਦੀ ਰੋਸ਼ਨੀ 'ਚ IAS ਦਾ ਸੁਪਨਾ। ਹਰਮਨ 12ਵੀਂ 'ਚ ਹਰਮਨ ਨਾਮ ਦਾ ਮੁੰਡਾ ਸੀ, 12ਵੀਂ 'ਚ ਪਿੰਡ 'ਚ ਟੌਪ ਕਰ ਗਿਆ, 95% ਨੰਬਰ। ਸਾਰੇ ਕਹਿਣ ਲੱਗੇ ਮੁੰਡਾ ਕੁਝ ਬਣੇਗਾ, ਪਰ ਫਿਰ ਪੈਸੇ ਦੀ ਦਿੱਕਤ। ਇੰਜੀਨੀਅਰਿੰਗ ਮੈਡੀਕਲ ਦੀ ਫੀਸ ਲੱਖਾਂ 'ਚ ਸੀ। ਹਰਮਨ ਨੇ ਫੈਸਲਾ ਕੀਤਾ ਕਿ ਮੈਂ IAS ਦੀ ਪ੍ਰੀਖਿਆ ਦੇਵਾਂਗਾ। ਪਿੰਡ ਵਾਲੇ ਹੱਸੇ, ਪੁੱਤ ਇਹ ਤਾਂ ਅਮੀਰਾਂ ਦੇ ਬੱਚਿਆਂ ਵਾਲੀ ਗੱਲ ਹੈ। ਪਰ ਮਾਂ ਨੇ ਕਿਹਾ, ਪੁੱਤ ਜੇ ਤੇਰਾ ਸੁਪਨਾ ਵੱਡਾ ਹੈ ਤਾਂ ਸਾਡੀ ਮਿਹਨਤ ਵੀ ਵੱਡੀ ਹੋਵੇਗੀ। ਦਿੱਲੀ ਕੋਚਿੰਗ ਲਈ ਜਾਣਾ ਸੀ, ਪਰ ਕਿਰਾਇਆ ਕਿੱਥੋਂ? ਹਰਮਨ ਰੋਜ਼ 15 ਕਿਲੋਮੀਟਰ ਸਾਈਕਲ ਚਲਾ ਕੇ ਜਲੰਧਰ ਦੇ ਇੱਕ ਲਾਇਬ੍ਰੇਰੀ 'ਚ ਪੜ੍ਹਨ ਜਾਂਦਾ ਸੀ। ਰਾਤ ਨੂੰ ਘਰ ਆ ਕੇ ਮਿੱਟੀ ਦੇ ਤੇਲ ਵਾਲੇ ਲੈਂਪ ਦੀ ਰੋਸ਼ਨੀ 'ਚ ਪੜ੍ਹਦਾ ਸੀ। ਬਿਜਲੀ ਚਲੀ ਜਾਂਦੀ ਸੀ, ਪਰ ਮਾਂ ਦਾ ਹੌਸਲਾ ਨਹੀਂ ਸੀ ਜਾਂਦਾ। ਮਾਂ ਰੋਜ਼ ਉਸਦੇ ਸਿਰਹਾਣੇ ਹੇਠਾਂ ਇੱਕ ਰੋਟੀ ਵਾਧੂ ਰੱਖ ਦਿੰਦੀ, ਪੁੱਤ ਰਾਤ ਨੂੰ ਭੁੱਖ ਲੱਗੇ ਤਾਂ ਖਾ ਲਵੀਂ। ਫਲਸਫਾ ਹੈ ਦੋਸਤੋ ਕਿ ਮਾਂ

ਉਹ ਸਮੇਂ ਦੇ ਰਾਖੇ ਨੇ, ਉਹ ਅਤੀਤ ਦੀਆਂ ਕਹਾਣੀਆਂ ਸੁਣਾ ਕੇ ਤੁਹਾਨੂੰ ਜੜਾ ਦਿੰਦੇ ਨੇ ਤੇ ਭਵਿੱਖ ਦੇ ਸੁਪਨੇ ਦਿਖਾ ਕੇ ਤੁਹਾਨੂੰ ਪੰਖ ਦਿੰਦੇ ਨੇ। ਆਖਰੀ ਕਹਾਣੀ ਦੋਸਤੋ, ਅਸਫਲਤਾ ਤੇ ਮਾਫੀ ਦਾ ਅਧਿਆਇ। ਪਹਿਲੀ ਕੋਸ਼ਿਸ਼ 'ਚ ਫੇਲ, ਦੂਜੀ 'ਚ ਫਤਿਹ। 2010 ਵਿੱਚ ਹਰਮਨ ਨੇ ਪਹਿਲੀ ਵਾਰ UPSC ਦੀ ਪ੍ਰੀਖਿਆ ਦਿੱਤੀ ਸੀ। ਰਿਜ਼ਲਟ ਆਇਆ ਫੇਲ। ਦਿੱਲੀ ਤੋਂ ਫੋਨ ਆਇਆ ਤਾਂ ਆਵਾਜ਼ ਪਾ ਰਹੀ। ਉਸਨੂੰ ਲੱਗਾ ਉਹਨੇ ਮਾਂ ਪਿਓ ਦਾ ਭਰੋਸਾ ਤੋੜ ਦਿੱਤਾ। ਉਹ ਘਰ ਆਇਆ ਤਾਂ ਸਿਰ ਝੁਕਾ ਕੇ ਸੋਚਿਆ ਪਿਓ ਡਾਂਟੇਗਾ, ਪਰ ਗੁਰਬਖਸ਼ ਸਿੰਘ ਨੇ ਉਹਨਾਂ ਦੇ ਪਿਓ ਅਤੇ ਉਸਨੂੰ ਗਲੇ ਲਾ ਲਿਆ ਅਤੇ ਕਿਹਾ, ਪੁੱਤ ਘੋੜਾ ਦੌੜਾ ਦੌੜ ਕੇ ਇੱਕ ਵਾਰੀ ਡਿੱਗ ਪਵੇ ਤਾਂ ਹਾਰ ਨਹੀਂ ਜਾਂਦਾ, ਉੱਠ ਕੇ ਫਿਰ ਦੌੜਦਾ ਹੈ, ਤਦ ਹੀ ਉਹ ਅਸਲੀ ਘੋੜਾ ਹੁੰਦਾ ਹੈ। ਮਾਂ ਨੇ ਉਸ ਦਿਨ ਖੀਰ ਬਣਾਈ, ਕਿਹਾ ਫੇਲ ਹੋਣਾ ਗੁਣਾਹ ਨਹੀਂ, ਹਿੰਮਤ ਹਾਰ ਜਾਣਾ ਗੁਣਾਹ ਹੈ। ਉਸ ਇੱਕ ਦਿਨ ਦੀ ਮਾਫ਼ੀ ਨੇ ਹਰਮਨ ਨੂੰ ਦੁਬਾਰਾ ਖੜ੍ਹਾ ਕਰ ਦਿੱਤਾ। ਫਲਸਫਾ ਇੱਥੇ ਇਹ ਕਹਿੰਦਾ ਹੈ ਕਿ ਮਾਂ ਪਿਓ ਦਾ ਪਿਆਰ ਬਿਨਾਂ ਸ਼ਰਤ ਹੁੰਦਾ ਹੈ। ਉਹ ਤੁਹਾਡੀ ਕਮਜ਼ੋਰੀ 'ਤੇ ਡਾਂਟਦੇ ਨੇ, ਪਰ ਤੁਹਾਡੇ ਹੰਝੂਆਂ 'ਤੇ ਪਿਘਲ ਜਾਂਦੇ ਨੇ। ਉਹਨਾਂ ਦਾ ਨਾਂ ਵੀ ਪਿਆਰ ਹੈ, ਅਤੇ ਹਾਂ ਵੀ ਪਿਆਰ ਹੀ ਹੈ ਦੋਸਤੋ।

ਨਮਸਕਾਰ, ਸ਼ਾਮ ਦੇ 7 ਵੱਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਦਰਮਿਆਨ ਨਵੀਂ ਦਿੱਲੀ ਵਿੱਚ ਦੁਵੱਲੀ ਗੱਲਬਾਤ। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਹੈ। ਪੱਛਮੀ ਬੰਗਾਲ ਕੈਬਨਿਟ ਦਾ ਪਸਾਰ, 35 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤੀ, ਚੀਫ਼ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ 37 ਹੋਈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ। ਲੁਧਿਆਣਾ ਦੇ ਆਰ ਕੇ ਰੋਡ ਉੱਤੇ ਸਥਿਤ ਰੈਂਚ ਅਤੇ ਔਜ਼ਾਰ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅੱਜ ਜ਼ਹਿਰੀਲੀ ਗੈਸ ਲੀਕ ਹੋਣ ਦੀ ਘਟਨਾ ਵਿੱਚ 3 ਲੋਕਾਂ ਦੀ ਮੌਤ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਫਤਿਹਗੜ੍ਹ ਚੂੜੀਆਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਰਥਿਕ ਤੌਰ ਉੱਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ ਮੇਰੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਹਰ ਮਹੀਨੇ ਕਣਕ ਸਮੇਤ ਫੂਡ ਕਿੱਟ ਦਿੱਤੀ ਜਾਏਗੀ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 30 ਮਈ ਨੂੰ ਕਰਵਾਇਆ ਜਾਣ ਵਾਲਾ ਕੀਰਤਨ ਦਰਬਾਰ ਖਰਾਬ ਮੌਸਮ ਕਾਰਨ ਭਲਕੇ 2 ਜੂਨ ਨੂੰ ਕਰਵਾਇਆ ਜਾਏਗਾ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਕੱਲ੍ਹ ਲਹਿਰਾ ਗਾਗਾ ਖੇਤਰ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਫੁੱਟਬਾਲ ਵਿੱਚ ਭਾਰਤ ਔਰਤਾਂ ਦੀ SAFF ਸੈਫ ਚੈਂਪੀਅਨਸ਼ਿਪ 2026 ਦੇ ਸੈਮੀ ਫਾਈਨਲ ਵਿੱਚ ਪਹੁੰਚ ਗਿਆ। ਇਹ ਸਨ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਈਵਨਿੰਗ ਦੋਸਤੋ ਅਤੇ ਜ਼ਿੰਦਗੀ ਜ਼ਿੰਦਾਬਾਦ। ਜੀ ਹਾਂ ਦੋਸਤੋ, ਐਫ ਐਮ ਰੇਨਬੋ 'ਤੇ ਇਸ ਵਕਤ ਸਮਾਂ ਹੋ ਚੁੱਕਾ ਸ਼ਾਮ ਦੇ 7:03 'ਤੇ 47:48 ਐਂਡ ਐਫ ਐਮ ਰੇਨਬੋ 'ਤੇ ਆ ਚੁੱਕਿਆ, ਸ਼ੁਰੂ ਹੋ ਚੁੱਕਿਆ ਪ੍ਰੋਗਰਾਮ ਫਿਲਮੀ ਦੁਨੀਆ। ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋ ਚੁੱਕਾ ਹੈ ਤੁਹਾਡਾ ਦੋਸਤ ਮੋਹਿਤ ਰੂਬਲ, ਜਿਸ ਦੇ ਨਾਲ ਤੁਸੀਂ ਅੱਜ ਦਾ ਖਾਸ ਪ੍ਰੋਗਰਾਮ ਜਿਹੜਾ ਹੈ ਉਹ ਇੰਜੋਏ ਕਰੋਗੇ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ 102.7 ਐਫ ਐਮ ਰੇਨਬੋ ਦੇ ਨਾਲ ਨਾਲ ਸਾਡਾ ਜਿਹੜਾ ਐਪਲੀਕੇਸ਼ਨ ਹੈ ਨਿਊਜ਼ ਔਨ ਏਅਰ, ਉਹਦੇ 'ਤੇ ਤੁਸੀਂ ਇਸ ਪ੍ਰੋਗਰਾਮ ਨੂੰ ਖੂਬ ਚੰਗੀ ਤਰ੍ਹਾਂ ਇੰਜੋਏ ਕਰੋਗੇ। ਸੋ ਜਨਾਬ, ਅੱਜ ਦੇ ਜਿਹੜੇ ਸਿਤਾਰੇ ਨੇ ਜਿਨ੍ਹਾਂ ਪਰ ਅਸੀਂ ਗੱਲ ਕਰਨਾ ਹੈ, ਬਹੁਤ ਬਹੁਤ ਖਾਸ ਸਪੈਸ਼ਲ, ਐਂਡ ਤੁਸੀਂ ਸਾਰੇ ਕਹੋਗੇ ਕਿ ਹਾਂ ਵਾਕਈ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਭਾਰਤੀ ਸਿਨੇਮਾ ਦੀ ਉਸ ਮਹਾਨ ਕਲਾਕਾਰ ਦੀ, ਜਿਸਦਾ ਨਾਮ ਲੈਂਦੇ ਭਾਰਤੀ ਫਿਲਮ ਇਤਿਹਾਸ ਦੀ ਇੱਕ ਸੁਨਹਿਰੀ ਜਿਹੜਾ ਦੌਰ ਹੈ ਨਾ, ਉਹ ਬਹੁਤ ਸਾਰੇ ਲੋਕਾਂ ਦੇ ਅੱਖਾਂ ਦੇ ਅੱਗੇ ਆ ਜਾਂਦਾ, ਕਿਉਂਕਿ ਉਹਨਾਂ ਨੇ ਜਿੰਨੀਆਂ ਫਿਲਮਾਂ ਕੀਤੀਆਂ, ਜਿਹੋ ਜਿਹੇ ਕਰੈਕਟਰ ਨਿਭਾਏ, ਉਹ ਲੋਕਾਂ ਦੇ ਦਿਲਾਂ ਦੇ ਵਿੱਚ ਨਾ ਇੱਕ ਖਾਸ ਥਾਂ ਰੱਖੀ ਬੈਠੇ ਨੇ। ਜੀ ਹਾਂ, ਇੱਕ ਐਸੀ ਅਦਾਕਾਰਾ ਜਿਸਨੇ ਪਿਆਰ ਵੀ ਨਿਭਾਇਆ, ਪਰਿਵਾਰ ਵੀ ਨਿਭਾਇਆ, ਸਮਾਜ ਸੇਵਾ ਵੀ ਕੀਤੀ, ਅਤੇ ਆਪਣੀ ਐਕਟਿੰਗ ਦੇ ਨਾਲ ਅਜਿਹੀ ਮਿਸਾਲ ਕਾਇਮ ਕੀਤੀ ਕਿ ਅੱਜ ਵੀ ਉਸਦਾ ਨਾਮ ਜਿਹੜਾ ਹੈ ਬੜੇ ਆਦਰ ਨਾਲ ਲਿਆ ਜਾਂਦਾ ਹੈ। ਜੀ ਹਾਂ, ਅੱਜ ਅਸੀਂ ਗੱਲ ਕਰਾਂਗੇ ਨਰਗਿਸ ਦੱਤ ਜੀ ਬਾਰੇ। ਸੋ ਨਰਗਿਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਕਹਿੰਦਾ ਇੱਕ ਗਾਣਾ ਜਿਹਾ ਦੇਖ ਲੈਂਦੇ ਹਾਂ, ਕੋਈ ਖੂਬਸੂਰਤ ਜਿਹਾ ਗਾਣਾ, ਅਤੇ ਉਸ ਗਾਣੇ ਤੋਂ ਬਾਅਦ ਆਪਾਂ ਜਦੋਂ ਦੁਬਾਰਾ ਪ੍ਰੋਗਰਾਮ 'ਚ ਜੁੜਾਂਗੇ ਤਾਂ ਫਿਰ ਹੋਰ ਗੱਲਾਂ ਅੱਜ ਉਹਨਾਂ ਬਾਰੇ ਕਰਾਂਗੇ। ਠੀਕ ਹੈ ਜੀ, ਕਿਉਂਕਿ ਅੱਜ ਉਹਨਾਂ ਦੀ ਬਰਥ ਐਨੀਵਰਸਰੀ ਹੈ। ਵੈਸੇ ਮੈਂ ਛੋਟੀ ਜਿਹੀ ਗੱਲ ਦੱਸਾਂ, ਨਰਗਿਸ ਜੀ ਦਾ ਅਸਲੀ ਨਾਮ ਸੀਗਾ ਫਾਤਿਮਾ ਰਸ਼ੀਦ। ਸੋ ਵਾਪਸ ਆਉਂਦੇ ਇਸ ਗਾਣੇ ਤੋਂ ਬਾਅਦ, ਐਂਡ ਗਾਣੇ ਤੋਂ ਬਾਅਦ ਅਸੀਂ ਕਰਾਂਗੇ ਹੋਰ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਸ਼ੁਰੂਆਤੀ ਸਮੇਂ ਦੀਆਂ, ਫਿਰ ਥੋੜ੍ਹਾ ਸਟਰਗਲ, ਫਿਰ ਉਹਨਾਂ ਦੀ ਫੈਮਿਲੀ, ਐਂਡ ਆਈਕੋਨਿਕ ਕਰੈਕਟਰ ਜਿਹੜਾ ਉਹਨਾਂ ਨੇ ਨਿਭਾਏ ਆਪਣੀ ਜ਼ਿੰਦਗੀ ਦੇ ਵਿੱਚ।

0: लो क्या?
1: ਜੀ ਜਿਵੇਂ ਦਾਣੇ ਉੱਪਰ ਦਾਣਾ, ਇਚਕ ਦਾਣਾ ਵਿਚਕ ਦਾਣਾ, ਇੱਦਾਂ ਹੀ ਜਦੋਂ ਪਹਿਲੀ ਵਾਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪਹਿਲੀ ਵਾਰ ਕਦੋਂ ਮੌਕਾ ਮਿਲਿਆ, ਸੋ 1943 ਦੇ ਵਿੱਚ ਉਹਨਾਂ ਦੀ ਤਕਦੀਰ ਬਦਲਣ ਵਾਲੀ ਫਿਲਮ ਦਾ ਨਾਮ ਸੀ ਤਕਦੀਰ। ਜੀ ਹਾਂ, 1943 ਦੇ ਵਿੱਚ ਤਕਦੀਰ ਫਿਲਮ ਆਉਂਦੀ ਹੈ ਜਿੱਥੇ ਨਰਗਿਸ ਜਿਹੜੇ ਨੇ ਬਤੌਰ ਹੀਰੋਇਨ ਕੰਮ ਕਰਦੇ ਨੇ ਅਤੇ ਉਹਨਾਂ ਨੂੰ ਪਛਾਣ ਵੀ ਮਿਲਦੀ ਹੈ, ਪਰ ਫਿਰ ਵੀ ਬੜੇ ਘੱਟ ਲੋਕ ਹੁੰਦੇ ਨੇ ਜਿਹਨਾਂ ਨੂੰ ਪਹਿਲੀ ਮੂਵੀ ਤੋਂ ਬਾਅਦ ਹੀ ਇੱਕ ਚੰਗਾ ਸਟਾਰਡਮ, ਇੱਕ ਚੰਗੀਆਂ ਫਿਲਮਾਂ ਐਂਡ ਚੰਗਾ ਰੁਤਬਾ ਐਂਡ ਸਭ ਕੁਛ ਮਿਲ ਜਾਵੇ। ਅਸਲ ਦੌਰ ਇਹਨਾਂ ਦਾ ਉਦੋਂ ਚੱਲਿਆ ਜਦੋਂ ਰਾਜ ਕਪੂਰ ਸਾਹਿਬ ਦੇ ਨਾਲ, ਉਸ ਟਾਈਮ ਦੇ ਲੈਜੈਂਡਰੀ ਮੇਲ ਐਕਟਰ, ਜਦੋਂ ਉਹਨਾਂ ਦੇ ਨਾਲ ਬੈਕ ਟੂ ਬੈਕ ਐਸੀਆਂ ਜੋੜੀ ਵਜੋਂ ਇਹਨਾਂ ਦੀਆਂ ਫਿਲਮਾਂ ਆਈਆਂ ਜੋ ਕਿ ਲੋਕਾਂ ਨੇ ਬਹੁਤ ਬਹੁਤ ਜ਼ਿਆਦਾ ਪਸੰਦ ਕੀਤੇ। ਜੀ ਹਾਂ, ਬਰਸਾਤ, ਅੰਦਾਜ਼, ਅਵਾਰਾ, ਸ਼੍ਰੀ 420 ਅਤੇ ਚੋਰੀ ਚੋਰੀ।

ਜੀ ਦੋਸਤੋ, ਜਿਹੜੀਆਂ ਫਿਲਮਾਂ ਦਾ ਮੈਂ ਨਾਮ ਲਿਆ ਜਿਹੜੀ ਰਾਜ ਕਪੂਰ ਸਾਹਿਬ ਦੇ ਨਾਲ ਆਈਆਂ, ਇਹ ਇਕੱਲੀਆਂ ਇੱਕ ਫਿਲਮਾਂ ਨਹੀਂ ਸਨ, ਇਹ ਇੱਕ ਦੌਰ ਸੀ ਜਦੋਂ ਹਰ ਦੂਸਰੀ ਤੀਸਰੀ ਫਿਲਮ ਦੇ ਵਿੱਚ ਜਦੋਂ ਰਾਜ ਕਪੂਰ ਸਾਹਿਬ ਦੇ ਨਾਲ ਨਰਗਿਸ ਦੱਤ ਜੀ ਜਦੋਂ ਸਕਰੀਨ 'ਤੇ ਆਉਂਦੇ ਸੀ ਅਤੇ ਲੋਕਾਂ ਨੂੰ ਇਹ ਜੋੜੀ ਖੂਬ ਖੂਬ ਪਸੰਦ ਆਉਂਦੀ ਸੀ। ਐਂਡ ਜਿਵੇਂ ਕਿ ਮੈਂ ਬਹੁਤ ਸਾਰੀ ਫਿਲਮਾਂ ਦਾ ਨਾਮ ਲਿਆ, ਉਹਨਾਂ ਵਿੱਚ ਇੱਕ ਫਿਲਮ ਆਉਂਦੀ ਹੈ ਅੰਦਾਜ਼। ਅੰਦਾਜ਼ ਦਾ ਇੱਕ ਬੜਾ ਖੂਬਸੂਰਤ ਗਾਣਾ

ਹੇ ਨਾ ਬੋਲੋ ਬੋਲੋ, ਵੈਸੇ ਤਾਂ ਸਾਰੇ ਗਾਣੇ ਬੜੇ ਖੂਬਸੂਰਤ ਆ। ਇਸ ਗਾਣੇ ਦਾ ਖਾਸ ਕਰਕੇ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਅੱਜ ਅਸੀਂ ਦੋ ਸ਼ਖਸੀਅਤਾਂ ਨੂੰ ਕਵਰ ਕਰਨਾ ਹੈ। ਪਹਿਲਾਂ ਤਾਂ ਨਰਗਿਸ ਦੱਤ, ਦੂਸਰੇ ਜਿਹੜੇ ਕਲਾਕਾਰ ਨੇ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਖੂਬਸੂਰਤ ਨਗਮੇ ਗਾਏ, ਜਿਨ੍ਹਾਂ ਦਾ ਕੱਲ੍ਹ ਦੇਹਾਂਤ ਹੋ ਗਿਆ। ਜੀ ਹਾਂ, ਮੈਂ ਗੱਲ ਕਰ ਰਿਹਾ ਸੁਮਨ ਕਲਿਆਣਪੁਰ ਜੀ ਦੇ ਬਾਰੇ। ਨੋ ਡਾਊਟ ਉਹਨਾਂ ਬਾਰੇ ਮੈਂ ਸੈਕਿੰਡ ਹਾਫ ਦੇ ਵਿੱਚ ਗੱਲ ਕਰਨੀ ਸੀ, ਪਰ ਕਿਉਂਕਿ ਮੇਰੇ ਸਾਹਮਣੇ ਜਦੋਂ ਗਾਣਾ ਨਿਕਲਿਆ, ਗਾਣੇ ਦੇ ਜਦੋਂ ਮੈਂ ਸਿੰਗਰਸ ਨੂੰ ਦੇਖਿਆ ਅਤੇ ਉਹਨਾਂ ਵਿੱਚੋਂ ਇੱਕ ਨਾਮ ਉਹ ਵੀ, ਕਿੱਦਾਂ ਦੀ ਇਤਫਾਕ ਹੀ ਹੈ ਕਿ ਇੱਕ ਦੀ ਬਰਥ ਐਨੀਵਰਸਰੀ ਹੈ ਅੱਜ ਐਂਡ ਇੱਕ ਦੀ ਡੈਥ ਐਨੀਵਰਸਰੀ। ਪਰ ਇੱਕ ਇਹ ਵੀ ਗੱਲ ਕਲੀਅਰ ਹੈ ਕਿ ਚੰਗੇ ਵੱਡੇ ਕਲਾਕਾਰ ਜਿਨ੍ਹਾਂ ਨੇ ਬੋਲੀਵੁੱਡ ਦੇ ਉੱਪਰ ਰੂਲ ਕੀਤਾ, ਬੋਲੀਵੁੱਡ ਦੇ ਉੱਪਰ ਐਡੇ ਐਸੇ ਗੋਲਡਨ ਹਿੱਟਸ ਦੇ ਦਿੱਤੇ ਨੇ ਕਿ ਉਹ ਭਾਵੇਂ ਬੇਸ਼ੱਕ ਇੱਕ ਕਰਕੇ ਇਸ ਦੁਨੀਆਂ ਤੋਂ ਚਲੇ ਗਏ ਨੇ, ਪਰ ਉਹ ਉਹਨਾਂ ਗਾਣਿਆਂ ਨੂੰ, ਉਹਨਾਂ ਫਿਲਮਾਂ ਨੂੰ ਉਹ ਹਮੇਸ਼ਾ ਇਨਸਾਨ ਜਿਹਨਾਂ ਨੇ ਉਹਨਾਂ ਨੂੰ ਵੇਖਿਆ, ਸੁਣਿਆ, ਸਮਝਿਆ, ਹਮੇਸ਼ਾ ਆਪਣੇ ਦਿਲਾਂ ਦੇ ਵਿੱਚ ਤਾਜ਼ਾ ਰੱਖੇਗਾ।

ਜੀ ਈਵਨ ਸਾਨੂੰ ਵੀ ਦੋਹਾਂ ਈਵਨ ਸਾਰੇ ਦੇ ਨਾਲ ਬਹੁਤ ਬੇਹੱਦ ਪਿਆਰ, ਚਾਹੇ ਸੁਮਨ ਕਲਿਆਣਪੁਰ ਜੀ ਹੋਣ ਜਿਹਨਾਂ ਦੀ ਆਵਾਜ਼ ਹੈ, ਜਾਂ ਫਿਰ ਨਰਗਿਸ ਦੱਤ ਜਿਹਨਾਂ ਦਾ ਅੱਜ ਬਰਥ ਐਨੀਵਰਸਰੀ ਹੈ, ਜਿਹਨਾਂ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ। ਸੋ ਨਰਗਿਸ ਜੀ ਦੀਆਂ ਫਿਲਮਾਂ ਦੀ ਖਾਸੀਅਤ ਹੈ, ਉਹਨਾਂ ਦੀ ਐਕਟਿੰਗ ਦੀ ਖਾਸੀਅਤ ਇਹ ਵੀ ਸੀ ਕਿ ਉਹ ਸਿਰਫ ਐਕਟਿੰਗ ਨਹੀਂ ਕਰਦੇ ਸੀ, ਉਹ ਸਿਰਫ ਸੋਹਣੇ ਨਹੀਂ ਸਨ, ਉਹ ਇੱਕ ਬਹੁਤ ਸੁੰਦਰ ਅੰਦਰੋਂ ਬਾਹਰੋਂ ਅਦਾਕਾਰਾ ਸਨ। ਉਹਨਾਂ ਦੀਆਂ ਅੱਖਾਂ ਬੋਲਦੀਆਂ ਸੀ, ਉਹ ਅਗਰ ਕਿਸੇ ਸੀਨ ਦੇ ਵਿੱਚ ਉਹਨਾਂ ਨੇ ਸਮਾਈਲ ਵੀ ਕਰਨੀ ਹੋਵੇ ਤਾਂ ਉਹ ਅੱਖਾਂ ਦੱਸ ਦਿੰਦੀਆਂ ਸੀ ਕਿ ਹਾਂ ਵੀ ਉਹ ਸੀਨ ਉਸ ਚੀਜ਼ ਦੇ ਵਿੱਚੋਂ ਕਿੰਨੇ ਖੁਸ਼ ਨੇ। ਸੋ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਇੰਨੇ ਜ਼ਿਆਦਾ ਨੋਟੀਸੇਬਲ ਸੀਗੇ ਕਿ ਬਸ ਉਹ ਬਸ ਸਕਰੀਨ ਦੇ ਉੱਪਰ ਆ ਕਰ ਅਗਰ ਉਹ ਸ਼ਰਮਾ ਵੀ ਜਾਣ ਜਾਂ ਫਿਰ ਬਸ ਕੁਝ ਇਸ਼ਾਰਾ ਵੀ ਕਰ ਦੇਣ ਤਾਂ ਬਸ ਲੋਕਾਂ ਨੂੰ ਪਤਾ ਲੱਗ ਜਾਂਦਾ ਸੀਗਾ ਕਿ ਹਾਏ ਕਿਆ ਕਿਆ ਬਾਤ ਹੈ ਕਿਆ ਬਾਤ ਹੈ। ਸੋ ਇੱਕਦਮ ਮੈਨੂੰ ਇਹਨਾਂ ਦਾ ਗਾਣਾ ਯਾਦ ਆ ਗਿਆ ਜੋ ਕਿ ਅੱਜ ਕੱਲ੍ਹ ਇੰਸਟਾਗ੍ਰਾਮ 'ਤੇ ਬਹੁਤ ਜ਼ਿਆਦਾ ਵਾਇਰਲ ਹੈ, ਐਂਡ ਮੈਨੂੰ ਹੁਣ ਖਿਆਲ ਆ ਰਿਹਾ ਕਿ ਇਹ ਮੂਵੀ 1956 ਦੇ ਵਿੱਚ ਆਉਂਦੀ ਹੈ। ਜੀ ਹਾਂ, 1956 ਦੇ ਵਿੱਚ ਫਿਲਮ ਆਉਂਦੀ ਹੈ ਜਿਹਦੇ ਵਿੱਚ ਆਪਣੇ ਬੜੇ ਕਮੇਡੀਅਨ ਸਾਹਿਬ ਜੋਨੀ ਵੋਕਰ, ਫਿਰ ਪ੍ਰਾਨ ਜੀ, ਭਗਵਾਨ ਦਾਦਾ, ਡਾਵਿਡ ਅਬਰਾਹਮ, ਗੋਪੇ ਜੀ, ਉਸ ਤੋਂ ਬਾਅਦ ਓਬਵੀਅਸਲੀ ਨਰਗਸ ਦੱਤ ਐਂਡ ਰਾਜ ਕਪੂਰ ਸਾਹਿਬ। ਫਿਲਮ ਦਾ ਨਾਮ ਚੋਰੀ ਚੋਰੀ, ਐਂਡ ਗਾਣਾ ਹੁਣੇ ਸੁਣਦੇ ਹਾਂ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ।

ਯਾਨੀ ਕਿ 1956 ਦੇ ਵਿੱਚ ਚੋਰੀ ਚੋਰੀ ਫਿਲਮ ਦੇ ਵਿੱਚ ਇਹ ਗੀਤ ਆਉਂਦਾ ਹੈ, ਅਤੇ 56 ਅਤੇ ਕੈਲਕੂਲੇਟ ਕਰੀਏ ਤਾਂ 60 ਅਤੇ ਆਲਮੋਸਟ 40, 50, 60, ਆਲਮੋਸਟ 72 ਈਅਰਸ, ਜੀ ਹਾਂ 72 ਸਾਲ ਪੁਰਾਣਾ ਗਾਣਾ ਵੀ ਅਗਰ ਤੁਹਾਡੇ ਕੰਨਾਂ ਦੇ ਵਿੱਚ ਅੱਜ ਕੱਲ੍ਹ ਪੈ ਰਿਹਾ ਹੈ, ਤਾਂ ਇਟ ਮੀਨਸ ਕਿ ਉਹ ਗਾਣਾ ਸਦਾ ਬਹਾਰ ਹੈ, ਪੂਰੀ ਜ਼ਿੰਦਗੀ ਚੱਲਦਾ ਰਹੇਗਾ ਜਦੋਂ ਤੱਕ ਰੇਡੀਓ, TV, ਆਡੀਓ ਮਿਊਜ਼ਿਕ ਰਹੇਗਾ, ਕਿਉਂਕਿ ਇੱਡੀ ਖੂਬਸੂਰਤੀ ਦੇ ਨਾਲ ਗਾਣੇ ਜਿਹੜੇ ਨੇ ਬਣਾਏ ਗਏ ਸਨ। ਬਟ ਆਹ ਤਾਂ ਸੀਗੀ 1956 ਦੀ ਫਿਲਮ ਚੋਰੀ ਚੋਰੀ, ਪਰ ਕਿਹਨੂੰ ਖਬਰ ਸੀ ਕਿ 1957 ਦੇ ਵਿੱਚ ਇੱਕ ਐਸੀ ਫਿਲਮ ਆਏਗੀ, ਇੱਕ ਐਸੀ ਬੋਲੀਵੁੱਡ ਦੀ ਇੱਕ ਐਸੀ ਵੱਡੀ ਫਿਲਮ ਆਏਗੀ ਕਿ ਹੋਲੀਵੁੱਡ ਤੱਕ ਉਹਨਾਂ ਦੇ ਲੋਕਾਂ ਦੇ ਕੰਨ ਹਿੱਲ ਜਾਣਗੇ ਕਿ ਹਾਂ ਬੋਲੀਵੁੱਡ ਦੇ ਵਿੱਚ ਕੰਮ ਚੱਲ ਰਿਹਾ, ਭਾਰਤ ਦੇ ਵਿੱਚ ਕੰਮ ਚੱਲ ਰਿਹਾ। ਜੀ ਹਾਂ ਦੋਸਤੋ, ਫਿਲਮ ਦਾ ਨਾਮ ਮਦਰ ਇੰਡੀਆ। ਜੀ ਹਾਂ, ਨਰਗਿਸ ਦੱਤ ਜੀ ਦੀ ਸਭ ਤੋਂ ਵੱਡੀ ਮੂਵੀ, ਜਿਹਦੇ ਵਿੱਚ ਹੋਰ ਵੀ ਬਹੁਤ ਵੱਡੇ ਕਲਾਕਾਰ, ਸੁਨੀਲ ਦੱਤ, ਬਿਰਜੂ ਦੀ ਕਿਰਦਾਰ ਦੇ ਵਿੱਚ ਰਜਿੰਦਰ ਕੁਮਾਰ, ਰਾਮੂ ਦੇ ਕਿਰਦਾਰ ਦੇ ਵਿੱਚ ਰਾਜਕੁਮਾਰ, ਸ਼ਾਮੂ ਦੇ ਕਿਰਦਾਰ ਦੇ ਵਿੱਚ, ਉਸ ਤੋਂ ਬਾਅਦ ਕਨਿਆ ਲਾਲ, ਕੁਮਕੁਮ, ਸ਼ੀਲਾ ਨਾਲਿਕ, ਮੁਕਰੀ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰ। ਰਾਧਾ ਦੇ ਕਿਰਦਾਰ ਦੇ ਵਿੱਚ ਨਰਗਿਸ ਨੇ ਭਾਰਤੀ ਇਸਤਰੀ ਦੀ ਤਾਕਤ, ਤਿਆਗ ਅਤੇ ਮਮਤਾ ਨੂੰ ਇਸ ਤਰ੍ਹਾਂ ਥਰੂ ਆਊਟ ਦਾ ਫਿਲਮ ਜਿਉਂਦਾ ਰੱਖਿਆ ਕਿ ਅੱਜ ਵੀ ਅਗਰ ਉਹ ਫਿਲਮ ਤੁਸੀਂ ਦੁਬਾਰਾ ਦੇਖਣ ਬੈਠੋ, ਹਾਲਾਂਕਿ ਇਸ ਫਿਲਮ ਨੂੰ ਕਾਫੀ ਸਾਲ ਹੋ ਗਏ ਨੇ, ਬਟ ਤੁਸੀਂ ਉਹ ਇੱਕ ਇੱਕ ਮੂਮੈਂਟ ਨੂੰ ਇੰਨਾ ਜ਼ਿਆਦਾ ਇੰਜੋਏ ਵੀ ਕਰੋਗੇ, ਇਮੋਸ਼ਨਲ ਵੀ ਹੋਵੋਗੇ ਕਿ ਐਂਡ ਉੱਠ ਕੇ ਤਾਲੀ ਵੀ ਵਜਾਓਗੇ ਕਿ ਯਾਰ ਕਿਆ ਖੂਬਸੂਰਤ ਐਕਟਿੰਗ ਕੀਤੀ ਹੈ। ਸ਼ਾਇਦ ਇਹੀ ਕਾਰਨ ਸੀਗਾ ਕਿ ਭਾਰਤ ਦੀ ਪਹਿਲੀ ਫਿਲਮ ਐਸੀ ਬਣੀ ਜਿਹੜੀ ਔਸਕਰ ਦੇ ਲਈ ਨੋਮੀਨੇਟ ਹੋਈ, ਫਿਲਮ ਮਦਰ ਇੰਡੀਆ।

ਜੀ ਹਾਂ, ਜਿਵੇਂ ਫਿਲਮ ਜਿਹੜੀ ਹੈ ਬਹੁਤ ਜ਼ਿਆਦਾ ਫੇਮਸ ਹੈ, ਫਿਲਮ ਦੇ ਨਾਲ ਜੁੜਦੇ ਹੋਏ ਬਹੁਤ ਸਾਰੇ ਕਿੱਸੇ ਵੀ ਬੇਹੱਦ ਫੇਮਸ ਨੇ। ਜੀ ਹਾਂ, ਇੱਕ ਕਿੱਸਾ ਇਹ ਕਹਿਵੀਏ ਕਿ ਮਦਰ ਇੰਡੀਆ ਦੀ ਸ਼ੂਟਿੰਗ ਦੌਰਾਨ ਉੱਥੇ ਸੈੱਟ 'ਤੇ ਅੱਗ ਲੱਗ ਗਈ। ਜੀ ਹਾਂ, ਘਟਨਾ ਐਸੀ ਇੰਨੀ ਵੱਡੀ ਸੀ ਕਿ ਖੂਬ ਬਹੁਤ ਸਾਰੇ ਲੋਕ ਜਿਹੜੇ ਨੇ ਫਸ ਗਏ, ਐਂਡ ਖਾਸ ਕਰਕੇ ਨਰਗਿਸ ਜੀ ਵੀ ਉਸ ਟਾਈਮ ਫਸ ਗਏ। ਬਹੁਤ ਲੋਕਾਂ ਦੀ ਮਦਦ ਕੀਤੀ ਗਈ, ਬਹੁਤ ਲੋਕ ਵਿੱਚ ਆਏ, ਪਰ ਇੱਕ ਨੌਜਵਾਨ ਅਦਾਕਾਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੂੰ ਬਚਾਉਣ ਦੇ ਲਈ ਅੱਗ ਦੇ ਵਿੱਚ ਛਾਲ ਮਾਰਦੀ। ਉਹ ਨੌਜਵਾਨ ਕੋਈ ਹੋਰ ਨਹੀਂ, ਉਹ ਸਨ ਸੁਨੀਲ ਦੱਤ। ਅਤੇ ਜੀ ਹਾਂ, ਇੱਥੋਂ ਸ਼ੁਰੂ ਹੁੰਦੀ ਹੈ ਭਾਰਤੀ ਸਿਨੇਮਾ ਦੀ ਸਭ

ਜ਼ਰੀਏ ਬਹੁਤ ਜ਼ਿਆਦਾ ਫੇਮਸ ਹੈ। ਫਿਲਮ ਦੇ ਨਾਲ ਜੁੜਦੇ ਹੋਏ ਬਹੁਤ ਸਾਰੇ ਕਿੱਸੇ ਵੀ ਬੇਹੱਦ ਫੇਮਸ ਨੇ। ਜੀ ਹਾਂ, ਇਹ ਕਿੱਸਾ ਇਹ ਕਹਿਵੀਏ ਕਿ ਮਦਰ ਇੰਡੀਆ ਦੀ ਸ਼ੂਟਿੰਗ ਦੌਰਾਨ ਉੱਥੇ ਸੈੱਟ 'ਤੇ ਅੱਗ ਲੱਗ ਗਈ। ਜੀ ਹਾਂ, ਘਟਨਾ ਐਸੀ ਇੰਨੀ ਵੱਡੀ ਸੀ ਕਿ ਖੂਬ ਬਹੁਤ ਸਾਰੇ ਲੋਕ ਜਿਹੜੇ ਨੇ ਫਸ ਗਏ, ਐਂਡ ਖਾਸ ਕਰਕੇ ਨਰਗਿਸ ਜੀ ਵੀ ਉਸ ਟਾਈਮ ਫਸ ਗਏ। ਬਹੁਤ ਲੋਕਾਂ ਦੀ ਮਦਦ ਕੀਤੀ ਗਈ, ਬਹੁਤ ਲੋਕ ਵਿੱਚ ਆਏ, ਪਰ ਇੱਕ ਨੌਜਵਾਨ ਅਦਾਕਾਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੂੰ ਬਚਾਉਣ ਦੇ ਲਈ ਅੱਗ ਦੇ ਵਿੱਚ ਛਾਲ ਮਾਰਤੀ। ਉਹ ਨੌਜਵਾਨ ਕੋਈ ਹੋਰ ਨਹੀਂ, ਉਹ ਸਨ ਸੁਨੀਲ ਦੱਤ। ਅਤੇ ਜੀ ਹਾਂ, ਇੱਥੋਂ ਸ਼ੁਰੂ ਹੁੰਦੀ ਹੈ ਭਾਰਤੀ ਸਿਨੇਮਾ ਦੀ ਸਭ ਤੋਂ ਖੂਬਸੂਰਤ ਪ੍ਰੇਮ ਕਹਾਣੀਆਂ ਵਿੱਚੋਂ ਇੱਕ ਕਹਾਣੀ, ਨਰਗਿਸ ਅਤੇ ਸੁਨੀਲ ਦੱਤ ਜੀ ਦੀ।

ਦੇਖੋ ਦੋਸਤੋ, ਇਸ ਫਿਲਮ ਮਦਰ ਇੰਡੀਆ ਤੋਂ ਬਾਅਦ 1958 ਦੇ ਵਿੱਚ ਨਰਗਿਸ ਜੀ ਨੇ ਸੁਨੀਲ ਦੱਤ ਨਾਲ ਵਿਆਹ ਕਰਵਾ ਲਿਆ, ਅਤੇ ਹਾਲਾਂਕਿ ਉਸ ਵੇਲੇ ਨਰਗਿਸ ਜੋ ਸਨ ਉਹ ਬਹੁਤ ਵੱਡੇ ਬਾਲੀਵੁੱਡ ਦੇ ਸੁਪਰਸਟਾਰ ਸਨ ਅਤੇ ਸੁਨੀਲ ਦੱਤ ਆਪਣਾ ਕਰੀਅਰ ਬਣਾ ਰਹੇ ਸਨ ਐਂਡ ਕਾਫੀ ਮਿਹਨਤ ਜਿਹੜੀ ਹੈ ਉਹਨਾਂ ਦੀ ਚੱਲ ਰਹੀ ਸੀ। ਪਰ ਉਸ ਵੇਲੇ ਨਰਗਿਸ ਨੇ ਸ਼ੋਹਰਤ ਤੋਂ ਵੱਧ ਇੱਕ ਪਰਿਵਾਰ ਨੂੰ ਚੁਣਿਆ। ਇਹ ਫੈਸਲਾ ਉਹਨਾਂ ਦਾ ਆਸਾਨ ਨਹੀਂ ਸੀ, ਪਰ ਉਹਨਾਂ ਨੇ ਸਾਬਤ ਕੀਤਾ ਕਿ ਜ਼ਿੰਦਗੀ ਦੇ ਵਿੱਚ ਹਰ ਕਾਮਯਾਬੀ ਦਾ ਮਤਲਬ ਸਿਰਫ ਕਰੀਅਰ ਨਹੀਂ ਹੁੰਦਾ, ਅਤੇ ਉਹਨਾਂ ਨੇ ਪਰਿਵਾਰ ਦੇ ਲਈ ਵੀ ਬਹੁਤ ਕੁਝ ਕੀਤਾ। ਐਂਡ ਕਾਫੀ ਸਾਰੇ ਲੋਕ ਇਹ ਵੀ ਜਾਣਦੇ ਨੇ ਕਿ ਉਹਨਾਂ ਨੇ ਵਿਆਹ ਤੋਂ ਬਾਅਦ ਫਿਲਮਾਂ ਜਿਹੜੀਆਂ ਨੇ ਲਗਭਗ ਕੰਪਲੀਟਲੀ ਛੱਡ ਹੀ ਦਿੱਤੀਆਂ। ਅਤੇ ਅੱਗੋਂ ਉਹਨਾਂ ਦੇ ਉਸ ਤੋਂ ਬਾਅਦ ਉਹਨਾਂ ਦੇ 3 ਬੱਚੇ ਹੋਏ, ਜਿਹਨਾਂ ਵਿੱਚੋਂ ਇੱਕ ਨੂੰ ਤਾਂ ਅਸੀਂ ਸਾਰੇ ਜਾਣਦੇ ਹਾਂ, ਜੀ ਹਾਂ, ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ, ਉਸ ਤੋਂ ਬਾਅਦ ਨਮਰਤਾ ਦੱਤ ਅਤੇ ਪ੍ਰਿਆ ਦੱਤ।

ਜੀ, ਸੋ ਜਿਵੇਂ ਕਿ ਮੈਂ ਦੱਸਿਆ ਕਿ ਵਿਆਹ ਤੋਂ ਬਾਅਦ ਉਹਨਾਂ ਦੇ 3 ਬੱਚੇ ਹੋਏ, ਉਹਨਾਂ ਨੇ ਫਿਲਮਾਂ ਆਲਮੋਸਟ ਸਾਰੀਆਂ ਛੱਡ ਹੀ ਦਿੱਤੀਆਂ, ਪਰ ਬੜੇ ਘੱਟ ਲੋਕ ਜਾਣਦੇ ਨੇ ਕਿ ਨਰਗਿਸ ਜੀ ਨੇ ਉਸ ਤੋਂ ਬਾਅਦ ਸਮਾਜ ਸੇਵਾ ਨੂੰ ਹੀ ਆਪਣਾ ਮਿਸ਼ਨ ਬਣਾ ਲਿਆ। ਜੀ ਹਾਂ, ਉਹਨਾਂ ਨੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ, ਜਿਹਨਾਂ ਨੂੰ ਆਪਾਂ ਸਪੈਸ਼ਲ ਚਾਈਲਡ ਵੀ ਕਹਿ ਦਿੰਦੇ ਹਾਂ, ਉਹਨਾਂ ਦੇ ਲਈ ਬਹੁਤ ਕੁਝ ਕੰਮ ਕੀਤਾ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਜਿੰਨੇ ਲੋਕਾਂ ਨੇ ਉਹਨਾਂ ਨੂੰ ਬਤੌਰ ਹੀਰੋਇਨ ਸਕਰੀਨ 'ਤੇ ਦੇਖ ਕੇ ਬਹੁਤ ਸਾਰਾ ਪਿਆਰ, ਬਹੁਤ ਸਾਰੀ ਸਪੋਰਟ ਕੀਤੀ, ਉਸ ਤੋਂ ਕਈ ਗੁਣਾ ਲੋਕਾਂ ਨੇ ਉਹਨਾਂ ਨੂੰ ਬਤੌਰ ਸੋਸ਼ਲ ਵਰਕਰ, ਸੋਸ਼ਲ ਐਕਟੀਵਿਸਟ ਐਂਡ ਸਮਾਜ ਸੇਵੀ ਜਿਹੜਾ ਹੈ, ਉਹਨਾਂ ਨੇ ਬਹੁਤ ਸਾਰਾ ਪਿਆਰ ਜਿਹੜਾ ਹੈ ਨਰਗਿਸ ਜੀ ਨੂੰ ਦਿੱਤਾ। ਅਤੇ ਉਸ ਤੋਂ ਬਾਅਦ ਉਹਨਾਂ ਨੇ ਬਤੌਰ ਰਾਜ ਸਭਾ ਮੈਂਬਰ ਵੀ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ। ਯਾਨੀ ਕਿ ਅਸੀਂ ਓਵਰਆਲ ਅਗਰ ਕਹੀਏ ਤਾਂ ਸਿਰਫ ਬਤੌਰ ਅਦਾਕਾਰਾ ਨਹੀਂ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ, ਬਤੌਰ ਇੱਕ ਸਮਾਜ ਸੇਵਕ, ਇੱਕ ਪੋਲੀਟੀਕਲ ਪਰਸਨ ਵੀ ਅਸੀਂ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ। ਕਾਫੀ ਸਾਲਾਂ ਬਾਅਦ ਉਹਨਾਂ ਨੇ ਇੱਕ ਦੁਬਾਰਾ ਇੱਕ ਲਾਸਟ ਮੂਵੀ ਜਿਹੜੀ ਹੈ ਕੀਤੀ, ਫਿਲਮ ਦਾ ਨਾਮ ਸੀ ਰਾਤ ਔਰ ਦਿਨ। ਇਹ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਫਿਲਮ ਸੀ। ਇਸ ਫਿਲਮ ਦੇ ਲਈ ਉਹਨਾਂ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਅਤੇ ਇਹ ਸੀ ਅੱਜ ਦਾ ਸਫ਼ਰ ਜੋ ਅਸੀਂ ਗੱਲਬਾਤ ਕੀਤੀ ਹੈ ਨਰਗਿਸ ਦੱਤ ਜੀ ਬਾਰੇ। ਆਈ ਹੋਪ ਕਿ ਤੁਹਾਨੂੰ ਪ੍ਰੋਗਰਾਮ ਜਿਹੜਾ ਹੈ ਚੰਗਾ ਸੋਹਣਾ ਲੱਗਿਆ ਹੋਏਗਾ, ਕਿਉਂਕਿ ਇਹਦੇ ਵਿੱਚ ਅਸੀਂ ਬਹੁਤ ਸੋਹਣੀਆਂ ਸੋਹਣੀਆਂ ਚੰਗੀਆਂ ਜਾਣਕਾਰੀਆਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਨਰਗਿਸ ਜੀ ਬਾਰੇ। ਹੁਣ ਇੰਜੋਏ ਕਰਦੇ ਇਸ ਪ੍ਰੋਗਰਾਮ ਦਾ ਇਹਨਾਂ ਨੂੰ ਕਵਰ ਕਰਦਾ ਹੋਇਆ ਆਖਰੀ ਗੀਤ। ਇਸ ਤੋਂ ਬਾਅਦ ਜਿਹੜਾ ਅਗਲਾ ਸ਼ਖਸ, ਅਗਲਾ ਸਿਤਾਰੇ ਜਿਹਨਾਂ ਬਾਰੇ ਮੈਂ ਥੋੜ੍ਹਾ ਜਿਹਾ ਹਿੰਟ ਤਾਂ ਤੁਹਾਨੂੰ ਪਹਿਲਾਂ ਹੀ ਦੇ ਚੁੱਕਾ, ਉਸ ਬਾਰੇ ਗੱਲ ਕਰਾਂਗੇ।

ਜੀ ਦੋਸਤੋ, ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ। ਐਂਡ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ 102.7 FM ਰੇਨਬੋ 'ਤੇ। ਸਮਾਂ ਹੋ ਚੁੱਕਾ ਸ਼ਾਮ ਦੇ 7:34:30। ਲਓ ਜੀ, ਹੁਣ ਅੱਗੇ ਵਧਦੇ ਹਾਂ ਅਤੇ ਅੱਗੇ ਅਸੀਂ ਅਗਲੇ ਨਵੇਂ ਵੱਖਰੇ ਸਿਤਾਰੇ ਦੀ ਗੱਲ ਕਰਦੇ ਹਾਂ। ਜੀ ਹਾਂ, ਇੱਕ ਐਸਾ ਸਿਤਾਰਾ ਜੋ ਕਿ ਸਾਨੂੰ ਕੱਲ੍ਹ ਸਦੀਵੀ ਵਿਛੋੜਾ ਦੇ ਗਿਆ, ਸਾਨੂੰ ਹਮੇਸ਼ਾ ਲਈ ਅਲਵਿਦਾ ਆ ਗਿਆ। ਜੀ ਹਾਂ, ਅੱਜ ਦਾ ਪ੍ਰੋਗਰਾਮ ਥੋੜ੍ਹਾ ਭਾਵੁਕ ਹੈ ਕਿਉਂਕਿ ਅੱਜ ਅਸੀਂ ਉਸ ਆਵਾਜ਼ ਨੂੰ ਚੇਤੇ ਕਰ ਰਹੇ ਹਾਂ ਜਿਨ੍ਹਾਂ ਦੀ ਆਪਣੀ ਮਿਠਾਸ, ਨਰਮੀ ਅਤੇ ਰੂਹਾਨੀ ਅਹਿਸਾਸ, ਜਿਹੜੀ ਉਹਨਾਂ ਦੀ ਫੀਲਿੰਗਸ, ਜਿਹੜੀ ਉਹਨਾਂ ਦੀ ਆਵਾਜ਼ ਵਿੱਚ ਸੀਗੀ, ਉਹਨਾਂ ਨੇ ਬੋਲੀਵੁੱਡ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ। ਬੋਲੀਵੁੱਡ ਦੀ ਮਸ਼ਹੂਰ ਪਲੇਬੈਕ ਗਾਇਕਾ ਸੁਮਨ ਕਲਿਆਣਪੁਰ ਜੀ, ਜਿਹਨਾਂ ਨੇ ਕੱਲ੍ਹ 99 ਸਾਲ ਦੀ ਉਮਰ ਦੇ ਵਿੱਚ ਆਪਣੀ ਕੱਲ੍ਹ ਆਖਰੀ ਜਿਹੜਾ ਸਾਹ ਇਹ ਲਿਆ। ਅਤੇ ਖਾਸ ਗੱਲ ਖਾਸ ਕਹਾਂ ਜਾਂ ਕੁਛ ਵੱਖਰੀ ਗੱਲ ਕਹਾਂ ਕਿ ਉਹਨਾਂ ਦੀ ਇਹ ਰਹੀ ਕਿ ਜਦੋਂ ਮੁੰਬਈ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਕੱਲ੍ਹ ਆਖਰੀ ਸਾਹ ਲਿਆ, ਅਤੇ ਗੱਲ ਇਹ ਆਈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਹੀ ਗਾਏ ਹੋਏ ਗੀਤ ਜਿਹੜੇ ਨੇ ਉਹ ਸੁਣ ਰਹੇ ਸੀ ਸੁਮਨ ਕਲਿਆਣਪੁਰ ਜੀ।

ਜੀ ਹਾਂ, ਸੁਮਨ ਕਲਿਆਣਪੁਰ ਜੀ ਦਾ ਜਨਮ 28 ਜਨਵਰੀ 1937 ਨੂੰ ਢਾਕਾ ਦੇ ਵਿੱਚ ਹੋਇਆ, ਜੋ ਕਿ ਉਸ ਵੇਲੇ ਬਰਤਾਨਵੀ ਭਾਰਤ ਦਾ ਹਿੱਸਾ ਸੀ। ਬਾਅਦ ਵਿੱਚ ਉਹਨਾਂ ਦਾ ਪਰਿਵਾਰ ਮੁੰਬਈ ਆ ਵਸਿਆ ਅਤੇ ਬਚਪਨ ਤੋਂ ਹੀ ਉਹਨਾਂ ਨੂੰ ਸੰਗੀਤ ਅਤੇ ਚਿੱਤਰਕਲਾ ਦੇ ਨਾਲ ਬਹੁਤ ਪਿਆਰ ਸੀ। ਦਿਲਚਸਪ ਗੱਲ ਹੈ ਕਿ ਉਹ ਸਿਰਫ ਗਾਇਕਾ ਨਹੀਂ ਸਨ, ਉਹ ਪੇਂਟਿੰਗ ਦੀ ਇੱਕ ਚੰਗੀ ਵਿਦਿਆਰਥਣ ਸਨ ਅਤੇ ਪੇਂਟਿੰਗ ਦੇ ਵਿੱਚ ਵੀ ਬਹੁਤ ਸਮਾਂ ਉਹਨਾਂ ਨੇ ਬਿਤਾਇਆ। ਉਹਨਾਂ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਸਿਖਲਾਈ ਲਈ। ਉਹਨਾਂ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਲਾ ਦਾ ਕੋਈ ਇੱਕ ਰੂਪ ਨਹੀਂ ਹੁੰਦਾ, ਐਂਡ ਇਹ ਵੀ ਗੱਲ ਵਾਕਈ ਸੱਚੀ ਹੈ ਕਿ ਅਗਰ ਕੋਈ ਬੰਦਾ ਇੱਕ ਕਲਾ ਦੇ ਵਿੱਚ ਜੁੜਿਆ ਹੋਵੇ ਤਾਂ ਨੈਚੁਰਲੀ ਹੋਰ ਜਿਹੜੀਆਂ ਕਲਾਵਾਂ ਨੇ ਨਾ ਉਹ ਵੀ ਉਹਦੇ ਨਾਲ ਜੁੜ ਹੀ ਜਾਂਦੀਆਂ ਨੇ, ਕਿਉਂਕਿ ਇੱਕ ਆਰਟਿਸਟ ਬੰਦਾ

ਹਰ ਆਰਟ ਨੂੰ ਬਹੁਤ ਪਿਆਰ ਕਰਦਾ, ਇੱਕ ਵੱਖਰੇ ਢੰਗ ਦੇ ਨਾਲ ਵੇਖਦਾ। ਅਤੇ ਇਹੀ ਕਾਰਨ ਸੀ ਕਿ ਸੁਮਨ ਜੀ ਨੂੰ ਇੱਕ ਵੱਖਰਾ ਪਿਆਰਾ, ਇੱਕ ਚੰਗਾ ਆਰਟਿਸਟ ਜਿਹੜਾ ਹੈ ਉਹ ਬਣਾਉਂਦਾ ਸੀ।

ਜੀ ਵਾਕਈ ਜਦੋਂ ਸਫ਼ਰ ਸ਼ੁਰੂ ਹੋਇਆ ਸੁਮਨ ਕਲਿਆਣਪੁਰ ਜੀ ਦਾ, ਉਹ ਵੀ ਬੜਾ ਜ਼ਿਆਦਾ ਨਾ ਖਾਸ ਰਿਹਾ। ਜੀ ਮੈਂ ਦੱਸਦਿਆਂ ਕਿ ਕਦੋਂ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗਾਉਣਾ ਪ੍ਰੋਫੈਸ਼ਨਲੀ ਕਮਰਸ਼ਲੀ ਜਿਹੜਾ ਹੈ ਉਹ ਸ਼ੁਰੂ ਕੀਤਾ। ਸੁਮਨ ਜੀ ਦਾ ਪਹਿਲਾਂ ਜਨਤਕ ਗਾਇਨ ਆਲ ਇੰਡੀਆ ਰੇਡੀਓ ਉੱਤੇ 1952 ਦੇ ਵਿੱਚ ਹੋਇਆ ਸੀ, ਕਿਉਂਕਿ ਉਸ ਵੇਲੇ ਘਰਾਂ ਦੀਆਂ ਕੁੜੀਆਂ ਨੂੰ ਮੰਚ 'ਤੇ ਗਾਉਣ ਦੀ ਬਹੁਤੀ ਕਹਿ ਲਓ ਕਿ ਪਰਮਿਸ਼ਨ ਵੀ ਨਹੀਂ ਸੀ, ਨਾ ਹੀ ਜ਼ਿਆਦਾ ਉਤਸ਼ਾਹਿਤ ਕੀਤਾ ਜਾਂਦਾ ਸੀਗਾ। ਪਰ ਫਿਰ ਵੀ ਇੰਨੇ ਇਸ ਦੇ ਇੱਦਾਂ ਦੇ ਮਾਹੌਲ ਦੇ ਵਿੱਚ ਵੀ ਉਹਨਾਂ ਨੇ ਆਪਣੇ ਸੁਪਨੇ ਨੂੰ ਜਿਉਂਦੇ ਰੱਖਿਆ ਅਤੇ ਬੋਲੀਵੁੱਡ ਦੇ ਵਿੱਚ ਉਹਨਾਂ ਦੀ ਐਂਟਰੀ ਵੀ ਬੜੀ ਦਿਲਚਸਪ ਰਹੀ। ਜੀ ਹਾਂ, ਮਰਾਠੀ ਫਿਲਮਾਂ ਵਿੱਚ ਗਾਉਣ ਤੋਂ ਬਾਅਦ ਉਹਨਾਂ ਨੂੰ ਹਿੰਦੀ ਫਿਲਮ ਮੰਗੂ ਦੇ ਵਿੱਚ ਮੌਕਾ ਮਿਲਿਆ, ਪਰ ਫਿਲਮ ਦਰਵਾਜ਼ਾ ਦੇ ਗੀਤਾਂ ਨੇ ਸੰਗੀਤ ਜਗਤ ਦਾ ਧਿਆਨ ਉਹਨਾਂ ਵੱਲ ਖਿੱਚਿਆ ਅਤੇ ਮਸ਼ਹੂਰ ਗਾਇਕ ਤਲਤ ਮਹਿਮੂਦ ਜੀ ਨੇ ਉਹਨਾਂ ਦੀ ਆਵਾਜ਼ ਸੁਣੀ ਅਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਈ ਹਿੱਟ ਤੋਂ ਹਿੱਟ ਗਾਣੇ ਜਿਹੜੇ ਨੇ ਉਹ ਬਾਲੀਵੁੱਡ ਨੂੰ ਦਿੱਤੇ।

ਜੀ ਹਾਂ, ਇਹ ਆਈਕੋਨਿਕ ਜਿਹੜਾ ਗਾਣਾ ਹੈ ਉਹ ਵੀ ਸੁਮਨ ਕਲਿਆਣਪੁਰ ਜੀ ਦੀ ਹੀ ਆਵਾਜ਼ ਦਾ ਹੈ, ਨਾ ਨਾ ਕਰਤੇ ਪਿਆ ਤੁਮੀ ਸੇ ਕਰ ਬੈਠੇ। ਵੈਸੇ ਉਸ ਵੇਲੇ ਨਾ ਜਦੋਂ ਸੁਮਨ ਜੀ ਪਲੇਬੈਕ ਸਿੰਗਰ ਬਣੇ ਤਾਂ ਬਹੁਤ ਸਾਰੇ ਲੋਕਾਂ ਨੇ ਨਾ ਇੱਕ ਕੰਪੈਰੀਜ਼ਨ ਜਿਹਾ ਕੀਤਾ ਕਿ ਤੁਹਾਡੀ ਆਵਾਜ਼ ਨਾ ਲਤਾ ਮੰਗੇਸ਼ਕਰ ਜੀ ਦੇ ਨਾਲ ਬੜੀ ਜੁੜਦੀ ਪਈ ਹੈ। ਅਤੇ ਉਹਨਾਂ ਨੇ ਕਿਤੇ ਕਿਤੇ ਤਾਂ ਕੰਪਲੀਮੈਂਟ ਵੀ ਲਿਆ ਕਿ ਨਹੀਂ, ਐਡੀ ਵੱਡੀ ਕਲਾਕਾਰਾਂ ਦਾ ਨਾਮ ਅਗਰ ਮੇਰੇ ਨਾਮ ਦੇ ਨਾਲ ਅਗਰ ਜੋੜਿਆ ਜਾ ਰਿਹਾ ਤਾਂ ਠੀਕ ਹੈ, ਪਰ ਕਈ ਕ੍ਰਿਟੀਸਾਈਜ਼ ਵੀ ਕਰਦੇ ਸਨ ਕਿ ਨਹੀਂ ਆਵਾਜ਼ ਤਾਂ ਸੇਮ ਹੀ ਲੱਗਦੀ ਪਈ ਹੈ। ਅਤੇ ਪਰ ਉਹਨਾਂ ਨੇ ਇਸ ਚੀਜ਼ ਨੂੰ ਕਦੀ ਕਮਜ਼ੋਰੀ ਨਹੀਂ ਬਣਨ ਦਿੱਤਾ। ਅਤੇ ਈਵਨ ਉਹਨਾਂ ਨੇ ਕਿਹਾ ਜੀ ਇਵਨ

ਜੀ ਪੁਕਾਰਦੇ ਪੁਕਾਰਦੇ ਗਲੇ 'ਚ ਥੋੜ੍ਹੀ ਜਿਹੀ ਖਰਾਸ਼ ਜਿਹੜੀ ਹੋ ਗਈ ਸੀ, ਸੋਰੀ, ਮਾਫੀ ਚਾਹੁੰਦੇ ਹਾਂ। ਓਕੇ, ਸੋ ਜਿਵੇਂ ਲੋਕਾਂ ਨੇ ਥੋੜ੍ਹਾ ਜਿਹਾ ਕ੍ਰਿਟੀਸਾਈਜ਼ ਕੀਤਾ ਕਿ ਤੁਹਾਡੀ ਆਵਾਜ਼ ਜਿਹੜੀ ਹੈ ਲਤਾ ਮੰਗੇਸ਼ਕਰ ਜੀ ਦੇ ਨਾਲ ਮਿਲਦੀ ਹੈ, ਤਾਂ ਅੱਗੋਂ ਉਹਨਾਂ ਨੇ ਕਿਹਾ ਕਿ ਹਾਂ ਠੀਕ ਹੈ ਨਾ, ਛੋਟੇ ਹੁੰਦੇ ਤੋਂ ਉਹਨਾਂ ਨੂੰ ਸੁਣਦੇ ਆ ਰਹੇ ਹਾਂ, ਕਾਲਜ ਡੇਜ ਤੋਂ ਉਹਨਾਂ ਨੂੰ ਸੁਣਦੇ ਆ ਰਹੇ ਹਾਂ, ਅਤੇ ਨੈਚੁਰਲ ਹੀ ਹੋ ਸਕਦਾ ਹੈ। ਬਟ ਫਿਰ ਵੀ ਹੌਲੀ ਹੌਲੀ ਜਦੋਂ ਹੀ ਉਹਨਾਂ ਨੂੰ ਆਪਣਾ ਕੋਈ ਗੀਤ ਮਿਲਿਆ, ਫਿਲਮ ਮਿਲੀ, ਗਾਣੇ ਮਿਲੇ, ਉਹਨਾਂ ਨੇ ਆਪਣੀ ਇੱਕ ਵੱਖਰੀ ਮਿਠਾਸ, ਵੱਖਰੀ ਅਸੀਂ ਪਛਾਣ ਜਿਹੜੀ ਹੈ ਬਣਾ ਲਈ ਕਿ ਹਾਂ ਹੁਣ ਲੋਕ ਆਪ ਕਹਿ ਦਿੰਦੇ ਨੇ ਕਿ ਨਹੀਂ ਨਹੀਂ ਨਹੀਂ ਇਹ ਆਵਾਜ਼ ਲਤਾ ਜੀ ਦੀ ਨਹੀਂ, ਇਹ ਆਵਾਜ਼ ਸੁਮਨ ਜੀ ਦੀ ਹੈ, ਸੁਮਨ ਕਲਿਆਣਪੁਰ ਜੀ ਦੀ।

ਜੀ ਲੱਗਦਾ ਸੀਗਾ ਕਿ ਜਿਵੇਂ ਨਾ ਕਿਸਮਤ ਹੀ ਪੁਕਾਰ ਰਹੀ ਹੈ, ਪਰ ਇਕੱਲੇ ਸੁਮਨ ਜੀ ਨੂੰ ਨਹੀਂ, ਨਾਲੋਂ ਨਾਲ ਮੁਹੰਮਦ ਰਫੀ ਸਾਹਿਬ ਨੂੰ। ਜੀ ਹਾਂ, 1960 ਤੋਂ 1970 ਦਾ ਦਹਾਕਾ ਇੱਕ ਐਸਾ ਦਹਾਕਾ ਸੀਗਾ ਜਿਹਦੇ ਵਿੱਚ ਸੁਮਨ ਕਲਿਆਣਪੁਰੀ ਨੇ ਅਣਗਿਣਤ ਯਾਦਗਾਰ ਗੀਤ ਦਿੱਤੇ, ਐਂਡ ਸਪੈਸ਼ਲੀ ਮੁਹੰਮਦ ਰਫੀ ਜੀ ਦੇ ਨਾਲ ਉਹਨਾਂ ਦੀ ਖਾਸ ਜੋੜੀ ਬਹੁਤ ਜ਼ਿਆਦਾ ਮਸ਼ਹੂਰ ਹੈ। ਜਿਵੇਂ ਹੁਣੇ ਤੁਸੀਂ ਗਾਣਾ ਇੰਜੋਏ ਕੀਤਾ ਕਿ ਤੁਮਨੇ ਪੁਕਾਰਾ ਔਰ ਹਮ ਚਲੇ ਆਏ, ਅਗਲਾ ਇੱਕ ਹੋਰ ਗੀਤ ਜਿਹੜਾ ਦੋਹਾਂ ਦੀ ਆਵਾਜ਼ ਦੇ ਵਿੱਚ ਤੇ ਬਹੁਤ ਜ਼ਿਆਦਾ ਫੇਮਸ ਹੋਇਆ। ਮੈਂ ਦੱਸ ਦੇਵਾਂ ਕਿ ਇਸ ਜੋੜੀ ਨੇ ਬਾਲੀਵੁੱਡ ਦੇ ਵਿੱਚ 140 ਤੋਂ ਵੱਧ ਡੁਇਟ ਸੌਂਗ ਜਿਹੜੇ ਨੇ ਉਹ

ਜੀ ਦੋਸਤੋ, ਵਾਕਈ ਸਾਰਿਆਂ ਨੂੰ ਖਬਰ ਹੋ ਗਈ ਸੀ ਕਿ ਬਈ ਸੁਮਨ ਜਿਹੜੇ ਨੇ ਉਹ ਐਸੇ ਇੱਕ ਪਲੇਬੈਕ ਸਿੰਗਰ ਨੇ ਹੁਣ, ਜਿਨ੍ਹਾਂ ਨੇ ਤਮਾਮ ਕਿੰਨੇ ਖੂਬਸੂਰਤ ਸੋਲੋ ਡੁਇਟ ਹਿੱਟ ਸੌਂਗਸ ਦਿੱਤੇ, ਕਿ ਫਿਰ ਉਹਨਾਂ ਦੇ ਬਗੈਰ ਫਿਲਮ ਜਿਹੜੀ ਹੈ ਕਾਫੀ ਵਾਰੀ ਅਧੂਰੀ ਅਧੂਰੀ ਜੀ ਲੱਗਣ ਲੱਗ ਪਈ। ਸੋ ਬਟ ਅਫਸੋਸ, ਅਫਸੋਸ ਕਹੀਏ ਜਾਂ ਕੋਈ ਹੋਰ ਵਰਡ ਯੂਜ਼ ਕਰੀਏ, ਕਿਉਂਕਿ ਉਹਨਾਂ ਦੀ ਫੈਮਿਲੀ ਆ ਵੈਸੇ ਵੀ ਇੱਕ ਸੋਹਣੀ ਚੰਗੀ ਉਮਰ ਦੇ ਵਿੱਚ, 89 ਦੇ ਵਿੱਚ, ਐਂਡ ਸੋਹਣੀ ਜ਼ਿੰਦਗੀ ਜੀ ਕੇ, ਸੋਹਣਾ ਕਰੀਅਰ ਆਪਣਾ ਹੰਢਾ ਕੇ ਉਹ ਸਾਨੂੰ ਸਾਰਿਆਂ ਨੂੰ ਗੱਲ ਵਿਦਾ ਆ ਗਏ ਨੇ। ਐਂਡ ਮੈਨੂੰ ਲੱਗਦਾ ਕਿ ਆਪਾਂ ਇੱਕ ਚੰਗੀ ਬਾਏ ਬਾਏ, ਇੱਕ ਚੰਗੀ ਟ੍ਰਿਬਿਊਟ, ਇੱਕ ਚੰਗਾ ਫੇਅਰਵੈਲ ਜਿਹੜਾ ਦੇ ਸਕਦੇ ਹਾਂ, ਜੋ ਕਿ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਉਹਨਾਂ ਨੂੰ ਦੇਣ ਦੀ, ਕਿਉਂਕਿ ਇੰਨੇ ਖੂਬਸੂਰਤ ਗਾਣੇ ਨੇ। ਐਂਡ ਜਿਵੇਂ ਅਸੀਂ, ਮੈਂ ਹਮੇਸ਼ਾ ਜ਼ਿਕਰ ਕਰਦਾ ਕਿ ਜਦੋਂ ਤੱਕ ਰੇਡੀਓ ਰਹੇਗਾ, ਜਦੋਂ ਤੱਕ ਪੁਰਾਣੇ ਗਾਣਿਆਂ ਦਾ ਸਿਲਸਿਲਾ ਰਹੇਗਾ, ਕਿਉਂਕਿ ਮੈਨੂੰ ਲੱਗਦਾ ਸ਼ਾਇਦ ਜ਼ਿਆਦਾ ਰਹੇਗਾ, ਜਿਹੜੇ ਅੱਜ ਕੱਲ੍ਹ ਦੇ ਗਾਣੇ ਆ ਉਹ ਸ਼ਾਇਦ ਸਾਲ ਬਾਅਦ ਵੀ ਤੁਸੀਂ ਸੁਣਨ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਸ਼ਾਇਦ ਉਹ ਮਜ਼ਾ, ਉਹ ਫੀਲ ਬਿਲਕੁਲ ਨਹੀਂ ਆਏਗਾ। ਤਾਂ ਜੋ ਪੁਰਾਣੇ ਗੀਤ ਨੇ ਉਹਨਾਂ ਨੂੰ ਤੁਸੀਂ ਪੂਰੀ ਜ਼ਿੰਦਗੀ ਵੀ ਸੁਣਦੇ ਰਹੋ ਤਾਂ ਤੁਹਾਨੂੰ ਲੱਗੇਗਾ ਕਿ ਵਾਹ, ਕਿਆ ਬਾਤ ਹੈ, ਵਾਹ। ਚਲੋ ਜੀ, ਅੱਜ ਅਸੀਂ ਇੱਕ ਦੋ ਸੈਲੀਬ੍ਰਿਟੀਜ਼ ਨੂੰ ਇੱਕ ਕਾਇੰਡ ਆਫ ਟ੍ਰਿਬਿਊਟ ਕੀਤਾ ਜਾਂ ਚੇਤੇ ਕੀਤਾ। ਇੱਕ ਨਰਗਿਸ ਸੀ ਜਿਹਨਾਂ ਦੀ ਅੱਜ ਬਰਥ ਐਨੀਵਰਸਰੀ ਹੈ, ਐਂਡ ਇੱਕ ਸੁਮਨ ਜੀ ਜੋ ਕਿ ਸਾਨੂੰ ਕੱਲ੍ਹ ਹੀ ਸਾਨੂੰ ਵਿਛੋੜਾ ਜਿਹੜਾ ਹੈ ਦੇ ਕੇ ਗਏ ਨੇ। ਸੋ ਠੀਕ ਹੈ ਜੀ, ਹੁਣ ਅਸੀਂ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਸੁਮਨ ਕਲਿਆਣਪੁਰ ਜੀ ਦੀ ਆਵਾਜ਼ ਦੇ ਵਿੱਚ।

ਨਮਸਕਾਰ ਦੋਸਤੋ, ਸ਼ਾਮ ਦੇ 8 ਵੱਜ ਚੁੱਕੇ ਨੇ ਅਤੇ ਐਫ ਐਮ ਰੇਨਬੋ 'ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਨੇ ਨਵੀਂ ਦਿੱਲੀ ਵਿੱਚ ਦੁਵੱਲੀ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ ਨੀਟ ਯੂ ਜੀ 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈੱਨ ਅਤੇ ਪੇਪਰ ਫੋਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਭੰਡਾਰ ਉਪਲਬਧ ਹੈ। ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਕਾਰੋਬਾਰਾਂ ਵੱਲੋਂ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਦੇ ਵਪਾਰਕ ਐਲ ਪੀ ਜੀ ਸਿਲੰਡਰ ਦੀ ਕੀਮਤ 'ਚ ਦੇਸ਼ ਭਰ ਵਿੱਚ ਵਾਧਾ। ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਅੱਜ ਮੁੰਬਈ ਵਿੱਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮਈ ਮਹੀਨੇ 'ਚ ਵਸਤੂ ਅਤੇ ਸੇਵਾ ਟੈਕਸ ਯਾਨੀ ਜੀ ਐਸ ਟੀ ਦਾ ਕੁੱਲ ਸੰਗ੍ਰਹਿ 3.2% ਵੱਧ ਕੇ 1,94,000 ਕਰੋੜ ਰੁਪਏ ਤੋਂ ਵੱਧ ਹੋ ਗਿਆ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦਿਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਨੇ ਸੇਵਾ ਨੇਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਵਿਧਾਨ ਸਭਾ, ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਹੁਣ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ ਉੱਤੇ ਉਠਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰੀਟੈਂਡੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ। ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕਮਾਂਡ ਸੰਭਾਲਣਗੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਜੀ ਦੋਸਤੋ, ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਮਸਾਲਾ ਮਿਕਸ ਦੇ ਵਿੱਚ। ਐਂਡ ਮੈਂ ਸਭ ਤੋਂ ਪਹਿਲਾਂ ਗੱਲ ਹੀ ਉਹ ਕਰਾਂਗਾ ਜਿਹਦੀਆਂ ਗੱਲਾਂ ਅੱਜ ਸਾਰੀਆਂ ਕੰਟਰੀਜ਼ ਕਰ ਰਹੀਆਂ ਨੇ। ਜੀ ਹਾਂ, ਇਕੱਲਾ ਇੰਡੀਆ ਨਹੀਂ ਕਰ ਰਿਹਾ, ਸਾਰੀ ਕੰਟਰੀਜ਼ ਕਰ ਰਹੀਆਂ ਨੇ। ਕਿਉਂਕਿ ਕੱਲ੍ਹ ਜਿਹੜਾ ਮੈਚ ਸੀਗਾ, ਨੋ ਡਾਊਟ ਮੈਚ ਤਾਂ ਸੀਗਾ ਕੱਲ੍ਹ, GT ਯਾਨੀ ਕਿ ਗੁਜਰਾਤ ਟਾਈਟਨਸ ਐਂਡ RCB ਰੋਇਲ ਚੈਲੇਂਜਰ ਬੈਂਗਲੁਰੂ ਦੇ ਵਿਚਕਾਰ। ਰਾਜਸਥਾਨ ਜਿਹੜੀ ਹੈ 3 ਦਿਨ ਪਹਿਲਾਂ ਬਾਹਰ ਹੋ ਜਾਂਦੀ ਹੈ, ਬਟ ਫਿਰ ਵੀ ਲੜਾਈ ਦੋ ਜਣਿਆਂ ਦੀ ਅਤੇ ਜ਼ਿਕਰ ਹੋ ਰਿਹਾ ਵੈਭਵ ਸੂਰਿਆਵੰਸ਼ੀ ਦਾ। ਕਾਰਨ ਹੈ ਕਿਉਂਕਿ ਇੱਕ ਮਾਤਰ 15-16 ਸਾਲ ਦਾ ਮੁੰਡਾ ਜਿਹਨੇ ਇੰਨੇ ਵੱਡੇ ਧੁਰੰਧਰ, ਪੂਰੀ ਦੁਨੀਆ ਦੇ ਧੁਰੰਧਰ, ਕਿਉਂਕਿ ਜਿਹਦੇ ਵਿੱਚ ਤੁਹਾਡੇ ਕੋਲ ਜੀ ਵਿਰਾਟ ਕੋਹਲੀ ਵੀ ਹੈ, ਫਿਰ ਸ਼ੁਭਮਨ ਗਿੱਲ ਵੀ ਹੈ, ਫਿਰ ਬਟਲਰ ਵੀ ਹੈ, ਐਂਡ ਜੋਫਰਾ ਆਰਚਰ, ਫਿਰ ਹੋਲਡਰ, ਫਿਰ ਬਹੁਤ ਵੱਡੇ ਵੱਡੇ ਨਾਮ, ਨਿਊਜ਼ੀਲੈਂਡ, ਆਸਟ੍ਰੇਲੀਆ,

ਈਵਨ ਬਾਂਗਲਾਦੇਸ਼ ਐਂਡ ਇੰਗਲੈਂਡ, ਵੈਸਟ ਇੰਡੀਜ਼, ਜ਼ਿੰਬਾਬਵੇ, ਕਿੱਡੇ ਵੱਡੇ ਵੱਡੇ ਪਲੇਅਰ, ਐਂਡ ਇਹਨਾਂ ਸਾਰੇ ਪਲੇਅਰਸ ਦੇ ਵਿੱਚ ਛਾਇਆ ਕੌਣ? ਰਾਜਸਥਾਨ ਰੋਇਲਸ ਦੇ ਵਿੱਚ ਖੇਡ ਰਿਹਾ 16 ਸਾਲ ਦਾ ਲੜਕਾ, ਜਿਹਨੇ ਸਭ ਤੋਂ ਜ਼ਿਆਦਾ ਸਕੋਰ ਕੀਤੇ, ਜੀ ਹਾਂ, 776 ਰਨ ਜਿਹੜੇ ਨੇ ਸਕੋਰ ਕੀਤੇ ਨੇ, ਐਂਡ ਕੱਲ੍ਹ ਵੀ ਉਹਨੂੰ ਗਰਾਊਂਡ ਦੇ ਵਿੱਚ ਦੇਖਿਆ ਗਿਆ। ਕਾਰਨ ਕੀ ਸੀਗਾ ਕਿ ਇੱਕ ਪੂਰੀ ਜਦੋਂ IPL ਦਾ ਟੂਰਨਾਮੈਂਟ ਖਤਮ ਹੋਣਾ ਸੀਗਾ ਅਤੇ ਇਨਾਮ ਦੇਣਾ ਸੀਗਾ, ਟਰੋਫੀ ਦਿੱਤੀ ਜਾਣੀ ਸੀਗੀ ਕਿ ਹਾਂ ਬਈ ਕਿਹੜਾ ਕਿਹੜਾ ਨੇ ਸਭ ਤੋਂ ਸੋਹਣਾ ਜਿਹੜਾ ਖੇਡਿਆ, ਅਤੇ ਵੈਭਵ ਸੁਰਵੰਸ਼ੀ ਨੂੰ ਬੁਲਾਇਆ ਗਿਆ 776 ਸਕੋਰ। ਜਦੋਂ ਵੈਭਵ ਨੂੰ ਪੁੱਛਿਆ ਗਿਆ ਕਿ ਤੂੰ ਪਲੈਨ ਵਗੈਰਾ ਕੀਤਾ ਸੀਗਾ ਕਿ ਕੀ ਕੁਝ ਇੰਨੇ ਸਕੋਰ ਹੋਣਗੇ, ਤਾਂ ਉਹਨੇ ਕਿਹਾ ਕਿ ਹਾਂ, ਮੈਂ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਚਿੱਟ ਲਿਖ ਕੇ ਆਪਣੀ ਪੋਕਿਟ 'ਚ ਪਾ ਲਈ ਸੀ ਕਿ ਹਾਂ ਮੈਂ ਕੁਛ ਕਰਨਾ। ਐਂਡ ਤੁਸੀਂ ਮੇਰੀ ਗੱਲ ਤੋਂ ਥੋੜ੍ਹਾ ਜਿਹਾ ਅਗਰ ਰਿਲੇਟੇਬਲ ਹੋਣ ਦੀ ਕੋਸ਼ਿਸ਼ ਕਰੋ ਤਾਂ ਸਿਮੀਲਰਲੀ ਉਹਨੇ ਵੀ ਕੀਤਾ ਸੀਗਾ, ਅਭਿਸ਼ੇਕ ਸ਼ਰਮਾ ਨੇ, ਸਿਮੀਲਰਲੀ ਇੱਕ ਹੋਰ ਕਲਾਕਾਰ ਨੇ, ਉਹਨਾਂ ਨੇ ਵੀ ਕੀਤਾ ਸੀਗਾ। ਸੋ ਕਹਿਣ ਦਾ ਭਾਅ ਇਹ ਅੱਜ ਕੱਲ੍ਹ ਜੋ ਪੂਰੀ ਦੁਨੀਆ ਵਿੱਚ ਚੱਲ ਰਿਹਾ, ਇਹਨੂੰ ਆਪਾਂ ਇੱਕ ਵਰਡ ਦਿੰਦੇ ਹਾਂ ਜਿਹਦਾ ਨਾਮ ਹੈ ਜੀ ਮੈਨੀਫੈਸਟੇਸ਼ਨ। ਯਾਨੀ ਕਿ ਤੁਸੀਂ ਅਗਰ ਚੰਗਾ ਬੋਲਦੇ ਹੋ, ਚੰਗਾ ਸੁਣਦੇ ਹੋ, ਚੰਗਾ ਲਿਖਦੇ ਹੋ, ਚੰਗਾ ਆਪਣੇ ਆਪ ਲਈ ਇੱਕ ਨਾ ਯੂਨੀਵਰਸ ਨੂੰ ਮੈਸੇਜ ਭੇਜੋ ਕਿ ਹਾਂ ਮੈਂ ਚਾਹੁੰਦਾ ਕਿ ਮੈਂ ਜੀ 2026 ਦੇ ਐਂਡ ਤੱਕ ਨਾ ਮੈਂ ਹਰ ਚੀਜ਼ ਤੋਂ ਮੁਕਤ ਹੋ ਜਾਵਾਂ, ਜੋ ਵੀ ਕਲੇਸ਼, ਜੋ ਵੀ ਸਮੱਸਿਆਵਾਂ ਚੱਲ ਰਹੀਆਂ ਨੇ ਉਹ ਮੁਕਤ ਹੋ ਜਾਵੇ, ਐਂਡ ਯਕੀਨਨ ਉਹ ਪਰਮਾਤਮਾ ਸੁਣਦਾ, ਐਂਡ ਉਹ ਚੀਜ਼ਾਂ ਹੱਲ ਹੋ ਜਾਂਦੀਆਂ ਨੇ। ਇਹ ਸਾਇੰਟਿਫਿਕ ਵੀ ਲੋਕ ਅੱਜ ਕੱਲ੍ਹ ਮੰਨ ਰਹੇ ਨੇ, ਐਂਡ ਕ੍ਰਿਕਟ ਵਿੱਚ ਜਾਂ ਆਲੇ ਦੁਆਲੇ ਸਾਡੇ ਇੰਡੀਆ ਵਿੱਚ ਤਾਂ ਬਹੁਤ ਸਾਰੇ ਲੋਕ ਮੰਨ ਵੀ ਰਹੇ ਨੇ, ਐਂਡ ਉਹ ਪ੍ਰੂਵਨ ਵੀ ਹੈ। ਸੋ ਖਬਰ ਕੀ ਹੈ, ਕਿਉਂਕਿ ਪ੍ਰੋਗਰਾਮ ਜਿਹੜਾ ਹੈ ਉਹ ਇਸ ਗੱਲ ਬਾਰੇ ਹੈ ਕਿ ਹੋਇਆ ਕੀ ਹੈ। ਸੋ ਸਭ ਤੋਂ ਜ਼ਿਆਦਾ ਚੌਕੇ ਜਿਹੜੇ ਨੇ ਮਾਰੇ ਨੇ ਉਹ ਵੈਭਵ ਸੂਰਿਆਵੰਸ਼ੀ ਨੇ, ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ ਅਗਰ ਕਿਸੇ ਦਾ ਰਿਹਾ ਵਾ ਤਾਂ ਵੈਭਵ ਸੂਰਿਆਵੰਸ਼ੀ ਦਾ, ਸਭ ਤੋਂ ਜ਼ਿਆਦਾ ਸਕੋਰ ਮਾਰ ਕੇ ਔਰੰਜ ਕੈਪ ਜੇ ਕਿਸੇ ਨੇ ਹੋਲਡ ਕੀਤੀ ਹੈ ਤਾਂ ਉਹ ਵੀ ਵੈਭਵ ਸੂਰਿਆਵੰਸ਼ੀ ਨੇ। ਸੋ ਕੱਲ੍ਹ ਉਹਨਾਂ ਨੂੰ ਬੁਲਾ ਕੇ 4-5 ਟਰੋਫੀਜ਼ ਜਿਹੜੀਆਂ ਨੇ ਦਿੱਤੀਆਂ ਗਈਆਂ ਉਹ ਦਿੱਤੀਆਂ ਗਈਆਂ ਵੈਭਵ ਸੂਰਿਆਵੰਸ਼ੀ ਨੂੰ, ਐਂਡ ਬਹੁਤ ਸਾਰਾ ਨਾ ਮੈਂ ਕਹਾਂਗਾ ਕਿ ਲੋਕਾਂ 'ਤੇ ਹੁਣ ਪ੍ਰੈਸ਼ਰ ਜਿਹਾ ਆ ਗਿਆ ਕਿ ਬਈ ਕੰਪਟੀਸ਼ਨ ਜਿਹੜਾ ਬਹੁਤ ਸਟਰੋਂਗ ਹੋ ਚੁੱਕਿਆ, ਐਂਡ ਤੁਹਾਨੂੰ ਉਸ ਕੰਪਟੀਸ਼ਨ ਦੇ ਵਿੱਚ ਅਗਰ ਤੁਸੀਂ ਉਤਰਨਾ ਤਾਂ ਚੰਗੀ ਤਰ੍ਹਾਂ ਉਤਰਨਾ ਪਏਗਾ। ਕੱਚੀ ਤਿਆਰੀ ਕਰਕੇ ਨਹੀਂ ਉਤਰ ਸਕਦੇ, ਕਿਉਂਕਿ ਕੱਚੀਆਂ ਉਮਰਾਂ ਦੇ ਮੁੰਡੇ ਪੱਕੀਆਂ ਉਮਰਾਂ ਵਾਲੇ ਲੋਕਾਂ ਤੋਂ ਸਵਾਲ ਪੁੱਛ ਰਹੇ ਨੇ।

ਜੀ ਦੋਸਤੋ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮਸਾਲਾ ਮਿਕਸ, ਐਂਡ ਹੁਣ ਅਸੀਂ ਇੱਕ ਐਸੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਹਦੇ ਕਰਕੇ ਵੈਸੇ ਇਹ ਜ਼ਿਆਦਾ ਤਾਂ ਉਹ ਬੱਚੇ ਖੁਸ਼ ਹੋਣਗੇ ਜਿਨ੍ਹਾਂ ਦਾ ਰਿਜ਼ਲਟ ਆਇਆ। ਜੀ ਹਾਂ ਦੋਸਤੋ, JEE ਯਾਨੀ ਕਿ ਇੰਜੀਨੀਅਰਿੰਗ ਕਰਨ ਵਾਲੇ ਬੱਚਿਆਂ ਦਾ ਰਿਜ਼ਲਟ ਜਿਹੜਾ ਹੈ ਉਹ ਆ ਚੁੱਕਿਆ, ਐਂਡ ਬਹੁਤ ਸਾਰੇ ਬੱਚਿਆਂ ਨੇ ਟੋਪ ਕੀਤਾ ਹੈ। ਜਨਾਬ ਮੈਂ ਕਹਿੰਦਾ ਕਿ ਮੈਂ ਹੈਰਾਨ ਹੋ ਜਾਂਦਾ ਕਿ ਬੱਚੇ ਜਦੋਂ ਗੱਲ ਕਰਦੇ ਨੇ ਸਾਡੇ ਜੀ 99.99% ਆਏ ਨੇ, ਇਹ ਆਏ ਨੇ, ਵੋ ਆਏ ਨੇ, ਯਾਨੀ ਕਿੰਨੀ ਮਿਹਨਤ ਕਰਦੇ ਨੇ। ਐਂਡ ਲਾਸਟ ਟਾਈਮ ਮੈਨੂੰ ਯਾਦ ਆ ਕਿ JEE ਦੇ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਏ ਸੀ ਅਤੇ ਉਹਨਾਂ ਕੋਲ ਪੁੱਛਿਆ ਗਿਆ ਕਿ ਤੁਸੀਂ ਮਿਹਨਤ ਕਿੱਦਾਂ ਕੀਤੀ ਹੈ, ਐਂਡ ਉਹਨਾਂ ਦੇ ਹੱਥ ਵਿੱਚ ਨਾ ਕੀਪੈਡ ਵਾਲੇ ਫੋਨ ਸੀ। ਐਂਡ ਇੱਕ ਗੱਲ ਤਾਂ ਬਿਲਕੁਲ ਸੱਚ ਹੀ ਹੈ ਕਿ ਜੇਕਰ ਤੁਸੀਂ ਸੱਚੀ ਮੁੱਚੀ ਕੁਝ ਹਾਸਲ ਕਰਨਾ ਹੈ ਤਾਂ ਜਨਾਬ ਸੈਕਰੀਫਾਈਸ ਵੀ ਕਰਨਾ ਪਵੇਗਾ। ਤੁਸੀਂ ਕਹੋਗੇ ਮੈਨੂੰ ਸਾਰੀ ਜਿਹੜੀ ਮੇਰੀ ਲਗਜ਼ਰੀ ਲਾਈਫ ਹੈ, ਆਰਾਮ ਨਾਲ ਉੱਠਾਂ, ਆਰਾਮ ਨਾਲ ਸੋਵਾਂ, ਇੰਸਟਾਗ੍ਰਾਮ ਵੀ ਚਲਾਵਾਂ, ਖਾਵਾਂ ਪੀਵਾਂ, ਔਡਰ ਕਰਾਂ, ਐਂਡ ਮੈਂ ਪਾਸ ਵੀ ਹੋ ਜਾਵਾਂ, ਐਂ ਨਹੀਂ ਹੁੰਦਾ। ਸੋ JEE ਐਡਵਾਂਸ ਰਿਜ਼ਲਟ ਜਿਹੜਾ ਰਵੀਵਾਰ ਕੱਲ੍ਹ ਦੇਰ ਰਾਤ ਨੂੰ ਜਾਰੀ ਹੋਇਆ, ਇਹਦੇ ਵਿੱਚ ਬਿਹਾਰ ਦੇ ਜਿਹੜੇ ਸ਼ੁਭਮ ਨੇ ਉਹਨਾਂ ਨੇ ਆਲ ਓਵਰ ਇੰਡੀਆ ਦੇ ਵਿੱਚ ਟੋਪ ਕੀਤਾ। ਦੂਜੇ ਨੰਬਰ 'ਤੇ ਨੇ ਦਿੱਲੀ ਦੇ ਕਬੀਰ ਛਿੱਲਰ ਅਤੇ ਤੀਸਰੇ ਨੰਬਰ 'ਤੇ ਨੇ ਰਾਜਸਥਾਨ ਦੇ ਝੁੰਝਨੂ, ਯਾਨੀ ਕਿ ਤਿੰਨ ਅਲੱਗ ਅਲੱਗ ਸਟੇਟ ਦੇ ਟੋਪਰ ਜਿਹੜੇ ਨੇ ਦੇਸ਼ ਨੂੰ ਮਿਲੇ ਨੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਟੋਪਰ ਜਿਹੜੇ ਨੇ ਉਹ ਨੇ। ਐਂਡ ਸਭ ਤੋਂ ਹੈਰਾਨ ਕਰਨ ਵਾਲੀ ਗੱਲ, ਤੁਸੀਂ ਕਹੋਗੇ ਕਿ ਯਾਰ ਇੱਦਾਂ ਕਿੱਦਾਂ, ਹੈਰਾਨ ਕਰਨ ਵਾਲੀ ਗੱਲ ਇੱਦਾਂ ਕਿ ਜਿਹੜੇ JEE ਜਿਹਨਾਂ ਨੇ ਟੋਪ ਕੀਤਾ ਨਾ ਉਹਦੇ ਨੰਬਰ ਆਏ ਨੇ 330, ਅਤੇ ਜਿਹਨਾਂ ਨੇ ਸੈਕਿੰਡ ਪੋਜੀਸ਼ਨ ਆਈ ਹੈ ਉਹਨਾਂ ਦੇ ਨੰਬਰ ਆਏ ਨੇ 329। ਯਾਨੀ ਕਿ ਜਸਟ ਇੱਕ ਨੰਬਰ ਦੇ ਨਾਲ ਨੋ ਡਾਊਟ ਕਬੀਰ ਸੈਕਿੰਡ ਆਏ ਨੇ, ਐਂਡ ਬੜੇ ਖੁਸ਼ ਵੀ ਹੋਣਗੇ ਕਬੀਰ ਛਿੱਲਰ। ਪਰ ਉਹ ਪੂਰੀ ਜ਼ਿੰਦਗੀ ਸੋਚਦੇ ਰਹਿਣਗੇ ਯਾਰ ਅਗਰ ਇੱਕ ਨੰਬਰ ਵੀ ਇਸ ਨਾਲ ਜੁੜ ਜਾਂਦਾ ਤਾਂ ਸ਼ਾਇਦ ਤਾਂ ਉਮਰ ਉਹਨਾਂ ਨੂੰ ਇਸ ਗੱਲ ਦੀ ਥੋੜ੍ਹਾ ਉਹ ਰਹਿਣਾ ਸੀਗਾ, ਪ੍ਰਾਊਡ ਰਹਿਣਾ ਸੀਗਾ ਕਿ ਮੈਂ ਫਸਟ ਆਇਆ ਸੀਗਾ JEE ਦੇ ਵਿੱਚ। ਜਿਹੜੇ ਤੀਸਰੇ ਨੰਬਰ 'ਤੇ ਨੇ ਉਹ ਥੋੜ੍ਹਾ ਜਿਹਾ ਚੰਗਾ ਗੈਪ ਉਹਨਾਂ ਦਾ ਆ ਗਿਆ, 319। ਚੌਥੇ ਨੰਬਰ 'ਤੇ ਮੈਂ ਹੀ ਆਇਆ, ਉਹ ਵਾਹ, ਮੋਹਿਤ ਜਿਹੜੇ ਨੇ ਉਹ ਫੋਰਥ ਆਏ ਨੇ। ਸੋ ਮੈਨੂੰ ਪਤਾ ਹੀ ਨਹੀਂ ਮੈਂ ਪੇਪਰ ਵੀ ਕਦੋਂ ਦਿੱਤਾ, ਨੰਬਰ ਆਏ ਨੇ 319। ਵਾਓ, ਵੈਲ ਡਨ ਮੋਹਿਤ, ਵੈਲ ਡਨ, ਤੁਸੀਂ ਮੈਨੂੰ ਵਧਾਈਆਂ ਦੇ ਸਕਦੇ ਹੋ। ਅਤੇ ਇਸ ਤੋਂ ਇਲਾਵਾ ਫਿਰ ਯਾਰ ਸਾਰੇ ਮੁੰਡੇ ਹੀ ਨੇ, ਰੁਕੋ, ਸ਼ੁਭਮ, ਕਬੀਰ, ਜਤਿਨ, ਮੋਹਿਤ, ਕੁਚੀ, ਬੀ, ਜੈ, ਕ੍ਰਿਸ਼ਨ, ਸ਼੍ਰੀਨਿਵਾਸ, ਅਰਨਵ, ਗੌਤਮ, ਕਨਿਸ਼ਕ ਜੈਨ, ਕਨਿਸ਼ਕ ਜੈਨ ਸ਼ਾਇਦ ਕੁੜੀ ਹੋ ਸਕਦੀ ਹੈ, ਪਰ ਨੋਟ ਸ਼ਿਓਰ, ਬਟ ਯੈਸ ਬਈ, ਲੋਕ ਅੱਜ ਕੱਲ੍ਹ ਨਾ ਬੜੀਆਂ ਸਟੋਰੀਜ਼ ਲਗਾਉਂਦੇ ਨੇ, ਕੁੜੀਆਂ ਨੇ ਮਾਰੀ ਬਾਜੀ, ਕੁੜੀਆਂ ਨੇ ਕੀਤਾ ਜੋ, ਬਟ ਜਨਾਬ ਹੀ ਦੇਖੋ ਮਾਰੇ ਛੋਰਾ ਵਿੱਚ ਛੋਰਿਓ ਸੇ ਕੰਮ ਥੋੜ੍ਹੀ ਹੈ। ਸੋ ਮੈਨੂੰ ਲੱਗਦਾ ਕਿ ਹੁਣ ਪਾਰਟੀ ਜਿਹੜੀ ਹੈ ਹੋਣੀ ਚਾਹੀਦੀ ਹੈ, ਅਤੇ ਪਰ ਇਹਨਾਂ ਨੇ ਕਿਹੋ ਜਿਹੀ ਪਾਰਟੀ ਕਰਨੀ ਜਿਹੜੇ ਕੀਪੈਡ ਫੋਨ 'ਤੇ ਆਪਣੀ ਜ਼ਿੰਦਗੀ ਜੀ ਰਹੇ ਸੀਗੇ। ਬਟ ਆਈ ਹੋਪ ਕਿ ਹੁਣ ਜਦੋਂ ਇੰਜੀਨੀਅਰ ਬਣ ਗਏ ਤਾਂ ਬਹੁਤ ਵੱਡੇ ਵੱਡੇ ਮਹਿੰਗੇ ਮਹਿੰਗੇ ਗੈਜਟਸ ਵੀ ਰੱਖਣਗੇ ਅਤੇ ਫਿਰ ਲਗਜ਼ਰੀ ਲਾਈਫ ਵੀ ਜੀਣਗੇ। ਬਟ ਯੈਸ, ਕੰਗਰੈਚੁਲੇਸ਼ਨ ਟੂ ਈਚ ਵਨ ਜਿਹੜੇ ਦੇ ਸਹੀ ਸਕੋਰ ਆਏ ਨੇ, ਐਂਡ ਆਈ ਵਿਸ਼ ਕਿ ਉਹਨਾਂ ਨੂੰ ਸਹੀ ਕਾਲਜਸ ਦੇ ਵਿੱਚ ਐਡਮਿਸ਼ਨ ਮਿਲੇ ਐਂਡ ਇੰਜੋਏ ਕਰਨ।

ਜੀ ਦੋਸਤੋ, ਪ੍ਰੋਗਰਾਮ ਤੁਸੀਂ ਚੱਲ ਰਿਹਾ ਜੀ ਮਸਾਲਾ ਮਿਕਸ। ਐਂਡ ਹੁਣ ਨਾ ਆਪਾਂ ਚਲੋ ਦੋ ਕੁ ਗੱਲਾਂ ਤਾਂ ਕਰ ਲਈਆਂ, ਇੱਕ ਤਾਂ ਕ੍ਰਿਕਟ ਦੀ ਸੈਲੀਬ੍ਰੇਸ਼ਨ ਕਰ ਲਈ, ਉਸ ਤੋਂ ਬਾਅਦ JEE ਦੀ ਸੈਲੀਬ੍ਰੇਸ਼ਨ ਕਰ ਲਈ। ਅਤੇ ਬਈ ਦੋ ਚੀਜ਼ਾਂ ਤਾਂ ਚੱਲਦੀਆਂ ਨੇ ਹਰ ਜਗ੍ਹਾ, ਇੱਕ ਤਾਂ ਬਈ ਸੈਲੀਬ੍ਰੇਸ਼ਨ, ਇੱਕ ਸੈਡਨੈਸ, ਯਾਨੀ ਕਿ ਕੋਈ ਦੁਖਾਂਤ ਮੈਸੇਜ ਹੈ ਅਤੇ ਅਸੀਂ ਖੋਲ੍ਹ ਲੈਂਦੇ ਹਾਂ। ਐਂਡ ਜਦੋਂ ਮੈਸੇਜ ਖੋਲ੍ਹ ਲੈਂਦੇ ਹਾਂ, ਕੋਈ ਲਿੰਕ ਆਇਆ, ਹੋ ਸਕਦਾ ਕੋਈ ਵਿਆਹ ਦਾ ਕਾਰਡ ਆਇਆ ਹੋਵੇ, ਹੈ ਨਾ, ਖੁਸ਼ੀ ਦਾ ਮੌਕਾ, ਹੋ ਸਕਦਾ ਕਿਸੇ ਦਾ ਕੋਈ ਕੋਈ ਵੈਸੇ ਕੋਈ ਸ਼ੋਕ ਸੰਦੇਸ਼ ਆਇਆ ਹੋਵੇ। ਸੋ ਅੱਜ ਕੱਲ੍ਹ ਨਾ ਇਹੀ ਚੀਜ਼ਾਂ ਨੂੰ ਕਹਿ ਲਓ ਕਿ ਟਾਰਗੇਟ ਕੀਤਾ ਹੋਇਆ ਸਾਡੇ ਜਿਹੜੇ ਫਰੋਡ ਕਰਨ ਵਾਲੇ ਲੋਕ ਨੇ, ਠੱਗੀ ਕਰਨ ਵਾਲੇ ਲੋਕ ਨੇ, ਡਿਜੀਟਲ ਫਰੋਡ ਕਰਨ ਵਾਲੇ ਲੋਕ ਨੇ, ਉਹਨਾਂ ਨੇ ਨਾ ਇੱਕ ਐਸੇ ਲਿੰਕ ਬਣਾ ਲਏ ਹੋਏ ਨੇ ਜੋ ਕਿ ਤੁਹਾਡੇ ਵਟਸਐਪ 'ਤੇ ਤੁਹਾਡੇ ਪਹੁੰਚ ਜਾਣਗੇ ਅਤੇ ਤੁਹਾਨੂੰ ਬਾਹਰੋਂ ਮੈਸੇਜ ਇੱਦਾਂ ਲੱਗੇਗਾ ਕਿ ਬਈ ਸ਼ਾਇਦ ਨਾ ਅੰਦਰ ਕੋਈ ਵਿਆਹ ਵਾਲਾ ਕਾਰਡ ਹੈ, ਕਿਸੇ ਦੋਸਤ ਦਾ ਵਿਆਹ ਆ ਗਿਆ, ਜਾਂ ਫਿਰ ਕਿਸੇ ਦਾ ਇੱਦਾਂ ਮੈਸੇਜ ਲੱਗੇਗਾ ਕਿ ਸ਼ਾਇਦ ਨਾ ਕੋਈ ਸ਼ੋਕ ਸੰਦੇਸ਼, ਕਿਸੇ ਦੀ ਕੋਈ ਕਿਰਿਆ ਹੈ, ਕਿਸੇ ਦੇ ਕੋਈ ਦੁਖਦ ਮੈਸੇਜ ਹੈ। ਅਤੇ ਬੰਦਾ ਨੋਰਮਲੀ ਇਹਨਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੇਗਾ ਅਤੇ ਖੋਲ੍ਹਦੇ ਸਾਰ ਹੀ ਤੁਹਾਡਾ ਫੋਨ ਜਾਂ ਹੈਕ ਹੋ ਜਾਏਗਾ, ਜਾਂ ਫਿਰ ਕਹਿ ਲਓ ਕਿ ਫੋਨ ਜਿਹੜਾ ਹੈ ਉਹਦਾ ਐਕਸੈਸ ਕਿਸੇ ਹੋਰ ਤੱਕ ਪਹੁੰਚ ਜਾਏਗਾ। ਸੋ ਐਸੀਆਂ ਫਾਈਲਾਂ ਜਦੋਂ ਤੁਹਾਡੇ ਵਟਸਐਪ 'ਤੇ ਆਉਣ, ਜਨਾਬ ਤੁਸੀਂ ਨੰਬਰ ਨਹੀਂ ਜਾਣਦੇ, ਪਲੀਜ਼ ਉਸਨੂੰ ਨਾ ਖੋਲ੍ਹਿਆ ਜਾਵੇ, ਕਿਉਂਕਿ ਇਹੋ ਜਿਹੀਆਂ ਐਪਲੀਕੇਸ਼ਨ ਤੁਹਾਡੇ ਫੋਨ ਨੂੰ ਚੰਗੀ ਤਰ੍ਹਾਂ ਹੈਕ ਕਰ ਸਕਦੀਆਂ ਨੇ, ਜਿਸ ਤੋਂ ਬਾਅਦ ਤੁਹਾਡਾ ਜਿਹੜਾ OTP ਹੈ ਉਹ ਲੈ ਕੇ ਤੁਹਾਡੇ ਬੈਂਕ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਕੁਝ ਇੱਦਾਂ ਦਾ ਹੀ ਮਸਲਾ ਹੋਇਆ ਜਲੰਧਰ ਦੇ ਵਿੱਚ, ਜਿੱਥੇ 15.50 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਹੋਈ ਹੈ। ਪਹਿਲੇ ਕੇਸ ਦੇ ਵਿੱਚ ਸ਼ਾਦੀ ਦਾ ਕਾਰਡ ਜਿਹੜਾ ਹੈ ਭੇਜਿਆ ਗਿਆ ਅਤੇ 8 ਲੱਖ ਦੀ ਜਿਹੜੀ ਇਹ ਠੱਗੀ ਹੈ ਹੋਈ ਹੈ। ਦੂਜੇ ਦੇ ਵਿੱਚ ਸ਼ੋਕ ਸੰਦੇਸ਼ ਜਿਹੜਾ ਮੈਸੇਜ ਹੈ ਉਹ ਆਦਮਪੁਰ ਦੇ ਇੱਕ ਵਿਅਕਤੀ ਨੂੰ ਭੇਜਿਆ ਗਿਆ ਅਤੇ 7.5 ਲੱਖ ਰੁਪਏ ਦੀ ਜਿਹੜੀ ਠੱਗੀ ਹੈ ਉੱਥੇ ਹੋਈ ਹੈ। ਸੋ ਅਸੀਂ ਹਮੇਸ਼ਾ ਰੇਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਮੈਸੇਜ ਜ਼ਰੂਰ ਦੱਸਦੇ ਰਹਿੰਦੇ ਹਾਂ ਕਿ ਬਈ ਇਹੋ ਜਿਹੀ ਚੀਜ਼ਾਂ ਤੋਂ ਬਚੋ, ਕਿਸੇ ਨਾਲ ਵੀ ਆਪਣਾ ਕੋਈ ਨੰਬਰ ਸ਼ੇਅਰ ਨਾ ਕਰੋ। ਈਵਨ ਇੱਕ ਛੋਟਾ ਜਿਹਾ ਇੰਸੀਡੈਂਟ ਮੇਰੇ ਨਾਲ ਵੀ ਕੱਲ੍ਹ ਹੋਇਆ, ਉਹ ਵੀ ਮੈਂ ਜੋੜ ਦਿੰਦਾ ਕਿ ਮੇਰਾ ਵੀ ਇੱਕ ਸੋਸ਼ਲ ਮੀਡੀਆ 'ਤੇ ਅਕਾਊਂਟ ਜਿਹੜਾ ਉਹ ਹੈਕ ਕਰਕੇ ਲੋਕਾਂ ਨੂੰ ਮੈਸੇਜ ਜਿਹੜੇ ਨੇ ਭੇਜ ਕੇ, ਹਾਲਾਂਕਿ ਉਸੇ ਟਾਈਮ ਹੀ ਮੈਂ ਉਸਨੂੰ ਬੰਦ ਕਰ ਦਿੱਤਾ। ਕਿਉਂਕਿ ਅੱਜ ਕੱਲ੍ਹ ਨਾ ਦੋਸਤੋ, ਇੱਕ ਹੋਰ ਚੀਜ਼ ਦੱਸਦਾ ਤੁਹਾਨੂੰ ਮੈਂ, ਹਰ ਇੱਕ ਐਪਲੀਕੇਸ਼ਨ ਨਾ ਅੱਜ ਕੱਲ੍ਹ ਆ ਗਈ ਹੈ 2 ways ਔਥੈਂਟੀਕੇਸ਼ਨ, ਯਾਨੀ ਕਿ 2 ਤਰੀਕੇ ਨਾਲ ਤੁਸੀਂ ਐਪਲੀਕੇਸ਼ਨ ਖੋਲ੍ਹ ਸਕਦੇ ਹੋ ਹਮੇਸ਼ਾ, ਤਾਂ ਜੋ ਤੁਸੀਂ ਕੋਈ ਵੀ ਐਪਲੀਕੇਸ਼ਨ ਖੋਲ੍ਹ ਲਈ, ਤੁਹਾਨੂੰ ਪਹਿਲਾਂ ਨਾ OTP ਉਸ ਟਾਈਮ ਤੁਹਾਡੇ ਫੋਨ 'ਚ ਆਏਗਾ, ਫਿਰ ਤੁਹਾਡੀ ਐਪਲੀਕੇਸ਼ਨ ਖੁੱਲ੍ਹੇਗੀ। ਅਤੇ ਮੈਂ ਤਾਂ ਕਹਾਂਗਾ ਤੁਹਾਡੀ ਜਿੰਨੀਆਂ ਵੀ UPI ਵਾਲੀ ਐਪਸ ਏ ਜਾਂ ਤੁਹਾਡੀ ਬੈਂਕ ਵਾਲੀ ਐਪਸ ਨੇ, ਤੁਸੀਂ ਉਹਨਾਂ ਨੂੰ 2 way ਔਥੈਂਟੀਕੇਸ਼ਨ ਔਨ ਕਰ ਲਓ। ਇਟਸ ਵੈਰੀ ਈਜ਼ੀ, ਬਹੁਤ ਈਜ਼ੀ ਹੈ, ਕਿਉਂਕਿ ਜੇਕਰ ਫਰੋਡ ਕਰਨ ਵਾਲੇ ਥੋੜ੍ਹੇ ਜ਼ਿਆਦਾ ਐਕਟਿਵ ਹੋ ਰਹੇ ਨੇ ਅਤੇ ਇਹੋ ਜਿਹੀ ਚੀਜ਼ਾਂ ਕਰ ਰਹੇ ਨੇ, ਸੇਮ ਟਾਈਮ 'ਤੇ ਸਰਕਾਰ ਵੀ ਚੰਗੇ ਮੈਂ ਕਹਾਂਗਾ ਕਿ ਕਦਮ ਚੁੱਕ ਰਹੀ ਹੈ, ਅਤੇ ਜਿਹੜੇ ਸੋਫਟਵੇਅਰ ਬਣਾਉਣ ਵਾਲੀ ਕੰਪਨੀਆਂ ਨੇ, ਜਿਹੜੇ ਫੋਨ ਬਣਾਉਣ ਵਾਲੀ ਕੰਪਨੀ

ਕੰਪਨੀਆਂ ਨੇ ਉਹ ਵੀ ਇੱਕ ਚੰਗਾ ਕਹਿ ਲਓ ਕਿ ਹੱਲ ਜਿਹੜਾ ਹੈ ਸਾਹਮਣੇ ਲੈ ਕੇ ਆ ਰਹੀਆਂ ਨੇ। ਪਰ ਬਾਈ ਚਾਂਸ ਅਗਰ ਕਿਸੇ ਨਾਲ ਫਰੋਡ ਹੋ ਜਾਂਦਾ ਦੋਸਤੋ, ਤੁਸੀਂ ਤੁਰੰਤ ਜਿਹੜਾ ਸਾਈਬਰ ਹੈਲਪਲਾਈਨ ਨੰਬਰ ਹੈ 1930 1930, ਤੁਸੀਂ ਉਸ ਨੂੰ ਕਾਲ ਕਰਕੇ ਆਪਣੀ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਸਕਦੇ ਹੋ। ਜੇਕਰ ਤੁਸੀਂ ਥੋੜ੍ਹੇ ਸਮਾਰਟ ਇਨਫ ਹੋ ਐਂਡ ਤੁਸੀਂ ਇੰਟਰਨੈਟ 'ਤੇ ਜਾ ਕੇ ਕੰਪਲੇਂਟ ਕਰ ਸਕਦੇ ਹੋ, ਤਾਂ ਇੱਕ ਵੈਬਸਾਈਟ ਹੈ www.cybercrime.gov.in। ਜੀ ਹਾਂ, ਇਸ ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਤੁਰੰਤ ਆਪਣੀ ਜਿਹੜੀ ਕੰਪਲੇਂਟ ਹੈ ਉਹ ਦਰਜ ਜਿਹੜੀ ਹੈ ਕਰ ਸਕਦੇ ਹੋ।

ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਮਸਾਲਾ ਮਿਕਸ। ਐਂਡ ਅਗਲੀ ਖਬਰ ਜਿਹੜੀ ਹੈ ਉਹ ਥੋੜ੍ਹੀ ਫਨੀ ਵੀ ਹੈ ਅਤੇ ਫਨੀ ਹੀ ਹੈ। ਜੀ ਹਾਂ, ਖਬਰ ਹੈ ਸਿੱਧਾ ਭਾਰਤ ਦੇ ਯੂਪੀ ਤੋਂ, ਯੂਪੀ ਦੇ ਬੁਲੰਦ ਸ਼ਹਿਰ ਦੇ ਵਿੱਚ। ਜੀ ਹਾਂ, ਉੱਥੇ ਹੋਇਆ ਕਿ ਬੜਾ ਇੱਕ ਹੈਰਾਨੀਜਨਕ ਮਸਲਾ ਸਾਹਮਣੇ ਆਇਆ ਕਿ ਜਿੱਥੇ ਦੋ ਨਹੀਂ ਇੱਕ ਬਾਂਦਰ ਨੇ ਕੀ ਕੀਤਾ, 2 ਲੱਖ ਰੁਪਏ ਨਾਲ ਭਰਿਆ ਹੋਇਆ ਇੱਕ ਬੈਗ ਸੀਗਾ ਅਤੇ ਉਹ ਖੋਹ ਲਿਆ, ਸਿੱਧਾ ਹੀ ਚੱਲ ਗਿਆ ਕਿਸੇ ਰੁੱਖ ਦੇ ਉੱਪਰ ਅਤੇ ਉੱਥੋਂ ਦੀ ਬੈਗ ਜਿਹੜਾ ਹੈ ਖਾਲੀ ਕਰਨ ਲੱਗ ਪਿਆ। ਬਈ ਜਿਹਨਾਂ ਨੇ ਉਹ ਥੱਲੇ ਖੜ੍ਹੇ ਹੋਣਗੇ, ਬਈ ਉਹਨਾਂ 'ਤੇ ਲੋਟਰੀ ਲੱਗ ਗਈ ਹੋਏਗੀ। ਸੋ ਹੋਇਆ ਕਿ ਕਚਹਿਰੀ ਦੇ ਵਿੱਚ ਸੋਨਪਾਲ ਅਤੇ ਆਮੀਰ ਦੇ ਚੈਂਬਰ ਦੇ ਵਿੱਚ ਇੱਕ ਸ਼ਖਸ ਆਉਂਦਾ ਜੋ ਕਿ ਆਪਣਾ ਬੇਨਾਮਾ, ਯਾਨੀ ਕਿ ਜਦੋਂ ਕੋਈ ਪ੍ਰੋਪਰਟੀ ਨੂੰ ਆਪਣੇ ਨਾਮ ਜਾਂ ਕਿਸੇ ਨਾਮ ਕਰਵਾਉਣਾ ਹੁੰਦਾ ਅਤੇ ਪੈਸੇ ਲੈ ਕੇ ਆਉਂਦਾ, 2 ਲੱਖ ਰੁਪਏ ਤੋਂ ਲੈ ਕੇ ਆਉਂਦਾ ਅਤੇ ਉਹ ਜਿਹੜੀ ਅਤੇ ਆਪਣੇ ਸਾਥੀ ਨੂੰ ਭੇਜ ਦਿੰਦਾ ਕਿ ਬਈ ਜਾ ਤੂੰ ਨਾ ਸਟੈਂਪ ਪੇਪਰ ਲੈ ਕੇ ਆ ਅਤੇ ਮੈਂ ਨੋਟਾਂ ਵਾਲਾ ਜਿਹੜਾ ਬੈਗ ਹੈ ਆਪਣੇ ਕੋਲ ਰੱਖਿਆ ਹੋਇਆ। ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਾਫੀ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਬੰਦਰ ਨੇ ਉਹ ਆਮ ਉਸ ਇਲਾਕੇ ਦੇ ਵਿੱਚ ਜਾਂ ਫਿਰ ਆਮ ਲੋਕਾਂ ਦੇ ਨਾਲ ਹੀ ਰਹਿ ਰਹੇ ਹੁੰਦੇ ਨੇ, ਰੁੱਖਾਂ 'ਤੇ ਚੜ੍ਹਦੇ ਨੇ, ਬਿਲਡਿੰਗ 'ਤੇ ਚੜ੍ਹ ਜਾਂਦੇ ਨੇ। ਹਿਮਾਚਲ ਹੋ ਗਿਆ, ਯੂ

ਯੂਪੀ ਹੋ ਗਿਆ, ਉੱਥੇ ਗੱਲਾਂ ਈਵਨ ਰਾਜਸਥਾਨ ਹੋ ਗਿਆ, ਉੱਥੇ ਆਮ ਨੇ, ਪਰ ਉਹਨਾਂ ਦੀ ਹਰਕਤਾਂ ਆਮ ਨਹੀਂ ਹੁੰਦੀਆਂ। ਕਿਉਂਕਿ ਹੋਇਆ ਕਿ ਬੰਦਰ ਨੇ ਬੜੀ ਫਟਾਫਟ, ਕਿਉਂਕਿ ਉਹਨਾਂ ਨੂੰ ਤਾਂ ਖੁਦ ਖਾਣ ਨੂੰ ਚੀਜ਼ ਚਾਹੀਦੀ ਹੁੰਦੀ ਹੈ, ਉਹ ਤਾਂ ਫਟਾਫਟ ਉਹਨਾਂ ਨੇ ਬੈਗ ਫੜਿਆ ਐਂਡ ਰੁੱਖ 'ਤੇ ਚੜ੍ਹ ਗਿਆ, ਅਤੇ ਰੁੱਖ 'ਤੇ ਚੜ੍ਹਨ ਤੋਂ ਬਾਅਦ ਉਸਨੇ ਬਸ ਨੋਟ ਜਿਹੜਾ ਹੈ ਖਾਲੀ ਕਰਨਾ ਸ਼ੁਰੂ ਕਰ ਦਿੱਤਾ, ਅਤੇ 500 ਨੋਟ ਜਿਹੜੇ ਨੇ ਉਹ ਥੱਲੇ ਡਿੱਗਣ ਲੱਗ ਪਏ, ਅਤੇ ਲੋਕ ਜਿਹੜੇ ਨੇ ਇਕੱਠੇ ਹੋ ਗਏ। ਪਰ ਲੋਕ ਚੰਗੇ ਸੀਗੇ, ਲੋਕਾਂ ਨੇ ਸਾਰੇ ਪੈਸੇ ਜਿਹੜੇ ਨੇ ਉਹ ਇਕੱਠੇ ਕਰਕੇ ਵਾਪਸ ਕਰ ਦਿੱਤੇ। ਪਰ ਖਬਰ ਆਈ ਹੈ ਕਿ ਟੋਟਲ 2 ਲੱਖ ਵਿੱਚੋਂ 1 ਲੱਖ ਅਤੇ 98,000 ਜਿਹੜਾ ਹੈ ਉਹ ਬਰਾਮਦ ਕੀਤਾ ਗਿਆ। 2,000 ਸ਼ਾਇਦ ਹੋ ਸਕਦਾ ਕਿਸੇ ਨੇ, ਮੇਰੇ ਵਰਗਾ ਹੋਵੇ ਜਿਹਨੇ ਨਾ ਥੋੜ੍ਹਾ 2,000 ਇੱਧਰ ਉੱਧਰ ਥੱਲੇ ਚੁੱਕਦੇ ਚੁੱਕਦੇ ਜੁਰਾਬਾਂ ਦੇ ਕੋਲ ਲਿਆ ਹੋਵੇ, ਅਤੇ ਥੋੜ੍ਹੀ ਜਿਹੀ ਕਮਾਈ ਜਿਹੜੀ ਹੈ ਉਹ ਕਰ ਲਈ ਹੋਵੇ। ਬਟ ਹਾਂ, ਇੱਦਾਂ ਦਾ ਵੀ ਹੋ ਸਕਦਾ। ਬਟ ਯੈਸ, ਐਸੀ ਖਬਰ ਹੈ ਨਾ, ਕੁਝ ਵੱਖਰੀ ਜੀ ਮਸਾਲੇ ਵਾਲੀ ਖਬਰ ਜੋ ਕਿ ਤੁਸੀਂ ਇੰਜੋਏ ਕੀਤੀ 102.7 FM ਰੇਨਬੋ ਅਤੇ ਆਪਣੇ ਦੋਸਤ ਮੋਹਿਤ ਰੂਪਾ ਦੇ ਨਾਲ।

ਜੀ ਹਾਂ ਦੋਸਤੋ, ਇੱਕ ਐਸੀ ਹੁਣ ਅਗਲੀ ਖਬਰ ਜਾਂ ਅਗਲੀ ਗੱਲ ਮੈਂ ਲੈ ਕੇ ਆਇਆ ਵਾਂ ਪ੍ਰੋਗਰਾਮ ਮਸਾਲਾ ਮਿਕਸ ਦੇ ਵਿੱਚ, ਜੋ ਕਿ ਸ਼ਾਇਦ ਤੁਸੀਂ ਵੀ ਪਿਛਲੇ 2-3 ਦਿਨਾਂ ਤੋਂ ਸੁਣੀ ਹੋਵੇਗੀ। ਪਰ ਆਓ ਇਸ ਖਬਰ ਬਾਰੇ, ਇਸ ਗੱਲ ਬਾਰੇ ਥੋੜ੍ਹਾ ਹੋਰ ਡੀਪ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਗੱਲ ਇੱਦਾਂ ਕਿ ਅਮੈਰੀਕਾ ਦੀ ਇੱਕ ਕੰਪਨੀ ਨੇ 3 ਕਰੋੜ ਮੱਛਰ ਹਵਾ ਦੇ ਵਿੱਚ ਜਾਂ ਆਸਮਾਨ ਦੇ ਵਿੱਚ ਜਾਂ ਆਪਣੇ ਵਾਤਾਵਰਨ ਦੇ ਵਿੱਚ ਛੱਡਣ ਦੀ ਪਰਮਿਸ਼ਨ ਜਿਹੜੀ ਹੈ ਮੰਗ ਰਿਹਾ। ਸੋ ਗੱਲ ਇੱਦਾਂ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ 3.2 ਕਰੋੜ ਇੱਕ ਖਾਸ ਤਰ੍ਹਾਂ ਦੇ ਮੱਛਰ ਨੇ, ਜੋ ਕਿ ਪਲੈਨ ਕੀਤਾ ਜਾ ਰਿਹਾ ਅਮੈਰੀਕਾ ਦੇ ਕੈਲੀਫੋਰਨੀਆ ਅਤੇ ਫਲੋਰੀਡਾ ਦੇ ਵਿੱਚ ਛੱਡੇ ਜਾਣ ਦੀ। ਇਹਨਾਂ ਮੱਛਰਾਂ ਦਾ ਨਾਮ ਵੀ ਹੈ, ਇਹਨਾਂ ਦਾ ਨਾਮ ਹੈ ਵੁਲਬਾਚੀਆ, ਹੈ ਨਾ, ਵੁਲਬਾਚੀਆ ਜਾਂ ਵੁਲਬਾਸ਼ੀਆ ਨਾਮ ਤੁਸੀਂ ਕਹਿ ਸਕਦੇ ਹੋ ਕਿ ਨਹੀਂ, ਵੁਲਬੈਸ਼ੀਆ ਨਾਮ ਦਾ ਬੈਕਟੀਰੀਆ ਪਾਇਆ ਗਿਆ ਇਹਦੇ ਵਿੱਚ। ਸੋ ਕੀ ਖਾਸ ਹੋਏਗਾ ਇਹਨਾਂ ਮੱਛਰਾਂ ਦਾ, ਵੀ ਜਿਹੜੇ ਨਵੇਂ ਮੱਛਰ ਨੇ ਇਹ ਇਨਸਾਨਾਂ ਨੂੰ ਨਹੀਂ ਕੱਟਣਗੇ, ਅਤੇ ਜਦੋਂ ਇਹ ਜੰਗਲੀ ਮਾਦਾ ਮੱਛਰਾਂ ਦੇ ਨਾਲ ਪ੍ਰਜਨਨ ਕਰਨਗੇ ਅਤੇ ਇਹਨਾਂ ਦੇ ਅੰਡੇ ਜਿਹੜੇ ਨੇ ਨਹੀਂ ਫੁੱਟਣਗੇ।

ਤੇ ਬੇਸਿਕਲੀ ਇਹਨਾਂ ਦਾ ਕੰਮ ਕੀ ਹੈ, ਜਿਹੜੇ ਆਲਰੇਡੀ ਵਾਤਾਵਰਨ ਦੇ ਵਿੱਚ ਜਿਹੜੇ ਖਤਰਨਾਕ ਮੱਛਰ ਨੇ ਉਹਨਾਂ ਨੂੰ ਮਾਰਿਆ ਜਾਏਗਾ, ਜੋ ਕਿ ਡੇਂਗੂ, ਜੀਕਾ ਅਤੇ ਦੂਸਰੀਆਂ ਵੱਡੀਆਂ ਬਿਮਾਰੀਆਂ ਕਰਦੇ ਨੇ। ਸੋ ਬੇਸਿਕਲੀ ਉਹਨਾਂ ਨੂੰ ਮਾਰਨ ਦੇ ਲਈ ਨਵੇਂ ਤਰ੍ਹਾਂ ਦੇ ਜਿਹੜੇ ਵੱਖਰੇ ਮੱਛਰ ਨੇ ਉਹਨਾਂ ਨੂੰ ਹਵਾ ਦੇ ਵਿੱਚ ਮਿਲਾਉਣ ਦੀ ਪਰਮਿਸ਼ਨ ਜਿਹੜੀ ਹੈ ਉਹ ਮੰਗੀ ਜਾ ਰਹੀ ਹੈ। ਮਤਲਬ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ ਕਿ ਉਹਨਾਂ ਮੱਛਰਾਂ ਨੂੰ ਹੀ ਮਾਰਨ ਦੇ ਲਈ ਇੱਕ ਵੱਖਰੇ ਤਰ੍ਹਾਂ ਦੇ ਜਿਹੜੇ ਮੱਛਰ ਨੇ ਉਹਨਾਂ ਨੂੰ ਮਤਲਬ ਲੈ ਕੇ ਆਉਣ ਦਾ ਪਲੈਨ ਕੀਤਾ ਜਾ ਰਿਹਾ। ਸੋ ਯਾਰ ਦਿਸ ਇਜ਼ ਵਟ ਇਟ ਇਜ਼।

ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਮਸਾਲਾ ਮਿਕਸ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ। ਸਮਾਂ ਹੋ ਚੁੱਕਾ ਹੈ ਰਾਤ ਦੇ 8:39 ਅਤੇ 18 ਸੈਕਿੰਡ। ਸੋ ਅਗਲੀ ਖਬਰ ਜਾਂ ਅਗਲੀ ਗੱਲ ਜਿਹੜੀ ਹੈ ਉਹ ਇੱਕ ਹੋਰ ਜਿਹੜੀ ਆ ਰਹੀ ਹੈ ਉਸਦਾ ਅਮੈਰੀਕਾ ਤੋਂ ਆ ਰਹੀ ਹੈ, ਯਾਨੀ ਕਿ ਯੂਨੋ ਇੰਟਰਨੈਸ਼ਨਲ ਗੱਲਾਂ ਹੋ ਰਹੀਆਂ ਨੇ ਪ੍ਰੋਗਰਾਮ ਦੇ ਵਿੱਚ। ਸੋ ਗੱਲ ਇੱਦਾਂ ਹੋਈ ਕਿ ਇੱਕ ਸਕੂਲ ਦੇ ਵਿੱਚ ਇੱਕ ਬੱਚੇ ਨੇ ਆਪਣੇ ਨਾਲ ਦੇ ਸਹਿਪਾਠੀ ਨੂੰ ਬੁਲੀ ਕਰਤਾ। ਬੁਲੀ ਕਵਾਂ ਪੰਜਾਬੀ 'ਚ ਕਵਾਂਗੀ, ਤੰਗ ਕਰਤਾ, ਪਰੇਸ਼ਾਨ ਕਰਤਾ, ਜਾਂ ਉਹਦਾ ਮਖੌਲ ਉਡਾਇਆ, ਜਾਂ ਟਾਂਚਬਾਜ਼ੀ ਕੀਤੀ। ਕਿਉਂ? ਕਿਉਂਕਿ ਉਹਦੇ ਗੰਜ ਹੋ ਗਈ ਸੀ ਕਿਉਂਕਿ ਉਹਦੇ ਨਾ ਮਤਲਬ ਉਹਨੂੰ ਕੈਂਸਰ ਸੀ। ਜੇ ਉਹਨੂੰ ਕੈਂਸਰ ਸੀ ਤਾਂ ਉਹਦਾ ਮਜ਼ਾਕ

ਬਣਾਇਆ ਗਿਆ ਕਿ ਬਈ ਤੂੰ ਤਾਂ ਗੰਜਾ ਹੋ ਗਿਆ, ਯੇ ਐਂਡ ਵੋ। ਐਂਡ ਜਦੋਂ ਇਸ ਗੱਲ ਦਾ ਪਤਾ ਉਹਦੇ ਆਪਣੇ ਬਾਪ ਨੂੰ ਪਤਾ ਲੱਗਾ ਤਾਂ ਉਹਨੇ ਬਹੁਤ ਗੁੱਸਾ ਕੀਤਾ। ਉਹਨੇ ਇੰਨਾ ਗੁੱਸਾ ਕੀਤਾ ਅਤੇ ਉਹਨੂੰ ਪਹਿਲਾਂ ਸਮਝਾਇਆ ਕਿ ਬਈ ਆਹ ਚੀਜ਼ ਕਿਸੇ ਦੇ ਹੱਥ 'ਚ ਨਹੀਂ ਹੁੰਦੀ, ਸਾਨੂੰ ਜ਼ਿਆਦਾ ਸੈਂਸਿਟਿਵ ਹੋਣ ਦੀ ਲੋੜ ਹੈ, ਇੱਕ ਰਿਸਪੋਂਸੀਬਲ ਪਰਸਨ ਹੋਣ ਦੀ ਲੋੜ ਹੈ। ਤੈਨੂੰ ਉੱਥੇ ਸਿੰਪਤੀ ਦਿਖਾਉਣੀ ਚਾਹੀਦੀ ਸੀ, ਤੈਨੂੰ ਉੱਥੇ ਸਪੋਰਟ ਕਰਨਾ ਚਾਹੀਦਾ ਸੀਗਾ, ਪਰ ਤੂੰ ਮੇਰਾ ਬੇਟਾ, ਤੂੰ ਮਜ਼ਾਕ ਬਣਾਇਆ। ਅਤੇ ਇੱਦਾਂ ਵੇ ਕਿ ਚੱਲ ਫਿਰ ਪੁੱਤਰਾ, ਤੈਨੂੰ ਇੱਕ ਜ਼ਿੰਦਗੀ ਦਾ ਇੱਕ ਸਬਕ ਸਿਖਾ ਦਿੰਦੇ। ਉਹਨੇ ਕੀ ਕੀਤਾ, ਪਹਿਲਾਂ ਤਾਂ ਆਪਣੇ ਮੁੰਡੇ ਨੂੰ ਚੰਗੀ ਤਰ੍ਹਾਂ ਸਮਝਾਇਆ, ਬਾਅਦ ਵਿੱਚ ਜਦੋਂ ਉਹਨੂੰ ਵੀ ਥੋੜ੍ਹਾ ਜਿਹਾ ਪਛਤਾਤਾਪ ਕਹਿ ਲਓ ਕਿ ਹੋਇਆ, ਤਾਂ ਫਿਰ ਉਹਨੇ ਕਿਹਾ ਕਿ ਚੱਲ ਪੁੱਤਰਾ, ਜੇ ਹੁਣ ਤੂੰ ਆਪਣੀ ਗਲਤੀ ਮੰਨ ਹੀ ਰਿਹਾ ਤਾਂ ਕਿਉਂ ਨਾ ਫਿਰ ਤੂੰ ਉਹਦੇ ਨਾਲ ਦਾ ਇੱਕ ਜੋੜੀਦਾਰ ਬਣਾ ਦੇਵਾਂ। ਉਹ ਕਹਿੰਦੇ ਉਹ ਕਿਵੇਂ, ਉਹਦੀ ਵੀ ਫਿਰ ਕਟਿੰਗ ਕਰ ਦਿੱਤੀ ਗਈ, ਉਹਨੂੰ ਵੀ ਫਿਰ ਗੰਜਾ ਕਰ ਦਿੱਤਾ ਗਿਆ। ਅਤੇ ਇੱਕ ਸੋਹਣਾ ਸੁਨੇਹਾ ਮੈਂ ਕਹਾਂਗਾ ਕਿ ਔਨਲਾਈਨ ਲੋਕਾਂ ਨੂੰ ਮਿਲ ਰਿਹਾ, ਵੀਡੀਓ ਜਿਹੜੀ ਹੈ ਚੰਗੀ ਵਾਇਰਲ ਹੋ ਰਹੀ ਹੈ, ਲੋਕ ਵੀ ਐਪਰੀਸ਼ੀਏਟ ਕਰ ਰਹੇ ਨੇ ਕਿ ਹਾਂ ਪੇਰੈਂਟਸ ਜਿਹੜੇ ਨੇ ਥੋੜ੍ਹੇ ਇੱਦਾਂ ਦੇ ਹੋਣੇ ਚਾਹੀਦੇ ਨੇ, ਜੋ ਕਿ ਨਾ ਇੱਕ ਬੱਚਿਆਂ ਨੂੰ ਇੱਕ, ਠੀਕ ਹੈ ਆਪਾਂ ਬੱਚਿਆਂ ਨੂੰ ਨਾ ਪੜ੍ਹਾ ਲਿਖਾ ਕੇ ਚੰਗੇ ਕਾਬਿਲ ਇਨਸਾਨ ਬਣਾ ਸਕਦੇ ਹਾਂ, ਇੱਕ ਚੰਗੀ ਤਨਖਾਹ ਲੱਗ ਸਕਦੀ, ਉਹਨਾਂ ਦੇ ਚੰਗੇ ਵੱਡੇ ਅਫਸਰ ਉਹ ਬਣ ਸਕਦੇ ਨੇ, ਪਰ ਕਿਵੇਂ ਕਿਸੇ ਦੀ ਰਿਸਪੈਕਟ ਕਰਨੀ ਹੈ, ਕਿਵੇਂ ਇੱਕ ਇਮੋਸ਼ਨਲ ਕਿਸੇ ਨਾਲ ਕਨੈਕਸ਼ਨ ਜਿਹੜਾ ਹੈ ਬਣਾਉਣਾ, ਉਹ ਵੀ ਬਹੁਤ ਜ਼ਰੂਰੀ ਹੈ, ਜੋ ਕਿ ਸ਼ਾਇਦ ਇਸ ਫਾਦਰ ਨੇ ਬਾਖੂਬੀ ਕੀਤਾ।

ਜੋ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਮਸਾਲਾ ਮਿਕਸ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਅਤੇ ਸਮਾਜ ਅਗਰ ਰਾਤ ਦੇ 8:45 ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ 101.7 FM ਰੇਨਬੋ 'ਤੇ। ਸੋ ਜਨਾਬ, ਅਗਲੀ ਜਿਹੜੀ ਗੱਲ ਮੈਂ ਕਰ ਰਿਹਾ ਨਾ, ਇਹ ਸਿੱਧਾ ਆਉਂਦੀ ਹੈ ਮਹਾਰਾਸ਼ਟਰ ਤੋਂ, ਯਾਨੀ ਕਿ ਜੈ ਮਹਾਰਾਸ਼ਟਰ। ਜੀ ਹਾਂ, ਮਹਾਰਾਸ਼ਟਰ ਦਾ ਇੱਕ ਜ਼ਿਲ੍ਹਾ ਹੈ ਜਿਹਦਾ ਨਾਮ ਹੈ ਨਾਂਦੇੜ, ਜਿੱਥੇ ਇੱਕ ਵਿਆਹ ਹੋਇਆ, ਇੱਕ ਵੱਖਰਾ ਜਿਹਾ ਵਿਆਹ ਹੋਇਆ। ਵੈਸੇ ਸਭ ਤੋਂ ਖੂਬਸੂਰਤ ਗੱਲ ਨਾ, ਮਤਲਬ ਮੈਨੂੰ ਲੱਗਦਾ ਕਿ ਤੁਸੀਂ ਅਗਰ ਕੁਛ ਵਰਲਡ ਵਾਈਡ ਪਹੁੰਚਾਉਣੀ ਹੈ ਜਾਂ ਇੱਕ ਮੈਸੇਜ ਜਿਹੜਾ ਲੋਕਾਂ ਨੂੰ ਦੇਣਾ, ਵਿਆਹ ਇੱਕ ਐਸੀ ਚੀਜ਼ ਹੈ, ਤੁਸੀਂ ਹਾਂ ਉੱਥੇ ਆਪਣੀ ਚੀਜ਼ ਨੂੰ ਕਰ ਦਿਉ। ਜਿਵੇਂ ਅੱਜ ਕੱਲ੍ਹ ਪੰਜਾਬ 'ਚ ਵੀ ਚੱਲਿਆ ਨਾ ਕਿ ਵਿਆਹਾਂ ਦੇ ਵਿੱਚ ਜਿਹੜੇ ਪੇਂਟਰਸ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਅਤੇ ਬੜੀ ਸੋਹਣੀ ਲਾਈਵ ਪੇਂਟਿੰਗ ਜਿਹੜੀ ਹੈ ਉਹ ਬਣਾਈ ਜਾਂਦੀ ਹੈ, ਅਤੇ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਪਸੰਦ ਵੀ ਆਈ। ਇੱਕ ਨਵਾਂ ਆਈਡੀਆ ਜਿਹੜਾ ਹੈ ਉਹ ਉਹਨਾਂ ਨੇ ਕਹੋ ਕਿ ਕ੍ਰੀਏਟ ਕੀਤਾ। ਬਟ ਜਿਹੜੇ ਨਾਂਦੇੜ ਦੇ ਨੇ ਦੂਲੇ ਨੇ, ਹੈ ਨਾ, ਉਹਨਾਂ ਨੇ ਤਾਂ ਹੋਰ ਹੀ ਸੋਹਣਾ ਕੰਮ ਕੀਤਾ। ਉਹਨੇ ਕੀ ਕੀਤਾ, ਉਹ ਜਿੰਨੇ ਵੀ ਲੋਕ ਉਹਨਾਂ ਦੇ ਵਿਆਹ ਦੇ ਵਿੱਚ ਆਏ, ਉਹਨਾਂ ਨੇ ਸਾਰਿਆਂ ਦੀ ਐਕਸੀਡੈਂਟ ਇੰਸ਼ੋਰੈਂਸ ਜਿਹੜੀ ਹੈ ਉਹ ਕਰਵਾ ਦਿੱਤੀ। ਹੈਰਾਨ ਹੋ ਗਏ ਨਾ, ਹਾਂ ਵੀ ਉਹਨਾਂ ਨੇ ਸ਼ਗਨ ਜਿਹੜਾ ਨੋਰਮਲੀ ਉਹਨਾਂ ਨੇ ਜੋ ਦਿੱਤਾ ਸੋ ਦਿੱਤਾ, ਉਹਨਾਂ ਨੇ ਸ਼ਾਇਦ ਖੋਲ੍ਹ ਕੇ ਵੀ ਨਹੀਂ ਵੇਖਿਆ। ਅਤੇ 20 ਮਈ ਨੂੰ ਵਿਆਹ ਹੋਇਆ ਨਾਂਦੇੜ ਦੇ ਬਹਾਦਰਪੁਰਾ ਗਾਉਂ ਦੇ ਵਿੱਚ, ਅਤੇ ਜਿੱਥੇ ਵਿਆਹ ਹੋਇਆ ਸਿਧੇਸ਼ਵਰ ਪੇਠਕਰ ਅਤੇ ਮੰਜਿਸ਼ਾ ਦੀ ਸ਼ਾਦੀ ਹੋਈ ਹੈ। ਅਤੇ ਵਿਆਹ ਦੇ ਵਿੱਚ ਤਕਰੀਬਨ 3500 ਲੋਕ ਆਏ, ਕਿਉਂਕਿ ਸਾਰੇ ਪਿੰਡ ਦੇ ਜਿੰਨੇ ਵੀ ਸੀਗੇ ਆਲੇ ਦੁਆਲੇ ਦੇ ਐਂਡ ਉਸ ਪਿੰਡ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਮਜ਼ਦੂਰ ਨੇ ਐਂਡ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਕਿਸਾਨ ਨੇ। ਸੋ ਉਹਨਾਂ ਦਾ ਥੋੜ੍ਹਾ ਜਿਹਾ ਚੰਗੇ ਕਹਿ ਲਓ ਕਿ ਉਹਨਾਂ ਕੋਲੋਂ ਪੈਸੇ ਸੀਗੇ ਸਦੇਸ਼ਵਰ ਪੇਠਕਰ ਅਤੇ ਮੰਜੂਸ਼ਾ, ਅਤੇ ਉਹਨਾਂ ਨੇ ਪਲਾਨ ਕੀਤਾ ਕਿ ਅਸੀਂ ਨਾ ਹੋ ਕੀ ਰਿਹਾ ਸੀਗਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਗਰੀਬ ਤਬਕੇ ਦੇ ਲੋਕ ਸੀ, ਅਤੇ ਉਹਨਾਂ ਦਾ ਨਾ ਖੇਤਾਂ ਦੇ ਵਿੱਚ ਕੰਮ ਕਰਨ ਦੇ ਨਾਲ ਨਾ ਕਾਫੀ ਵਾਰੀ ਸੱਪ ਨੇ ਵੱਢ ਲਿਆ, ਫਿਰ ਜੀ ਬਿਜਲੀ ਕਿਸੇ ਦੇ ਗਿਰਨ ਦੇ ਨਾਲ ਜਾਂ ਫਿਰ ਕਹਿ ਲਓ ਜੰਗਲੀ ਜਾਨਵਰਾਂ ਦੇ ਹਮਲੇ ਦੇ ਨਾਲ ਜਿਹੜੀਆਂ ਐਕਸੀਡੈਂਟਸ ਕਹਿ ਲਓ ਇਹੋ ਜਿਹੀਆਂ ਹੋਈ ਜਾ ਰਹੇ ਸੀਗੇ, ਐਂਡ ਗਰੀਬ ਲੋਕ ਆਪਣਾ ਇਲਾਜ ਨਹੀਂ ਕਰਾ ਪਾ ਰਹੇ ਸੀਗੇ, ਗਰੀਬ ਲੋਕ ਜਿਹੜੇ ਨੇ ਉਸਦਾ ਖਿਆਲ ਨਹੀਂ ਰੱਖ ਪਾ ਰਹੇ ਸੀਗੇ। ਸੋ ਉਹਨਾਂ ਨੇ ਸਭ ਦੀ ਹੀ ਜਿਹੜੀ ਕਹੋ ਕਿ ਐਕਸੀਡੈਂਟਲ ਇੰਸ਼ੋਰੈਂਸ ਜਿਹੜੀ ਹੈ ਉਹ ਕਰਵਾ ਦਿੱਤੀ, ਐਂਡ ਤੁਸੀਂ ਯਕੀਨ ਮੰਨੋ 3500 ਇੱਕ ਲੱਖ ਦੀ ਡੈਥ ਇੰਸ਼ੋਰੈਂਸ, 34 ਕਰੋੜ ਰੁਪਈਆ ਖਰਚਿਆ ਉਹਨਾਂ ਨੇ, 34 ਕਰੋੜ। ਅਤੇ ਮੈਨੂੰ ਲੱਗਦਾ ਕਿ ਵਿਆਹ ਦੀਆਂ ਤਸਵੀਰਾਂ ਮੇਰੇ ਸਾਹਮਣੇ ਆ ਅਤੇ ਸਾਫ਼ ਦਿਖ ਰਿਹਾ ਕਿ ਸ਼ਾਇਦ ਵਿਆਹ ਦੇ ਉੱਪਰ ਉਹਨਾਂ ਨੇ ਇੰਨਾ ਪੈਸਾ ਨਹੀਂ ਲਗਾਇਆ, ਜੋ ਕਿ ਉਹਨਾਂ ਦੀ ਸੋਚ ਨੇ ਦੱਸਿਆ ਕਿ ਬਈ ਵਿਆਹ 'ਤੇ ਠੀਕ ਠਾਕ ਜਿਹਾ ਖਰਚਾ ਕਰ ਲਵਾਂਗੇ ਪਰ ਲੋਕਾਂ ਨੂੰ ਇੱਕ ਐਸਾ ਗਿਫਟ ਦੇਵਾਂਗੇ ਜੋ ਕਿ ਉਹ ਬਹੁਤ ਖੁਸ਼ ਰਹਿਣਗੇ। ਐਂਡ ਮੈਨੂੰ ਲੱਗਦਾ ਕਿ ਇਹ ਖਬਰ ਜਿਹੜੀ ਮੈਂ ਅੱਜ ਪੜ੍ਹ ਰਿਹਾ, 20 ਮਈ ਦੀ ਗੱਲ ਹੈ, ਅੱਜ ਪੂਰੇ 11-12 ਦਿਨ ਹੋ ਗਏ ਨੇ, ਇਹ ਤਾਂ ਇੱਕ ਨੈਸ਼ਨਲ ਨਿਊਜ਼ ਬਣਨੀ ਚਾਹੀਦੀ ਸੀਗੀ ਕਿ ਬਈ ਇੱਕ ਕੈਸੀ ਵੱਡੀ ਮਿਸਾਲ ਜਿਹੜੀ ਹੈ ਕਰਨ ਵਾਲੇ ਨੇ ਕਰਕੇ ਦਿਖਾਈ ਹੈ। ਸੋ ਤੁਹਾਨੂੰ ਇਹ ਪਰਟੀਕੁਲਰ ਖਬਰ ਕਿਹੋ ਜਿਹੀ ਲੱਗੀ ਹੈ, ਤੁਸੀਂ ਸਾਨੂੰ ਨਾ ਵਟਸਐਪ 'ਤੇ ਵੀ ਸਾਨੂੰ ਉਹਦਾ ਜਿਹੜਾ ਰਿਸਪੋਂਡ ਕਹਿ ਲਓ ਤੁਸੀਂ ਕਰ ਸਕਦੇ ਹੋ, ਅਤੇ ਆਪਣੀ ਪ੍ਰਤੀਕਿਰਿਆ ਆਪਣਾ POV ਮੇਰੇ ਨਾਲ ਸਾਂਝਾ ਕਰ ਸਕਦੇ ਹੋ। ਵਟਸਐਪ ਨੰਬਰ ਤੁਹਾਨੂੰ ਪਤਾ ਹੀ ਹੈ, 9855-10-10-23, ਅਤੇ ਮੈਂ ਇੰਤਜ਼ਾਰ ਕਰ ਰਿਹਾ ਕਿ ਇਸ ਪਰਟੀਕੁਲਰ ਖਬਰ 'ਤੇ ਤੁਸੀਂ ਕਿੱਦਾਂ ਦਾ ਰਿਸਪੋਂਸ ਜਿਹੜਾ ਦੇਣਾ ਚਾਹੁੰਦੇ ਹੋ।

ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਮਸਾਲਾ ਮਿਕਸ ਤੇ ਵੱਖੋ ਵੱਖ ਖਬਰਾਂ ਦਾ ਪਿਟਾਰਾ, ਮਤਲਬ ਬਸ ਪਿਟਾਰਾ ਹੀ ਹੈ, ਬਸ ਜੋ ਮੈਂ ਹੱਥ ਪਾ ਰਿਹਾ, ਜੋ ਵੱਖਰੀ ਖਬਰ ਆਈ ਜਾ ਰਹੀ ਹੈ, ਜੋ ਵੱਖਰੀਆਂ ਗੱਲਾਂ ਆਈ ਜਾ ਰਹੀਆਂ ਨੇ, ਜੋ ਕਿ ਕਿਤੇ ਨਾ ਕਿਤੇ ਸਾਡੇ ਨਾਲ ਰਿਲੇਟ ਵੀ ਕਰ ਰਹੀਆਂ ਨੇ, ਜਾਂ ਫਿਰ ਸਾਨੂੰ ਸੁਨੇਹਾ ਵੀ ਦੇ ਰਹੀਆਂ ਨੇ ਕਿ ਬਈ ਦੇਖੋ ਬਈ ਸਮਾਜ 'ਚ ਆਹ ਕੁਝ ਚੱਲ ਰਿਹਾ। ਕਿਉਂਕਿ ਕਿਤੇ ਨਾ ਕਿਤੇ ਤੁਸੀਂ ਮੰਨ ਲਓ ਕੋਈ ਐਗਜ਼ਾਮ ਦੇ ਰਹੇ ਹੋਵੋ, ਜਾਂ ਵੈਸੇ ਕਿਸੇ ਇੰਟਲੈਕਚੁਅਲ ਲੋਕਾਂ ਨਾਲ ਬੈਠੇ ਹੋ, ਜੇ ਤੁਹਾਨੂੰ ਪਤਾ ਲੱਗ ਜਾਏ ਹਾਂ ਹਾਂ ਮੈਨੂੰ ਵੀ ਪਤਾ ਵਾ ਇਹ ਚੀਜ਼ ਹੋ ਰਹੀ ਹੈ, ਮੈਂ ਰੇਡੀਓ 'ਤੇ ਸੁਣਿਆ ਸੀ। ਸੋ ਕਿਤੇ ਨਾ ਕਿਤੇ ਤੁਹਾਡੇ ਖਮ ਗੱਲ ਜਿਹੜੀ ਹੈ ਆਉਂਦੀ ਹੈ। ਸੋ ਇੱਕ ਨਵਾਂ ਸਟਾਰਟਅਪ ਜਿਹੜਾ ਹੈ ਉਹ ਇੰਡੀਆ ਵਿੱਚ ਸ਼ੁਰੂ ਹੋ ਜਾਏਗਾ ਦੋਸਤੋ, ਜਿਸਦਾ ਨਾਮ ਹੈ ਜੀ ਯੂ ਸ਼ੋਪ ਵੀ ਕੈਰੀ। ਜੀ ਹਾਂ ਦੋਸਤੋ, ਅੱਜ ਕੱਲ੍ਹ ਕੀ ਹੈ ਕਿ ਤੁਸੀਂ ਅਗਰ ਕਿਤੇ ਸ਼ੋਪਿੰਗ ਕਰਨ ਜਾ ਰਹੇ ਹੋ ਐਂਡ ਤੁਹਾਨੂੰ ਲੱਗ ਰਿਹਾ ਕਿ ਬਈ ਮੈਂ ਉਹ ਸਮਾਨ ਨਹੀਂ ਚੱਕ ਪਾ ਰਹੀ, ਬਾਹਲਾ ਹੀ ਭਾਰਾ ਸਮਾਨ ਮੇਰੇ ਨਹੀਂ ਚੱਕਿਆ ਜਾ ਰਿਹਾ, ਮੇਰੀ ਫਰੈਂਡ ਵੀ ਨਹੀਂ ਆਈ, ਮੇਰਾ ਬ੍ਰਦਰ ਵੀ ਨਹੀਂ ਆਇਆ, ਮੇਰੇ ਫੈਮਿਲੀ ਵਾਲੇ ਵੀ ਨਹੀਂ ਆਏ, ਤਾਂ ਕਿਉਂ ਨਾ ਮੈਂ ਇੱਕ ਐਸਾ ਪਰਸਨ ਹਾਇਰ ਕਰ ਲਵਾਂ ਜੋ ਕਿ ਮੇਰੇ ਬਦਲੇ ਮੇਰਾ ਸਮਾਨ ਚੁੱਕ ਸਕੇ। ਜੀ ਹਾਂ, ਐਸੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਹੁਣ ਇੰਡੀਆ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ, ਹਾਲਾਂਕਿ ਹਜੇ ਕੁਝ ਕੁਝ ਸ਼ਹਿਰਾਂ ਦੇ ਵਿੱਚ ਹੀ ਹੈ, ਬਟ ਹਾਂ ਇਹ ਚੀਜ਼ ਸ਼ੁਰੂ ਹੋ ਚੁੱਕੀ ਹੈ ਐਂਡ ਦਿੱਲੀ ਦੇ ਵਿੱਚ ਹਾਲੇ ਫਿਲਹਾਲ ਸ਼ੁਰੂ ਹੋਈ ਹੈ ਐਂਡ ਮੈਨੂੰ ਲੱਗਦਾ ਕਿ ਬਾਕੀ ਸਟੇਟਸ ਦੇ ਵਿੱਚ ਵੀ ਸ਼ੁਰੂ ਹੋ ਜਾਣੀ ਹੈ। ਸੋ ਇਹਦੇ ਵਿੱਚ ਚੱਲ ਕੀ ਰਿਹਾ, ਇੱਕ ਐਪਲੀਕੇਸ਼ਨ ਜਿਹੜੀ ਹੈ ਬਣਾ ਦਿੱਤੀ ਗਈ ਹੈ ਕੈਰੀ ਮੈਨ, ਜਿਹਦੇ ਵਿੱਚ ਤੁਸੀਂ ਆਪਣੇ ਇਲਾਕੇ ਦੇ ਵਿੱਚ ਆਪਣੇ ਨੀਅਰ ਬਾਏ ਜਿੱਥੇ ਤੁਸੀਂ ਖੜ੍ਹੇ ਹਾਂ ਉੱਥੇ ਤੁਸੀਂ ਉਸ ਪਰਸਨ ਨੂੰ ਬੁੱਕ ਕਰ ਸਕਦੇ ਹੋ ਕਿ ਹਾਂ ਵੀ ਮੈਨੂੰ ਨਹੀਂ ਮੈਨੂੰ ਜੀ ਇੱਥੇ 2 ਘੰਟੇ ਲਈ ਇੱਕ ਪਰਸਨ ਚਾਹੀਦਾ ਜੋ ਕਿ ਮੈਂ ਸ਼ੋਪਿੰਗ ਕਰਾਂ ਅਤੇ ਮੇਰਾ ਸਮਾਨ ਚੁੱਕੇ। ਉਹ 150 ਰੁਪਇਆ ਲਏਗਾ 1 ਘੰਟੇ ਦਾ। ਹੁਣ ਬਈ ਉਹਦੇ ਵਿੱਚ ਉਹਦਾ ਪ੍ਰੋਫਿਟ ਕੀ ਹੈ, ਕੰਪਨੀ ਦਾ ਪ੍ਰੋਫਿਟ ਕੀ ਹੈ, ਇਹ ਗੱਲਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੁੱਲਣਗੀਆਂ ਜਾਂ ਪੈਸੇ ਜਿਹੜੇ ਨੇ ਉਹ ਕੱਟਣਗੇ ਵਧਣਗੇ। ਬਟ ਯੈਸ, ਦੇਰ ਆਰ ਮੈਨੀ ਵੀਡੀਓਜ਼ ਔਨ ਇੰਟਰਨੈਟ ਵੇ ਯੂ ਕੈਨ ਸੀ ਕਿ ਲੇਡੀਜ਼ ਜਿਹੜੀਆਂ ਨੇ ਜਾ ਰਹੀਆਂ ਨੇ ਐਂਡ ਜਿਹੜੇ ਮੁੰਡੇ ਨੇ ਉਹ ਬੜੇ ਪ੍ਰੋਫੈਸ਼ਨਲੀ ਬਕਾਇਦਾ ਆਪਣੀ ਪ੍ਰੋਪਰ ਡਰੈਸ ਪਾ ਕੇ, ਜੋ ਕਿ ਔਰੇਂਜ ਕਲਰ ਦੀ ਹੈ, ਉਹ ਪਾ ਕੇ ਅਤੇ ਉਹਨਾਂ ਦਾ ਸਮਾਨ ਚੁੱਕ ਕੇ ਅਤੇ ਨਾਲ ਨਾਲ ਤੁਰ ਰਹੇ ਨੇ ਐਂਡ ਉਹਨਾਂ ਦੀ ਪੂਰੀ ਮਦਦ ਕਰ ਰਹੇ ਨੇ। ਵੈਸੇ ਵੇਖਿਆ ਜਾਵੇ ਤਾਂ ਇੱਕ ਚੰਗੀ ਗੱਲ ਹੀ ਤਾਂ ਹੈ, ਕਾਫੀ ਸਾਰੇ ਲੋਕ ਜਿਹੜੇ ਨਹੀਂ ਕੰਮ ਕਰ ਪਾ ਰਹੇ, ਕੋਈ ਨਹੀਂ ਜ਼ਿਆਦਾ ਪੜ੍ਹੇ ਲਿਖੇ ਐਂਡ ਮਜ਼ਦੂਰੀ ਕਰ ਰਹੇ ਨੇ, ਐਂਡ ਇੱਥੇ ਇੱਕ ਪ੍ਰੋਫੈਸ਼ਨਲ ਇੱਕ ਉਹਨਾਂ ਨੂੰ ਇੱਕ ਟੈਗ ਮਿਲ ਜਾਏਗਾ ਕਿ ਹਾਂ ਵੀ ਉਹ ਕੈਰੀਮੈਨ ਨੇ ਜਾਂ ਕਿ ਉਹ ਸਮਾਨ ਚੁੱਕ ਪਾ ਰਹੇ ਨੇ ਅਤੇ ਚੰਗਾ ਕੰਮ ਕਰ ਰਹੇ ਨੇ। ਅਗਰ ਲੈਟ ਸਪੋਜ਼ ਤੁਸੀਂ ਜਿਹੜੇ ਕੂਲੀ ਨੇ, ਹੈ ਨਾ, ਉਹਨਾਂ ਨੂੰ ਹੀ ਇੱਕ ਐਪਲੀਕੇਸ਼ਨ ਦੇ ਵਿੱਚ ਤੁਸੀਂ ਬਣਾ ਲਓ ਕਿ ਬਈ ਤੁਸੀਂ ਰੇਲਵੇ ਸਟੇਸ਼ਨ ਦੇ ਇੱਥੇ ਪਹੁੰਚਣ ਲੱਗੇ ਹਾਂ, ਤੁਸੀਂ ਆਪਣਾ ਸਮਾਨ ਚੁੱਕਣਾ, ਤੁਸੀਂ ਕੂਲੀ ਨੂੰ ਕਹਿੰਦੇ ਕਿ ਇੱਥੋਂ ਦੀ ਜੀ ਬਾਹਰ ਰੇਲਵੇ ਸਟੇਸ਼ਨ ਦੇ ਮੇਨ ਗੇਟ ਤੱਕ ਲੈ ਜਾ, ਮੈਂ 100-150 ਰੁਪਇਆ ਦੇ ਦਾਂਗੀ ਜਾਂ ਦੇ ਦਾਂਗਾ। ਸੋ ਸੇਮ ਕੰਮ ਹੀ ਹੈ, ਬਸ ਇੱਕ ਐਪਲੀਕੇਸ਼ਨ ਦੇ ਥਰੂ ਜਿੱਥੇ ਤੁਸੀਂ ਆਪਣਾ ਪਰਸਨ ਆਪ ਬੁੱਕ ਕਰ ਪਾ ਰਹੇ ਹੋ, ਰੇਟ ਦੀ ਬਾਰਗਨਿੰਗ ਵੀ ਕਰ ਪਾ ਰਹੇ ਹੋ ਅਤੇ ਉਹਦੇ ਨਾਲ ਗੱਲਬਾਤ ਵੀ ਤੈਅ ਕਰ ਰਹੇ ਹੋ ਕਿ ਬਈ ਇੰਨਾ ਸਮਾਨ ਜਿਹੜਾ ਹੈ ਚੁੱਕਣਾ, ਇੱਥੋਂ ਤੱਕ ਜਾਣਾ। ਸੋ ਕਹਿ ਸਕਦੇ ਹਾਂ ਕਿ ਰਿਸ਼ਤਾ ਉਹੀ ਸੋਚ ਨਹੀਂ, ਹੈ ਨਾ, ਅਤੇ ਆਈ ਥਿੰਕ ਮੈਨੂੰ ਲੱਗਦਾ ਕਿ ਠੀਕ ਹੈ ਯਾਰ, ਇੱਕ ਚੰਗੀ ਗੱਲ ਹੈ, ਲੋਕਾਂ ਨੂੰ ਕੰਮ ਵੀ ਮਿਲੇਗਾ ਅਤੇ ਇੱਕ ਨਵਾਂ ਸਟਾਰਟਅਪ ਵੀ ਜੁੜ ਗਿਆ ਭਾਰਤ ਦੇ ਵਿੱਚ। ਸੋ ਤੁਹਾਨੂੰ ਇਹ ਵੀ ਨਿਊਜ਼ ਕਿਵੇਂ ਲੱਗੀ ਹੈ? ਮੈਨੂੰ ਇਹਦਾ ਵੀ ਤੁਸੀਂ ਕਹੋ ਕਿ ਰਿਸਪੋਂਸ ਜਿਹੜਾ ਹੈ ਉਹ ਦੇਈ ਜਾਣਾ, ਕਿਉਂਕਿ ਮੈਨੂੰ ਪਤਾ ਕਿ ਬਈ ਲੋਕਾਂ ਦੇ ਮੈਸੇਜ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ, ਕਿਉਂਕਿ 9 ਵਜੇ ਦਾ

ਜੀ ਕੁਕੜੂ ਕੁੜੂ ਕੁਕੜੂ ਕਹਿ ਰਿਹਾ ਕਿ ਬਈ 9 ਵੱਜ ਗਏ ਨੇ, ਭਾਵੇਂ ਸਵੇਰ ਦੇ ਨਹੀਂ ਰਾਤ ਦੇ ਵੱਜੇ ਨੇ, ਪਰ ਤੁਸੀਂ ਜਾਗ ਜਾਣਾ। ਜਾਗਣਾ ਕਿਉਂ ਆ? ਕਿਉਂਕਿ ਪ੍ਰੋਗਰਾਮ ਜਿਹੜਾ ਹੈ ਉਹ ਇੰਨਾ ਕੁ ਸੋਹਣਾ ਪ੍ਰੋਗਰਾਮ ਹੈ, ਦਿਲ ਚਾਹਤਾ ਹੈ, ਜਿਹਦੇ ਵਿੱਚ ਭਾਰਤ ਕੀ ਭਾਰਤ ਤੋਂ ਬਾਅਦ ਵੀ ਬਹੁਤ ਸਾਰੇ ਜਿਹੜੇ ਦੋਸਤ ਨੇ ਸਾਨੂੰ ਮੈਸੇਜ ਕਰਦੇ ਨੇ, ਤਾਂ ਤੁਸੀਂ ਵੀ ਜ਼ਰੂਰ ਕਰਿਓ 98 55 10 10 27, ਅਤੇ ਫਿਰ ਮਿਲਦੇ ਹਾਂ ਜੀ ਹੁਣ ਠੀਕ ਪੂਰੇ 9 ਵਜੇ।

ਨਮਸਕਾਰ, ਰਾਤ ਦੇ 9 ਵਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਨੇ ਨਵੀਂ ਦਿੱਲੀ ਵਿਚ ਦੁਵੱਲੀ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈਨ ਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਭੰਡਾਰ ਉਪਲਬਧ ਹੈ। ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਕਾਰੋਬਾਰਾਂ ਵੱਲੋਂ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਦੇ ਵਪਾਰਕ LPG ਸਿਲੰਡਰ ਦੀ ਕੀਮਤ 'ਚ ਦੇਸ਼ ਭਰ ਵਿੱਚ ਵਾਧਾ। ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਅੱਜ ਮੁੰਬਈ ਵਿੱਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਈ ਮਹੀਨੇ 'ਚ ਵਸਤੂ ਅਤੇ ਸੇਵਾ ਟੈਕਸ GST ਦਾ ਕੁੱਲ ਸੰਗ੍ਰਹਿ 3.2% ਵੱਧ ਕੇ 1,94,000 ਕਰੋੜ ਰੁਪਏ ਤੋਂ ਵੱਧ ਹੋ ਗਿਆ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਨੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਦੇ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਵਿਧਾਨ ਸਭਾ, ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਉਸ ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ ਤੇ ਉਠਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰੀਡੈਂਟੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲਿਆਂ ਤੇ ਨਿਯੁਕਤੀਆਂ। ਜਲੰਧਰ ਦੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੀ ਥਾਂ ਲੁਧਿਆਣਾ ਪੁਲਿਸ ਰੇਂਜ ਦੇ DIG ਸਤਿੰਦਰ ਸਿੰਘ ਜਲੰਧਰ ਪੁਲਿਸ ਕਮਿਸ਼ਨਰੇਟ ਦੀ ਕੰਬਾਨ ਸੰਭਾਲਣਗੇ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਤੇ ਗੀਤ ਲਿਖਿਆ ਹੈ ਤੁਝਕੋ ਪੁਕਾਰੇ ਮੇਰਾ ਪਿਆਰ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ, ਲਿਖਿਆ ਗਾਣਾ ਅੱਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ ਫਿਲਮ ਬ੍ਰਹਮਚਾਰੀ ਪਿਆਰ ਭਰੀ ਨਮਸਕਾਰ ਹਨੂੰਮਾਨਗੜ੍ਹ ਟਾਊਨ ਤੋਂ ਗਾਣਾ ਗਮਾ ਗਣੀ ਸਾ। ਹਾਂ, ਅਤੇ ਮੈਸੇਜ ਸਾਨੂੰ ਭੇਜ ਰਹੇ ਨੇ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ। ਠੀਕ ਹੈ ਜੀ, ਥੈਂਕ ਯੂ। ਅਗਲਾ ਮੈਸੇਜ ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ ਮੁਨੀ ਕਾਕਾ, ਬਿੱਟੂ, ਲਾਡੀ, ਮੋਹਨ ਮਾਸਟਰ, ਜਨਕ ਨਗਰ ਜਲੰਧਰ ਤੋਂ ਲਿਖਿਆ ਕੋਈ ਵੀ ਗੀਤ। ਠੀਕ ਹੈ ਜੀ, ਥੈਂਕ ਯੂ। ਅਗਲਾ ਮੈਸੇਜ ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ, ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ, ਅਰਵਿੰਦ ਕੁਮਾਰ, ਫਿਲਮ ਨੂਰ ਮਹਿਲ ਕਾ ਸੌਂਗ ਮੇਰੇ ਮਹਿਬੂਬ ਨੇ ਜੇ ਆਜ ਕੀ ਰਾਤ। ਓਕੇ, ਅਗਲਾ ਮੈਸੇਜ ਆਇਆ ਜੀ, ਫਿਲਮ ਬ੍ਰਹਮਚਾਰੀ ਅੱਜ ਕੱਲ੍ਹ ਤੇ ਮੇਰੇ ਪਿਆਰ ਕੇ ਚਰਚੇ, ਉੱਤਮ ਨਗਰ ਦਿੱਲੀ ਸੇ ਬੋਧਰਾਜ ਖੋਰਵਾਲ, ਕਮਲਾ ਰਾਣੀ, ਭਾਨੂ ਪ੍ਰਕਾਸ਼, ਗੀਤਿਕਾ ਖੋਰਵਾਲ। ਮੈਨੂੰ ਲੱਗ ਰਿਹਾ ਸੇਮ ਹੀ ਫੈਮਿਲੀ ਤੋਂ ਸਾਨੂੰ ਮੈਸੇਜ ਆਇਆ। ਇੱਕ ਕੋਈ ਪਹਿਲੀ ਵਾਰੀ ਸ਼ਾਇਦ ਸਾਡੇ ਪ੍ਰੋਗਰਾਮ ਨੂੰ ਸੁਣ ਰਿਹਾ ਅਤੇ ਉਹਨਾਂ ਨੇ ਮੈਸੇਜ ਭੇਜਿਆ, ਹੈਲੋ ਬੁੱਧਰਾਜ ਜੀ ਨੇ ਸ਼ਾਇਦ, ਹੈਲੋ ਜੀ ਬੁੱਧਰਾਜ ਜੀ, ਤੁਹਾਡਾ ਮੈਸੇਜ ਸਾਡੇ ਤੱਕ ਪਹੁੰਚ ਗਿਆ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਹੈ, ਐਫ ਐਮ ਦਿਲ ਚਾਹਤਾ ਹੈ, ਦਿਲ ਸੇ ਦਿਲ ਤੱਕ ਆਰ ਜੇ ਮੋਹਿਤ ਰੂਬਲ ਸਰ ਜੀ, ਪਿਆਰ ਭਰੀ ਨਮਸਕਾਰ, ਦਿਲ ਚਾਹਤਾ ਹੈ ਪ੍ਰੋਗਰਾਮ ਲਿਸਨਰ ਕੀ ਪਹਿਲੀ ਪਸੰਦ ਹੈ, ਸਬਸੇ ਬੜੀ ਅੱਛੀ ਫਰਮਾਇਸ਼ ਕਰਤੇ ਹੈ, ਅੱਛਾ ਸਭ ਬੜੀ ਅੱਛੀ ਫਰਮਾਇਸ਼ ਕਰਤੇ ਹੈ, ਹਮ ਵੀ ਸੁਣਤੇ ਹੈ ਸਰ ਜੀ, ਆਪਕਾ ਥੈਂਕ ਯੂ, ਆਪਕੀ ਅਦਾਕਾਰੀ ਬਹੁਤ ਅੱਛੀ ਹੈ, ਪ੍ਰੋਗਰਾਮ ਪੇਸ਼ ਕਰਨੇ ਕਾ ਅੰਦਾਜ਼ ਵੀ ਬਹੁਤ ਅੱਛਾ ਹੈ ਸਰ ਜੀ, ਆਜ ਕਾ ਹਮਾਰਾ ਸੌਂਗ ਹੈ, ਆਪਨੇ ਸੁਣਨਾ ਵੀ ਹੈ ਔਰ ਸਭ ਕੀ ਪਸੰਦ ਕਾ ਵੀ ਹੈ ਗੀਤ, ਪੰਨਾ ਗੀਤ, ਪੰਨਾ ਕੀ ਤਮੰਨਾ ਹੈ ਕਹੀਂ ਨਾ ਮੁਝੇ ਮਿਲ। ਮੈਂ ਆਈ ਨੋ ਆਈ ਐਮ ਨੋਟ ਅ ਗੁੱਡ ਸਿੰਗਰ, ਬਟ ਸਟਿਲ ਆਈ ਐਮ ਟ੍ਰਾਇੰਗ ਮਾਈ ਗਾਈਸ। ਓਕੇ ਜੀ, ਸੋ ਹੀਰਾ ਪੰਨਾ ਕਾ ਜੋ ਹੈ ਉਹ ਗਾਣਾ ਹਮਾਰੇ ਦੋਸਤ ਸੁਣਨਾ ਚਾਹਤੇ ਹੈ, ਤੋ ਇਹ ਗਾਣਾ ਹਮ ਲਗਾਨੇ ਕੀ ਕੋਸ਼ਿਸ਼ ਕਰੇਂਗੇ। ਓਕੇ ਜੀ, ਅਗਲੀ ਕਾ ਹੈ ਫਿਲਮ ਹੀਰਾ ਪੰਨਾ, ਰਿਲੀਜ਼ 1973, ਗਾਇਕ ਸੋਰਦਾ ਲਤਾ ਜੀ, ਔਰ ਮੈਸੇਜ ਭੇਜ ਰਹੇ ਨਰੂਲਾ ਫੈਮਿਲੀ, ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਥਲਾ, ਪਲੀਜ਼ ਧੰਨਵਾਦ ਸਾਹਿਬ। ਠੀਕ ਹੈ ਜੀ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਆਇਆ, ਸਤਿ ਸ਼੍ਰੀ ਅਕਾਲ, ਦਿਲ ਚਾਹਤਾ ਹੈ ਫਿਲਮ ਆਰਤੀ ਔਰ ਗੀਤ ਬਾਰ ਬਾਰ ਤੋਹੇ ਕਿਆ ਸਮਝਾਏ, ਇਹ ਪਾਇਲ ਕੀ ਜਨਕਾ ਸਵਰ, ਲਤਾ ਮੰਗੇਸ਼ਕਰ, ਮੁਹੰਮਦ ਰਫੀ, ਗਾਓਂ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ ਸੇ ਰਾਧੇ ਸ਼ਾਮ ਸ਼ਰਮਾ, ਇੰਦਿਰਾ ਸ਼ਰਮਾ, ਸਾਰਥਕ ਸ਼ਰਮਾ। ਠੀਕ ਹੈ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਮੇਰਠ ਕਿੰਡ ਸੇ, ਯੇ ਹਮ ਬਾਅਦ ਮੇ ਪੜ੍ਹੇਂਗੇ, ਜੀ ਹਾਂ ਯੇ ਹਮ ਮੈਸੇਜ ਬਾਅਦ ਮੇ ਪੜ੍ਹੇਂਗੇ, ਇੱਕ ਮੈਸੇਜ ਹੋਰ ਪੜ੍ਹ ਲੈਤੇ ਹੈਂ ਜੇ ਆਇਆ ਹੈ। ਦਿਲ ਚਾਹਤਾ ਹੈ ਆਜ ਮਹਾਨ ਪਾਰਸ਼ਵ ਗਾਇਕਾ ਸੁਮਨ ਕਲਿਆਣਪੁਰ ਜੀ ਕਾ ਦੇਹਾਂਤ ਹੈ, ਉਸ ਮਹਾਨ ਹਸਤੀ ਕੋ ਰੇਨਬੋ ਪਰਿਵਾਰ ਜਲੰਧਰ ਔਰ ਸ਼ੋਤਾ ਪਰਿਵਾਰ ਕੀ ਓਰ ਸੇ ਸ਼ਤ ਸ਼ਤ ਨਮਨ। ਇਨ੍ਹੀਂ ਕਾ ਕੋਈ ਵੀ ਗੀਤ ਸੁਣਾ ਦੀਜੀਏ, ਚੱਕ 15 PCS, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਜੀ, ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਮੈਲਬਨ, ਆਦਰਸ਼ ਨਗਰ, ਆਦਰਸ਼ ਪਾਲ ਵੈਂਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ। ਠੀਕ ਹੈ ਜੀ, ਫਿਲਹਾਲ ਹੀਰਾ ਪੰਨਾ ਦਾ ਗੀਤ ਥੋੜ੍ਹੇ ਸਾਰਿਆਂ ਦੇ ਰੇਡੀਓ ਸੈੱਟ 'ਤੇ, ਆਓ ਇੰਜੋਏ ਕਰਦੇ ਹਾਂ।

0: ਬੜੀ ਸੋਹਣੀ ਹੈ।
1: ਜੀ ਦੱਸੋ, ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ। ਐਂਡ ਹੁਣ ਅਗਲੇ ਮੈਸੇਜਸ ਨੂੰ ਰੀਡ ਕਰ ਲਈਏ। ਬਹੁਤ ਸਾਰੇ ਦੋਸਤ ਜਿਹੜੇ ਨੇ ਸਾਨੂੰ ਮੈਸੇਜ ਭੇਜ ਰਹੇ ਨੇ, ਐਂਡ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਇਸ ਸਿਲਸਿਲੇ ਦੇ ਵਿੱਚ, ਆਪਣੀ ਭੂਮਿਕਾ ਵੀ ਨਿਭਾ ਸਕਦੇ ਹੋ। ਵਟਸਐਪ 'ਤੇ ਤੁਸੀਂ ਸਾਨੂੰ ਮੈਸੇਜ ਭੇਜਣਾ 9855-10-10-27। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਲਿਖਿਆ ਹੈ ਸਵਪ੍ਰੇਮ ਨਮਸਕਾਰ ਔਰ ਪਸੰਦ ਕਰਤਾ ਹੈ ਦਸਰੇਂਗੀ ਭਾਟਾ ਪਾਰਾ ਛੱਤੀਸਗੜ੍ਹ ਸੇ ਹੀਰਾ ਮਨੀ ਵਰਮਾ, ਪਾਰਸ ਮਨੀ ਵਰਮਾ, ਪੁਸ਼ਪਿੰਦਰ ਮਨੀ ਵਰਮਾ, ਨੋਖੇ ਲਾਲ ਵਰਮਾ। ਠੀਕ ਹੈ ਜੀ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਹੈ ਨਮਸਕਾਰ ਵੜਿੰਗਖੇੜਾ ਪੰਜਾਬ ਤੋਂ, ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ, ਕੋਈ ਵੀ ਗੀਤ ਸੁਣਾ ਦਿਓ ਜੀ, ਧੰਨਵਾਦ ਜੀ। ਅਗਲਾ ਮੈਸੇਜ ਆਦਰਣੀ ਪ੍ਰਸਾਰਕ ਜੀ ਨਮਸਕਾਰ, ਕਿਸੀ ਵੀ ਫਰਮਾਇਸ਼ ਮੇ ਹਮਾਰੇ ਨਾਮ ਕੋ ਸ਼ਾਮਿਲ ਕੀਜੀਏ, ਤਹਿ ਦਿਲ ਸੇ ਸ਼ੁਕਰੀਆ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾ ਜਹਾਂ, ਆਜ਼ਾਦ ਨਗਰ ਲਕਸ਼ਰ ਹਰਿਦੁਆਰ ਸੇ। ਠੀਕ ਹੈ ਜੀ, ਅਗਲਾ ਮੈਸੇਜ ਆਇਆ ਜੀ ਮੇਰਠ ਸੇ ਦਿਗਦਰਸ਼ਨ ਔਰ ਕਵਿਤਾ ਗੌੜ, ਫਿਲਮ ਐਤਵਾਰ ਔਰ ਫਿਲਮ ਪ੍ਰੇਮ ਗੀਤ, ਫਿਲਮ ਆਜ, ਫਿਲਮ ਅਲੱਗ ਅਲੱਗ ਬਈ ਲਿਖਾ ਹੈ, ਕੋਈ ਵੀ ਗੀਤ ਜੋ ਹੈ ਉਹ ਆਪ ਸੁਣਾ ਦੀਜੀਏ। ਠੀਕ ਹੈ ਜੀ, ਥੈਂਕ ਯੂ ਸੋ ਮੱਚ। ਫਿਲਹਾਲ ਹਮ ਸੁਣਾਏਂਗੇ ਰਾਜਕੁਮਾਰ ਮੂਵੀ ਕਾ ਗੀਤ, ਜਿਸੇ ਗਾਇਆ ਹੈ ਸੁਮਨ ਕਲਿਆਣਪੁਰ ਜੀ ਨੇ ਔਰ ਉਨਕੇ ਸਾਥ ਨਿਭਾਇਆ ਹੈ ਮੁਹੰਮਦ ਰਫੀ ਜੀ ਨੇ।

ਜੀ ਦੋਸਤੋ, ਇੰਜੋਏ ਕਰ ਰਹੇ ਪ੍ਰੋਗਰਾਮ ਦਿਲ ਚਾਹਤਾ ਹੈ, ਔਰ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ। ਅੱਗੇ ਮੈਸੇਜ ਹੈ, ਨਮਸਕਾਰ ਜੀ, ਫਿਲਮ ਕੋਹੀਨੂਰ, ਗੀਤ ਹਮ ਬੇਵਫਾ, ਹਰਗਿਜ਼ ਨਾ ਥੇ, ਮਜਨੂੰ ਕਟੇਲਾ, ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ, ਔਰ ਸਤਨਾ MP ਸੇ ਉਮੰਗ ਮਲਿਕ, ਆਕਾਂਸ਼ਾ ਮਲਿਕ, ਮਹਾਈ ਮਲਿਕ, ਥੈਂਕ ਯੂ ਸੋ ਮਚ। ਅਗਲਾ ਮੈਸੇਜ, ਕਾਰਿਕ੍ਰਮ ਦਿਲ ਚਾਹਤਾ ਹੈ, ਫਿਲਮ ਮੈਂ ਹੂੰ ਨਾ, ਸਵਰ ਸ਼੍ਰੇਆ ਘੋਸ਼ਾਲ, ਸੋਨੂ ਨਿਗਮ। ਅਰੇ ਯਾਰ, ਬਹੁਤ ਬਹੁਤ ਬਹੁਤ ਸਦੀਓ ਕੇ ਬਾਅਦ ਇਹ ਗਾਣਾ ਜੋ ਹੈ ਕਾਨੋ ਮੇਂ ਪੜਾ ਹੈ। ਕਿਸਕਾ ਹੈ ਯੇ ਤੁਮਕੋ ਇੰਤਜ਼ਾਰ ਮੈਂ ਹੂੰ ਨਾ, ਦੇਖ ਲੋ ਇਧਰ ਤੋਂ ਇੱਕ ਬਾਰ ਮੈਂ ਹੂੰ ਨਾ। ਠੀਕ ਹੈ ਜੀ, ਇਹ ਗਾਣੇ ਕੀ ਫਰਮਾਇਸ਼ ਮੈਂ ਭੇਜੀ ਹੈ। ਯਾ ਰਿੰਗਨੀ ਛੱਤੀਸਗੜ੍ਹ ਸੇ ਦਿਨੇਸ਼ ਵਰਮਾ ਔਰ ਕਰੁਣਾ ਵਰਮਾ ਜੀ ਨੇ, ਥੈਂਕ ਯੂ ਸੋ ਮਚ।

ਜੀ ਬਾਕੀ ਜੀ ਚੁੱਪ ਨਹੀਂ ਰਹਿਣਾ, ਮੇਰੇ ਨਾਲ ਗੱਲ ਕਰੋ। ਜੀ ਹਾਂ, ਪ੍ਰੋਗਰਾਮ ਚੱਲ ਰਿਹਾ ਦਿਲ ਚਾਹਤਾ ਹੈ। ਮੇਰਾ ਨਾਮ ਹੈ ਮੋਹਿਤ ਰੂਬਲ ਅਤੇ ਇਸ ਚੈਨਲ ਦਾ ਨਾਮ ਹੈ FM ਰੇਨਬੋ ਅਤੇ ਪ੍ਰੋਗਰਾਮ ਦਾ ਨਾਮ ਮੈਂ ਤੁਹਾਨੂੰ ਦੱਸ ਦਿੱਤਾ ਹੈ। ਤੁਹਾਡਾ ਨਾਮ ਕੀ ਹੈ, ਤੁਸੀਂ ਕੀ ਗੱਲ ਕਰਨਾ ਚਾਹੁੰਦੇ ਹੋ? ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 'ਤੇ ਲਿਖ ਕੇ ਭੇਜ ਸਕਦੇ ਹੋ 9855 10 10 23 'ਤੇ। ਜਿਵੇਂ ਸਾਨੂੰ ਅਗਲੇ ਦੋਸਤ ਨੇ ਭੇਜਿਆ ਲਿਖਿਆ ਕਿ ਗਾਣੇ ਕੇ ਬੋਲ ਬੇਕਰਾਰ ਕਰਕੇ ਹਮੇਂ ਯੂੰ ਨਾ ਜਾਈਏ। ਫਿਲਮ 20 ਸਾਲ ਬਾਅਦ, ਆਵਾਜ਼ ਹਿੰਮਤ ਕੁਮਾਰ, ਮਿਰਜ਼ਾਪੁਰ ਕੁਰੂਕਸ਼ੇਤਰ ਸੇ ਯਸ਼ਪਾਲ ਧੀਮਾਨ। ਓਕੇ, ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਸ਼ੁਭਮ, ਆਂਚਲ, ਕੁੰਜ ਪਰਵ, ਚਿਰਾਗ, ਰਜਤ, ਰਾਜੇਸ਼ ਔਰ ਸਾਰੀ ਧੀਮਾਨ ਫੈਮਿਲੀ। ਸਰ ਜੀ ਨਮਸਕਾਰ, ਆਪਕਾ ਪ੍ਰੋਗਰਾਮ ਪੇਸ਼ ਕਰਨੇ ਕਾ ਅੰਦਾਜ਼ ਬਹੁਤ ਅੱਛਾ ਹੈ। ਪ੍ਰੋਗਰਾਮ

में शामिल करें। ठीक है जी, अगला मैसेज सर शिकाल दिल चाहता है, बलविंदर सरा, गुंतास, रसनदीप, मनिंदर सरा, पिंड मोरजन सिक्का, हनुमानगढ़, कोई भी गीत। ओके, करणवीर सिंह पॉल थे पूरा पॉल परिवार, सराबा नगर जंदर तो पंजाब तो, मैं जीत न जीते जग गीत दा गीत, मन जीते जग गीत दा गीत सुनना चाहता हूँ, कोई भी गीत लगा देना जी, थैंक यू। ओके जी, अगला मैसेज आर जे जी आपको नमस्कार, हमें भी किसी भी गीत में शामिल करें, धनोरी तेलीवाला से निसार सलमानी, नुशा सलमानी, बेबी आलिया, आयान और बाबू। अगला मैसेज दिल चाहता है, शो एनी सॉन्ग टू रीड आउट माई नेम प्लीज आर जे जी फ्रॉम हितेंद्र दास आसाम। अगला मैसेज जी, सत श्री अकाल श्रीमान जी, मेरा नाम गगनप्रीत कौर है, मैं टांडे दी रहने वाली हाँ, मैं हर रोज़ यह प्रोग्राम सुनती हाँ जो कि बहुत वधिया, श्रीमान जी कृपा करके मेरा मन पसंद का गीत सुनाया जावे, दिल ने जे कहा है दिल से मोहब्बत। ओके, ਇੱਦਾਂ ਹੈ ਕਿ ਤੁਸੀਂ ਅਗਰ ਪਹਿਲੀ ਵਾਰ ਸੁਣੇ ਹੋ, ਅਗਰ ਮੇਰਾ ਪ੍ਰੋਗਰਾਮ ਪਹਿਲੀ ਵਾਰ ਸੁਣਦੇ ਹੋ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਨਾ ਜਿਹੜਾ ਬਹੁਤ ਕੋਮਨ ਜਿਹਾ ਗਾਣਾ ਰੇਡੀਓ 'ਤੇ ਰੋਜ਼ ਚੱਲਦਾ ਰਹਿੰਦਾ ਨਾ, ਉਹ ਮੈਂ ਜ਼ਿਆਦਾ ਨਹੀਂ ਚਲਾਉਂਦਾ, ਕੁਛ ਯੂਨੀਕ ਜਾਂ ਵੱਖਰਾ ਜਿਹਾ ਜਾਂ ਫਿਰ ਇੱਕ ਦੇਰ ਬਾਅਦ ਇੱਕ ਗਾਣੇ ਦੀ ਫਰਮਾਇਸ਼ ਜਦੋਂ ਰੇਡੀਓ 'ਤੇ ਜਿਹੜੀ 'ਚ ਆਉਂਦੀ ਹੈ ਮੈਂ ਉਹ ਵਜਾਉਣ ਦੀ ਕੋਸ਼ਿਸ਼ ਕਰਦਾ ਵਾਂ। ਠੀਕ ਹੈ ਜੀ, ਅਤੇ ਲਓ ਜੀ ਫਿਲਹਾਲ ਇੱਕ ਗੀਤ ਦਾ ਸਮਾਂ ਹੋ ਚੁੱਕਿਆ, ਕਿਉਂਕਿ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਬਾਰ ਬਾਰ ਫਰਮਾਇਸ਼ ਵਿੱਚ ਇਹ ਸੁਮਨ ਕਲਿਆਣਪੁਰ ਜੀ ਦੇ ਗੀਤ ਦੀ, ਅਤੇ ਮੈਂ ਮਨਾ ਨਹੀਂ ਕਰ ਸਕਦਾ, ਆਓ ਸੁਣਦੇ ਹਾਂ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਹੋਰ ਖੂਬਸੂਰਤ ਗੀਤ ਫਰੋਮ ਫਿਲਮ ਜਬ ਜਬ ਫੂਲ ਖਿਲੇ।

ਜੀ ਬਾਕੀ ਇੱਦਾਂ ਹੀ ਹੁੰਦਾ ਕਿ ਸਟਾਰਟਿੰਗ ਵਿੱਚ ਹਰ ਕੋਈ ਨਾ ਹੀ ਕਹਿ ਰਿਹਾ ਹੁੰਦਾ ਕਿ ਨਹੀਂ ਨਹੀਂ ਮੈਂ ਕਿੱਥੋਂ ਨਹੀਂ ਇੱਦਾਂ ਦੀ ਕੋਈ ਗੱਲ ਹੀ ਕੋਈ ਨਹੀਂ ਹੁਣ ਵੀ ਆਰ ਜਸਟ ਫਰੈਂਡਸ ਯਾਰ ਯਾਰ ਉਹਦੀ ਯਾਦ ਬੜੀ ਆ ਰਹੀ ਆ ਯਾਰ ਮੇਰਾ ਦਿਲ ਨਹੀਂ ਲੱਗ ਰਿਹਾ ਉਹਦੇ ਬਿਨਾਂ ਯਾਰ ਮੈਨੂੰ ਕਿਤੇ ਪਿਆਰ ਤਾਂ ਨਹੀਂ ਹੋ ਗਿਆ ਹਾਂ ਮੈਨੂੰ ਪਿਆਰ ਹੋ ਚੁੱਕਿਆ ਕਿਹਦੇ ਨਾਲ ਐਫਐਮ ਰੇਨਬੋ ਦੇ ਨਾਲ ਪਿਆਰ ਹੋ ਚੁੱਕਿਆ ਮੈਨੂੰ ਮਤਲਬ ਲੋਕ ਇੱਦਾਂ ਕਰਦੇ ਨੇ ਯਾਰ ਲੋਕ ਕਰਦੇ ਨੇ ਮੈਂ ਤਾਂ ਦੱਸ ਰਿਹਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਚਾਹਤਾ ਹੈ ਐਂਡ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਸਮਾਂ ਹੋ ਚੁੱਕਾ ਰਾਤ ਦੇ 9:35 ਅਤੇ ਅਗਲਾ ਮੈਸੇਜ ਹੈ ਨਮਸਕਾਰ ਸਰ ਜੀ ਸਰ ਮੈਂ ਸੁਸ਼ਮਾ ਹੇ ਸੁਸ਼ਮਾ

ਜੀ ਹਾਂ ਦੋਸਤੋ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਜੀ ਦਿਲ ਚਾਹਤਾ ਹੈ, ਐਂਡ ਹੁਣ ਅਸੀਂ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਵਿੱਚ। ਬਹੁਤ ਸਾਰੇ ਦੋਸਤਾਂ ਨੇ ਸਾਨੂੰ ਮੈਸੇਜ ਜਿਹੜਾ ਹੈ ਭੇਜਿਆ। ਅਗਲਾ ਮੈਸੇਜ ਹੈ, ਅਬੋਹਰ ਸੇ ਰਾਮ ਸਹਾਏ ਸ਼ਰਮਾ, ਫਿਲਮ ਲਵਾਰੀ ਸੌਂਗ ਕਾ ਬੋਲ, ਜਿਸਕਾ ਕੋਈ ਨਹੀਂ ਉਸਕਾ ਤੋ ਖੁਦਾ ਹੈ ਯਾਰੋ। ਅਗਲਾ ਮੈਸੇਜ ਬਹੁਤ ਲੰਬਾ ਚੌੜਾ ਭੇਜਿਆ, ਪ੍ਰੋਗਰਾਮ ਦਿਲ ਚਾਹਤਾ ਹੈ ਸੇਵਾ ਮੇ ਆਦਰਨੀਯ ਕਾਰਿਕ੍ਰਮ ਪ੍ਰਸਾਰਕ ਜੀ ਕੋ ਸਾਦਰ ਪ੍ਰਣਾਮ, ਅਦਾਬ, ਸਲਾਮ, ਸਤਿ ਸ਼੍ਰੀ ਅਕਾਲ, ਸਲਾਮੇ ਮੁਹੱਬਤ ਕਬੂਲ ਹੋ। ਦੀਵਾਨਾ ਰੇਡੀਓ ਸ਼੍ਰੋਤਾ ਕਲੱਬ ਬਹਿਲੋਲ ਨਗਰ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਸੇ ਭਾਈ ਪ੍ਰੇਮ ਸਿੰਘ ਹੜਵਾਲ ਬੋਲੇ, ਸੁਖਵੀਰ ਕਾਜੜ ਵੜਵਾਲ, ਲਖਵੀਰ ਵੜਵਾਲ, ਰਾਣਾ ਕ੍ਰਿਸ਼ਨਾ, ਸ਼੍ਰੀਮਤੀ ਛਿੰਦੋ, ਪ੍ਰਵੀਨ, ਸ਼ੀਤਲ, ਨਵੀਨ ਰੰਗੀਲਾ, ਨਿਸ਼ਾਨ ਅਨਵਾਲ, ਪਿਆਰੇ ਬੇਟੇ ਚਟਕੂਰ ਮਟਕੂ ਜੀ, ਕਿਰਪਾ ਆਪ ਹਮਾਰੀ ਫਰਮਾਇਆ ਜ਼ਰੂਰ ਪੇਸ਼ ਕਰਨਾ ਜੀ, ਆਪ ਕੀ ਬੜੀ ਮਿਹਰਬਾਨੀ ਹੋਗੀ, ਹਮਾਰੀ ਪਸੰਦ ਫਿਲਮ ਖਾਨਦਾਨ ਬੋਲ, ਨੀਲ ਗਗਨ ਪਰ ਉੜਤੇ ਬਾਦਲ ਆ ਆ ਆ, ਗਾਇਕ ਮੁਹੰਮਦ ਰਫੀ, ਐਮ ਲਤਾ ਮੰਗੇਸ਼ਕਰ ਜੀ। ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਅਗਲਾ ਮੈਸੇਜ ਆ ਜੀ, ਪਿੰਡ ਬੁਰਜ ਹਨੂਮਾਨਗੜ੍ਹ ਨੇੜੇ ਮੰਡੀ ਅਰਨੀ ਵਾਲਾ ਜ਼ਿਲ੍ਹਾ ਫਾਜ਼ਿਲਕਾ, ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਸ਼ਰਮਾ, ਸਿੱਧਕ ਵਰਮਾ,

ਡਾਕਟਰ ਮਦਨ ਲਾਲ ਵਰਮਾ ਸਮੂਹ ਵਰਮਾ ਪਰਿਵਾਰ ਜੀ ਔਲਿਕਾ ਸਤਿਕਾਰਯੋਗ ਆਰਜਨ ਜੀ ਆਪ ਨੂੰ ਪ੍ਰੋਗਰਾਮ ਆਪ ਦਾ ਪ੍ਰੋਗਰਾਮ ਸੁਣ ਰਹੇ ਹਾਂ ਜੀ ਸਾਰੇ ਸਰੋਤਰਾਂ ਨੂੰ ਵੀ ਨਮਸਕਾਰ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਅਗਲਾ ਮੈਸੇਜ ਤਮਕ ਜਲੰਧਰ ਪੈਂਦੀ ਇਹ ਬਈ ਪ੍ਰੋਗਰਾਮ ਤਾਂ ਪਹਿਲਾਂ ਸ਼ਾਇਦ ਹੁੰਦਾ ਹੋਣਾ ਅੰਮ੍ਰਿਤਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰਨੂਰ ਮਾਨ ਕੁਲਵਿੰਦਰ ਕੌਰ ਮਾਨ ਹਰਵਿੰਦਰ ਮਾਨ ਕੋਈ ਵੀ ਫਿਲਮੀ ਗੀਤ ਠੀਕ ਹੈ ਜੀ ਅਗਲਾ ਮੈਸੇਜ ਨਮਸਤੇ ਸਰ ਜੀ ਮੈਂ ਸੰਦੀਪ ਜਲੰਧਰ ਤੋਂ ਛੱਲਾ ਸੌਂਗ ਗੁਰਦਾਸਮਾਨ ਸਾਹਿਬ ਅਰੇ ਫਿਲਮਾਂ ਦਾ ਗਾਣਾ ਜਿਹੜਾ ਹੈ ਚਲਾ ਸਕਦੇ ਹਾਂ ਫਿਲਮ ਦਾ ਗੀਤ ਹੋਣਾ ਚਾਹੀਦਾ ਮੈਨੂੰ ਅਗਰ ਫਿਲਮ ਦਾ ਕੋਈ ਹੈ ਗੀਤ ਮੈਂ ਜ਼ਰੂਰ ਪਲੇ ਕਰ ਦੇਵਾਂਗਾ ਜੀ ਠੀਕ ਹੈ ਜੀ ਅਗਲਾ ਮੈਸੇਜ ਪ੍ਰੋਗਰਾਮ ਦਿਲ ਜਾਤਾ ਹੈ ਪੇਸ਼ ਕਰਨ ਵਾਲੇ ਆਰਜਨ ਪਿਆਰ ਸਤਿ ਸ਼੍ਰੀ ਅਕਾਲ ਐਂਡ ਆਦਾਬ ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੋ ਧੰਨਵਾਦ ਜੀ ਪਿੰਡ 'ਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜਿੰਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਅਗਲਾ ਮੈਸੇਜ ਆਇਆ ਜੀ ਫਿਲਮ ਰੰਗ ਗਾਣੇ ਕਬੋਲ ਪਾਏ ਲੀਆ ਹੋ ਹੋ ਪਾਏ ਲੀਆ ਸ਼ੁਰ ਮਚਾਏ ਨੀਂਦ ਚੁਰਾਏ ਹੋ ਛੁੜਾਏ ਮੁਝ ਕੋ ਪਾਸ ਬੁਲਾਏ ਓ ਰੱਬਾ ਹੋ ਹੋ ਗੀਤਕਾਰ ਸਮੀਰ ਸੰਗੀਤਕਾਰ ਨਦੀਮ ਸ਼੍ਰਵਨ ਔਰ ਇਹ ਫਰਮਾਇਸ਼ ਭੇਜੀ ਹੈ ਹਮੇ ਮੁਕਮ ਪੋਸਟ ਫੂਲ ਚੰਚੋਲੀ ਤਾਲੁਕਾ ਪੰਡੂਰ ਪੰਡਰਪੁਰ ਜ਼ਾਕਿਰ ਮਲਾਨੀ ਸੁਮੱਈਆ ਮਲਾਨੀ ਸੁਬਹਾਨ ਮਲਾਨੀ ਸਮੀਰ ਮਲਾਨੀ ਸਲਮਾ ਮੁਮਤਾਜ਼ ਇਰਸ਼ਾਦ ਨਸੀਰ ਚਾਚਾ ਔਰ ਚਾਚੀ ਪੂਰਾ ਮਲਾਨੀ ਪਰਿਵਾਰ ਔਰ ਇੱਕ ਨਵੇਂ ਲੈ ਕੇ ਭੇਜੀ ਹੈ ਥੈਂਕ ਯੂ ਤੁਹਾਡਾ ਮੈਸੇਜ ਭੇਜਣ ਦੇ ਲਈ ਅਤੇ ਅੱਗੇ ਹੋਰ ਮੈਸੇਜ ਆਇਆ ਜੀ ਸੁਖਬੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਲਿਖਿਆ ਕੋਈ ਵੀ ਸੌਂਗ ਅੱਛਾ ਜੀ ਇੰਨੇ ਸਾਰੇ ਦੋਸਤ ਕਹਿ ਰਹੇ ਨਾ ਕੋਈ ਵੀ ਸੌਂਗ ਅਤੇ ਮੈਂ ਫਿਰ ਨਾ ਕੋਈ ਵੀ ਸੌਂਗ ਪਲੇ ਕਰ ਹੀ ਦਿੰਦਾ ਅੱਜ ਠੀਕ ਹੈ ਜਾਨੇ ਨਾ ਕਹਾਂ ਵੋ ਦੁਨੀਆ ਹੈ ਜਾਨੇ ਨਾ ਵੋ ਹੈ ਭੀ ਯਾ ਨਹੀਂ ਓਕੇ ਲੱਭ ਜਾਏ ਗਾਣਾ ਲੱਭ ਗਿਆ ਓਕੇ ਜੀ ਸੋ ਇਹ ਰਹਾ ਆਪ ਸਭੀ ਕੇ ਤਰਤੇ ਕੋਈ ਵੀ ਗਾਣਾ ਲਗਾ ਦੋ ਤੋ ਯੇ ਮੈਨੇ ਲਗਾ ਦੀਆ ਕੋਈ ਵੀ ਗਾਣਾ ਫਿਲਮ ਕਾ ਨਾਮ ਹੈ ਜਾਨੇ ਤੂ ਯਾ ਜਾਨੇ ਨਾ ਜਿਸੇ ਗਾਇਆ ਹੈ ਰਾਸ਼ੀਦ ਅਲੀ ਨੇ ਔਰ ਵਸੁੰਧਰਾ ਦਾਸ ਜੀ ਨੇ ਗਾਣੇ ਕੇ ਬੋਲ ਹੈ ਕਹੀਂ ਤੋ ਇਸ ਗੀਤ ਕੋ ਸੁਣਨਾ ਔਰ ਗੁਣਗੁਣਾਨਾ ਚਾਹਤੇ ਹੈ ਆਰਜੇ ਮੋਹਿਤ ਰੂਬਲ ਜੀ।

ਔਰ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦਿਲ ਚਾਹਤਾ ਹੈ ਲਾਈਵ ਸੁਣ ਰਿਹਾ। ਰਾਤ ਨੂੰ ਸਾਰੇ ਕੰਮ ਨਿਪਟਾ ਕੇ ਇਸ ਪ੍ਰੋਗਰਾਮ ਨਾਲ ਅਸੀਂ ਜੁੜ ਜਾਂਦੇ ਹਾਂ। ਠੀਕ ਹੈ ਜੀ, ਥੈਂਕ ਯੂ ਸੋ ਮੱਚ ਤਮਾਮ ਦੋਸਤਾਂ ਦਾ। ਦੋਸਤੋ, ਸਮਾਂ ਜਿਹੜਾ ਹੈ ਸਾਡੇ ਕੋਲ ਹਜੇ ਪਏ ਨੇ, ਪੂਰੇ 10 ਮਿੰਟ ਪਏ ਨੇ। ਤੁਸੀਂ ਆਰਾਮ ਦੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਅਤੇ ਬਸ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 9855101027 'ਤੇ ਮੈਸੇਜ ਭੇਜਣਾ। ਠੀਕ ਹੈ ਜੀ, ਸੋ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਇੱਕ ਗਾਣਾ ਕੋਈ ਰੈਂਡਮ ਜਿਹੜਾ ਹੈ, ਇੱਕ ਹੋਰ ਮੈਸੇਜ ਆ ਗਿਆ, ਉਹ ਵੀ ਲੈ ਲੈਂਦੇ ਹਾਂ। ਦਿਲ ਚਾਹਤਾ ਹੈ ਬਹੁਤ ਸੇ ਰਾਮ ਸਾਹਿਬ ਸ਼ਰਮਾ ਰਾਣੋ ਪੰਜਾਬੀ ਫਿਲਮ ਦਾ ਕੋਈ ਵੀ ਗੀਤ ਜਿਹੜਾ ਸੌਂਗ ਸੁਣਾ ਦਿਉ, ਮਿਸ ਨਹੀਂ ਕਰਨਾ ਹੈ। ਮਿਸ ਆਪਾਂ ਕਰਨਾ ਹੀ ਨਹੀਂ, ਆਪਾਂ ਤਾਂ ਵੈਸੇ ਲੱਭ ਰਹੇ ਸੀਗੇ ਕਿ ਕੋਈ ਫਰਮਾਇਸ਼ ਜਿਹੜੀ ਆਵੇ ਜਿਹੜੀ ਆਪਾਂ ਉਸੇ ਟਾਈਮ ਪਲੇ ਕਰਦੀ ਹੈ। ਰਾਣੋ ਦਾ ਗਾਣਾ ਅਸੀਂ ਲਗਾ ਦਿੰਦੇ ਹਾਂ, ਇਨ ਬਿਟਵੀਨ ਅਸੀਂ ਅਗਲਾ ਗਾਣਾ ਲੱਭਦੇ ਹਾਂ।

ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ। ਦਿਲ ਚਾਹਤਾ ਹੈ ਦੇ ਵਿੱਚ ਜਿਹੜੇ ਮੈਂ ਲੱਭ ਰਿਹਾ ਸੀ ਫਿਲਮ ਚੁਪਕੇ ਚੁਪਕੇ ਨਹੀਂ ਚਲਤੇ ਚਲਤੇ ਸੀ। ਸੋ ਮਾਈ ਮਿਸਟੇਕ, ਸੁਖਵਿੰਦਰ ਸਿੰਘ ਜੀ ਦਾ ਗਾਣਾ ਜੋ ਮੈਂ ਲੱਭ ਰਿਹਾ ਸੀਗਾ। ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ, ਕਿਆ ਬਾਤ ਹੈ। ਇਸ ਕੋਈ ਖੂਬਸੂਰਤ ਗੀਤ ਨੂੰ ਤੁਸੀਂ ਇੰਜੋਏ ਕਰੋਗੇ ਹੁਣੇ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ। ਸਮਾਂ ਚੁੱਕਾ ਰਾਤ ਦੇ 9:53 ਅਤੇ 23:24 ਸੈਕਿੰਡਸ। ਮੈਂ ਇੱਕ ਫਰਮਾਇਸ਼ ਹੋਰ ਲਵਾਂਗਾ, ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ, ਮੈਂ ਆਲਮੋਸਟ ਸਾਰੇ ਮੈਸੇਜ ਰੀਡ ਕਰ ਚੁੱਕਿਆ ਹਾਂ।

ਮੈਨੂੰ ਪੂਰਾ ਯਕੀਨ ਹੈ ਕਿ ਇਹ ਗੀਤ ਵੀ ਲੋਕਾਂ ਨੂੰ ਬਹੁਤ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਅਕਸਰ ਇੱਦਾਂ ਹੀ ਮਜ਼ਾ ਆਉਂਦਾ, ਕਿਉਂਕਿ ਤੁਸੀਂ ਜਿਹੜਾ ਗੀਤ ਵਾਹਵਾ ਟਾਈਮ ਬਾਅਦ ਸੁਣੋ ਅਤੇ ਤੁਹਾਨੂੰ ਉਸ ਗਾਣੇ ਦੀ ਫੀਲਿੰਗਸ, ਉਸਦੀ ਆਵਾਜ਼, ਉਸਦੀ ਹਰ ਇੱਕ ਚੀਜ਼, ਮਿਊਜ਼ਿਕ ਵੀ ਈਵਨ ਬੜਾ ਜ਼ਿਆਦਾ ਪਸੰਦ ਆ ਜਾਂਦਾ ਹੈ। ਚਲੋ ਜੀ, ਐਸੀ ਪ੍ਰੋਗਰਾਮ ਦਿਲ ਚਾਹਤਾ ਹੈ ਜੋ ਕਿ ਤੁਸੀਂ ਮੇਰੇ ਨਾਲ ਯਾਨੀ ਕਿ ਮੋਹਿਤ ਰੂਬਲ ਨਾਲ ਇੰਜੋਏ ਕੀਤਾ। ਆਈ ਹੋਪ ਖੂਬ ਇੰਜੋਏ ਕੀਤਾ। ਸੋ ਥੈਂਕ ਯੂ ਸੋ ਮੱਚ, ਮੈਂ ਸਾਰੇ ਦੇ ਮੈਸੇਜ ਲੈ ਚੁੱਕਿਆ। ਸੋ ਹੁਣ ਜਾਂਦੇ ਜਾਂਦੇ ਇੱਕ ਹੋਰ ਮੈਸੇਜ, ਇੱਕ ਹੋਰ ਮੈਸੇਜ ਤਾਂ ਨਹੀਂ, ਇੱਕ ਹੋਰ ਗਾਣਾ ਜੋ ਹੈ ਮੈਂ ਪਲੇ ਕਰਨ ਜਾ ਰਿਹਾ ਫਰੋਮ ਦੀ ਮੂਵੀ ਮਨ ਮਰਜ਼ੀਆਂ, ਐਂਡ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਐਮੀ ਵਰਕ ਅਤੇ ਸ਼ਾਹਿਦ ਮਾਲਿਆ ਜੀ ਨੇ। ਸੋ ਬਾਏ ਬਾਏ, ਇਸ ਗੀਤ ਤੋਂ ਬਾਅਦ ਠੀਕ 10 ਵਜੇ ਅਗਲੇ ਪ੍ਰੋਗਰਾਮ 'ਚ ਜੁੜਾਂਗੇ। ਤਦ ਤੱਕ ਲਈ ਬਾਏ, ਟੇਕ ਕੇਅਰ, ਸਟੇ ਟਿਊਨਡ ਐਫ ਐਮ ਰੇਨਬੋ।

ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਸ਼ਾਮੀ ਗਜ਼ਲ। ਫਿਲਹਾਲ ਸਮਾਚ ਕਰ ਰਾਤ ਦੇ 10:26 ਆ। ਹੁਣ ਇੰਜੋਏ ਕਰਦੇ ਇਸ ਪ੍ਰੋਗਰਾਮ ਦੀ ਆਖਰੀ ਗਜ਼ਲ, ਬੜੀ ਖੂਬਸੂਰਤ ਆਵਾਜ਼ ਦਿਲਰਾਜ ਕੌਰ ਜੀ ਦੀ।

ਨਮਸਕਾਰ ਦੋਸਤੋ, ਰਾਤ ਦੇ 10:10 ਹੋ ਚੁੱਕੇ ਨੇ ਅਤੇ ਐਫ ਐਮ ਰੇਨਬੋ 'ਤੇ ਸਮਾਂ ਹੋ ਚੁੱਕਿਆ ਹੁਣ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਦਾ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ, ਐਂਡ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਐਫ ਐਮ ਬੈਂਡ 102.7 ਐਫ ਐਮ ਰੇਨਬੋ 'ਤੇ।

ਕਿ ਉਲਝੇ ਮਸਲੇ ਸੁਲਝਾਉਂਦੇ ਨਹੀਂ, ਉਲਝੇ ਮਸਲੇ ਸੁਲਝਾਉਂਦੇ ਨਹੀਂ, ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ। ਬੇਸ਼ੱਕ ਚਾਹਤ ਮੁੱਕਦੀ ਜਾਂਦੀ ਹੈ, ਬੇਸ਼ੱਕ ਚਾਹਤ ਮੁੱਕਦੀ ਜਾਂਦੀ ਹੈ, ਇਹ ਮਤਲਬ ਨਹੀਂ ਕਿ ਚਾਹੁੰਦੇ ਨਹੀਂ। ਉਹ ਗਹਿਰਾ ਜਿਹਾ ਸਲੂਕ ਕਰਦਾ, ਉਹ ਗਹਿਰਾ ਜਿਹਾ ਸਲੂਕ ਕਰਦਾ ਤੇ ਗੈਰ ਗਹਿਰਾ ਨੂੰ ਸਤਾਉਂਦੇ ਨਹੀਂ। ਕਿ ਖੁੱਲੀਆਂ ਅੱਖਾਂ 'ਚ ਵੀ ਖਾਬ ਉਹਦੇ, ਖੁੱਲੀਆਂ ਅੱਖਾਂ 'ਚ ਵੀ ਖਾਬ ਉਹਦੇ, ਦੱਸ ਫੇਰ ਕੀ ਹੋਇਆ ਜੇ ਸੌਂਦੇ ਨਹੀਂ। ਮੈਨੂੰ ਇੱਕ ਦੂਜੇ ਦੇ ਹਾਣੀ ਲੱਗਦੇ ਨੇ, ਮੁੜ ਸਮਾਂ ਤੇ ਸੱਜਣ ਆਉਂਦੇ ਨੇ। ਕਿਆ ਬਾਤ ਹੈ ਜੀ, ਸੋਹਣੀ ਕੋਸ਼ਿਸ਼ ਕੀਤੀ ਕਿਸਨੇ ਲਿਖਣ ਦੀ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਜਿਸਦਾ ਨਾਮ ਹੈ ਜੀ ਇੱਕ ਪਿਆਰ ਕਾ ਨਗਮਾ ਹੈ। ਆਓ ਹੁਣ ਪ੍ਰੋਗਰਾਮ ਦੇ 'ਚ ਅੱਗੇ ਵਧਦੇ ਹਾਂ ਅਤੇ ਅੱਗੇ ਬੜਾ ਖੂਬਸੂਰਤ ਗੀਤ ਜੋ ਕਿ ਸ਼ਾਇਦ ਕਾਫੀ ਲੋਕਾਂ ਦੇ ਨਾਲ ਰਿਲੇਟੇਬਲ ਜਿਹਾ ਹੋ ਜਾਂਦਾ ਹੈ।

ਜੀ ਦੋਸਤੋ ਇੰਜੋਏ ਕਰ ਸੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਅਤੇ ਇਸੇ ਗੀਤ ਨਾਲ ਮੈਨੂੰ ਦਵੋ ਇਜਾਜ਼ਤ ਸੋ ਥੈਂਕ ਯੂ ਸੋ ਮੱਚ ਦੁਬਾਰਾ ਫਿਰ ਮਿਲਾਂਗੇ ਕਿਸੇ ਹੋਰ ਦਿਨ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਸੋ ਮੱਚ ਐਫ ਐਮ ਬੈਂਡ 107 ਮੈਗਾਹਰਟਜ਼ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਇਸ ਵਕਤ ਰਾਤ ਦੇ ਪੂਰੇ 11 ਵੱਜ ਚੁੱਕੇ ਨੇ ਅਤੇ ਹੁਣ ਸਾਡੀ ਅੱਜ ਦੇ ਸਭਾ ਦੇ ਸਾਰੇ ਹੀ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ ਸਿਰ ਫਿਰ ਮਿਲਾਂਗੇ 5:55 'ਤੇ ਨਵੇਂ ਦੋਸਤ ਨਵੇਂ ਪ੍ਰੋਗਰਾਮ ਦੇ ਨਾਲ ਤੱਕ ਲਈ ਸਾਨੂੰ ਇਜਾਜ਼ਤ ਸ਼ਬਾ ਖੈਰ ਜੈ ਹਿੰਦ